ਪ੍ਰੀਤਮਾ ਹਰ ਹਿਰਦੇ ਪਾਏ, ਹਰ ਹਿਰਦੇ ਭਾਲ ਭੁਲਾਏ, ਉੱਪਰ ਕਿਤੇ ਨਾ ਲੱਭਹੀ ਪਾਏ, ਕਦੇ ਨਾ ਲੱਭਹੀ ਗੁਰ ਹਿਰਦੇ ਹਰ ਦਿਖਾਏ, ਮਨ ਕਰ ਹਲਾ ਮੇਰੇ ਪ੍ਰੀਤਮਾ, ਦਿਨ ਰਹਿਣ ਹਰ ਲਿਵਲਾਏ, ਘਰ ਜਾਏ ਭਾਵੇ ਰੰਗ ਮਹਿਲੀ ਗੁਰ ਮੇਲੇ ਹਰ ਮਿਲਾਏ ਮਿਲਾਏ ਮੇਰੇ ਪ੍ਰੀਤਮਾ, ਦਿਨ ਰਹਿਣ ਹਰ ਲਿਵਲਾਏ, ਘਰ ਜਾਏ ਭਾਵੇ ਰੰਗ ਮਹਿਲੀ ਗੁਰ ਮੇਲੇ ਹੈ ਹਰ ਮਿਲਾਏ ਮਿਲਾਏ ਮੇਰੇ ਪ੍ਰੀਤਮਾ, ਰਹਿਣ ਰਹਿਣ ਹਰ ਲਿਵਲਾਏ, ਘਰ ਜਾਏ ਘਰ ਭਾਵੇ ਰੰਗ ਮਹਿਲੀ ਗੁਰ ਮੇਲੇ ਹਰ ਮਿਲਾਏ ਮਲਾਏ, ਮਨ ਕਰ ਹਲਾ ਤੂੰ ਮੀਤ ਮੇਰਾ, ਪਖੰਡ ਲੋਭ ਤਜਾਏ ਪਖੰਡ ਲੋਭੀ ਮਾਰੀਏ ਜਮ ਡੰਡ ਦੇ ਸਜਾਏ, ਮਨ ਕਰ ਹਲਾ ਮੇਰੇ ਪ੍ਰਾਣ ਤੂੰ ਮਹਿਲ ਪਖੰਡ ਭਰਮ ਗਵਾਏ, ਹਰ ਅੰਮ੍ਰਿਤ ਸਾਰ ਗੁਰ ਪੂਰਿਆ ਮਿਲ ਸੰਗਤੀ ਮਲ ਲਹਿ ਜਾਏ, ਮਨ ਕਰ ਹਲਾ ਮੇਰੇ ਪਿਆਰਿਆ ਇੱਕ ਗੁਰ ਕੀ ਸਿੱਖ ਸੁਣਾਏ, ਹੋ ਮਾਇਆ ਪਸਰਿਆ ਪਸਰਿਆ ਅੰਤ ਸਾਥ ਨਾ ਕੋਈ ਜਾਏ, ਮਨ ਕਰ ਹਲਾ ਮੇਰੇ ਸਾਜਨਾ ਹਰ ਘਰ ਚ ਲਿਆ ਪਤ ਪਾਏ, ਹਰ ਦਰਗੇ ਪਹਿਨਾਇਆ ਹਰ ਆਪ ਲਿਆ ਗੱਲ ਆਏ, ਮਨ ਕਰ ਹਲਾ ਗੁਰ ਮੰਨਿਆ ਗੁਰਮੁਖ ਘਰ ਕਮਾਏ, ਗੁਰ ਆਗੇ ਘਰ ਜੋਦੜੀ ਜਨ ਨਾਨਕ ਹਰ ਮਿਲਾਏ, ਗੌੜੀ ਮਹੱਲਾ ਚੌਥਾ ਮਨ ਕਰ ਹਲਾ ਵਿਚਾਰੀਆ ਵਿਚਾਰ ਦੇ ਸੰਭਾਲ, ਬਨ ਫਿਰ ਥੱਕੇ ਬਨ ਵਾਸੀਆ ਫਿਰ ਗੁਰਮਤਰੇ ਦੇ ਨਿਹਾਲ, ਮਨ ਕਰ ਹਲਾ ਗੁਰ ਗੋਬਿੰਦ ਸੰਭਾਲ ਰਹਾਓ, ਮਨ ਕਰਹਲਾ ਵਿਚਾਰੀਆ ਮਨਮੁਖ ਫਾਥਿਆ ਮਹਾਂ ਜਾਲ, ਗੁਰਮੁਖ ਪ੍ਰਾਣੀ ਮੁਕਤ ਹੈ ਹਰ ਨਾਮ ਸੰਭਾਲ, ਮਨ ਕਰਹਲਾ ਮੇਰੇ ਪਿਆਰਿਆ ਸਤਸੰਗ ਸਤਿਗੁਰ ਪਾਲ, ਸਤਸੰਗਤ ਲੱਗ ਹਰ ਧਿਆਈਏ ਹਰ ਹਰ ਚੱਲੇ ਤੇਰੇ ਨਾਲ, ਮਨ ਕਰਹਲਾ ਵਡਭਾਗੀਆ ਹਰ ਇੱਕ ਨਦਰ ਨਿਹਾਲ, ਆਪ ਛੁਡਾਏ ਛੁੱਟੀਏ ਸਤਿਗੁਰ ਚਰਨ ਸੰਭਾਲ, ਮਨ ਕਰਹਲਾ ਮੇਰੇ ਪਿਆਰਿਆ ਵਿੱਚ ਦੇਹੀ ਜੋਤ ਸੰਭਾਲ, ਗੁਰ ਨੌ ਨਿਧਨਾਮੇ ਖਾਲਿਆ ਹਰ ਦਾਤ ਕਰੀ ਦਿਆਲ, ਮਨ ਕਰ ਹਲਾ ਤੂੰ ਚੰਚਲਾ ਚਕਰਾਈ ਛੱਡ ਵਿਕਰਾਲ, ਹਰ ਹਰ ਨਾ ਸੰਭਾਲ ਤੂੰ ਹਰ ਮੁਕਤ ਕਰੇ ਅੰਤ ਕਾਲ, ਮਨ ਕਰ ਹਲਾ ਵਡਭਾਗਿਆ ਤੂੰ ਗਿਆਨ ਰਤਨ ਸੰਭਾਲ, ਗੁਰ ਗਿਆਨ ਖੜਗ ਹੱਥ ਧਾਰਿਆ ਜਮ ਮਾਰ ਅੜਾ ਜਮ ਕਾਲ, ਅੰਤਰ ਨਿਧਾਨ ਮਨ ਕਰ ਹਲੇ ਭ੍ਰਮ ਭਾਵੇ ਹੈ ਬਾਹਰ ਭਾਲ, ਗੁਰਪੁਰਖ ਪੂਰਾ ਪੇਟਿਆ ਸੱਜਣ ਲਦੜਾ ਨਾਲ, ਰੰਗ ਰਤੜੇ ਮਨ ਕਰ ਹਲੇ ਹਰ ਰੰਗ ਸਦਾ ਸੰਭਾਲ, ਹਰ ਰੰਗ ਕਦੇ ਨਾ ਉਤਰੇ ਗੁਰ ਸੇਵਾ ਸ਼ਬਦ ਸੰਭਾਲ, ਹਮ ਪੰਖੀ ਮਨ ਕਰ ਹਲੇ ਹਰ ਤਰਵਰ ਪੁਰਖ ਅਕਾਲ, ਵਡਭਾਗੀ ਗੁਰਮੁਖ ਪਾਇਆ ਜਨ ਨਾਨਕ ਨਾਮ ਸੰਭਾਲ, ਰਾਗ ਗੌੜੀ ਗੁਆਲੇਰੀ ਮਹੱਲਾ ਚੌ ਪੰਜਵਾਂ ਅਸ਼ਟਪਦੀਆਂ ਇੱਕ ਓਂਕਾਰ ਸਤਿਗੁਰ ਪ੍ਰਸਾਦ, ਇੱਕ ਓਂਕਾਰ ਸਤਨਾਮ ਸਤਨਾਮ ਕਰਤਾ ਪੁਰਖ ਗੁਰ ਪ੍ਰਸਾਦ, ਜਬ ਹਾਂ ਜਾਵੇ ਹੇ ਮਨ ਮੈਂ ਕਰਤ ਗੁਮਾਨਾ, ਤਵੇ ਹੇ ਬਾਵਰ ਫਿਰ ਤੇ ਬਿਗਾਨਾ, ਜਵੇ ਹੂਆ ਸਗਲ ਕੀ ਰੀਨਾ, ਤਾਂ ਤੇਰਾ ਮਈਆ ਕੱਟ ਕਰ ਕੀਨਾ, ਸਹਿ ਸਹੇਲਾ ਪਰ ਮਸਕੀਨੀ ਸਤਿਗੁਰੇ ਆਪਣੇ ਮੂਹੇ ਦਾਨ ਦੀ ਨੀਰ ਹਾਓ, ਜਬ ਕਿਸ ਤੋਂ ਇਹ ਜਾਨ ਸਮੰਦਾ, ਤਬ ਸਗਲੇ ਇਸ ਮੇਲੇ ਵਫੰਦਾ, ਮੇਰ ਤੇਰ ਜਬ ਨੇ ਚੁਕਾਈ ਤਾਂ ਤੇ ਇਸ ਸੰਗ ਨਹੀਂ ਬਿਰਾਈ, ਜਬ ਇਨ ਆਪਣੀ ਆਪਣੀ ਧਾਰੀ, ਤਬ ਇਸ ਕੋ ਹੈ ਮੁਸ਼ਕਲ ਭਾਰੀ, ਜਬ ਇਨ ਕਰਨੇ ਹਾਰ ਪਛਾਤਾ, ਜਬ ਇਸ ਨੂੰ ਨਾਹੀਂ ਕਿਛ ਕਾਤਾ, ਜਬ ਇਨ ਆਪਣੋ ਬਾਂਧਿਓ ਮੋਹਾ ਆਵੇ ਜਾਏ, ਸਦਾ ਜਮ ਜੋਹਾ, ਜਬ ਇਸ ਤੇ ਸਭ ਬਿਨਸੇ ਭਰਮਾ, ਭੇਦ ਨਾਹੀਂ ਹੈ ਪਰ ਬ੍ਰਹਮਾ, ਜਬ ਇਨ ਕੇਸ ਕਰ ਮਾਨੇ ਭੇਦਾ, ਤਬ ਤੇ ਦੁੱਖ ਦੰਡ ਅਰ ਖੇਦਾ, ਜਬ ਇਨ ਏਕੋ ਏਕ ਹੀ ਬੂਝਿਆ, ਤਬ ਤੇ ਇਸ ਨੂੰ ਸਭ ਕੇ ਸੂਝਿਆ, ਜਬ ਇਨ ਤਾਵੇ ਮਾਇਆ ਆਵਤੀ ਨਹਿ ਤ੍ਰਿਪਤਾਵੇ ਨਹਿ ਤਿਸਲਾਤੀ, ਜਬ ਇਸ ਤੇ ਹੋਇਓ ਜੌਲਾ ਪਿੱਛੇ ਲਾਗ ਚੱਲੀ ਉੱਠ ਕੌਲਾ, ਕਰ ਕਿਰਪਾ ਜੋ ਸਤਿਗੁਰ ਮੇਲਿਓ ਮਨ ਮੰਦਰ ਮੈਂ ਦੀਪਕ ਜਲਿਓ, ਗੀਤ ਹਾਰ ਕੀ ਸੋਚੀ ਕਰੀ ਤੋ ਇਸ ਘਰ ਕੀ ਕੀਮਤ ਭਰੀ, ਕਨ ਕਰਾਮਨ ਸਭ ਸ਼ੇਖ ਕੇ ਆਪੇ ਬੁੱਧ ਵਿਚਾਰ ਵੇਖੇ ਦੂਰਨਾ ਨੇਰੇ ਸਭ ਤੇ ਸਭ ਕੇ ਸੰਗਾ ਸੱਚ ਸਲਾਹਣ, ਨਾਨਕ ਹਰ ਰੰਗਾ ਗੌੜੀ ਮਹੱਲਾ ਪੰਜਵਾਂ, ਗੁਰਸੇਵਾ ਤੇ ਨਾਮੇ ਲਾਗਾ ਤਿਸ ਕੋ ਮਿਲਿਆ, ਜਿਸ ਮਸਤਕ ਭਾਗਾ ਤਿਸ ਕੇ ਹਿਰਦੇ ਰਵਿਆ ਸੋਏ, ਮਨ ਤਨ ਕੀਰਤਨ ਨਚਲ ਹੋਏ, ਐਸਾ ਕੀਰਤਨ ਕਰ ਮਨ ਮੇਰੇ ਇਹਾਂ ਉਹਾਂ ਜੋ ਕਾਮ ਤੇਰੇ ਰਾਓ, ਜਾ ਜਪਤ ਭੋਪਦਾ ਜਾਏ ਧਾਵਤ ਮਨਮਾ ਆਵੇ ਠਾਏ, ਜਾ ਜਪਤ ਫਿਰ ਦੁੱਖ ਨਾ ਲਾਗੇ, ਜਾ ਜਪਤ ਹੋਮੇ ਭਾਗੇ, ਜਾ ਜਪਤ ਵਕਤ ਆਵੇ ਪੰਚਾ, ਜਾ ਜਪਤ ਰਿਦੇ ਅੰਮ੍ਰਿਤ ਸੰਚਾ, ਜਾ ਜਪਤ ਇਹ ਤ੍ਰਿਸ਼ਨਾ ਬੂਝੇ, ਜਾ ਜਪਤ ਹਰ ਦਰਗੇ ਸੀਚੇ, ਜਾ ਜਪਤ ਮੁਕੋਟ ਮਿਟੇ ਅਪਰਾਧ, ਜਾ ਜਪਤ ਹਰ ਹੋਵੇ
ਸਾ ਜਾ ਜਗਤ ਮਨ ਸੀਤਲ ਹੋਵੇ, ਜਾ ਜਗਤ ਮਨ ਰਹਿ ਸਗਰੀ ਖੋਵੇ, ਜਾ ਜਗਤ ਰਤਨ ਹਰ ਮਿਲੇ ਬਹੁੜ ਨਾ ਛੋਟੇ ਹਰ ਸੰਗ ਹਿਲੇ, ਜਾ ਜਗਤ ਕਈ ਵੈਕੁੰਠ ਵਾਰ, ਜਾ ਜਗਤ ਸੁਖ ਨੇ ਸਹਿਜ ਨਿਵਾਰ, ਜਾ ਜਗਤ ਹੇ ਅਗਨ ਨਾ ਪੋਹਤ, ਜਾ ਜਗਤ ਕਾਰਨ ਜੋਗਤ, ਜਾ ਜਗਤ ਤੇਰਾ ਨਿਰਮਲ ਮਾਥਾ, ਜਾ ਜਗਤ ਅਗਲਾ ਦੁੱਖ ਲਾਥਾ, ਜਾ ਜਗਤ ਮੁਸ਼ਕਲ ਕਛੂ ਨਾ ਬਣੇ, ਜਾ ਜਗਤ ਸੁਣਾ ਅਨਹਤ ਸੁਨੇ ਸੁਨੇ, ਜਾ ਜਗਤ ਹੇ ਨਿਰਮਲ ਸੋਏ, ਜਾ ਜਗਤ ਕਮਲ ਸੀਤਾ ਹੋਏ, ਗੁਰ ਸੁਭ ਦ੍ਰਿਸ਼ ਸਭ ਉੱਪਰ ਕਰੀ, ਜਿਸਕੇ ਦੇ ਮੰਤਰ ਹੈ ਦੇ ਹਰੀ, ਖੰਡ ਕੀਰਤਨ ਤਿੰਨ ਭੋਜਨ ਚੂਰਾ, ਕਹੋ ਨਾਨਕ ਜੀ ਸਤਿਗੁਰ ਪੂਰਾ, ਗੌੜੀ ਮਹੱਲਾ ਪੰਜਵਾਂ, ਗੁਰਕਾ ਸ਼ਬਦ ਦੇ ਅੰਤਰ ਤਾਰੇ, ਪੰਜ ਜਨਾ ਸਿਉ ਸੰਗ ਨਿਵਾਰੇ, ਦਸ ਇੰਦਰੀ ਕਰ ਰਾਖੇ ਵਾਸ, ਤਾਂ ਕਿ ਆਤਮੇ ਹੋਏ ਪ੍ਰਦਾਸ, ਐਸੀ ਦਿੱਤਾ ਤਾਂ ਕਿ ਹੋਏ ਜਾ ਕੋ ਦਇਆ ਮਇਆ, ਪ੍ਰਭ ਸੋਏ ਰਹਾਉ ਸਾਜਨ ਦੁਸ਼ਟ, ਜਾ ਕੇ ਏਕ ਸਮਾਨੇ ਜਿੱਤਾ ਬੋਲਣ ਤੇਤਾ ਗਿਆਨੇ, ਜਿੱਤਾ ਸੁਣਨਾ ਤੇਤਾ ਨਾਮ, ਜਿੱਤਾ ਪੇਖਤ ਤੇਤਾ ਧਿਆਨ, ਸਹਿਜੇ ਜਾਗਣ ਸਹਿਜੇ ਸੋਏ, ਸਹਿਜੇ ਹੋਤਾ ਜਾਏ ਸੋ ਹੋਏ, ਸਹਿਜ ਵਿਰਾਗ ਸਹਿਜੇ ਹੀ ਅਸਣਾ, ਸਹਿਜੇ ਚੂਪ ਸਹਿਜੇ ਹੀ ਜਪਣਾ, ਸਹਿਜੇ ਭੋਜਨ ਸਹਿਜੇ ਪਾਓ, ਸਹਿਜੇ ਮਿਟਿਓ ਸਭ ਡਰਾਓ, ਸਹਿਜੇ ਹੋਆ ਸਾਧੂ ਸੰਗ, ਸਹਿਜ ਮਿਲਿਓ ਭਾਰ ਬ੍ਰਹਮ ਨੇ ਸੰਗ, ਸਹਿਜੇ ਗ੍ਰਹਿ ਮੈਂ ਸਹਿਜ ਉਦਾਸੀ, ਸਹਿਜੇ ਦੁਬਦਾ ਧਨ ਧਨ ਕੀ ਨਾਸੀ, ਜਾਂ ਤੇ ਜਾ ਕੇ ਸਹਿਜ ਮਨ ਭਇਆ ਨੰਦ, ਤਾਂ ਕੋ ਪੇਟਿਆ ਪਰਮਾ ਪੇਟਿਆ ਪਰਮਾਨੰਦ, ਸਹਿਜੇ ਅੰਮ੍ਰਿਤ ਪੀਓ ਨਾਮ, ਸਹਿਜੇ ਕੀਨੋ ਜੀ ਕੋ ਦਾਨ, ਸਹਿਜਾ ਸਹਿਜ ਕਥਾ ਮੈਂ ਆਤਮ ਰਸਿਆ, ਤਾਂ ਕਿ ਸੰਗ ਬਨਾਸੀ ਵਸਿਆ, ਸਹਿਜੇ ਅਸਨ ਅਸਰ ਪਾਇਆ ਪਾਇਆ, ਸਹਿਜੇ ਅਨਹਤ ਸ਼ਬਦ ਵਜਾਇਆ, ਸਹਿਜੇ ਰੋਣ ਚੁਣਕਾਰ ਸੁਹਾਇਆ, ਤਾਂ ਕਿ ਘਰ ਪਾਰ ਬ੍ਰਹਮ ਸਮਾਇਆ, ਸਹਿਜੇ ਜਾ ਕੋ ਭਰਿਓ ਕਰਮਾ, ਸਹਿਜੇ ਗੁਰਪਿਟਿਓ ਸੱਚ ਧਰਮਾ, ਜਾ ਕੇ ਸਹਿਜ ਭਇਆ ਸੋ ਜਾਣੇ, ਨਾਨਕ ਦਾਸ ਤਾਂ ਕਿ ਕਰਵਾਣੀ, ਗੌੜੀ ਮਹੱਲਾ ਪੰਜਵਾਂ, ਪ੍ਰਥਮੇ ਗਰਭਾਸ ਤੇ ਤਰਿਆ, ਪੁੱਤਰ ਕਲੱਤਰ ਕਟਾਂਬ ਸੰਗ ਜੁਰਿਆ, ਭੋਜਨ ਅਨਕ ਪ੍ਰਕਾਰ ਬ ਕੱਪੜੇ ਸਰ ਪਰ ਗਵਨ, ਕਰੇਂਗੇ ਵਪਰੇ ਕਮਨ ਅਸਥਾਨ ਜੋ ਕਬੂ ਨਾ ਤਰੇ, ਕਮਨ ਸ਼ਬਦ ਜਿਤ ਦੁਰਮਤ ਹਰੇ ਰਹਾ, ਇੰਦਰੀ ਇੰਦਰਪੁਰੀ ਮੈਂ ਸਰ ਪਰ ਮਰਨਾ, ਬ੍ਰਹਮਪੁਰੀ ਨੇ ਚੱਲ ਨਹੀਂ ਰਹਿਣਾ, ਸ਼ਿਵਪੁਰੀ ਕਾ ਹੋਏਗਾ ਕਾਲਾ, ਤੇਰਾ ਗੁਣ ਮਾਇਆ ਬਿੰਸ ਬਿਤਾਲਾ, ਗੈਰ ਧਰ ਧਰਨ ਗਗਨ ਆਰ ਤਾਰੇ, ਰਾਵ ਸੱਸ ਪਵਨ ਪਾਵਕ ਨਿਰਾਰੇ, ਬਿੰਸ ਰਹਿਣ ਵਰਤ ਅਰ ਭੇਟਾ ਭੇਦਾ, ਸਾਸ ਸਿਮਰਤ ਬਿੰਸ ਹੈ ਗੇ ਭੇ ਬੇਦਾ, ਤੀਰਥ ਦੇਵ ਦੇਹਰਾ ਪੋਥੀ ਮਾਲਾ, ਤਿਰਕ ਸੋਚ ਪਾਠ ਹੋਤੀ ਧੋਤੀ, ਡੰਡੋਤ ਪ੍ਰਸਾਦਨ ਭੋਗਾ, ਗਮਨ ਕਰੇ ਗੋ ਸਗਲੋ ਲੋਗਾ, ਜਾਤ ਵਰਨ ਤੁਰ ਕਰ ਹਿੰਦੂ, ਪਾਸ ਪੰਖੀ ਅਨਕ ਜੋਨ ਜਿੰਦੂ, ਸਗਲ ਸਗਲ ਪ੍ਰਸਾਰ ਦੀਸੇ ਪ੍ਰਸਾਰਾ, ਬਿੰਸ ਜਾਏ ਗੋ ਸਗਲ ਅਕਾਰਾ, ਸਹਿਜ ਸਿਫਤ ਭਗਤ ਸਤ ਗਿਆਨਾ, ਸਦਾ ਆਨੰਦ ਨੈਚਰ ਸਤਸਾਨਾ, ਤਹਾਂ ਸੰਗਤ ਸਾਧ ਗੁਣ ਰਸੇ ਅਨ ਅਨਭੋ ਨਗਰ, ਤਹਾਂ ਸਦ ਵਸੇ ਤਹਿ ਭੋ ਪਰਮਾ, ਸੋਗ ਨ ਚਿੰਤਾ ਆਵਣ ਜਾਵਣ ਮਤ ਨਾ ਹੋਤਾ, ਤਹਿ ਸਦਾ ਆਨੰਦ ਅਨਹਤ ਅਖਾਰੇ, ਭਗਤ ਵਸੇ ਕੀਰਤਨ ਅਧਾਰੇ, ਪਾਰ ਬ੍ਰਹਮ ਕਾ ਅੰਤ ਨ ਪਾਰ, ਕੌਣ ਕਰੇ ਤਾਂ ਕਾ ਵਿਚਾਰ, ਕਹੋ ਨਾਨਕ ਜਿਸ ਕਿਰਪਾ ਕਰੇ, ਨੈਚਲ ਥਾਨ ਸਾਧ ਸੰਗ ਕਰੇ, ਗੌੜੀ ਮਹੱਲਾ ਪੰਜਵਾਂ, ਜੋ ਸਮਾਰੇ ਸੋਈ ਸੂਗਾ, ਜੋ ਸਮਾਰੇ ਸੋਈ ਸੂਗਾ, ਜੋ ਸਮਾਰੇ ਤਿਸੇ ਵਡਿਆਈ, ਜੋ ਇਸ ਮਾਰੇ ਜੋ ਇਸ ਮਾਰੇ ਤਿਸ ਕਾ ਦੁੱਖ ਜਾਈ, ਐਸਾ ਕੋਏ ਜੇ ਦੁਬਦਾ ਮਾਰ ਗਵਾਵੇ, ਇਸੇ ਮਾਰ ਰਾਜ ਯੋਗ ਕਮਾਵੇ, ਜੋ ਇਸ ਮਾਰੇ ਤਿਸ ਇਸ ਕੋ ਭਉ ਨਾਹੀਂ, ਜੋ ਇਸ ਮਾਰੇ ਸੋ ਨਾਮ ਸਮਾਹੇ, ਜੋ ਇਸ ਮਾਰੇ ਤਿਸ ਕੀ ਤ੍ਰਿਸ਼ਨਾ ਬੁੱਝੇ, ਜੋ ਇਸ ਮਾਰੇ ਸੋ ਦਰਗੇ ਸਿੱਜੇ, ਜੋ ਇਸ ਮਾਰੇ ਸੋ ਧਨਵੰਤਾ, ਜੋ ਇਸ ਮਾਰੇ ਸੋ ਪਤਵੰਤਾ, ਜੋ ਇਸ ਮਾਰੇ ਸੋ ਹੀ ਜਤੀ, ਜੋ ਇਸ ਮਾਰੇ ਤਿਸ ਹੋਵੇ ਗਤੀ, ਜੋ ਇਸ ਮਾਰੇ ਤਿਸ ਕਾ ਆਇਆ ਗਨੀ, ਜੋ ਇਸ ਮਾਰੇ ਸੋ ਨੈਚਰ ਧਨੀ, ਜੋ ਇਸ ਮਾਰੇ ਸੋ ਵਡਭਾਗਾ, ਜੋ ਇਸ ਮਾਰੇ ਸੋ ਅੰਧਨ ਜਾਗਾ, ਜੋ ਇਸ ਮਾਰੇ ਸੋ ਜੀਵਨ ਮੁਕਤਾ, ਜੋ ਇਸ ਮਾਰੇ ਸਿਸਕੀ ਨਿਰਮਲ ਯੁਗਤਾ, ਜੋ ਇਸ ਮਾਰੇ ਸੋਈ ਸੋ ਗਿਆਨੀ, ਜੋ ਇਸ ਮਾਰੇ ਸੋ ਸਹਿਜ ਧਿਆਨੀ, ਸਮਾਰੀ ਬਿਨ ਥਾਂ ਨਾ ਪਰੇ, ਕੋਟ ਪਾ ਕਰਮ ਜਾਪ ਤਾਪ ਕਰੇ, ਸਮਾਰੀ ਬਿਨ ਜਨਮ ਨਾ ਮਿਟੇ, ਸਮਾਰੀ ਬਿਨ ਜਮਤੇ ਨਹੀਂ ਛੁੱਟੇ, ਸਮਾਰੀ ਬਿਨ ਗਿਆਨ ਨਾ ਹੋਈ, ਸਮਾਰੀ ਬਿਨ ਝੂਠ ਨਾ ਧੋਈ, ਇਸ ਮਾਰੀ ਬਿਨ ਸਭ ਕਿਛ ਮੈਲਾ, ਇਸ ਮਾਰੀ ਬਿਨ ਸਭ ਕਿਛ ਜੌਲਾ, ਜਾਂ ਕੋ ਭਏ ਕਿਰਪਾਲ ਕਿਰਪਾਲ, ਜਾਂ ਕੋ ਭਏ
ਕਿਰਪਾਲ ਕਿਰਪਾ ਨਿਧ ਜਿਸ ਭਈ ਖਲਾਸੀ ਹੋਈ ਸਗਲ ਸਿੱਧ ਗੁਰਗ ਦੁਬਦਾ ਜਾਕੀ ਹੈ ਮਾਰੀ ਕੋ ਨਾਨਕ ਸੋ ਬ੍ਰਹਮ ਵਿਚਾਰੀ ਗੜੀ ਮਹੱਲਾ ਪੰਜਵਾਂ ਹਰਸਿਓ ਜੁਰੇ ਤਾਂ ਸਭ ਕੋ ਮੀਤ ਹਰਸਿਓ ਜੁਰੇ ਤਾਂ ਨਿਸ਼ਚਲ ਚੀਤ ਹਰਸਿਓ ਜੁਰੇ ਨਾ ਵਿਆਪਾ ਵਿਆਪੇ ਕਾੜਾ ਹਰਸਿਓ ਜੁਰੇ ਤਾਂ ਹੋਏ ਨਿਸਤਾਰਾ ਰੇ ਮਨ ਮੇਰੇ ਤੂੰ ਹਾਰ ਕਿਉਂ ਜੋਰ ਕਾਜ ਤੁਹਾਰੇ ਨਾਹੀਂ ਹੋ ਰਹਾ ਵੱਡੇ ਵੱਡੇ ਜੋ ਦੁਨੀਆਂਦਾਰ ਕਾਹੂ ਕਾਜ ਨਾਹੀਂ ਗਵਾਰ ਹਾਰ ਕਾ ਦਾਸ ਨੀਚ ਕੁਲ ਸੁਣੇ ਸਿਸਕੇ ਸੰਗ ਖਿੰਨ ਮੈਂ ਉਤਰੇ ਕੋਟ ਮੱਜਨ ਜਾ ਕੇ ਸੁਣ ਨਾਮ ਕੋਟ ਪੂਜਾ ਜਾ ਕੇ ਹੈ ਨਿਧਾਨ ਕੋਟ ਪੁੰਨ ਕੋਟ ਪੁੰਨ ਕੋਟ ਪੂਜਾ ਜਾ ਕੇ ਹੈ ਜਾ ਕੇ ਹੈ ਧਿਆਨ ਕੋਟ ਪੁੰਨ ਸੁਣ ਹਰ ਕੀ ਬਾਣੀ ਕੋਟ ਫਲਾ ਗੁਰ ਤੇ ਬਿਧ ਜਾਣੀ ਆ ਮਨ ਆਪਣੇ ਮੈਂ ਫਿਰ ਹੈ ਧਿਆਨ ਕੋਟ ਪੁੰਨ ਸੁਣ ਹਰ ਕੀ ਬਾਣੀ ਕੋਟ ਫਲਾ ਗੁਰ ਤੇ ਬਿਧ ਜਾਣੀ ਮਨ ਆਪਣੇ ਮੈਂ ਫਿਰ ਚੇਤ ਬਿੰਸ ਜਾਹੇ ਮਾਇਆ ਕੇ ਹੇਤ ਹਰ ਬਨਾਸੀ ਤੁਮਲੇ ਸੰਗ ਮਨ ਮੇਰੇ ਰਚ ਰਾਮ ਕੇ ਰੰਗ ਜਾ ਕੇ ਕੰਮ ਉਤਰੇ ਸਭ ਭੂਖ ਜਾ ਕੇ ਕੰਮ ਜੋ ਹੈ ਦੁੱਖ ਜਾ ਕੇ ਕੰਮ ਤੇਰਾ ਵੱਡ ਗਮਰ ਗਮਰ ਜਾ ਕੇ ਕੰਮ ਹੋਵੇ ਤੂੰ ਅਮਰ ਜਾ ਕੇ ਚੱਕਰ ਕੋ ਨਹੀਂ ਦਾਨ ਜਾ ਕੇ ਚੱਕਰ ਕੋ ਨਹੀਂ ਬਾਨ ਜਾ ਕੇ ਦਫ਼ਤਰ ਪੁੱਛੇ ਹੈ ਨਾ ਲੇਖਾ ਜਾ ਤਾਂ ਕਿ ਚਾਕਰੀ ਕਰੋ ਵਿਸੇਖਾ ਜਾ ਕੇ ਉਹਨਾਂ ਹੀ ਕਾਹੂੰ ਬਾਤ ਏਕੇ ਆਪ ਅਨੇਕੇ ਭਾਤ ਜਾ ਕੀ ਦਿਸ ਹੋਏ ਸਦਾ ਨਿਹਾਲ ਮਨ ਮੇਰੇ ਘਰ ਤਾਂ ਕੀ ਘਾਲ ਜਾ ਕੋ ਚਤਰ ਨਾ ਹੀ ਕੋ ਮੂੜਾ ਨਾ ਕੋ ਹੀਣ ਨਾ ਹੀ ਕੋ ਸੂਰਾ ਜਿਤ ਕੋ ਲਾਇਆ ਤੁਸੀਂ ਲਾਗਾ ਸੋ ਸੇਵਕ ਨਾਨਕ ਜਿਸ ਭਾਗਾ ਗੌੜੀ ਮਹੱਲਾ ਪੰਜਵਾਂ ਬਿਨਤੇ ਮਰ ਜੈਸੇ ਸਰਪ ਆਹ ਜਾਰੀ ਤਿਉਂ ਜੀਵੇ ਸਾਕਤ ਨਾਮ ਦੀ ਸਾਰੀ ਏਕ ਨਿਮਕ ਜੋ ਸਿਮਰਨ ਮੈਂ ਜੀਆ ਕੋਟ ਦਿਨ ਸਲਾਖ ਸਦਾ ਥਿਰਥੀਆ ਰਹਾਓ ਬਿਨ ਸਿਮਰਨ ਸੇ ਕਰਮ ਕਰਾਸ ਕਾਗ ਬਤਨ ਬਿਸਟਾ ਮੈਂ ਵਾਸ ਬਿਨ ਸਿਮਰਨ ਭਏ ਕੁੱਕਰ ਕਾਮ ਸਾਖ ਰੇ ਸਿਵਾ ਪੂਤਨ ਨਾਮ ਬਿਨ ਸਿਮਰਨ ਜੈਸੇ ਸਿੰਘ ਛਤਾਰਾ ਮੈਂ ਬੋਲੇ ਕੂਰ ਸਾਖਤ ਮੁੱਖ ਕਾਰਾ ਬਿਨ ਸਿਮਰਨ ਗਰ ਸਭ ਕੀ ਨਿਆਈ ਸਾਖਤ ਥਾਨ ਭ੍ਰਸ਼ਟ ਬੇਰਾ ਹੀ ਬਿਨ ਸਿਮਰਨ ਕੁੱਕਰ ਹਰਕਾਇਆ ਸਾਖਤ ਲੋਭੀ ਬੰਧ ਨਾ ਮਾ ਬੰਧ ਨਾ ਪਾਇਆ ਬਿਨ ਸਿਮਰਨ ਹੈ ਆਤਮ ਘਾਤੀ ਸਾਖਤ ਨੀਚ ਇਸ ਕੁੱਲ ਨਹੀਂ ਜਾਤੀ ਜਿਸ ਭਇਆ ਕਿਰਪਾਲ ਤਿਸ ਸਤ ਸੰਗ ਮਿਲਾਇਆ ਕੋ ਨਾਨਕ ਗੁਰ ਜਗਤ ਕਰਾਇਆ ਗੋੜੀ ਮਹੱਲਾ ਪੰਜਵਾਂ ਗੁਰ ਕੇ ਵਚਨ ਮੋਹ ਪਰਮ ਗਤ ਪਾਈ ਗੁਰ ਪੂਰੇ ਮੇਰੇ ਪਿਆਰ ਰਖਾਈ ਗੁਰ ਕੇ ਵਚਨ ਧਿਆਇਓ ਮੋਹ ਨਾਉ ਗੁਰ ਪ੍ਰਸਾਦ ਮੋਹੇ ਮਿਲਿਹਾ ਥਾਉ ਰਹਾਓ ਗੁਰ ਕੇ ਵਚਨ ਸੁਣ ਰਸਨ ਬਖਾਣੀ ਗੁਰ ਕਿਰਪਾ ਤੇ ਅੰਮ੍ਰਿਤ ਮੇਰੀ ਬਾਣੀ ਗੁਰ ਕੇ ਵਚਨ ਮਿਟਿਆ ਮੇਰਾ ਆਪ ਗੁਰ ਕੀ ਦਇਆ ਤੇ ਮੇਰਾ ਵੱਡ ਪ੍ਰਤਾਪ ਗੁਰ ਕੇ ਵਚਨ ਮਿਟਿਆ ਮੇਰਾ ਭਰਮ ਗੁਰ ਕੇ ਵਚਨ ਪੇਖਿਓ ਸਭ ਬ੍ਰਹਮ ਗੁਰ ਕੇ ਵਚਨ ਤਿੰਨੋ ਰਾਜ ਯੋਗ ਗੁਰ ਕੇ ਸੰਤ ਰਿਹਾ ਸਭ ਲੋਕ ਗੁਰ ਕੇ ਵਚਨ ਮੇਰੇ ਕਾਰਜ ਸਿੱਧ ਗੁਰ ਕੇ ਵਚਨ ਪਾਇਆ ਨਾਉ ਨਿਰਧ ਜਿਨ ਜਿਨ ਕੀਨੀ ਮੇਰੇ ਗੁਰ ਕੀ ਆਸਾ ਤਿਸ ਕੀ ਕਟਕੇ ਜਾਂਦੀ ਪਾਸਾ ਗੁਰ ਕੇ ਵਚਨ ਜਾਗਿਆ ਮੇਰਾ ਕਰਮ ਨਾਨਕ ਗੁਰ ਭੇਟਿਆ ਪਾਰ ਬ੍ਰਹਮ ਗੌੜੀ ਮਹੱਲਾ ਪੰਜਵਾਂ ਤਿਸ ਗੁਰ ਕੋ ਸਿਮਰੋ ਸਾਸ ਸਾਸ ਗੁਰ ਮੇਰੇ ਪ੍ਰਾਣ ਸਤਿਗੁਰ ਮੇਰੇ ਰਾਸ ਰਹਾ ਗੁਰ ਕਾ ਦਰਸ਼ਨ ਦੇਖ ਦੇਖ ਜੀਵਾਂ ਗੁਰ ਕੇ ਚੰਦ ਧੋਏ ਧੋਏ ਪੀਵਾਂ ਗੁਰ ਕੀ ਰਹਿਤ ਮੱਜਨ ਕਰੋ ਜਨ ਜਨ ਕੀ ਹੋਮੇ ਮਲ ਹਰੋ ਤਿਸ ਗੁਰ ਕੋ ਚਲਾਵੋ ਪਾਖਾ ਮਹਾਗੰਤੇ ਦੇ ਹੱਥ ਦੇ ਰਾਖਾ ਤਿਸ ਗੁਰ ਕੇ ਹੈ ਗ੍ਰਹਿ ਢੋਵੋ ਪਾਣੀ ਜਿਸ ਗੁਰ ਕੇ ਗੁਰ ਤੇ ਅਕਲ ਗਤ ਜਾਣੀ ਤਿਸ ਗੁਰ ਕੇ ਗ੍ਰਹਿ ਰਹੇ ਪੀਛੇ ਮੀਤ ਜਿਸ ਪ੍ਰਸਾਦ ਬੈਰੀ ਸਭ ਮੀਤ ਜਿਨ ਗੁਰ ਮੋਕੋ ਮੀਨਾ ਜੀਓ ਆਪਣਾ ਦਾਸਰਾ ਆਪੇ ਮੁੱਲ ਲੀਓ ਆਪੇ ਲਾਇਓ ਆਪਣਾ ਪਿਆਰ ਸਦਾ ਸਦਾ ਤਿਸ ਗੁਰ ਕੋ ਕਰੀ ਨਮਸਕਾਰ ਕਲ ਕਲੇਸ਼ ਭਰਮ ਦੁੱਖ ਲਾਥਾ ਕੋ ਨਾਨਕ ਮੇਰਾ ਗੁਰ ਸਮਰਾਥਾ ਗੌੜੀ ਮਹੱਲਾ ਪੰਜਵਾਂ ਮਿਲ ਮੇਰੇ ਗੋਬਿੰਦ ਆਪਣਾ ਨਾਮ ਦਿਓ ਨਾਮ ਬਿਨਾ ਤ੍ਰਿਗ ਤੁਸਨੋ ਰਹਾਓ ਨਾਮ ਬਿਨਾ ਜੋ ਪਹਿਰੇ ਖਾਏ ਜਿਉਂ ਕੁੱਕਰ ਜੂਠਣ ਮਹਿ ਪਾਏ ਨਾਮ ਬਿਨਾ ਜੇਤਾ ਵਿਵਹਾਰ ਜਿਉਂ ਮ੍ਰਿਤਕ ਮਿਥਿਆ ਸੀਗਾ ਨਾਮ ਵਿਸਾਰ ਕਰੇ ਰਸ ਭੋਗ ਸੁੱਖ ਸੁਣੇ ਨਹੀਂ ਤਨ ਮੈਂ ਰੋਗ ਨਾਮ ਤਿਆਗ ਕਰੇ ਅੰਨ ਕਾਜ ਵਿਰਸ ਜਾਏ ਝੂਠੇ ਸਭ ਪਾਜ ਨਾਮ ਸੰਗ ਮਨ ਪ੍ਰੀਤ ਨਾ ਲਾਵੀ ਕੋਟ ਕਰਮ ਕਰ ਤੋ ਨਰਕ ਪਾਵੇ ਹਰ ਕਾ ਨਾਮ ਜਿਨ ਮਨ
ਮਨ ਨਾ ਅਰਾਦਾ ਚੋਰਕੀ ਨਿਆਈ ਜੰਪਰ ਭਾ ਅਲਬਾਧਾ ਲਾਖ ਅਡੰਬਰ ਬਹੁਤ ਵਿਸਾਰਾ ਨਾਮ ਬਿਨਾਂ ਚੂਠੇ ਪਾ ਸਾਰਾ ਹਰਖਾ ਨਾਮ ਧੋਈ ਜਾਂਦੇ ਕਰ ਕਿਰਪਾ ਨਾਨਕ ਜਿਸ ਦੇ ਗੌੜੀ ਮਹੱਲਾ ਪੰਜਵਾਂ ਆਦਿ ਮਦ ਜੋ ਅੰਤ ਨਿਭਾਹੀ ਸੋ ਸਾਜਨ ਮੀਰਾ ਮਨ ਚਾਹੀ ਹਰ ਕੀ ਪ੍ਰੀਤ ਸਦਾ ਸੰਚਾਲੇ ਚਾਲੇ ਦਇਆ ਦਿਆਲ ਪੁਰਖ ਕੋ ਨਿਪਤ ਪਾਲੇ ਰਹਾਓ ਬਿਨਸਤ ਨਾਹੀ ਜੋ ਨ ਜਾਏ ਜਹੇ ਖਾਂ ਤਹਿਰਿਆ ਸਮਾਏ ਸੁੰਦਰ ਸੁਗਲ ਚਤਰ ਕੀ ਜੀ ਦਾਤਾ ਭਾਈ ਪੂਤ ਪਿਤਾ ਪ੍ਰਮਾਤਾ ਜੀਵਨ ਪਾਨ ਆਧਾਰ ਮੇਰੀ ਰਾਸ ਦੀ ਚੜਾਈ ਕਰ ਦੇ ਨਿਵਾਸ ਮਾਇਆ ਚਿਲਕ ਕਾਟੀ ਗੋਪਾਲ ਕਰ ਆਪਣਾ ਲੀਨ ਕਰ ਆਪਣਾ ਲੀਨ ਹੋ ਨਦਰ ਨਿਹਾਲ ਸਿਮਰ ਸਿਮਰ ਕੱਟ ਸਭ ਜਨ ਧਿਆਨ ਸਰਬ ਸੁਖ ਭੋਗ ਪੂਰਨ ਪੁਰਖ ਨਵ ਤਨ ਮਿਤ ਬਲ ਹਾਰ ਅੰਤਰ ਬਾਹਰ ਸੰਗ ਰਖਵਾਲਾ ਕੋ ਨਾਨਕਾਰ ਪਦ ਤੀਨ ਸਰਬਸ ਨਾਮ ਭਗਤਨ ਕੋ ਦੀਨ ਰਾਗ ਗੌੜੀ ਮਾਲ ਮਹੱਲਾ ਪੰਜਵਾਂ ਇੱਕ ਓਂਕਾਰ ਸਤਿ ਪ੍ਰਸਾਦ ਖੋਜਤ ਫਿਰੇ ਸ਼ਾਂਕਾਂਤ ਨਾ ਪਾਰੀਆ ਸਹੀ ਹੋਏ ਭਗਤ ਨਾ ਕਿਰਪਾਰੀਆ ਹੋਂ ਵਾਰੀਆ ਹਰ ਵਾਰੀਆ ਰਹਾਓ ਸੰਤ ਸੰਤ ਪੰਥ ਡਰਾਓ ਬਹੁਤ ਪੈ ਹਾਰੀਆ ਮੈਂ ਤੱਕੀ ਔਰ ਸੰਤਾ ਲਿਓ ਵਾਰੀਆ ਮੋਹਨ ਲਾਲ ਅਨੂਪ ਸਰਬਤ ਅਸਾਧਾਰੀਆ ਗੁਰ ਨਿਭ ਨਿਭ ਲਾਗੋ ਪਾਏ ਦੇਹੋ ਦੇਵਾ ਦੇਖਾਰੀਆ ਮੈਂ ਕੀਏ ਮਿੱਤਰ ਅਨੇਕ ਇੱਕ ਬਲਿਹਾਰੀਆ ਸਭ ਗੁਣ ਕਿਸੇ ਨਾਹੀ ਹਾਰ ਪੂਰ ਭੰਡਾਰੀਆ ਚੌਦਿਸ ਜਪੀਏ ਨਾਉ ਸੁਖ ਸਵਾਰੀਆ ਮੈਂ ਆਈ ਔਰ ਤਿਹਾਰ ਨਾਨਕ ਬਲਿਹਾਰੀਆ ਗੁਰ ਕਾਢਿਓ ਪੂਜਾ ਪਸਾਰ ਮੁਕ ਪਾਰੀਆ ਮੈਂ ਜੀਤੋ ਜਨ ਭਾਰ ਬਹਰ ਨਾ ਹਾਰੀਆ ਮੈਂ ਪਾਇਓ ਸਨ ਨਿਧਾਨ ਕਥਕ ਹਾਰੀਆ ਹਰ ਦਰਗੇ ਸੋਭਾ ਬੰਤ ਬਾਹਾਂ ਲੁਡਾਰੀਆ ਜਨ ਨਾਨਕ ਲੱਦਾ ਰਤਨ ਮੋਲ ਪਾਰੀਆ ਗੁਰ ਸੇਵਾ ਭਜਨ ਕਰੀਏ ਕਹੋ ਪਕਾਰੀਆ ਗਾ ਗੌੜੀ ਮਹੱਲਾ ਪੰਜਵਾਂ ਇੱਕ ਓਂਕਾਰ ਸਤਿਗੁਰ ਪ੍ਰਸਾਦ ਨਾਰਾਇਣ ਹਰ ਰੰਗ ਰੰਗੋ ਜਪ ਸੇਵਾ ਹਰ ਇੱਕ ਮੰਗੋ ਸਜੋ ਮੈਂ ਗੁਰ ਗਿਆਨ ਭਜੋ ਮਿਲ ਸੰਗਤ ਧੁਰ ਕਰਮ ਲਿਖਿਓ ਜੋਦੀ ਸੇ ਸਤਸੰਗ ਨ ਗਇਓ ਸਾਖਤ ਮੂਲ ਲੱਗੇ ਪਚ ਮੋਇਓ ਮੋਹਨ ਨਾਮ ਸਦਾ ਰਵ ਰਹਿਓ ਕੋਟ ਮਧੇ ਕਿੰਨੇ ਗੁਰਮੁਖ ਲਇਓ ਹਰ ਸੰਤਨ ਕਰ ਨਮੋ ਨਮੋ ਨੋ ਨਿਦ ਪਾਵੇ ਤੁਲ ਸਿਖੋ ਨੈਨਾ ਰੋਵੋ ਸਾਧ ਜਨੋ ਹਿਰਦੇ ਗਾਵੋ ਨਾਮ ਨਿਦੋ ਨਾ ਕਾਮ ਕਰੋ ਲੋਭ ਮੋਹ ਤਜੋ ਜਨਮ ਮਰਨ ਦੋਹੋਂ ਤੇ ਰਹਿਓ ਦੁੱਖ ਅੰਧੇਰਾ ਘਰ ਤੇ ਮਿਟਿਓ ਗੁਰ ਗਿਆਨ ਦਿਰੜਾਇਓ ਦੀਪ ਬਲਿਓ ਜਨਮ ਸੇਵਿਆ ਸੋ ਪਾਰ ਪਰਿਓ ਜਨ ਨਾਨਕ ਗੁਰਮੁਖ ਜਾਗਤ ਕਰਿਓ ਮਹੱਲਾ ਪੰਜਵਾਂ ਗੌੜੀ ਹਰ ਹਰ ਗੁਰ ਗੁਰ ਕਰਤ ਭਰਮ ਗਏ ਮੇਰੇ ਮਨ ਸਭ ਸੁਖ ਪਾਇਓ ਰਹਾਓ ਬਲ ਤੋਂ ਜਲ ਤੋਂ ਚੌਕਿਆ ਗੁਰ ਚੰਦਨ ਚਿਤ ਲਾਇਓ ਅਗਿਆਨ ਅੰਧੇਰਾ ਮਿਟ ਗਿਆ ਗੁਰ ਗਿਆਨ ਦੇ ਪਾਇਓ ਪਾਪ ਸਾਗਰ ਗਹਿਰੋ ਚਾਰ ਸੰਤਨ ਨਾਮ ਤਰਾਇਓ ਨਾ ਹਮ ਕਰਮ ਨਾ ਧਰਮ ਸੁੱਚ ਪ੍ਰਭ ਗਹਿ ਪੂਜਾ ਪਾਇਓ ਭਉ ਖੰਡਨ ਦੁਖ ਭੰਜਨੋ ਭਗਤ ਵਚਨ ਹਰ ਨਾਇਓ ਅਨਾਥੇ ਨਾਥ ਕਿਰਪਾਲ ਦੀਨ ਸਮਰੱਥ ਸੰਤਨ ਹਟਾਇਓ ਨਿਰਗੁਣੇ ਆਰੇ ਕੀ ਬੇਨਤੀ ਦੇਹੋ ਦਾ ਸਾਰ ਆਇਓ ਨਾਨਕ ਸਰਨ ਤੁਹਾਰੀ ਨਾ ਠਾਕਰ ਸੇਵਕ ਦੁਆਰੇ ਆਇਓ ਗੌੜੀ ਮਹੱਲਾ ਪੰਜਵਾਂ ਰੰਗ ਸੰਗ ਵਿਖਿਆ ਕੇ ਭੋਗਾ ਇਨ ਸੰਗ ਅੰਧ ਨਕ ਜਾਣੀ ਹੁਣ ਸੰਚੋ ਖਾਟਤਾ ਖਾਟਤਾ ਸਗਲੀ ਅਵਧ ਵਿਹਾਨੀ ਰਹਾਓ ਹੋਂ ਸੂਰਾ ਪ੍ਰਧਾਨ ਹੋਂ ਕੋ ਨਾਹੀ ਮੁਝੇ ਸਮਾਨੀ ਜੋ ਬਨਵੰਤ ਚਾਰ ਖੁਲੀਨਾ ਮਨ ਮੈਂ ਹੋਏ ਗਵਾ ਗਵਾਨੀ ਜਿਉ ਜਾਇਓ ਜਿਉਂ ਲਜਾਇਓ ਬਾਦ ਬੁੱਧ ਕਾ ਮਰਤਿਆ ਨਹੀਂ ਵਿਸਰਾਨੀ ਭਾਈ ਮਿਤ ਬੰਧਨ ਸਖੇ ਪਾਛੇ ਪਾਛੇ ਤੈਨੂੰ ਕੋ ਸੰਪਾਨੀ ਜਿਤ ਲਾਗੋ ਮਨ ਬਾਸਨਾ ਅੰਤ ਸਾਈ ਪ੍ਰਗਟਾਨੀ ਮੈਨੂੰ ਬੁੱਧ ਸੁਚ ਕਰਮ ਕਰ ਇਹ ਬੰਧਨ ਬੰਧਾਨੀ ਦਿਆਲ ਪੁਰਖ ਕਿਰਪਾ ਕਰੋ ਨਾਨਕ ਦਾਸ ਦਸਾਨੀ ਜੋ ਮਲਹਾਇ ਓਂਕਾਰ ਸਤਨਾਮ ਕਰਤਾ ਪੁਰਖ ਗੁਰ ਪ੍ਰਸਾਦ ਰਾਗ ਗੌੜੀ ਪੂਜੀ ਸੰਤ ਮਹਲਾ ਪਹਿਲਾ ਮੁੰਦ ਰਹਿਣ ਜੋਹੇ ਲੜੀਆ ਜੀਓ ਨੀਂਦ ਨਾ ਆਵੇ ਨਾ ਸਾ ਧਨ ਦੁਬਲੀਆ ਜੀਓ ਪਿਰਕੇ ਹਾਵੇ ਧਨ ਦੀ ਦੁਬਲ ਕੰਤ ਹਾਵੇ ਨੈਣ ਕੇ ਬਨੈਣੀ ਦੇਖੇ ਸਿਗਾਰ ਦੇਖੇ ਸਿਗਾਰ ਮਿੱਠ ਰਸ ਭੋਗ ਭੋਜਨ ਸਭ ਝੂਠ ਕਿਤੇ ਨਾ ਲੇਖੇ ਮੈਂ ਮਤ ਜੋ ਬਨਗਾਰ ਬਗਾਲੀ ਦੁੱਧਾਂ ਥਣੀ ਨਾ ਆਵੇ ਨਾਨਕ ਸਾਹ ਧਨ ਮਿਲੇ ਮਿਲਾਈ ਬਿਨ ਫਿਰ ਨੀਂਦ ਨਾ ਆਵੇ ਮੁੰਦ ਨੇ ਮਨ ਲੜੀਆ ਜਿਉ ਬਿਨ ਧਨੀ ਪਿਆਰੇ ਕਿਉਂ ਸੁਖ ਪਾਵੇਗੀ ਬਿਨ ਉਤਾਰੇ ਨਾ ਬਿਨ ਘਰ ਵਾਸ ਨਾਹੀਂ ਪੁੱਛੋ ਸਨੀ ਸਹੇਲੀਆ ਬਿਨ ਨਾ ਪ੍ਰੀਤ ਪਿਆਰ ਨਾਹੀਂ ਵਸੇ ਸਾਚ ਸੁਹੇਲੀਆ ਸੱਚ ਦਾ ਮਨ ਸੱਜਣ ਸੰਤੋਖ ਮੇਲਾ ਗੁਰਮਤੀ ਤੋਂ ਜਾਣਿਆ ਨਾਨਕ ਨਾਮ ਨਾ ਛੋਡੇ ਸਾ ਧਨ ਨਾਮ ਸਹਿਜ ਸਮਾਣੀਆਂ ਮਿਲ ਸਕੀ ਸਹੇਲੜੀਓ ਹਾਮ ਫਿਰ ਗਾ ਰਾਵੇ ਹਾ ਗੁਰ ਪੁੱਛ
ਲਿਖੋ ਬੀਜਿਓ ਸ਼ਬਦ ਸਹੇ ਸੁਨੇਹਾ ਸ਼ਬਦ ਸੱਚਾ ਗੁਰ ਦਿਖਾਇਆ ਬਨਮੁਖੀ ਪਛਾਣੀਆਂ ਨਿਖ ਜਾਤੋ ਰਹੇ ਆਸਿਰ ਜਾਮ ਸੱਚ ਪਛਾਣਿਆ ਸਾਚ ਕੀਮਤ ਸਦਾ ਨੌ ਤਨ ਸ਼ਬਦ ਨਿਹੋ ਨਾ ਵੇਲਿਓ ਨਾਨਕ ਨਦਰੀ ਸਹਿ ਸਾਚਾ ਮਿਲੋ ਸਖੀ ਸਹੇਲਿਓ ਮੇਰੀ ਇੱਛ ਪੁੰਨੀ ਜੀਓ ਹਮ ਕਰ ਸਾਜਨ ਆਇਆ ਮਿਲ ਵਰ ਨਾਰੀ ਮੰਗਲ ਗਾਇਆ ਗੁਰ ਗਾਏ ਮੰਗਲ ਪ੍ਰੇਮ ਰੈਸੀ ਮੁੰਦ ਮਨ ਉਮਾਇਓ ਸਾਜਨ ਹੰਸੇ ਦੁਸ਼ਟ ਵਿਆਪੇ ਸਾਚ ਜਪ ਸਚ ਲਾਇਓ ਕਰ ਜੋੜ ਸਾਤਨ ਕਰੇ ਬੇਨੰਤੀ ਰਹਿਣ ਦਿਨ ਦਿਨ ਰਾਤ ਭਿੰਨੀਆਂ ਨਾਨਕ ਫਿਰ ਧਨ ਕਰੇ ਰਹਿ ਰਲੀਆਂ ਇਸ ਮੇਰੀ ਪੁੰਨੀਆਂ ਗੋੜੀ ਮ ਸੰਤ ਮਹਲਾ ਪਹਿਲਾ ਸੁਣਨਾ ਪ੍ਰਭੂ ਜੀਓ ਕੇਲੜੀ ਬਨ ਮਾਹੇ ਕਿਉਂ ਤੇਰੇ ਜੀ ਨਾ ਹਮ ਬਿਨਾ ਕਾਬੇ ਪਰਵਾਹੇ ਤਨ ਨਾ ਬਾਜੋ ਰਹਿਣ ਸਾਕੇ ਵਿਚੋਂ ਰਹਿਣ ਕਨੇਰੀਆ ਨੈਣੀ ਦਿਆਵੇ ਪ੍ਰੇਮ ਭਾਵੇ ਸੁਣ ਬੇਨੰਤੀ ਮੇਰੀਆ ਬਾਜੋ ਪਿਆਰੇ ਕੋਈ ਨਾ ਸਾਰੇ ਇਹ ਕੱਲੜੀ ਕੁਰ ਲਾਏ ਨਾਨਕ ਸਾਤਨ ਮਿਲੇ ਮਿਲਾਈ ਬਿਨ ਪ੍ਰੀਤਮ ਦੁੱਖ ਪਾਏ ਫਿਰ ਛੋਦੜੀ ਜੀਓ ਕਵਣ ਮਿਲਾਏ ਮਿਲਾਵੇ ਰਸ ਪ੍ਰੇਮ ਮਿਲੀ ਜੀਓ ਸ਼ਬਦ ਸੁਹਾਵੇ ਸ਼ਬਦੇ ਸੁਹਾਵੇ ਤਾਂ ਪਤ ਪਾਵੇ ਦੀਪਕ ਦੇ ਉਜਾਰੇ ਸੁਣ ਸਖੀ ਸਹੇਲੀ ਸਾਸ ਸਾਜ ਸਹੇਲੀ ਸਾਚੇ ਕੇ ਗੁਣ ਸਾਰੇ ਸਤਿਗੁਰ ਮਿਲੀ ਤਾਂ ਫਿਰ ਰਾਵੀ ਬਿਕਸੀ ਅੰਮ੍ਰਿਤ ਬਾਣੀ ਨਾਨਕ ਸਾਤਨ ਤਾਂ ਫਿਰ ਰਾਵੇ ਜਾਤ ਤਿਸ ਕੇ ਮਨ ਪਾਣੀ ਮਾਇਆ ਮੋਹਣੀ ਨੀ ਘਰੀਆ ਜੀਓ ਕੂੜ ਮੁੱਠ ਕੁੜਿਆਰੇ ਕੂੜ ਮੁੱਠੀ ਕੁੜਿਆਰੇ ਕਿਉਂ ਖੁੱਲੇ ਜਾ ਗੱਲ ਜੇਵੜੀਆ ਜੀਓ ਬਿਨ ਗੁਰ ਹੱਥ ਪਿਆਰੇ ਹਰ ਪ੍ਰੀਤ ਪਿਆਰੇ ਸ਼ਬਦ ਵਿਚਾਰੇ ਤੁਸੀਂ ਕਾ ਸੋ ਹੋਵੇ ਪੁੰਦਾਨ ਨੇਕ ਨਾਵਣ ਕਿਉਂ ਅੰਤਰ ਮਲ ਧੋਵੇ ਨਾ ਬਿਨਾਂਗਤ ਕੋਏ ਨਾ ਪਾਵੇ ਹੱਠ ਨਿਰਵੈ ਬੇਬਾਣੀ ਨਾਨਕ ਸੱਚ ਘਰ ਸ਼ਬਦ ਸੰਜਾਪੇ ਦੁਬਦਾ ਮਹਿਲ ਨਾ ਜਾਣੇ ਤੇਰਾ ਨਾਂ ਸੱਚਾ ਜੀਓ ਸ਼ਬਦ ਸੱਚਾ ਵਿਚਾਰੋ ਤੇਰਾ ਮਹਿਲ ਸੱਚਾ ਜੀਓ ਨਾਮ ਸੱਚਾ ਵਪਾਰੋ ਨਾਮ ਨਾ ਨਾਮ ਕਵਾਰ ਮਿੱਠਾ ਭਗਤ ਲਹਾ ਅੰਜਨੋ ਤਿਸ ਬਾਜ ਵੱਖਰ ਕੋਈ ਨਾ ਸੂਜੇ ਨਾਮ ਲੇਹੋ ਖਿਨ ਖਿਨੋ ਪਰਖ ਲੇਖਾ ਨਦਰ ਸਾਚੀ ਕਰਮ ਪੂਰੇ ਪਾਇਆ ਕਾ ਨਾਨਕ ਨਾਮ ਮਹਾਰਸ ਮਿੱਠਾ ਗੁਰਪੂਰੇ ਸਚ ਪਾਇਆ ਰਾਗ ਗੋਰੀ ਪੂਜੀ ਸ਼ਾਂਤ ਮਹੱਲਾ ਤੀਜਾ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਗੁਰ ਪ੍ਰਸਾਦ ਸਤਨ ਬਿਨੋ ਕਰੇ ਜੀਓ ਹਰ ਕੇ ਗੁਣ ਸਾਰੇ ਬੈਂ ਖਿਨ ਪਲ ਰਹਿ ਨਾ ਸਕੇ ਜੀਓ ਬਿਨ ਹਰ ਪਿਆਰੇ ਬਿਨ ਹਰ ਪਿਆਰੇ ਰਹਿ ਨਾ ਸਕੇ ਗੁਰ ਦਿਨ ਮੈਲ ਨਾ ਪਾਈਏ ਜੋ ਗੁਰ ਕਹੇ ਸੋਈ ਪਰ ਕੀਜੇ ਤਿਸ ਨਾ ਅਗਨ ਬੁਝਾਈਏ ਹਰ ਸਾਚਾ ਸੋਈ ਤਿਸ ਬਿਨਾ ਅਵਨ ਨਾ ਕੋਈ ਬਿਨ ਸੇਵੀਏ ਸੁੱਖ ਨਾ ਪਾਏ ਨਾਨਕ ਸਾਤਨ ਮਿਲੇ ਮਿਲਾਈ ਜਿਸ ਨੂੰ ਆਪ ਮਿਲਾਏ ਧਨ ਰਹਿਣ ਸਹੇਲੜੀਏ ਜੀਓ ਹਾਰ ਸਿਉਂ ਚਿੱਤ ਲਾਏ ਸਤਿਗੁਰ ਸੇਵੇ ਭਾਓ ਭਾਓ ਕਰੇ ਜੀਓ ਵਿੱਚੋਂ ਆਪ ਗਵਾਏ ਵਿੱਚੋਂ ਆਪ ਗਵਾਏ ਹਰ ਗੁਣ ਗਾਏ ਅੰਦਰ ਲਾਗਾ ਭਾਓ ਲਾਗਾ ਭਾਓ ਸੁਣ ਸੁਣ ਸਕੀ ਸਹੇਲੀ ਜੀ ਕੀ ਮੇਲੀ ਗੁਰ ਕੇ ਸ਼ਬਦ ਸਮਾਓ ਹਰ ਗੁਣ ਸਾਰੀ ਤਾਂ ਕੰਤ ਪਿਆਰੀ ਨਾਮੇ ਧਰੀ ਪਿਆਰੋ ਨਾ ਕੰਮ ਨਾ ਪਿਆਰੀ ਨਾ ਰਾਮ ਨਾਮ ਗੱਲ ਹਾਰੋ ਧਨ ਕੇਲੜੀ ਜੀਓ ਤੇ ਬਿਨ ਨਾ ਪਿਆਰੇ ਦੂਜੇ ਭਾਏ ਮੁੱਠੀ ਜੀਓ ਬਿਨ ਗੁਰ ਸ਼ਬਦ ਕਰਾਰੇ ਬਿਨ ਸ਼ਬਦ ਪਿਆਰੇ ਕੌਣ ਦੂਤਰ ਤਾਰੇ ਮਾਇਆ ਮੋਹ ਖਵਾਈ ਕੁੜਵੀ ਗੁੱਤੀ ਤਾਂ ਬਿਨ ਮੁੱਤੀ ਸਾਤਨ ਮੈਲ ਨ ਪਾਈ ਗੁਰ ਸ਼ਬਦੇ ਰਾਤੀ ਸਹਿਜੇ ਮਾਤੀ ਅੰਗਲ ਰਹੇ ਸਮਾਈ ਨਾਨਕ ਕੰਮਣ ਸਦਾ ਰੰਗ ਰਾਤੀ ਹਰ ਜੀਓ ਆਪ ਮਿਲਾਏ ਤਾਂ ਮਿਲੀਏ ਹਰ ਮੇਲੇ ਜੀਓ ਹਾਰ ਬਿਨ ਕਮਣ ਮਿਲਾਏ ਬਿਨ ਗੁਰਪ੍ਰੀਤਮ ਆਪਣੇ ਜੀਓ ਕੌਣ ਕੰਮ ਭਰਮ ਚੁਕਾਏ ਭਰਮ ਚੁਕਾਏ ਉਹ ਮਿਲੀਏ ਕੰਮ ਆਏ ਤਾਂ ਸਾਧਨ ਸੁਖ ਪਾਏ ਗੁਰਸੇਵਾ ਬਿਨ ਘੋਰ ਅੰਧਾਰ ਬਿਨ ਗੁਰਮਗ ਨਾ ਪਾਏ ਕੰਮ ਰੰਗ ਰਾਤੀ ਸਹਿਜੇ ਮਾਤੀ ਗੁਰ ਕੇ ਸ਼ਬਦ ਵਿਚਾਰੇ ਨਾਨਕ ਕਾਮਣ ਹਰ ਵਰ ਪਾਇਆ ਗੁਰ ਕੈ ਭਾਏ ਪਿਆਰੇ ਗੋੜੀ ਮਹੱਲਾ ਪੰਜਵਾਂ ਫਿਰ ਬਿਨ ਖਰੀ ਨਿਵਾਣੀ ਜੀਓ ਬਿਨ ਫਿਰ ਕਿਉਂ ਜੀਵਾਂ ਮੇਰੀ ਮਾਈ ਫਿਰ ਬਿਨ ਨੀਂਦ ਨਾ ਆਵੇ ਜੀਓ ਕੱਪੜ ਧਨ ਨਾ ਸੁਹਾਈ ਕੱਪੜ ਧਨ ਸੁਹਾਵੇ ਜਾਂ ਫਿਰ ਭਾਵੇ ਗੁਰਮਤੀ ਚਲਾਈਏ ਸਦਾ ਸੁਹਾਗਣ ਜਾਂ ਸਤਿਗੁਰ ਸੇਵੇ ਗੁਰ ਕੇ ਅੰਤ ਸਮਾਈਏ ਗੁਰਮੁਖ ਸ਼ਬਦੇ ਮੇਲਾ ਤਾਂ ਫਿਰ ਰਾਵੀ ਲਾਹਾ ਨਾਮ ਸੰਸਾਰੇ ਨਾਨਕ ਕੰਮ ਨਾ ਪਿਆਰੀ ਜਾਂ ਹਰ ਕੇ ਗੁਣ ਸਾਰੇ ਸਾਤਨ ਰੰਗ ਮਾਣੇ ਜੀਓ ਆਪਣੇ ਨਾਲ ਪਿਆਰੇ ਐਨ ਸੁਰੰਗ ਰਾਤੀ ਜੀਓ ਗੁਰ ਸ਼ਬਦ ਵਿਚਾਰੇ ਗੁਰ ਸ਼ਬਦ ਵਿਚਾਰੇ ਓਮੇ ਮਾਰੇ ਇਨ ਵਿਦ ਮਿਲੋ ਪਿਆਰੇ ਸਾਤਨ ਸੁਹਾਗਣ ਸੁਹਾਗਣ ਸਦਾ ਰੰਗ ਰਾਤੀ ਸਾਚੇ ਨਾਮ ਪਿਆਰੇ ਗੁਰ ਆਪਣੇ ਗੁਰ ਮਿਲ ਰਹੀਏ ਅੰਮ੍ਰਿਤ ਗਈਏ ਦੁਬਦਾ ਮਾਰ ਨਿਵਾਰੇ ਨਾਨਕ ਕਾਮਣ ਹਰ ਵਰ ਪਾਇਆ ਸਗਲੇ ਦੁੱਖ ਵਿਸਾਰੇ ਕਾਮਣ ਫਿਰ ਭੁੱਲੀ ਜੀਓ ਮਾਇਆ ਪਿਆਰੇ ਝੂਠੀ ਝੂਠ ਲੱਗੀ ਜੀਓ
ਫੂਲ ਮੁੱਠੀ ਕੁੜਿਆਰੇ, ਫੂਲ ਨਿਵਾਰੇ ਗੁਰਮਤਿ ਸਾਰੇ, ਜੂਏ ਜਨ ਨਹਾਰੇ, ਗੁਰ ਸ਼ਬਦ ਸੇਵੇ ਸਜ ਸਮਾਵੇ, ਵਿੱਚੋਂ ਹਉਮੈ ਮਾਰੇ, ਹਰ ਕਾ ਨਾਮ ਦੇ ਵਸਾਏ, ਐਸਾ ਕਰੇ ਸਿਗਾਰੋ ਨਾਨਕ ਕਾਮਣ ਸਹਿਜ ਸਮਾਣੀ, ਜਿਸ ਸਾਚਾ ਨਾਮ ਅਧਾਰੋ, ਨਿਮਿਰ ਪ੍ਰੀਤ ਮਾਲੀਓ।

ਜੋ ਸਤ ਭਰਿਆ ਗਲ ਤਾਈ ਤਾਈ ਭਾਵ ਕਮਾਏ ਗੁਰਮੁਖ ਭਗਤ ਜਿਤ ਸਹਿਜ ਧਨ ਉਪਜੇ ਭਗਤ ਬਿਨ ਭਗਤੀ ਮੈਲ ਨਾ ਜਾਏ ਰਹਿਣ ਜਾਏ ਨਾਨਕ ਕਾਮਨ ਤੇਰੇ ਪਿਆਰੀ ਵਿੱਚੋਂ ਆਪ ਗੁਆਏ ਕਾਮਨ ਕਿਰਪਾਇਆ ਜੀਓ ਵਿਰਕੇ ਭਾਏ ਪਿਆਰੇ ਰਹਿਣ ਸੁੱਖ ਸੁੱਤੀ ਜੀਓ ਅੰਤਰ ਉਰ ਧਾਰੇ ਅੰਤਰ ਉਰ ਧਾਰੇ ਮਿਲੇ ਪਿਆਰੇ ਅੰਦਰ ਦੁੱਖ ਨਿਵਾਰੇ ਅੰਤਰ ਮਹਿਲ ਫਿਰ ਰਾਵੇ ਕਾਮਨ ਗੁਰਮਤੀ ਵਿਚਾਰੇ ਅੰਮ੍ਰਿਤ ਨਾ ਪਿਆ ਜਲ ਦਿਨ ਰਾਤੀ ਦੁਰਦਾ ਮਾਲ ਨਿਵਾਰੇ ਨਾਨਕ ਸਾਚਨ ਵੀ ਸੁਹਾਗਣ ਗੁਰ ਕੇ ਹੇਤ ਅਪਾਰੇ ਆਵੋ ਦਇਆ ਕਰੇ ਜੀਓ ਪ੍ਰੀਤ ਮਤ ਪਿਆਰੇ ਕਾਮਣ ਬਿਨੋ ਕਰੇ ਜੀਓ ਸੱਚ ਸ਼ਬਦ ਸਿਗਾਰੇ ਸੱਚ ਸ਼ਬਦ ਸਿਗਾਰੇ ਹਮੇ ਮਾਰੇ ਗੁਰਮੁਖ ਕਾਰਜ ਸਵਾਰੇ ਜੁਗ ਦੇਖੋ ਸੱਚਾ ਸੋਈ ਬੁੱਝੇ ਗੁਰ ਵਿਚਾਰੇ ਮਨਮੁਖ ਕਾਮ ਵਿਆਪੀ ਮੂਹੇ ਸੰਤਾਪੀ ਕਿਸੇ ਅੱਗੇ ਜਾਏ ਪੁਕਾਰੇ ਨਾਨਕ ਮਨਮੁਖ ਸਾਹਿਬ ਨਾ ਪਾਏ ਬਿਨ ਬਰਾਤ ਪਿਆਰੇ ਹੁੰਦੇ ਆਣੀ ਭੋਲ ਵੀ ਮੈਂ ਗੁਣੀਆਂ ਜੀਓ ਫਿਰ ਆਗਮ ਅਪਾਰਾ ਆਪੇ ਮਿਲੇ ਆਪੇ ਮੇਲ ਮਿਲੀਏ ਆਪੇ ਮੇਲ ਮਿਲੀਏ ਜੀਓ ਆਪੇ ਬਖਸ਼ਣ ਹਾਰਾ ਆਪਣ ਬਖਸ਼ਣ ਹਾਰਾ ਕਾਮਣ ਕੰਤ ਪਿਆਰਾ ਕਟਕਟ ਰਿਹਾ ਸਮਾਈ ਪ੍ਰੇਮ ਭਾਰੀ ਤੇ ਭਾਏ ਭਗਤੀ ਪਾਈਏ ਸਤਿਗੁਰੂ ਵੀਰ ਵਜਾਈ ਸਦਾ ਆਨੰਦ ਰਹੇ ਦਿਨ ਰਾਤੀ ਆਨੰਦ ਰਹੇ ਨਿਰਦਾਈ ਨਾਨਕ ਸਾਜੇ ਹਰ ਪਰ ਪਾਇਆ ਸਾ ਤਨ ਨੌ ਦਿਨ ਪਾਈ ਗੌੜੀ ਮਹੱਲਾ ਤੀਜਾ ਮਾਇਆ ਸਾਰ ਸਬਲ ਵਰਤੇ ਦੀਓ ਕਿਉਂ ਘਰ ਦੂਤਰ ਕਰਿਆ ਜਾਏ ਰਾਮ ਨਾਮ ਕਰ ਬੋਹਿਤਾ ਜੀਓ ਸ਼ਬਦ ਖੇਵਟ ਵਿੱਚ ਪਾਏ ਸ਼ਬਦ ਖੇਵਟ ਵਿੱਚ ਪਾਏ ਹਰ ਆਪ ਗੁਆ ਆਪ ਲੰਘਾਏ ਨ ਬਿਦ ਦੂਸਰ ਕਰੀਏ ਗੁਰਮੁਖ ਭਗਤ ਪ੍ਰਾਪਤ ਹੋਵੇ ਜੀਵ ਧਿਆਏ ਮਰੀਏ ਕਿੰਨੇ ਰਾਮ ਨਾਮ ਕਿਲ ਵਿਖ ਕਾਟੇ ਭਏ ਭਗਤ ਸਰੀਰਾ ਨਾਨਕ ਰਾਮ ਨਾਮ ਨਿਸਾਰਾ ਕੰਚਨ ਭਏ ਮਨੂਰਾ ਮਨੂਰਾ ਇਸਤਰੀ ਗੁਰਖ ਕਾਮ ਵਿਆਪੇ ਜੀਓ ਰਾਮ ਨਾਮ ਕੀ ਬਿਦ ਨਹੀਂ ਜਾਣੀ ਮਾਤ ਪਿਤਾ ਸਤ ਭਾਈ ਖੜੇ ਪਿਆਰੇ ਜੀਓ ਡੂਬ ਮੂਹੇ ਬਿਨ ਪਾਣੀ ਡੂਬ ਮੂਹੇ ਬਿਨ ਪਾਣੀ ਗਾਤ ਨਹੀਂ ਜਾਣੀ ਹਮੇ ਧਾਤ ਸੰਸਾਰੇ ਜੋ ਆਇਆ ਸੋ ਸਭ ਕੁਝ ਜਾਸੀ ਉਭਰੇ ਗੁਰ ਵਿਚਾਰੇ ਗੁਰਮੁਖ ਹੋਵੇ ਰਾਮ ਨਾਮ ਵਖਾਣੇ ਆਪ ਤਰੇ ਕੁਲ ਤਾਰੇ ਨਾਨਕ ਨਾਮ ਵਸੇ ਘਟ ਅੰਤਰ ਗੁਰਮਤ ਮਿਲੇ ਪਿਆਰੇ ਰਾਮ ਨਾਮ ਰਾਮ ਨਾਮ ਬਿਨ ਕੋ ਥਿਰ ਨਾਹੀਂ ਬਾਜੀ ਹੈ ਸੰਸਾਰਾ ਦ੍ਰਿੜ ਭਗਤ ਦ੍ਰਿੜ ਭਗਤ ਸੱਚੀ ਜੀਓ ਰਾਮ ਨਾਮ ਵਪਾਰਾ ਰਾਮ ਨਾਮ ਵਪਾਰਾ ਗਮ ਅਪਾਰਾ ਗੁਰਮਤੀ ਤਨ ਪਾਇਆ ਸੇਵਾ ਸੁਖ ਭਗਤ ਹੈ ਸਾਚੀ ਵਿੱਚੋਂ ਆਪ ਗਵਾਈਏ ਹਾਮ ਮਤ ਹੀਣ ਮੂਰਖ ਮੁਗਦੇ ਅੰਦੇ ਸਤਿਗੁਰ ਮਾਰਗ ਪਾਏ ਨਾਨਕ ਗੁਰਮੁਖ ਸਦ ਸੁਹਾਵੇ ਅੰਦਿਨ ਹਰ ਦਿਨ ਗਾਏ ਆਪ ਕਰਾਏ ਪਰੇ ਆਪ ਜੀਓ ਆਪੇ ਸ਼ਬਦ ਸਵਾਰੇ ਆਪੇ ਸਤਿਗੁਰ ਆਪ ਸ਼ਬਦ ਜੀਓ ਜਗ ਜਗ ਭਗਤ ਪਿਆਰੇ ਜਗ ਜਗ ਭਗਤ ਪਿਆਰੇ ਹਰ ਆਪ ਸਵਾਰੇ ਆਪੇ ਭਗਤੀ ਲਾਏ ਆਪੇ ਦਾਨਾ ਆਪੇ ਦੀਨਾ ਆਪੇ ਸੇਵ ਕਰਾਏ ਆਪੇ ਗੁਣਦਾਤਾ ਗੁਣ ਕਾਟੇ ਹਿਰਦੇ ਨਾਮ ਵਸਾਏ ਨਾਨਕ ਸਭ ਬਲਿਆਰੀ ਸੱਚੇ ਵਿੱਚੋਂ ਆਪੇ ਆਪੇ ਕਰੇ ਕਰਾਏ ਬੜੀ ਮਹੱਲਾ ਤੀਜਾ ਗੁਰ ਕੀ ਸੇਵਾ ਕਰ ਪਿਆ ਜੀਓ ਹਰ ਨਾਮ ਧਿਆਏ ਹੋ ਦੂਰ ਮੰਜੋ ਦੂਰ ਨਾ ਜਾਹੇ ਤੇਰਾ ਜੀਓ ਘਰ ਬੈਠਿਆ ਹਰ ਪਾਏ ਘਰ ਬੈਠਿਆ ਹਰ ਪਾਏ ਹੇ ਸਦਾ ਚਿਤਲਾਏ ਸਜੇ ਸੱਤ ਸੋ ਪਾਏ ਗੁਰ ਕੀ ਸੇਵਾ ਖਰੀ ਸਿਖਾਲੀ ਜਿਸਨੂੰ ਆਪ ਕਰਾਏ ਨਾਮੋ ਬੀਜੇ ਨਾਮੋ ਜੰਮੇ ਨਾਮੋ ਮਨ ਵਸਾਏ ਨਾਨਕ ਸੱਚ ਨਾਮ ਵਡਿਆਈ ਪੁਰਬ ਲਿਖਿਆ ਪਾਏ ਹਰ ਕਾ ਨਾਮ ਮਿੱਠਾ ਪੀਰੇ ਫਿਰਾ ਜੀਓ ਜਾ ਚਾਖੇ ਚਿੰਤਿਤ ਲਾਏ ਰਸਨਾ ਹਰ ਰਸ ਝਾਕ ਮੂਹ ਜੀਓ ਅੰਨ ਰਸ ਸਾਧ ਗਵਾਏ ਗਵਾਏ ਸਦਾ ਹਰ ਰਸ ਆਪ ਹਰ ਪਾਏ ਰਸਨਾ ਸ਼ਬਦ ਸਹਾਏ ਨਾਮ ਧਿਆਏ ਸਦਾ ਸੁਖ ਪਾਏ ਨਾਮ ਰਹਿ ਲਿਵਲਾਏ ਨਾਮੇ ਉਪਜੇ ਨਾਮੇ ਬਿਨਸੇ ਨਾਮੇ ਸੱਚ ਸਮਾਏ ਨਾਨਕ ਨਾਮ ਗੁਰਮਤੀ ਪਾਈਏ ਆਪੇ ਲਏ ਲਵਾਏ ਇਹ ਵਡਿਆਈ ਇਹ ਵਿਡਾਣੀ ਚਾਕਰੀ ਪਿਆ ਜੀਓ ਧਾਨੋ ਛੋੜ ਪਰਦੇ ਚਾਏ ਦੂਜੇ ਕਿਨੇ ਨਾ ਕਿਨੇ ਸੁੱਖ ਨਾ ਪਾਏ ਪਿਆ ਹਜੀਓ ਵਿਖਿਆ ਲੋਗ ਲਵਾਏ ਵਿਖਿਆ ਲੋਗ ਲਵਾਏ ਕਾ ਭਰਮ ਪਰਾਏ ਉਹ ਕਿਉਂ ਕਰ ਸੁੱਖ ਪਾਏ ਚਾਕਰੀ ਵਡਾਣੀ ਖਰੀ ਦਿਖਾਲੀ ਆਪ ਵੇਚ ਧਰਮ ਗਵਾਏ ਮਾਇਆ ਬੰਧਨ ਟਿਕੇ ਨਾਹੀ ਖਿਨ ਖਿਨ ਦੁੱਖ ਸੰਤਾਏ ਨਾਨਕ ਮਾਇਆ ਕਾ ਦੁੱਖ ਤਰੇ ਚੁੱਕੇ ਨਾ ਗੁਰ ਸ਼ਬਦ ਚਿਤਲਾਏ ਮਨਮੁਖ ਮੁਗਦ ਗਵਾਰ ਪਿਰਾ ਜੀਓ ਸ਼ਬਦ ਮਨ ਵਸਾਏ ਮਾਇਆ ਕਾ ਭਰਮੇ ਅੰਧ ਪਿਰਾ ਜੀਓ ਹਰ ਮਾਰਗ ਕਿਉਂ ਪਾਏ ਕਿਉਂ ਮਾਰਗ ਪਾਏ ਬਿਨ ਸਤਗੁਰ ਪਾਏ ਮਨ ਭਾਵ ਗੁਣ ਆਏ ਹਰ ਕੇ ਚਾਕਰ ਸਦਾ ਸੇਨੇ ਗੁਰਚਰਨੀ ਚਿਤਲਾਏ ਜਿਸਨੂੰ ਹਾਰ ਜੀਓ ਕਰੇ ਕਿਰਪਾ ਸਦਾ ਹਰ ਕੇ ਗੁਣ ਗਾਏ ਨਾਨਕ ਨਾਮ ਰਤਨ ਅੰਜਗ ਲਾਹਾ ਗੁਰਮੁਖਿਆ ਬਜਾਏ ਰਾਗ।

0: ਸੰਤ ਮਹੱਲਾ ਪੰਜਵਾਂ ਇੱਕ ਓਂਕਾਰ ਸਤਿਗੁਰ ਪ੍ਰਸਾਦ ਮੇਰੇ ਮਨ ਦੇ ਰਾਜ ਹੋਇਆ ਜੀਓ ਕਿਉਂ ਦੇਖਾਂ ਪ੍ਰਭ ਦਾਤੇ ਮੇਰੇ ਹੀ ਸਖਾਰ ਜੀਓ ਗੁਰਪੁਰਖ ਵਿਦਾਤੇ ਪੁਰਖੋ ਵਿਦਾਤਾ ਹੈ ਸ੍ਰੀ ਘਰ ਕਿਉਂ ਮਿਲੇ ਕਰੇ ਸੇਵਾ ਸੀਸ ਸਾਰੰਗ ਜਿਉਂ ਪਿਆਸੇ ਕਰ ਕਰੇ ਸੇਵਾ ਸੀਸ ਚਾਨੀ ਮਨ ਆਸ ਦਰਸ਼ਨ ਮਾਨੀਆਂ ਸਾ ਸਾਧਨਾ ਘੜੀ ਵਿੱਚ ਪਲ ਬੋਤ ਦੇ ਨਰਾਤੇ ਨਾਨਕ ਨਾਨਕ ਮਨ ਧਨ ਨਾਨਕ ਨਾਨਕ ਸਾਰੇ ਜਿਉਂ ਪਿਆਸੇ ਜਿਉਂ ਮਿਲੀਏ ਪ੍ਰਭ ਦਾਤੇ ਇੱਕ ਬਿਨੋ ਕਰੋ ਜੀਓ ਸੁਣ ਕੰਤ ਪਿਆਰੇ ਮੇਰਾ ਮਨ ਤਨ ਮੋਹਿ ਲਿਆ ਜੀਓ ਦੇਖ ਚਲਤ ਤੁਮਾਰੇ ਚਲਤਾ ਤੁਮਾਰੇ ਦੇਖ ਮੋਈ ਉਦਾਸ ਤਨ ਵੀ ਕਿਉਂ ਧੀਰੇ ਗੁਣਵੰਤ ਨਾਂ ਦਿਆਲ ਬਾਲਾ ਸਰਬ ਗੁਣ ਪਰ ਪੂਰੇ ਫਿਰ ਦੋਸ ਨਾਹੀਂ ਸੁੱਖੇ ਦਾਤੇ ਹੋਂ ਵਿਛੜੀ ਬੁਰਿਆਰੇ ਗੁਣਵੰਤ ਨਾਨਕ ਦਇਆ ਧਾਰੋ ਕਰਿਆ ਵੋ ਨਾ ਪਿਆਰੇ ਹੋਂ ਮਾਨੇ ਅਰਤੀ ਸਭ ਧਨ ਅਰਤੀ ਅਰਤੀ ਸਭ ਦੇਸਾਂ ਹੋਂ ਸਿਰ ਅਰਤੀ ਕਿਸ ਨੀਤ ਪਿਆਰੇ ਜੋ ਪ੍ਰਭ ਦੇ ਸੰਦੇਸਾ ਅਰਪਿਆ ਤਾਂ ਸੀਸ ਸੁਖਾਨ ਗੁਰ ਕਹਿ ਸੰਤ ਪ੍ਰਭੂ ਦਿਖਾਇਆ ਕਿਨ ਮਾਨੇ ਸਗਲਾ ਦੁਖ ਮਿਟਿਆ ਮਨੋ ਚਿੰਦਿਆ ਪਾਇਆ ਦਿਨ ਰਹਿਣ ਵਾਲੀਆਂ ਘਰੇ ਕੰਮ ਮਿਟੇ ਸਗਲ ਅੰਦੇਸਾ ਮਨਵੰਤ ਨਾਨਕ ਸੰਤ ਮਿਲਿਆ ਲੋ ਤੇ ਹਮ ਜੈਸਾ ਮੇਰੇ ਮਨ ਆਨੰਦ ਪਿਆ ਹੋ ਜੀਓ ਪਿਆ ਜੀਓ ਵਧੀ ਵਧਾਈ ਕਰ ਲਾਲ ਆਇਆ ਪਿਆਰਾ ਸਭ ਚਿੱਤਾ ਵਜਾਈ ਮਿਲਿਆ ਤਾਂ ਲਾਲ ਗੋਪਾਲ ਠਾਕੁਰ ਪੱਕੀ ਮੰਗਲ ਗਾਇਆ ਸਾਮੀ ਸੰਬੰਧ ਬਹਾਰ ਖੋਪਰਿਆ ਦੂਤ ਵਾਲਾ ਥਾਂ ਗਵਾਇਆ ਅਨਹਤ ਵਜੇ ਘਰ ਮੈਂ ਫਿਰ ਸੰਨ ਸਹਿਜ ਵਿਖਾਈ ਗੁਰਵੰਤ ਨਾਨਕ ਸਹਿਜ ਰਹੇ ਹਾਰ ਮਿਲਿਆ ਕੰਤ ਸੁਖਦਾਈ ਮੋੜੀ ਮਹਲਾ ਪੰਜਵਾਂ ਮੋਹਨ ਤੇਰੇ ਉੱਚੇ ਮੰਦਰ ਮਹਿਲ ਪਾਰਾ ਮੋਹਨ ਤੇਰੇ ਸੋਨ ਦੁਆਰ ਜੀਓ ਸੰਤ ਧਰਮਸਾਲਾ ਧਰਮਸਾਲ ਅਪਾਰ ਦੇ ਯਾਰ ਠਾਕਰ ਸਦਾ ਕੀਰਤਨ ਗਾਵੇ ਜੈ ਸਾਧ ਸੰਤ ਇਕੱਤਰ ਹੋਵੇ ਤਾਂ ਤੁਜੇ ਧਿਆਵੇ ਕਰ ਦਇਆ ਮਾਇਆ ਦਿਆਲ ਸਵਾਮੀ ਹੋ ਦੀਨ ਕਿਰਪਾਲਾ ਬਿਨਵੰਤ ਨਾਨਕ ਦਰਸ ਪਿਆਸੇ ਮਿਲ ਦਰਸ਼ਨ ਚਿੱਤ ਸਾਰਾ ਮੋਹਨ ਤੇਰੇ ਬਚਨ ਉਪਚਾਰ ਨਿਰਾਲੀ ਹਿਮੋਨ ਤੂੰ ਮਾਨੇ ਇੱਕ ਜੀ ਅਵਰ ਸਬਰਾਲੀ ਮਾਨੇ ਨਾ ਇੱਕ ਲੇਖ ਠਾਕਰ ਜੀ ਨੇ ਸਭ ਕਲ ਧਾਰੀਆ ਤੂੰ ਬਚਨ ਗੁਰ ਕੇ ਗਾ ਬਾਤ ਕੀਆ ਆਦਿ ਤੁਕ ਬਨਵਾਰੀਆ ਤੂੰ ਆਪ ਚੱਲਿਆ ਆਪ ਰਹਿਆ ਆਪ ਸਭ ਕਲ ਧਾਰੀਆ ਬਲਵੰਤ ਅਨੰਤ ਪੈਜ ਰੱਖ ਸਭ ਸੇਵਕ ਸੰਤ ਮਾਰੀਆ ਮੋਹਨ ਤੁਜ ਸਾਹਿਬ ਸੰਗਤ ਧਿਆਵੇ ਦਾਸ ਧਿਆਨਾ ਮੋਹਨ ਜਮ ਨੇੜਨਾ ਵੇ ਤੁਜ ਜਪੇ ਨਿਧਾਨਾ ਜਮਕਾਲ ਕਹਿਣ ਕੋ ਲਾਗੇ ਲੱਗੇ ਨਾਹੀਂ ਜੋ ਇੱਕ ਮਨ ਧਿਆਵੇ ਮਨ ਬਚੇ ਨੂੰ ਕਰਮ ਜੇ ਤੁਜ ਤੇ ਅਰਾਧੇ ਸੇ ਸਵੇ ਫਲ ਪਾਵੇ ਮਨ ਮੂਤ ਮੂਲ ਜੇ ਮੁਗਧ ਹੋਤੇ ਤੇ ਦੇਖ ਦਸ ਸੋ ਗਿਆਨਾ ਬਲਵੰਤ ਨਾਨਕ ਰਾਜ ਮੈਂ ਚਲਪੂਰਨ ਪੁਰਖ ਭਗਵਾਨਾ ਮੋਹਨ ਸੁਫਲ ਫਲਿਆ ਸਾਂ ਪਰਵਾਰੇ ਮੋਹਨ ਪੁੱਤਰ ਮੀਤ ਭਾਈ ਪਟੰਬ ਸਭ ਤਾਰੇ ਤਾਰਿਆ ਜਹਾਨ ਲਿਆ ਅਗਮਾਨ ਜਿੰਨੀ ਦਰਸ਼ਨ ਪਾਇਆ ਜਿੰਨੀ ਕੁਦਮਤ ਧੰਨ ਕਹਿਆ ਤਿੰਨ ਗਮ ਨੇ ਨਾ ਆਇਆ ਬੇਅੰਤ ਬਨ ਤੇਰੇ ਕਥੇ ਨਾ ਗਾਈ ਸਤਿਗੁਰ ਪੁਰਖ ਮੁਰਾਰੇ ਬਲਵੰਤ ਨਾਨਕ ਕੇ ਕਰਾਸੀ ਜਾ ਜਿਤ ਲਗ ਤਰਿਆ ਸੰਸਾਰੇ ਗੁਰੀ ਮਹਲਾ ਪੰਜਵਾਂ ਸਲੋਕ ਪਤ ਪਤਿਤ ਅਸੰਖ ਪੁਨੀਤ ਕਰ ਪੁਨੇ ਪੁਨੇ ਹਰਿਹਾਰ ਅਨੰਤ ਰਾਮ ਨਾਮ ਜਪ ਪਾਰ ਕੋ ਚਿੰਨ ਚਿੰਨ ਵਿਖਦਾ ਅੰਦਾ ਹਨਹਾਰ ਸੰਤ ਮਨ ਜਪ ਮਨਾ ਤੂੰ ਰਾਮ ਨਿਰਾਮ ਗੋਬਿੰਦਾ ਹਰ ਮਤ ਹਰ ਨਾਮ ਜਪ ਪਾਵ ਕੋ ਤਿੰਨ ਕਿਲ ਵਿਖਦਾ ਹਨਹਾਰ ਸੰਤ ਜਪ ਮਨਾ ਤੂੰ ਰਾਮ ਨਾਰਾਇਣ ਗੋਬਿੰਦਾ ਹਰ ਮਾਧੋ ਧਿਆਏ ਮਨਾ ਮੁਰਾਰ ਮਕੰਦੇ ਕਟਗੇ ਕਾਲ ਦੁੱਖ ਫਾਦੋ ਦੁੱਖ ਹਰਨ ਦੀਨ ਸਰਨ ਸ੍ਰੀ ਧਰ ਚਰਨ ਕਮਲ ਰਾਜਗੇ ਜਮ ਸੰਤ ਬਿਖੜਾ ਗਨ ਸਾਗਰ ਨੰਤ ਚਮਰਤ ਸਾਧਗੇ ਕਮ ਮੈਂ ਕਮ ਕਲ ਮਹਿਲ ਦਹਿਤਾ ਸੁਧ ਕਰਤਾ ਦਿਨਸ ਰਹਿਣ ਅਰਾਧੋ ਬਲਵੰਤ ਨਾਨਕ ਕਰੋ ਕਿਰਪਾ ਗੋਪਾਲ ਗੋਬਿੰਦ ਮਾਧੋ ਸਿਮਰ ਮਨਾ ਦਾ ਮੋਦਰ ਦੁੱਖ ਹਰ ਪੈ ਭੰਜਨ ਹਰ ਆਇਆ ਸ੍ਰੀ ਰੰਗੋ ਦਿਆਲ ਮਨੋਹਰ ਭਗਤ ਵਸਲ ਵਿਰਦਾਇਆ ਮਿਰਦਾਇਆ ਭਗਤ ਵਸਲ ਪੁਰਖ ਬੋਲ ਮਨੋ ਚਿੰਦਿਆ ਪਾਈਏ ਤਾਮ ਆਂਧ ਕੂਬ ਤੇ ਧਾਰੇ ਮਾਨ ਨਾਮ ਮਨ ਵਸਾਈਏ ਸੁਰ ਸਿੱਧ ਗਣ ਗੰਧਰਵ ਮੁੰਜਨ ਗੁਣ ਅੰਕ ਭਗਤੀ ਗਾਇਆ ਬਲਵੰਤ ਨਾਨਕ ਕਰੋ ਕਿਰਪਾ ਪਾਰ ਬ੍ਰਹਮ ਹਰਾਇਆ ਚੇਤ ਮਨਾ ਪਾਰ ਬ੍ਰਹਮ ਪਰਮੇਸ਼ਰ ਸਰਵ ਕਲਾ ਜਨ ਧਾਰੀ ਪੜਨਾ ਮੈਂ ਸਮਰੱਥ ਸਵਾਮੀ ਕਟਕਟ ਪ੍ਰਾਣ ਅਧਾਰੀ ਪ੍ਰਾਣ ਮਨ ਧਨ ਜੀ ਦਾਤਾ ਬੇਅੰਤ ਆਗਮ ਅਪਾਰ ਸੰਯੋਗ ਸਮਰੱਥ ਮੋਹਨ ਸਰਬ ਦੁੱਖ ਵਿਦਾਰ ਰੋਗ ਸੋਗ ਸਭ ਦੁੱਖ ਬਿੰਤੇ ਜਪ ਨਾਮ ਮਰਾਰੀ ਬਨਵੰਤ ਨਾਨਕ ਕਰੋ ਕਿਰਪਾ ਸਮਰੱਥ ਕਾ ਸਭ ਕਲ ਧਾਰੀ ਗੰਗਾਓ ਮਨਾ ਅਚੁੱਤ ਅਵਨਾਸੀ ਸਭ ਤੇ ਉੱਚ ਦਿਆਲਾ ਸੰਪਰ ਦੇਵਨ ਕੋ ਏਕੇ ਸਰਬ ਕਰੇ ਪ੍ਰਸਪਾਲਾ ਪ੍ਰਸਪਾਲ ਮਹਾਂਦਿਆਲ ਗਾਨਾ ਦਇਆ ਧਾਰੇ ਸਭ ਕਿਸੇ ਕਾਲ ਕੰਟਕ ਮਲੋਗ ਮੋਹ ਨਾਤੇ ਜੀ ਜਾ ਕੇ ਪ੍ਰਭ ਨਸੇ ਸੋ ਪ੍ਰਸੰਨ ਦੇਵਾ ਸਫਲ ਸੇਵਾ ਭਈ ਪੁੰਨ ਕਾਲਾ ਬਿਨਵੰਤ ਨਾਨਕ ਛਪੁੰਨੀ ਜਪਤ ਦੀਨ ਦਿਆਲਾ ਗੋਲੀ ਮਹੱਲਾ ਪੰਜਵਾਂ ਸੁਣ ਸਕੀਏ ਮੈਂ ਮਿਲ ਉਦਮ ਕਰਿਆ ਮਨ ਦੇਹੇ ਪਰ ਕੰਕੇ ਮਾਨ ਤਿਆਗੇ ਕਰ ਭਗਤੋਰੀ ਸਾਧੂ ਮੰਤੇ ਸੱਚੀ ਵਸ ਆਇਆ ਫਿਰ ਛੋੜ ਨਾ ਜਾਈ ਇਹ ਰੀਤ ਭਰੀ ਭਗਵੰਤੇ ਨਾਨਕ ਜਰਾ ਮਾਈ ਭੈਣ ਨਰਕ ਨਿਵਾਰੇ ਪਨੀਤ ਕਰੇ ਤਿਸ ਜਨਤੇ ਸੁਣ ਸਕੀਏ ਹੇ ਭਰੀ ਬੇਨੰਤੀ ਇਹ ਮਾਤਾ ਪਕਾਈਏ ਸਹਿ ਸੁਭਾਏ ਉਪਾਦ ਰਹਿਤ ਹੋਏ ਗੀਤ ਗੋਬਿੰਦੇ ਗਾਈਏ ਕਲ ਪ੍ਰੇਸ ਮਿਟੇ ਭਾਵ ਨਾਤੇ ਮਿਨ ਮਨ ਚਿੰਦਿਆ ਫਲ ਪਾਈਏ ਪਾੜਬੰ ਪੂਰਨ ਪਰਮੇਸ਼ਰ ਨਾਨਕ ਨਾਮ ਧਿਆਈਏ ਸਖੀਤ ਕਰੇ ਨਿਤ ਸੁਖ ਮਨਾਈ ਪ੍ਰਭ ਮੇਰੀ ਆਸ ਪਜਾਏ ਚਰਨ ਪਿਆਸੀ ਦਰਸ਼ਨ ਦਰਸ ਬੈਰਾਗਣ ਵੇਖੋ ਥਾਨ ਸਵਾਏ ਖੋਜ ਲਹੋ ਹਰ ਸੰਤ ਜਨਾ ਸੰਗ ਸਮ ਪੁਰਖ ਮਿਲਾਏ ਨਾਨਕ ਤਿੰਨ ਮਿਲਿਆ ਸੁਰਜਨ ਸੁਖਦਾਤਾ ਸੇ ਵਡਭਾਗੀ ਮਾਏ ਸਖੀ ਦੇ ਨਾਲ ਉਸਾ ਉਪਨੇ ਨਾ ਪਿਆਰੇ ਮੇਰਾ ਮਨ ਕੰਨ ਹਾਰ ਸੰਗ ਹਿਲਿਆ ਸੁਣ ਸਕੀਏ ਮੇਰੀ ਨੀਂਦ ਭਲੀ ਮੈਂ ਆਪਣੇ ਦਾ ਫਿਰ ਮਿਲਿਆ ਭ੍ਰਮ ਖੋਇਆ ਸ਼ਾਂਤ ਸਹਿ ਸਵਾਮੀ ਪ੍ਰਗਾਸ਼ ਭਇਆ ਕੌਲ ਖਿਲਿਆ ਵਰ ਪਾਇਆ ਰੱਬ ਅੰਤਰ ਜਾਮੀ ਨਾਲ ਸੁਹਾਗਣਾ ਚੱਲਿਆ ਇਸ ਓਂਕਾਰ ਸਤਿਗੁਰ ਪ੍ਰਸਾਦ ਗੌੜੀ ਵਾਮਨ ਅੱਖਰੀ ਮਹਿਲਾ ਪੰਜਵਾਂ ਸਲੋਕ ਗੁਰਦੇਵ ਮਾਤਾ ਗੁਰਦੇਵ ਪਿਤਾ ਗੁਰਦੇਵ ਸਵਾਮੀ ਪਰਮੇਸ਼ਵਰਾ ਗੁਰਦੇਵ ਸਕਾ ਗਿਆਨ ਭੰਜਨ ਗੁਰਦੇਵ ਬੰਦਪ ਸਹੋਦਰਾ ਗੁਰਦੇਵ ਦਾਤਾ ਹਰ ਨਾਮ ਉਪਦੇਸੇ ਗੁਰਦੇਵ ਮੰਤ ਸਿੰਘਰੋਦਰਾ ਗੁਰਦੇਵ ਸ਼ਾਂਤ ਸੱਤ ਬੁੱਧ ਮੂਰਤ ਗੁਰਦੇਵ ਪਾਠ ਪਾਠ ਪਰਾ ਗੁਰਦੇਵ ਤੀਰਥ ਅੰਮ੍ਰਿਤ ਸਰੋਵਰ ਗੁਰਗਿਆਨ ਮਜਨਮ ਪਰੰਪਰਾ ਗੁਰਦੇਵ ਕਰਤਾ ਸਭ ਪਾਪ ਹਰਤਾ ਗੁਰਦੇਵ ਪਤਿਤ ਪਵਿੱਤ ਕਰਾ ਗੁਰਦੇਵ ਆਦਿ ਬਾਦ ਜੋਗ ਜੋਗ ਗੁਰਦੇਵ ਮੰਤ ਹਾਰ ਜਪ ਦਿਹਾਂ ਗੁਰਦੇਵ ਸੰਗਤ ਪ੍ਰਭ ਮੇਲ ਕਰ ਕਿਰਪਾ ਮੂਲ ਪਾਪੀ ਜਿਤ ਅਲੱਗ ਕਰਾਂ ਗੁਰਦੇਵ ਸਤਿਗੁਰ ਭਾਰ ਬ੍ਰਹਮ ਪਰਮੇਸ਼ਵਰ ਗੁਰਦੇਵ ਨਾਨਕ ਹਰ ਨਾਮ ਸ ਕਰਾ ਸਲੋਕ ਆਪ ਨੇ ਕੀਆ ਕਰਾਇਆ ਆਪੇ ਕਰਨੇ ਜੋਗ ਨਾਨਕ ਇੱਕੋ ਰੱਬ ਰਿਹਾ ਦੂਸਰ ਹੋਆ ਨਾ ਹੋਗ ਪੌੜੀਓਂ ਆਸਾਧ ਸਤ ਗੁਰ ਨਮਸਕਾਰੰਗ ਆਦਿ ਮਦ ਅੰਤ ਨਿਰੰਕਾਰੰਗ ਆਪੇ ਸੁਣ ਆਪੇ ਸੁਖ ਆਸਨ ਆਪੇ ਸੁਣਤ ਆਪ ਹੀ ਜਸਨ ਆਪਣ ਆਪ ਆਪੇ ਉਪਾਇਓ ਆਪੇ ਬਾਸ ਆਪ ਹੀ ਮਾਇਓ ਮਾਇਓ ਆਪੇ ਹੈ ਸੁਖ ਮਾਪ ਹੈ ਅਸੂਲਾ ਲਸੀ ਨਾ ਜਾਈ ਨਾਨਕ ਲੀਲਾ ਕਰ ਕਿਰਪਾ ਪਰ ਦੀਨ ਦਿਆਲਾ ਤੇਰੇ ਸੰਤਨ ਕੀ ਮਨ ਹੋਏ ਰਵਾਲਾ ਸਲੋਕ ਸਲੋ ਰਹਾਓ ਸਲੋਕ ਨਿਰੰਕਾਰ ਕਾਰਾ ਨਿਰਗੁਣ ਸਰਗੁਣ ਏਕ ਇੱਕ ਏਕ ਬਸੰਨ ਨੂੰ ਨਾ ਦੇਖਣ ਨੂੰ ਨਾਨਕ ਏਕ ਅਨੇਕ ਪੌੜੀ ਓਂਗਾ ਓਂਗ ਗੁਰਮੁਖ ਕੀਓ ਕਾਰਾ ਏਕੇ ਸੂਪ ਭ੍ਰਮਣ ਹਾਰਾ ਭਿੰਨ ਭਿੰਨ ਤ੍ਰੈ ਗੁਣ ਵਿਸਤਾਰੰਗ ਸਤਿਗੁਰ ਨਿਰਗੁਣ ਤੇ ਸਰਗੁਣ ਵਿਸਤਾਰੰਗ ਸਗਲ ਭਾਂਤ ਕਰੇ ਉਪਾਇਓ ਜਨਮ ਮਨ ਮਨ ਮੋਹ ਬਡਾਇਓ ਦੋਹੋਂ ਭਾਤ ਤੇ ਆ ਮੇਰਾ ਰਾ ਨਾਮ ਚੰਤ ਨਾ ਪਾਰਾ ਵਾਰਾ ਸਲੋਕ ਸਹੀ ਸਾ ਭਗਵਾਨ ਤੁਸੇ ਸੱਚ ਸੰਪੇ ਹਰ ਰਾਸ ਨਾਮ ਸੱਚ ਸੁਚ ਪਾਈਏ ਤੇ ਸੰਤਨ ਕੇ ਪਾਸ ਪ੍ਰਭਨੀ ਸੱਤਾ ਸੱਚ ਸੱਤ ਸੱਤ ਸੋ ਸਤਪੁਰਖ ਤੇ ਭਿੰਨ ਨਾ ਸੋ ਸੋ ਸੰਨ ਪਰੇ ਜੇ ਪਾਇੰਗ ਸਿਮਰ ਸਿਮਰ ਗੁਣ ਗਾਏ ਸੁਣਾਇੰਗ ਸੰਸੇ ਭਰਮ ਨਹੀਂ ਕੱਚ ਗਿਆ ਪ੍ਰਗਟ ਪ੍ਰਤਾਪ ਆਹੋਂ ਕੋ ਜਾਪਤ ਸੋ ਸਾਧੂ ਇਹ ਪੁੰਨ ਹੈ ਪਹੁੰਚਨਹਾਰਾ ਨਾਨਕ ਤਾਂ ਕੇ ਸਦ ਬਲਿਆਰਾ ਸਲੋਕ ਧਾਨ ਧਨ ਕਹਾਂ ਪੁਕਾਰ ਤੇ ਮਾਇਆ ਮੋਹ ਸਭ ਕੂਰ ਨਾ ਵੀ ਹੁਣੇ ਨਾਨਕਾ ਹੋਤ ਜਾ ਸਭ ਧੂਰ ਪਵੜੀ ਪਵੜੀ ਧੰਦਾ ਧੱਦਾ ਧੂਰ ਪਨੀਤ ਤੇਰੇ ਜਨਮਾਂ ਧਨ ਤੇਊ ਜਿਹ ਰੁਚੇ ਮਨੁਆ ਧਨ ਨਹੀਂ ਵਾਛੇ ਸੁਰਗਨਾ ਅੱਛੇ ਆਤ ਪ੍ਰੇਹੇ ਪ੍ਰੀਤਮ ਸਾਧ ਰਾਜ ਰਾਜ ਹੈ ਧੰਦੇ ਕਹਾਂ ਵਿਆਪੇ ਤਾਂ ਜੋ ਏਕ ਛਾੜ ਅਨ ਕਤੇ ਨਾ ਜਾਊਂ ਜਾ ਕੇ ਹੀਏ ਲਿਓ ਪ੍ਰਭ ਨਾਮ ਨਾਨਕ ਸਾਧ ਪੂਰਨ ਭਗਵਾਨ ਸਲੋਕ ਅਨ ਖੇਸ ਅਰ ਗਿਆਨ ਧਿਆਨ ਮਨ ਅਠ ਮਿਲਿਓ ਨਾ ਕੋਏ ਕਹੂੰ ਨਾ ਕਹੋ ਨਾਨਕ ਕਿਰਪਾ ਭਈ ਭਗਤ ਗਿਆਨੀ ਸੋਏ ਪੌੜੀ ਸੁਣਨਾ ਗਿਆਨ ਨਹੀਂ ਮੁੱਖ ਵਾਤੋਂ ਅਨਕ ਜੁਗਤ ਸ਼ਾਸਤਰ ਕਰ ਪਾਤੋ ਗਿਆਨੀ ਗਿਆਨੀ ਸੋਏ ਜਾਕੇ ਦ੍ਰਿੜ ਸੋ ਕਹਿ ਤੇ ਸੁਣਤ ਕਛ ਜੋਗਨਾ ਹੋ ਗਿਆ ਨਹੀਂ ਰਹਿ ਤਿਆਗਿਆ ਦ੍ਰਿੜ ਜਾਕੇ ਉਸਨ ਸੀਤ ਸੰਸਰ ਸਭ ਤਾਂ ਕੇ ਗਿਆਨੀ ਗਿਆਨੀ ਤਤ ਗੁਰਮੁਖ ਵਿਚਾਰੀ ਨਾਨਕ ਜਾਕੋ ਕਿਰਪਾ ਧਾਰੀ ਸਲੋਕ ਆਵਨਾਏ ਸਿਤ ਮੈਂ ਜਿਨ ਬੂਝੇ ਪਸ਼ਟ ਹੋਰ ਨਾਨ ਗੁਰਮੁਖੋ ਬੁਝੇ ਜਾਕੇ ਭਾਗ ਮਸ਼ੋਰ ਪੌੜੀ ਜਾਂ ਯੁਗ ਮੈਂ ਏਕੇ ਕੋ ਆਇਆ ਜਨਮਤ ਮੋਹਿਓ ਮੋਹਣੀ ਮਾਇਆ ਗਰਭ ਕੁੰਠ ਮੈਂ ਉਰਜ ਤਪ ਕਰਤੇ ਸਾਹ ਸਾਹ ਰਹਿਤੇ ਉਰਜ ਪਰੇ ਜੋ ਛੋਟ ਛਡਾਨਾ ਦੇਵਨ ਹਾਰ ਮੰਨੇ ਬਿਸਰਾਨਾ ਧਾਰੋ ਕਿਰਪਾ ਜਿਸੇ ਗਸਾਈ ਇਤ ਉਤ ਨਾਨਕ ਤਿਸ ਵਿਸਰੋ ਨਾਹੀ ਸੋਕ ਆਵਤ ਹੁਕਮ ਬਿਨਾਸ਼ ਹੁਕਮ ਬਿਨਾਸ਼ ਹੁਕਮ ਹੈ ਨਾਨ ਆਗਿਆ ਭਿੰਨਾ ਕੋਏ ਅਮਨ ਜਾਣਾ ਤੇ ਮਿਤਰੇ ਨਾਨਕ ਦੇਹੇ ਮਨ ਸੋਏ ਪੌੜੀ ਜੀ ਬਹੁਤ ਗਰਭ ਵਾਸੇ ਮੋਹ ਮਗਨ ਮੀਠ ਜੋਨ ਫਾਸੇ ਨਮਾਇਆ ਤ੍ਰੈ ਗੁਣ ਵਾਸੀ ਨੇ ਆਪਣ ਮੋਹ ਘਟੇ ਘੜ ਦੀਨੇ ਇਹ ਸਾਜਨ ਕਾਸ਼ ਕਹੋ ਪਾਇਆ ਦਿੱਤਾ ਜਾਤੇ ਇੱਕ ਕਰੋ ਵੇਖਮ ਨੇ ਇਹ ਮਾਇਆ ਕਰ ਕਿਰਪਾ ਸਤ ਸੰਗ ਮਿਲਾਏ ਨਾਨਕ ਤਾਂ ਕੇ ਨਿਕਲ ਮਾਏ ਸਲੋਕ ਕਿਰਤ ਕਮਾਵਨ ਸੁਭ ਸੁਭ ਕੀਨੇ ਤਿੰਨ ਪ੍ਰਭਿਆਪ ਪਾਸੇ ਆਪਣ ਹੋਂ ਹੋਂ ਕਰੇ ਨਾਨਕ ਬਿਨ ਹਰ ਸਾਂ ਕਮਾਤ ਪੌੜੀ ਏਕੇ ਆਪ ਕਰਾਮਨ ਹਾਰਾ ਆਪ ਹੈ ਪਾਪ ਪੁੰਨ ਵਿਸਾਰਾ ਯਹਾਂ ਯੁਗ ਜਿਤ ਜਿਤ ਆਪੇ ਲਾਇਓ ਸੋ ਪਾਇਓ ਜੋ ਆਪ ਦਿਵਾਇਓ ਆ ਕਾਂਤ ਨਾ ਜਾਣੇ ਜਾਣੇ ਕੋ ਜੋ ਜੋ ਕਰੇ ਸੋ ਹੁਨਰ ਹੋ ਏਕੇ ਤੇ ਸਗਲਾ ਵਿਸਾਰਾ ਨਾਨਕ ਆਪ ਸੁਆ ਨਾਰਾ ਸਰੋਕ ਰਾਤ ਰਹੇ ਬੰਤਾ ਬਿਨੋਦ ਕ੍ਰਿਸ਼ਨ ਰੰਗ ਵਿੱਚ ਤੋਰ ਨਾਨਕ ਨਾਨਕ ਤੇ ਸਾਨੀ ਪਰੋ ਬਿੰਸ ਗਾਏ ਮੈਂ ਮੋਰ ਪੌੜੀ ਰੇ ਮਨ ਬਿਨ ਹਰ ਜਿਹੇ ਰਚੋ ਤਹਿ ਤਹਿ ਬੰਧਨ ਪਾਏ ਜਿਹੇ ਵਿਦ ਖਤਮਨਾ ਛੁੱਟ ਗਏ ਸਭਾਏ ਹੋਂ ਕਰਤੇ ਕਰਮ ਰੱਤ ਤਾਂ ਕੋ ਭਾਰ ਫਾਰ ਪ੍ਰੀਤ ਨਹੀਂ ਜੋ ਨਾਮ ਸੋ ਜੋ ਤੋ ਇਹੋ ਕਰਮ ਵਿਕਾਰ ਬਾਂਧੇ ਜਮਕੀ ਦੇਵਰੀ ਮਿੱਠੀ ਮਾਇਆ ਰੰਗ ਭਮ ਕੈ ਮੋਹੇ ਨਹਿ ਬੁਝੇ ਸੋ ਪ੍ਰਭ ਸਤਿ ਸੰਗ ਲਿਖੇ ਗੰਤ ਨ ਛੁਟੀਏ ਕਾਚੀ ਦੀ ਨ ਸੁਧ ਜਿਸੇ ਬੁਝਾਏ ਨਾਨਕਾ ਤੇ ਗੁਰਮੁਖ ਨਿਰਮਲ ਬੁੱਧ ਸਲੋਕ ਟੁੱਟੇ ਬੰਧਨ ਜਾਸ ਕੇ ਹੋਆ ਸਾਧੂ ਸੰਗ ਜੋ ਰਾਤੇ ਰੰਗ ਇੱਕ ਨਾਨਕ ਗੂੜਾ ਰੰਗ ਪੌੜੀ ਗਾਰਾ ਰੰਗੋ ਯਾ ਮਨ ਆਪਣਾ ਹਰ ਹਰ ਨਾਮ ਜਪੁਰ ਜਪ ਰਖਨਾ ਰੇ ਰੇ ਦਰਗੇ ਕਹੇ ਨਾ ਕੋ ਆਓ ਬੈਠ ਆਦਰ ਸੁਖਦੇਵ ਮੈਲੀ ਪਾਵੇ ਸੋ ਬਾਸਾ ਜਨਮ ਮਰਨ ਨਹਿ ਹੋਏ ਬਿਨਾਸਾ ਮਸਤ ਕਰਮ ਲਿਖਿਓ ਸੁਰ ਜਾ ਕੇ ਹਰ ਸੰਪੇ ਨਾਨਕ ਘਰ ਤਾਂ ਕੇ ਸਲੋਕ ਲਾਲ ਝੂਠ ਦੀ ਤਾਰਨ ਹੋ ਵਿਆਪਤ ਮੂੜੇ ਅੰਦ ਲਾਗ ਪਰੇ ਦੁਰਗੰਧ ਸਿਉ ਨਾਨਕ ਮਾਇਆ ਬੰਦ ਪੌੜੀ ਲੱਲਾ ਲਭ ਚਰ ਵਿਖੇ ਰਸ ਰਾਤੇ ਅਹਿੰ ਬਦ ਮਾਇਆ ਮਦ ਮਾਤੇ ਆ ਮਾਇਆ ਮੈਂ ਜਨਮੇ ਮਰਨਾ ਜਿਉਂ ਜਿਉਂ ਹੁਕਮ ਸਿਵੇ ਤਿਉ ਕਰਨਾ ਸੋ ਨਾ ਕਹੋ ਪੂਰਾ ਕਹੋ ਸੋ ਫਿਰ ਨਾ ਕਹੋ ਪੂਰਾ ਜਿਸ ਜਿਤ ਲਾ ਦੋ ਚਿੱਤ ਤੇ ਲੱਗਣਾ ਨਾਨਕ ਸਾਕਰ ਸਦਾ ਅਲਪਨਾ ਸਲੋਕ ਲਾਲ ਗੋਪਾਲ ਗੋਬਿੰਦ ਸਾਹਿਬ ਗੈਰ ਗੰਭੀਰ ਅਪਾਠਾ ਦਿਸਣ ਨਾਹੀ ਅਵਰ ਕੋ ਨਾਨਕ ਇਹ ਫਰਵਾ ਪੌੜੀ ਲੱਲਾ ਤਾਂ ਕਿ ਲਵੇ ਨਾ ਕਹੂ ਵੇਖੇ ਆਪ ਅਵੜ ਨਾ ਹੋ ਰੋਮਣ ਹਾਰ ਹੋ ਤੇ ਸਾਦੇ ਆਇਆ ਹੂਆ ਕਾਂਤ ਨਾ ਕਾਹੂ ਪਾਇਆ ਕੀਤਾ ਅਸ ਮੈਂ ਪੂਰ ਸਮਾਨੇ ਪ੍ਰਗਟ ਪੁਰਖ ਸਾਧੂ ਛਾਉ ਜਾਨੀ ਜਾਕੋ ਦੀਨੋ ਹਰ ਰਸ ਆਪਣਾ ਨਾਨਕ ਗੁਰਮੁਖ ਹਰ ਹਰ ਹਰ ਤੇ ਜਪਣਾ ਸਲੋਕ ਆਤਮ ਰਸ ਤੇ ਇਹ ਜਾਣਿਆ ਹਰ ਰੰਗ ਸਜੇ ਮਾਨ ਨਾਨਕ ਧੰਨ ਧੰਨ ਧੰਨ ਜਾਣੇ ਆਏ ਤੇ ਪਰਵਾਨ ਪੌੜੀ ਆਇਆ ਸਫਲਤਾ ਕੋ ਗੰਨੇ ਜਾਸ ਜਪ ਜਾਸ ਰਸਨ ਹਰ ਹਰ ਜਾਸ ਫਨੇ ਆਏ ਬਸੇ ਸਾਧੂ ਤੇ ਸੰਗੇ ਅੰਧ ਨਾਮ ਤੇ ਹਰੇ ਰੰਗੇ ਆਪ ਸੋ ਜਾਣ ਨਾਮੇ ਰਾਤਾ ਜਾਕੋ ਦਇਆ ਮਾਇਆ ਬਿਦਾਤਾ ਇੱਕ ਆਵਨ ਫਿਰ ਜੋ ਮਾਇਆ ਨਾਨਕ ਹਰ ਕੇ ਦਾਸ ਸਮਾਇਆ ਸਲੋਕ ਜਾਸ ਜਗ ਕੇ ਮਨ ਹੋਏ ਆਨੰਦ ਬਿੰਕੇ ਦੂਜਾ ਭਾਉ ਦਿਸਰਗ ਰਿਚਨਾ ਬੁਝੇ ਨਾਨਕ ਨਾਮ ਸਮਾਓ ਪੌੜੀ ਜਿੱਦਾ ਜਾਰੋ ਦੁਰਮਤ ਦੋ ਤਿੱਥੇ ਧਿਆਗ ਸੁੱਖ ਸਾਜੇ ਹੋ ਸੋ ਜਿੱਦਾ ਜਾਏ ਪੜੋ ਸੰਤ ਸਰਨਾ ਜੇ ਅਸਰ ਜਾਂ ਭਾਵ ਜਲ ਤਰਨਾ ਜਿੱਦਾ ਜਨਮ ਨਾ ਆਵੇ ਸੋ ਏਕ ਨਾਮ ਲੈ ਮਨੇ ਪਰੋ ਜੱਜਾ ਜਨ ਹਾਰੀਏ ਗੁਰਪੂਰੇ ਕੀ ਚੇਕ ਨਾਨਕ ਤੇ ਸੁਖ ਪਾਇਆ ਜਾਂ ਘੇਰੇ ਦੇ ਇੱਕ ਸਲੋਕ ਅੰਤਰ ਮਨ ਤਨ ਵਾਸੇ ਰਹੇ ਤੂਤ ਤੇ ਨੀਤ ਗੁਰਪੂਰੇ ਉਪਦੇਸਿਆ ਨਾਨਕ ਜਪੀਏ ਨੀਤ ਪੌੜੀ ਅੰਦਿਨ ਸਿਮਲੋ ਤਾਸ ਕੋ ਜੋ ਅੰਤ ਸਹਾਈ ਹੋਏ ਵਿਖਿਆ ਦਿਨ ਚਾਰ ਛੇ ਸਾਧ ਚੱਲਿਓ ਸਭ ਕੋਏ ਜਾਂ ਕੋ ਮਾਤ ਪਿਤਾ ਸੁੱਤੀ ਜਾਂ ਗਹਿ ਬਨ ਸਾ ਆਕਾਸ਼ ਸੰਗ ਨਾ ਲੀਆ ਸੀ ਸੰਚ ਜੋ ਬਿਨਸਤ ਨਾਹੀਂ ਪਤ ਛੇਤੀ ਆਪਣੇ ਘਰ ਜਾਈ ਸਾ ਸੰਗ ਕਰ ਕੀਰਤਨ ਗਾਈਏ ਨਾਨਕ ਤੇ ਬਹੁ ਨਾ ਆਈਏ ਆਇਆ ਨਾਨਕ ਤੇ ਬਹੁ ਨਾ ਆਇਆ ਸਲੋਕ ਅਤ ਸੁੰਦਰ ਕਲੀਨ ਚਤਰ ਮੁਖ ਗਿਆਨੀ ਧਨਵੰਤ ਨਿਤ ਕਹੀਏ ਨਾਨਕਾ ਜੇ ਪੀ ਨਹੀਂ ਭਗਵੰਤ ਪੌੜੀ ਨਾ ਖੱਟ ਸ਼ਾਸਤਰ ਹੋਏ ਗਿਆਨਾ ਪੂਰਕ ਕੁੰਭਕ ਰੇਸ ਕਰਮਤਾ ਗਿਆਨ ਗਿਆਨ ਧਿਆਨ ਤੀਰਥ ਇਸ਼ਨਾਨੀ ਸੋਂ ਪਾਕ ਆਪ ਅਪਸ ਉਦਿਆਨੀ ਰਾਮ ਨਾਮ ਸੰਗ ਮਨ ਹੁਤਾ ਜੋ ਕਛ ਕਿਨੋ ਸੋ ਅਨੇਕਾ ਊਆ ਤੇ ਉੱਤਮ ਗਨੋ ਚੰਡਾਲਾ ਚੰਡਾਲਾ ਨਾਨਕ ਜਿਹੇ ਮਨ ਬਸੇ ਗੋਪਾਲਾ ਸਲੋਕ ਕੁੰਟ ਚਾਰ ਦੈ ਦੁਸਮ ਕਰਮ ਕਿਰਤ ਕੀ ਰੇਖ ਸੁਖ ਦੁਖ ਮੁਕਤ ਜੋਨ ਨਾਨਕ ਲਿਖਿਓ ਦੇਖ ਕਮਲੀ ਪੱਕਾ ਕਾਨ ਕਰਤਾ ਸੋ ਲਿਖਿਓ ਦੇਖਣਾ ਮੇਟਕ ਕੋ ਨਹੀਂ ਹੋਤ ਕਛ ਦੋ ਬਾਰਾ ਕੰਨੇ ਹਾਰ ਸੋ ਭੁੱਲਣ ਹਾਰਾ ਕਾਹੂ ਪੰਥ ਦਿਖਾਰੇ ਆਪੇ ਕਾਹੂ ਦਿਆਨ ਪਰਮਤ ਪ੍ਰਸਿੱਧ ਆਪੇ ਆਪਣ ਖੇਲਾ ਆਪ ਹੀ ਤੀਨੋ ਜੋ ਜੋ ਦੀਨੋ ਸੋ ਨਾਨਕ ਲੀਨੋ ਸਲੋਕ ਖਾਤ ਖਰਚ ਜੋਸਤ ਰਹੇ ਛੁੱਟ ਨਾ ਜਾਏ ਭੰਡਾਰ ਹਰ ਹਰ ਜਪਤ ਅਨੇਕ ਜਨ ਨਾਨਕ ਨਾਏ ਸਮਾਰ ਪੌੜੀ ਸੁੱਖਾ ਕਿੰਨਾ ਕਾਸ਼ ਨਹੀਂ ਇਸ ਸਮਰੱਥ ਕਹਿ ਪਾਹੇ ਜੋ ਦੇਨਾ ਸੋ ਦੇ ਰਹੇ ਭਾਵੇਂ ਕਹਿ ਤਹਿ ਜਾਹੇ ਖਰਚ ਖਜਾਨਾ ਸਤਿ ਖਜਾਨਾ ਨਾਮ ਧਾਨਿਆ ਭਗਤਨ ਦੀ ਰਾਤ ਸਮਾਗਰੀ ਦੀ ਆਨੰਦ ਸਹਿਜ ਜਪ ਆਨੰਦ ਸਹਿਜ ਜਪਤ ਰਿਹਾ ਹੈ ਗੁਣਤਾ ਕੇ ਖੇਲੇ ਵਿੱਚ ਆਨੰਦ ਸਿਉਂ ਜਾਤੋ ਕਿਰਪਾਲ ਸਰੀਰ ਦਿਨੀ ਸੁਹਾਵਣੇ ਰਾਮ ਨਾਮ ਕਹਿ ਮਾਨ ਫਿਰ ਨਾ ਦੂਖ ਨਾ ਦਾਨ ਸਹੇ ਜਾਤੋ ਨਦਰ ਕਰੀ ਨਾਨਕ ਜੋ ਪ੍ਰਭ ਭਾਣਿਆ ਪੂਰੀ ਨਾ ਪਰੀ ਸਲੋਕ ਗਨ ਮਿਨ ਦੇਖੋ ਮਨੇ ਮਾਹੀ ਸਰਪਲ ਚਲਣੋ ਲੋਗ ਆਸ ਨਿਤ ਗੁਰਮੁਖ ਮਿਟੇ ਨਾਨਕ ਨਾਮ ਰੋਗ ਪੌੜੀ ਗੰਗਾ ਗੋਬਿੰਦ ਗੋਬਿੰਦ ਰਭ ਸਾ ਸਾ ਜਗਨੀਤ ਕਹਾਂ ਵੀ ਸਾ ਸਾ ਦੇਕਾ ਬਿਲਮ ਨਾ ਕਰਿਓ ਮੀਤ ਨਹਿ ਬਾਰਕ ਨਹਿ ਜੋ ਬਨੋ ਨੰਦੀ ਕਛ ਬੰਦ ਹੋਵੇ ਰਾਹ ਨਾ ਬੁੱਝੀਏ ਜੋ ਆਏ ਪਰੇ ਜੰਗ ਫਾਂਦ ਗਿਆਨੀ ਧਿਆਨੀ ਚਤਰ ਫੇਕ ਰਹਿ ਨਹੀਂ ਇਹ ਠਾਏ ਚਾਰ ਚਾਰ ਕਗਲੀ ਗਈ ਮੂੜ ਤਾਂ ਲਪਟਾ ਹੈ ਗੱਪੜ ਸਾਹ ਸਿਮਤ ਰਹੇ ਜਾਹੋਂ ਜਾਹੋਂ ਮਸਤਕ ਭਾਗ ਨਾਨਕੇ ਆਏ ਸਫਲ ਤੇ ਜਾਂ ਕੋ ਪ੍ਰਿਹ ਸੁਹਾਗ ਸਲੋਕ ਧੋਖੇ ਸ਼ਾਸਤਰ ਵੇਦ ਸਾਭਵਾਨ ਕਥੋਂ ਕਥੋਂ ਤੋਂ ਹੋ ਕੋਏ ਅੱਜ ਗਾਦੀ ਹੁਣ ਹੋਵਤ ਨਾਨਕੇ ਕੇ ਸੋਏ ਪੌੜੀ ਘੱਗਾ ਘਾਲੋ ਮਨੇ ਇਹ ਬਿਨ ਹਰ ਦੂਸਰਨਾ ਹੈ ਦੂਸਰ ਨਾ ਹੈ ਨਹਿ ਹੋਆ ਨਹਿ ਉਮਣਾ ਜਤ ਕਤੋ ਹੀ ਸਮਾਏ ਕੁੱਲੇ ਤੋ ਮਨ ਜੋ ਆਵੇ ਸਰਨਾ ਨਾਮ ਤਤ ਕਲ ਮਾ ਮਹਿ ਪੁਨੇ ਚਲਨਾ ਘਾਲ ਘਾਲ ਅਨਕ ਪਛਤਾ ਹੈ ਬਿਨ ਹਰ ਭਗਤ ਕਹਾਂ ਸਿੱਤ ਪਾਵੇ ਘੋਲ ਮਹਾਰਾਜ ਅੰਮ੍ਰਿਤ ਤਹਿ ਹੀਆ ਨਾਨਕ ਹਰ ਗੁਰ ਜਾਂ ਕੋ ਦੀਆ ਸਲੋਕ ਘਾਲੇ ਸਭ ਦਿਸ ਦਿਵਸ ਸਾਸ ਨਹਿ ਬਗਤ ਘਟਤ ਤਿਲ ਸਾਰ ਜੀਵਨ ਲੋਹੇ ਪਰ ਮੋ ਨਾਨਕ ਤੇ ਗਵਾਰ ਪੌੜੀ ਗ੍ਰਾਸੇ ਕਾਲ ਤੇ ਜੋ ਸਾਕਤ ਪ੍ਰਭਕੀ ਨਾਨਕ ਜੋਨ ਜਨਮੇ ਮਰੇ ਆਤਮ ਰਾਮ ਨਸੀਨ ਗਿਆਨ ਧਿਆਨ ਤਾਹੂ ਕੋ ਆਏ ਕਰ ਕਿਰਪਾ ਜਿਹੇ ਆਪ ਦਿਵਾਏ ਗੰਸੀ ਗਣੀ ਨਹੀਂ ਕੋ ਛੁੱਟੇ ਗਾਚੀ ਗਾਗਰ ਸਰ ਪਰ ਫੁੱਟੇ ਸੋ ਜੀਵਤ ਜਿਹ ਜੀਵਤ ਜਪਿਆ ਪ੍ਰਗਟ ਭਏ ਨਾਨਕ ਨਹਿ ਛਪਿਆ ਸਲੋਕ ਚਿੱਤ ਤੋਂ ਚਰਨਾਰ ਬਿੰਦ ਊਂਦ ਕਵਲ ਬਿਗਸਾਤ ਪ੍ਰਗਟ ਭਏ ਆਪੇ ਗੋਬਿੰਦ ਨਾਨਕ ਸੰਤ ਮਤਾਤ ਪੌੜੀ ਸੱਚਾ ਚਰਨ ਕਮਲ ਗੁਰ ਲਾਗਾ ਧੰਨ ਧਨੁਆ ਦਿਨ ਸੰਜੋਗ ਸੁਭਾਗਾ ਚਾਰ ਕੁੰਠ ਦਹਿ ਦਿਸ ਧਰਮ ਆਇਓ ਕਪਈ ਕਿਰਪਾ ਭਈ ਕਿਰਪਾ ਤਵ ਦਰਸ਼ਨ ਪਾਇਓ ਚਾਰ ਵਿਚਾਰ ਬਿਨ ਸਿਓ ਸਭ ਦੂਆ ਸਾ ਸੰਗ ਮਨ ਨਿਰਮਲ ਦੂਆ ਚੰਤ ਵਿਸਾਰੀ ਇੱਕ ਦਿਸਚੇਤਾ ਨਾਨਕ ਗਿਆਨ ਅੰਜਨ ਜਿਹ ਨੇਤਰਾ ਸਲੋਕ ਛਾਤੀ ਸੀਤਲ ਮਨ ਸੁਖੀ ਸ਼ੰਤ ਗੋਬਿੰਦ ਗੁਣ ਗਾਏ ਐਸੀ ਕਿਰਪਾ ਕਰੋ ਪਵ ਨਾਨਕ ਦਾਸ ਦਿਸਾਏ ਪੌੜੀ ਸੱਚਾ ਸੋਰੇ ਦਾਸ ਕਮਾਰੇ ਦਾਸ ਦਰਸ਼ਨ ਕੇ ਪਾਣੀ ਨਾਰੇ ਸੱਚਾ ਸਾਰ ਹੋਤ ਤੇਰੇ ਸੰਤਾ ਆਪਣੀ ਕਿਰਪਾ ਕਰੋ ਭਗਵੰਤਾ ਸਾਧ ਸਿਆਣਪ ਗੋ ਚਤੁਰਾਈ ਸੰਤਨ ਕੀ ਮਨ ਟੇਕ ਟਿਕਾਈ ਸਾਧ ਕੀ ਪੁੱਤਰੀ ਪਰਮ ਲਖ ਪਾਈ ਨਾਨਕ ਜਾਂ ਕੋ ਸੰਤ ਆਈ ਸਲੋਕ ਜੋਰ ਜਨਮ ਹੁੱਲੇ ਕਨੂੰ ਕਾਚੀ ਦੇਹ ਪਿਕਾ ਪੁਕਾਰ ਅਹਿਮ ਭੁਜ ਬੰਧਨ ਪਰੇ ਨਾਨਕ ਨਾਮ ਸੁਤਾਰ ਪੌੜੀ ਜੱਜਾ ਜਾਣੇ ਜੋ ਕਾਸ਼ ਹੂਆ ਬੰਧਿਓ ਜਿਉ ਨਗਨੀ ਸੰਸੂਆ ਜੋ ਹੋ ਜਾਣੇ ਭੋ ਜੋ ਜਾਣੇ ਹੋ ਭਗਤ ਗਿਆਨੀ ਅੱਗੇ ਭੋ ਠੱਕ ਤਿਲ ਨਹੀਂ ਮਾਨੀ ਜੋ ਜਾਣੇ ਮੈਂ ਕਥਨੀ ਕਰਤਾ ਵਿਆਹ ਪਾਰੀ ਬਸਤਾ ਜਿਉਂ ਫਿਰਤਾ ਸਾ ਸੰਗ ਜੇ ਹਮੇ ਮਾਰੀ ਨਾਨਕ ਤਾਂ ਘੁੰਮ ਕੇ ਮਿਲੇ ਮਰਾਰੀ ਸ਼ਲੋਕ ਚਲਾਂਗੇ ਉਸ ਨਾਮ ਜਪ ਨਿਸ਼ਵਸਰ ਰਾਧ ਤਾਰਾ ਤੁਜਨਾ ਵਿਆਪੀ ਨਾਨਕ ਮਿਟੇ ਪਾਦ ਬੋੜੀ ਸੱਜਾ ਚਰਨ ਚੁਰਨ ਮਿਟੇ ਤੁਮਾਰੋ ਰਾਮ ਨਾਮ ਸਿਓ ਕਰ ਬਿਹਾਰੋ ਝੂਰਤ ਝੂਰਤ ਸਭ ਸਮੂਹਾ ਜਾਂ ਘਿਰਦੇ ਹੋਰ ਪਾਓ ਬੀਆ ਚੜ੍ਹੇ ਕਸਮਲ ਪਾਪ ਤੇਰੇ ਮੰਨਿਆ ਅੰਮ੍ਰਿਤ ਕਥਾ ਸੰਤ ਸੰਗਮ ਸੁਣਵਾ ਚੜ੍ਹੇ ਕਾਮ ਕ੍ਰੋਧ ਵਿਸਟਾਈ ਨਾਨਕ ਜਾਂ ਕੋ ਕਿਰਪਾ ਗਸਾਈ ਸ਼ਲੋਕ ਯਤਨ ਕਰੋ ਯਤਨ ਕਰੋ ਤੁਮ ਅੰਤ ਗਿਦ ਰਹਿਣ ਨਾ ਪਾਵੋ ਮੀਤ ਜੀਤ ਰਹੋ ਹਰ ਹਰ ਭਜੋ ਨਾਨਕ ਨਾਮ ਪ੍ਰੀਤ ਪਵੜੀ ਸਹੀਆਂ ਜਾਣੋ ਦ੍ਰਿੜ ਸਹੀ ਗੰਤ ਜਾਤ ਏਤ ਗੰਤੀ ਗਣੋ ਨਗਾਣ ਸਕੋ ਉਠ ਸੁਧਾਰੇ ਕੇਤ ਜੂਹੋ ਇੱਕੋ ਸੋ ਬਿੰਸ ਤੋ ਕਾ ਕਿਉਂ ਕਰੀਏ ਸੰਗ ਸਾਨੋ ਜਾਣੋ ਆਮ ਬਿਦ ਸਹੀ ਚਿੱਤ ਚੂਚੋ ਮਾਇਆ ਰੰਗ ਨਾਨਕ ਸੋਈ ਸੰਤ ਸੋਨ ਸੋਏ ਪਰਮਤ ਪਰਮ ਤੇ ਪਰਮ ਤੇ ਕਿਚਿਤ ਭਿੰਨ ਅੰਧ ਧੂਪ ਤੇ ਕੱਢੋ ਜੇ ਹੋਵੋ ਸੋ ਪ੍ਰਸੰਨ ਜਾਂ ਕੇ ਹੱਥ ਸਮਰੱਥ ਤੇ ਕਰਨ ਕਰਨੇ ਯੋਗ ਨਾਨਕ ਤੇ ਉਸਤ ਕਰੋ ਜਾਹ ਕਿਉ ਸੰਯੋਗ ਲੋਕ ਟੁੱਟੇ ਬੰਧਨ ਜਨਮ ਮਰਨ ਸਾਧ ਸੇਵ ਪਾਏ ਨਾਨਕ ਮਨੋ ਨਵਿਸਰੇ ਗੁਰਮਿਤ ਗੋਬਿੰਦ ਰਾਏ ਪੌੜੀ ਚਹਿਲ ਕਰੋ ਤੋ ਇੱਕ ਕੀ ਜਾਂ ਕੇ ਜਾਂ ਤੇ ਵਿਰਸਾ ਨਾ ਕੋਏ ਮੰਥਨ ਮੁੱਖ ਹੀਏ ਵਸੇ ਜੋ ਚਾਹੋ ਸੋ ਹੋਏ ਚਹਿਲ ਮਹਿਲ ਤਾਂ ਕੋ ਮਿਲੇ ਜਾਂ ਕੋ ਸਾਧ ਕਿਰਪਾਲ ਸਾਧੂ ਸੰਗਤ ਤੋਂ ਵਸੇ ਜੋ ਆਪਣ ਹੋਵੇ ਹੋਵੇ ਵਿਆਲ ਟੋਹੇ ਚਾਹੇ ਬਹੁ ਭਵਨ ਭਵਨ ਬੇਨਾ ਸੁਖਨਾਏ ਚਾਹੇ ਜਾਮ ਕੇ ਦੂਤ ਕਹੇ ਜੋ ਸਾਧੂ ਸੰਗ ਸਮਾਏ ਬਾਰ ਬਾਰ ਜਾਓ ਸੰਤ ਸਦਕੇ ਨਾਨਕ ਭਾਵ ਬਿਨਾਸੇ ਕਦ ਉਸਕੇ ਸ਼ੋਕ ਠਾਕਣਾ ਉੱਚੀ ਤਨ ਹੈ ਡਰ ਜਿਹੋ ਜਿਹਨੂੰ ਮੁਖ ਤੋਂ ਪਰਸਾਨ ਜੋ ਜਨ ਸਭ ਆਪਣੇ ਕਰੇ ਨਾਨਕ ਤੇ ਧਨ ਧਨ ਪੌੜੀ ਇਕੱਠਾ ਬਨਵਾ ਚਾਹੇ ਨਾਹੀਂ ਚਾਹੇ ਨਾਹੀਂ ਜੋ ਸਗਲ ਤਿਆਗ ਲਭ ਚਾਹੀ ਠਹਿਕ ਠਹਿਕ ਮਾਇਆ ਸੰਗ ਮੂਵੇ ਵਾਂ ਕਿ ਚੁਕਲ ਨਾ ਕਥੂ ਹੋਵੇ ਠਾਗ ਸੰਦੇ ਫਰੀ ਸੰਤੇ ਸੰਤੇ ਸੰਗ ਬਸਿਆ ਅੰਮ੍ਰਿਤ ਨਾਮ ਤਹਾਂ ਜੀਵ ਦੱਸਿਆ ਠਾਕਰ ਆਪਣੇ ਜੋ ਜਨ ਪਾਇਆ ਨਾਨਕ ਵਾਂ ਕਾ ਮਨ ਸਿਧਲਾਇਆ ਸਲੋਕ ਡੰਡੋਤ ਬੰਧਨ ਡੰਡੋਤ ਬੰਧਨ ਅੰਕਬਾਰ ਸਰਬ ਕਲਾ ਸਮਰੱਥ ਡੋਲਨ ਤੇ ਰੱਖੋ ਪ੍ਰਭੂ ਨਾਨਕ ਕੇ ਦੇ ਕਰ ਹੱਥ ਬੋੜੀ ਡੰਡਾ ਡੱਡਾ ਦੇ ਡੇਰਾ ਇਹੋ ਨਹੀਂ ਜਹਿ ਜਹਿ ਡੇਰਾ ਤਹਿ ਜਾਣ ਵਾਂ ਡੇਰਾ ਕਾ ਸੰਜਮੋ ਗੁਰਕਿਰਤ ਸਦ ਪਛਾਣ ਆ ਡੇਰਾ ਹੋ ਸ਼ਰਾਮ ਘਰ ਘਰ ਲੈ ਜਾਣ ਕਾ ਤਸੂ ਨਹੀਂ ਸੰਚਾਲੇ ਵਾਂ ਡੇਰਾ ਕੀ ਸੋ ਮਿਤ ਜਾਣੇ ਜਾਂ ਕੋ ਦ੍ਰਿਸ਼ਟ ਪੂਰਨ ਭਗਵਾਨ ਨੇ ਡੇਰਾ ਨੈਚਰ ਸਾਚੇ ਸਾਧ ਸੰਗ ਪਾਇਆ ਨਾਨਕ ਤੇ ਜਨ ਨਹਿ ਦਲਾਇਆ ਸਲੋਕ ਢਾਹਨ ਲਾਗੇ ਧਰਮ ਰਾਏ ਕਿਨੇ ਨਾ ਘਾਲਿਓ ਬੰਦ ਨਾਨਕ ਉਪਰੇ ਜਪ ਹਰੀ ਸਾਧੰਗ ਧਨਵੰਦ ਪੌੜੀ ਚੱਡਾ ਢੁੰਡ ਤੇ ਕਹਿ ਫਿਰੋਂ ਢੁੰਡ ਤੇ ਆਹ ਮਨ ਮਾਹੇ ਸੰਗਤ ਹਾਰੇ ਕਾ ਬਸੇ ਬਨ ਬਨ ਕਹਾਂ ਬਿਰਾਹੇ ਢੇਰੀ ਢਾਹੋ ਸਾਧ ਸੰਗ ਅਹਿੰਗ ਬੁੱਧ ਬਿਕਰਾਲ ਸਿੱਪਾ ਹੋ ਸਹਿਜੇ ਵਸੋ ਦਰਸ਼ਨ ਦੇਖ ਨਿਹਾਲ ਢੇਰੀ ਜਾਮੇ ਜਮ ਮਰੇ ਗਰਭ ਜੋਨ ਦੁੱਖ ਪਾਏ ਮੋਹ ਮਗਨ ਲਪਤ ਰਹੇ ਹੋ ਆਵੇ ਜਾਏ ਚਹਿਤ ਚਹਿਤ ਰਬ ਚਹਿ ਪਰੇ ਸਾਧ ਜਨਾ ਸਰਨਾਏ ਦੁੱਖ ਕੇ ਪਾਏ ਪਾਏ ਕਟਿਆ ਨਾਨਕ ਲੀਏ ਸਮਾਏ ਲੋਕ ਜੈ ਸਾਧੁ ਗੋਬਿੰਦ ਭਜੋ ਕੀਰਤਨ ਨਾਨਕ ਨੀਤ ਨਾ ਹੋ ਨਾ ਹਾਂ ਤੂੰ ਹੂੰ ਮਹਿ ਸੁਤੇ ਨਿਕ ਨਜਾਈਓ ਦੂਤ ਪੌੜੀ ਨਾਣਾ ਰਾਣ ਤੇ ਸਿਜੀਏ ਆਤਮ ਦੀਤੇ ਕੋ ਜੀਤੇ ਕੋਏ ਹਮੇ ਅੰਨ ਰਾਸ ਹਮੇ ਅੰਨ ਸਿਉ ਲਾਲ ਮਰੇ ਸੋ ਸੋਭਾ ਦੂ ਹੋਏ ਮਿਟਾਏ ਜੀਵਤ ਮਰੇ ਬਤੂਰੇ ਅਪਦੇਸ਼ ਨਾ ਜਿੱਤੇ ਹਰ ਮਿਲੇ ਹੇ ਸੁਰਤਨ ਦੇਸ਼ ਨਾ ਕੋ ਜਾਣੇ ਆਪਣੋ ਇੱਕ ਆਧਾਰ ਰਹਿਣ ਜਿਨਸ ਸਿਮਰਤ ਰਹੇ ਜੋ ਸੋਭਰਾ ਪੁਰਖ ਅਪਾਰ ਰਹਿਣ ਸਗਲ ਦਿਆ ਮਨ ਕਰੇ ਕਰਮ ਕਮਾਏ ਮੈਂ ਦੂਜੇ ਸਦਾ ਸੁਖ ਨਾਨਕ ਲਿਖਿਆ ਪਾਏ ਸਲੋਕ ਧਨ ਮਨ ਕਾਨ ਅਰਪੋ ਤਿੱਥੇ ਪ੍ਰਭੂ ਮਿਲਾਵੇ ਮੋਹ ਨਾਨਕ ਪ੍ਰਭ ਕੋ ਕੱਟ ਗਏ ਸਿੱਕੇ ਜੰਤੀ ਗਏ ਫੋੜੀ ਸਕਤਾ ਤਾਂ ਸਿਉ ਪ੍ਰੀਤ ਕਰ ਗੁਣੇ ਤੇ ਗੋਬਿੰਦ ਰਾਏ ਫਲ ਭਾਵੇ ਮਨ ਬਸ਼ਤੇ ਸਭ ਤੁਹਾਰੀ ਜਾਏ ਤ੍ਰਾਸ ਮਿਟੇ ਜਮ ਪੰਥ ਕੀ ਦਾਸ ਵਸੇ ਮਨ ਨਾਉ ਗਤ ਭਾਵੇ ਮਤ ਹੋਏ ਪਰਦਾਸ ਮੈਲੀ ਭਾਵੇ ਖਾਉ ਤਾਉ ਸੰਗ ਨਾ ਤਨ ਚੱਲੇ ਹੈ ਗ੍ਰਹਿ ਜੋਬਨ ਮਹਿਰਾਜ ਸੰਤ ਸੰਗ ਸੰਤ ਸੰਗ ਸਿਮਰਤ ਰਹੋ ਇਹ ਤੁਹਾਰੇ ਕਾਜ ਤਾਤਾ ਕਛੁ ਨਾ ਹੋਈ ਜੇ ਹੈ ਜੋ ਤਾਪ ਤੁਮਾਰੇ ਆਪ ਅਥਾਲੇ ਨਾਨਕ ਹਮੇ ਆਪ ਨਾਨਕ ਹਮ ਹੈ ਆਪੇ ਅਮਾਈ ਵਾਪਸ ਰੋਕ ਥਾਕੇ ਬੋਬਤ ਕਾ ਸਾਥੇ ਤ੍ਰਿਸ਼ਨਾ ਤ੍ਰਿਸ਼ਨਾ ਨਾਥ ਸੰਤ ਸੰਤ ਸਖਤ ਮੂਏ ਨਾਨਕ ਮਾਇਆ ਨਾ ਸਾਥ ਪੌੜੀ ਸੱਚਾ ਸਿਰ ਕੋ ਨਹੀਂ ਕਾਇਬ ਸਾਰੋ ਪਾਵ ਅਨਕ ਬੰਚ ਬਲ ਛਲ ਕਰੋ ਮਾਇਆ ਇੱਕ ਪਾਵ ਥੈਲੀ ਸੰਚੋ ਸਨ ਕਰੋ ਥਾਕ ਪਰੋ ਗਵਾਰ ਮਾਨ ਮਨ ਕੈ ਭਾਵਨਾ ਵੀ ਅੰਤੇ ਅਵਸਰ ਵਾਰ ਸਿਤ ਪਾਵੋ ਗੋਬਿੰਦ ਭਜੋ ਸੰਤ ਹੈ ਕੀ ਸਿੱਖ ਲਿਓ ਪ੍ਰੀਤ ਕਰੋ ਸਾਡੇ ਇੱਕ ਸਿਉ ਆ ਸੱਚਾ ਸਿਨੇਹ ਕਾਨ ਕੰਨ ਕਰਾਵਣੋ ਸਭ ਇੱਕ ਹੱਥ ਜਿਗ ਕਰਾਵੋ ਚਿੱਤ ਤਿੱਤ ਲੱਗੇ ਨਾਨਕ ਜਨ ਜਗਨਾਥ ਸਲੋਕ ਦਾਤੇ ਸੁਨਿਹਾਰਿਆ ਸਭ ਕੁਛ ਦੇਵਨ ਹਾਰ ਸਾਧ ਸਾਧ ਸੰਗਤ ਰਹੇ ਨਾਨਕ ਦਰਸ਼ਨ ਆਧਾਰ ਪੌੜੀ ਲੱਦਾ ਦਾਤਾ ਇੱਕ ਹੈ ਸਭ ਕੋ ਕੋ ਦੇਵਨ ਹਾਰ ਦਿੰਦੇ ਤੁਰਨਾ ਵੀ ਅਗੰਤ ਭਰੇ ਭੰਡਾਰ ਦੇਣ ਹਾਰ ਸਭ ਜੀਵਨ ਹਾਰਾ ਮਨ ਮੂਰਖ ਕਿਉਂ ਤਾਏ ਵਿਸਾਰਾ ਦੋਸ਼ ਨਹੀਂ ਕਾਹੂ ਤੋ ਮੀਤਾ ਮਾਇਆ ਮੋਹ ਬੰਗ ਪ੍ਰਭ ਕੀਤਾ ਦਰਦ ਨਿਵਾਰੇ ਜਾ ਕੇ ਆਪੇ ਨਾਨਕ ਤੇ ਗੁਰਮੁਖ ਆਪੇ ਸਲੋਕ ਧਰਜੀ ਰੇਖਾਏ ਗਨਾ ਮਿਲਾਣੀ ਆਸ ਨਾਨਕ ਨਾਮ ਧਿਆਈਏ ਕਾਜਿਆ ਵੇ ਰਾਤ ਪੌੜੀ ਠੰਡਾ ਧਰ ਮਿਟੇ ਸੰਤ ਸੰਗ ਹੋਏ ਬਾਤ ਤੁਰ ਕੇ ਕਿਰਪਾ ਕਰੋ ਆਪ ਤੋ ਹੋਏ ਮਨੇ ਪਰਦਾਸ ਧੰਨ ਸਾਚਾ ਤੇਰੀ ਸੱਚ ਚਾਹ ਹਰ ਹਰ ਗੁਰੀ ਨਾਮ ਦਿੱਤਾ ਤੇ ਤੀਰ ਦੀ ਸੱਚ ਸੋਭਾ ਤੇ ਬਣਿਆ ਹਰ ਹਰ ਨਾਮ ਸਰਮਨੇ ਦੇ ਸੁਣਿਆ ਗਰਮ ਦੇ ਕਟ ਗਏ ਸਮਾਈ ਨਾਨਕ ਤੇ ਜਨ ਮਿਲੀ ਵਧਾਈ ਸਲੋਕ ਨਾਨਕ ਨਾਮ ਨਾਨਕ ਨਾਮ ਨਾਮ ਜਪ ਜਪਿਆ ਅੰਤਰ ਵਾਰ ਰਾਮ ਦੇ ਗੁਰਪੁਰੇ ਦੇਖਿਆ ਨਚਨਾਏ ਸਤਸੰਗ ਸਲੋਕ ਸਲੋਕ ਮੰਨਾ ਨਚਕੇ ਪਰੇ ਤੇ ਨਾਹੀ ਜਾ ਕੇ ਮੰਨੇ ਜਾ ਕੇ ਬਾਣ ਸਨ ਨਾਮ ਦਿਖਾਈ ਨਾਮ ਨਿਧਾਨ ਦੇ ਜੋ ਜਪ ਕੇ ਦਿਖਮਾਇਆ ਮੈਂ ਨਾਮ ਹੋਏ ਸਭ ਤੇ ਨਮਕ ਨਾ ਸਾ ਨਾ ਹੋਤਾ ਨਾ ਕਾਹੋ ਨਾਨਕ ਮੰਤਰ ਦੇਵ ਜੀ ਨੂੰ ਜਾਣ ਕਰੋ
1: ਲੋਕ ਪਾਵੇ ਕਾਹਦੇ ਮਿੱਟੇ ਸਵਨ ਸਤੇ ਸਹੀ ਮਰਜੀ ਨਾਨ ਸੁਤੇ ਸਿੱਧ ਭਾਈ ਫਿਰ ਮਿੱਟੇ ਨਿੱਕ ਨੀਤ ਪੌੜੀ ਸੌਖਾ ਸਿੱਧ ਫਿਰ ਤੂੰ ਆਇਆ ਸਰੂਰ ਦੇ ਸਾਜਿਕ ਨੇ ਪਾਇਆ ਫੇਰਾ ਇਹ ਉਸੇ ਤੇਰੇ ਨਾਲ ਤਾਂ ਨਾਮ ਜਪੋ ਕਿ ਤਾਂ ਸਤੀਏ ਪਾਸਾ ਫੇਰ ਫਿਰ ਰਾਵਣ ਜਾ ਨਾ ਹੋਈ ਏਕੇ ਇਹ ਜਪੋ ਜਪ ਸੋਈ ਕਰੋ ਸੇਤਾ ਪ੍ਰਾਪਤ ਕਰਨੇ ਹਾਰੇ ਮੇਲ ਦੇ ਨਾਨਕ ਦੇ ਚਾਰੇ ਸਰੋਗ ਬਿਨੋ ਸੁਨੋ ਤੂੰ ਪਾਲਾਂ ਦੀਨ ਦਿਆ ਗੋਪਾਲ ਸੁਖ ਬੰਦੇ ਵਪੂ ਰਾਸਨਾ ਸਰਦਵਾਲ ਪੌੜੀ ਬੱਬਾ ਬ੍ਰਹਮ ਜਾਣ ਕੇ ਬ੍ਰਹਮਾ ਵੈਸ਼ਨੋ ਅਤੇ ਗੁਰਮੁਖ ਸਾਚੇ ਧਰਨਾ ਜੀ ਆ ਆਪਣਾ ਆਪਣ ਬੁਰਾ ਮਚਾਵੇ ਤਾਂ ਵੀ ਬੁਰਾ ਨਿਰਤ ਨਹੀਂ ਆਵੇ ਵਾਧੂ ਆਪਣ ਹੋ ਬੰਦਾ ਦੇ ਕੇ ਕਰਦੇ ਅੰਦਾ ਬਾ ਕੀ ਸਭ ਰਹੀ ਸਿਆਣ ਬਜੀ ਕੇ ਜਨਾਵੋ ਸੋ ਜਾਣੇ ਨਾਨਕ ਲੋਕ ਭੈ ਭੰਜਨ ਦੂਜੇ ਰਾਧਰੇ ਸ਼ਾਂਤ ਸਾਂਝ ਦੇ ਰਿਡ ਵਸੇ ਨਾਨਕ ਸੁਣਨਾ ਭਰਮੀ ਕੌੜੀ ਭੱਬਾ ਭਰਮ ਕਾਹੂ ਆਪਣਾ ਇਹ ਸੰਸਾਰ ਸਗਲਾ ਸੁਗਣਾ ਭਾਰਮੀਆਂ ਸੁਣਨਾ ਦੇਵੀ ਦੇਵਾ ਭਾਰਮੀ ਸਿੱਧ ਸਾਧੂ ਦਮ ਮੇਰਾ ਭਰਮ ਭਰਮ ਮਨੁੱਖ ਦੇ ਸਾਰਾ ਦਿੱਤੇ ਵਾਹ ਦਿੱਤਾ ਮੈਂ ਮਾਇਆ ਬਦਲ ਭਰਮ ਮੈਂ ਮਚਾਇਆ ਨਾਨਕ ਦੇ ਭਾਰਮ ਸਿੱਖ ਪਾਇਆ ਤੇ ਲੋਕ ਮਾਇਆ ਡੋਲੇ ਬੋਲੀ ਦੀ ਮਨ ਲੱਭਦੇ ਹੋ ਤੇ ਸੰਗ ਮਗਨ ਦੁਜਿਆ ਤੁਮ ਰੰਗ ਤੋ ਨਾਨਕ ਨਾ ਮੇਰਾ ਰੰਗ ਪੌੜੀ ਮੰਮਾ ਮਗਨ ਹਾਰੇ ਅੰਨ ਦੇਣ ਹਾਰ ਦੇ ਰਹੇ ਉਸ ਚੰਨਾ ਜੋ ਦਿਨੋ ਸੋ ਇਸੇ ਵਾਰ ਮਨ ਮੋੜੇ ਕਹਿ ਕਰੇ ਪੁਕਾਰ ਜੋ ਮੰਗੇ ਤੋ ਮੰਗੇ ਵੀ ਆ ਜਾ ਤੇ ਕਿਤੇ ਨਾ ਕਹੋ ਕੀ ਆ ਮਗਨ ਮਾਂਗ ਤੋ ਇਸੇ ਮਾਂਗ ਨਾਲ ਜਾ ਕੇ ਪਰੇ ਪਰਾਗ ਸਲੋਕ ਮਾਤ ਪੂਰੀ ਪੂਰੀ ਸਰਦਾ ਪੂਰੀ ਸਰਦਾਰ ਦੇ ਜੋ ਪੂਰੇ ਮਨ ਮੰਤਰ ਜੇ ਜਾਣੇ ਪ੍ਰਭ ਆਪਣਾ ਨਾਨਕ ਤੇ ਭਗਵੰਤ ਪੌੜੀ ਮੰਮਾ ਜਾਵੇ ਮਨ ਮਚਾਨਾ ਤੇ ਸਾਧ ਸੰਗਤੀਆਂ ਨਾਲ ਦੁੱਖ ਤੇ ਸੂਆ ਤੇ ਸਮਤ ਵਿਚਾਰਾ ਨਾਲ ਸੂਰਿਆ ਸਰ ਸਾਰਾ ਕਾਹੀ ਕਾਹ ਕਾਹੀ ਮੇਰੇ ਲਿਖਾ ਪੂਰੇ ਘਰ ਦਾ ਤੁਸੀਂ ਦੇਖਾ ਉਹ ਰਾਤ ਨੇ ਉਹ ਅਸੀਂ ਕਿ ਪਾਇਆ ਨਾਨਕ ਲੇਤੇ ਨਹੀਂ ਕਰਨਾ ਸਲੋਕ ਚਾਰ ਮੀਂਹ ਸੁਣ ਸਾਜ ਨੂੰ ਦਿਨ ਹਰ ਚੀਤਨ ਆਏ ਨਾਨਕ ਤੇ ਬੰਦਨ ਕਦੇ ਗੁਰੂ ਜੀ ਚਰਨੀ ਪਾਏ ਪਗੜੀ ਜਾਈਆ ਜਤਨ ਕਰ ਸਹਿ ਵਿਦਿਆ ਇੱਕ ਨਾਮ ਦਿਨ ਕਹਿ ਲੋ ਸਿੱਧਿਆ ਜਾਹੇ ਜਤਨ ਕਰ ਹੋ ਟਿਕਾਰਾ ਆਓ ਜਗਨ ਸਾਹ ਸਿੰਗਾਰਾ ਜਾਪ ਅਵਰਨ ਧਾਰੇ ਸਭ ਕੋ ਹੁਆ ਜਪੇ ਬਿਨ ਅਵਰ ਨਾ ਹੋ ਜਾਓ ਰਣ ਤਾਰਨ ਕਮਰਾ ਕਰ ਰਾਖ ਲਿਓ ਨਿਰਗੁਣ ਨਰਨਾ ਦਾ ਮਾਨ ਬਚ ਕਰਨ ਦੇ ਆਪ ਜਨਾਈ ਨਾਨਕ ਤੈ ਮਤ ਪ੍ਰਗਤੀ ਹੈ ਇਸ ਲੋਕ ਰੋਕ ਨਾ ਕਰੋ ਤਾਂ ਕਰੋ ਆਪਣਾ ਵਿਚਾਰ ਹੋਏ ਨਵਾਣਾ ਜਾ ਗਏ ਨਾਨਕ ਮੇਰੇ ਵਿਕਾਰ ਪੌੜੀ ਰਾਰਾ ਰੇਨ ਹੋ ਸਭ ਜਾ ਵਿਕਾਰੀ ਮਾਨਸਿਕ ਕਰੀ ਬਾਕੀ ਰਾਣ ਦਰਜਾ ਤੋਂ ਸੀਜੇ ਭਾਈ ਜੋ ਗੁਰਮੁਖ ਰਾਮ ਨਾ ਲੀਲਾਈ ਰਹਿਤ ਰਹਿਤ ਰਹਿ ਜੈ ਜੇਕਾਰਾ ਜੋ ਸੂਰੇ ਤੇ ਸਹਿ ਦੁਕਾਰਾ ਰਾਤੇ ਰੰਗ ਨਾਮ ਰਸ ਮਾਸੇ ਨਾਨਕ ਹਰ ਦਿਨ ਕਿਵੇਂ ਦੱਸ ਸਲੋਕ ਲਾਲ ਝੂਠ ਵਿਖੇ ਵਿਆਹ ਦੀਆ ਦੇਵੀ ਮੈਂ ਵਾਸ ਹਾਰਾ ਰਹਤ ਗੁਰਮੁਖੀਆ ਨਾਨਕ ਗੁਰ ਨਿਵਾਸ ਪੌੜੀ ਲੱਲਾ ਲਾਵੋ ਅਸਲ ਜਾਹੂ ਦੁਖ ਦਾਤ ਤੇ ਮਿਟੇ ਮਨਾਓ ਨਾਮ ਔਖਲ ਜੈ ਜੈ ਕਾਵੇ ਤਾਹੀ ਰੋਗ ਸੁਖਨੀ ਨਹੀਂ ਆਵੇ ਹਾਰ ਔਖਲ ਸਭ ਘਾਟਿਆ ਭਾਈ ਗੁਰ ਪੂਰੇ ਦਿਨ ਵਿਧਿ ਨਾ ਬਣਾਈ ਗੁਰ ਪੂਰੇ ਸੰਜਮ ਕਰਦੀ ਆ ਨਾਨਕ ਤੋਂ ਵੀ ਦੂਸਣਾ ਪੀਆ ਸਲੋਕ ਵਾਸ ਦੇਵ ਸਵਸਤਰ ਮੈਂ ਹੁਣ ਨਾ ਕਦ ਉਠਾਏ ਅੰਤਰ ਵਾਰ ਬ੍ਰਹਮ ਦੇ ਨਾਨਕ ਆਏ ਦਰਾਏ ਪੌੜੀ ਵਾਹਵਾ ਬੈਰ ਨਾ ਕਰੀਏ ਕਾਹੂ ਘੱਟ ਕਰ ਅੰਤਰ ਬ੍ਰਹਮ ਸਮਾਓ ਵਾਸ ਦੇਵ ਜਾ ਛਲ ਮੈਂ ਰਵਿਆ ਗੁਰ ਪ੍ਰਸਾਦ ਵੇਲੇ ਹੀ ਰਵਿਆ ਬੈਰ ਬੋਰ ਮਿਟੇ ਤੈ ਮਨ ਤੇ ਹਰ ਕੀਰਤਨ ਗੁਰਮੁਖ ਜੋ ਸੁਣ ਤੇ ਵਾਰਨ ਚੈਨ ਸਗਲਾ ਜਰਤਾ ਨਾਨਕ ਹਰ ਹਰ ਗੁਰਮੁਖ ਜੋ ਕਹਿਤਾ ਸਲੋਕ ਹੋ ਹੋ ਕਸ ਗਿਆਨੀਆਂ ਸਭ ਮੇਰੇ ਗਿਆਨ ਰੜਕ ਮੇਰੇ ਜੋ ਤੇ ਸਵੰਤ ਨਾਨਕ ਇੱਕ ਕਮਾਨ ਪੌੜੀ ਰਾੜਾ ਰਾੜ ਮਿਟੇ ਸੰਗ ਸਾਧੂ ਕਰਮ ਧਰਮ ਤੱਕ ਨਾ ਮੇਰਾ ਦੂੜੋ ਜੇ ਵਸੋ ਰਿਦਮਾਨੀ ਹੋਆ ਕਿ ਰਾੜ ਮਿਟ ਗਈ ਨਾ ਹੀ ਰਾੜ ਸੱਚ ਸਾਗ ਤਗਵਾਰਾ ਜੇ ਹੁੰਦੀ ਹੈ ਹੁਣ ਜੇ ਸਾਰਾ ਰਾੜਾ ਕਰੋ ਰਾੜ ਮਿਟਾਈ ਨਿੰਗ ਮਾਏ ਨਾਨਕ ਸਮਝਾਈ ਸਲੋਕ ਸਾਧੂ ਵੀ ਮਨ ਹੋਰ ਗੋਗ ਤੇ ਧਿਆਨ ਤਿਆਗ ਗੁਰ ਜਿੱਤਿਆ ਗਿਆ ਮਨ ਬਚੇ ਨਾਨਕ ਮਸਤ ਭਾਗ ਪੌੜੀ ਸੱਚਾ ਸੰਨ ਕਰੇ ਅਭਾਰੇ ਸਾਸਤਰ ਸਿਮਰਤ ਬੀਰ ਪੁਕਾਰੇ ਸੋਰੇ ਸੋਰੇ ਸੋਡ ਵਿਚਾਰਾ ਜਿਨ ਹੈ ਭਜਨ ਨਹੀਂ ਛੁਟਕਾਰਾ ਸਾਹ ਸਾਹ ਜਾਨੇ ਝੂੜੇ ਮਾਰੇ ਤੁਮ ਸੁਣਾ ਸਗੰਤ ਪਾਰੇ ਸਾਨ ਪਰੇ ਕੀ ਰਾਖ ਦਿਆਲਾ ਨਾਨਕ ਤੁਹਾਡੇ ਬਾਲ ਗੋਪਾਲਾ ਸਲੋਕ ਖੁਦੀ ਮਿੱਟੀ ਤਾਂ ਵਿੱਚ ਛੁਟੇ ਮਾਨਤਨ ਪਏ ਰੋਗ ਨਾਨਕ ਦੇਵ ਜੀ ਆਇਆ ਉਸ ਟਿਕਾਨੇ ਜੋ ਪੌੜੀ ਸੱਚਾ ਖਰਾ ਸਰਾਹੂ ਸਰਾਹੂ ਸਾਹੂ ਜੋ ਕਿ ਨਵੇਂ ਉਹਨੇ ਸੁਗੜ ਭਾਹੂ ਖਰਾ ਨਵਾਣਾ ਹੋਤ ਪ੍ਰਾਣੀ ਆਂਦਿਨ ਜਾਪੇ ਪ੍ਰਭ ਨਿਰਵਾਣੀ ਭਾਵੇ ਖਤਮ ਤਾਂ ਉਹ ਸੁਖ ਦੇਤਾ ਪਾਰ ਉਹਨੇ ਐਸੇ ਵਗੰਤਾ ਸੰਤ ਸੱਤੇ ਸਿੰਨ ਭਗਤ ਨਹਾਰਾ ਨਾਨਕ ਸਾਹਿਬ ਸਦਾ ਜੇ ਆਲਾ ਸਲੋਕ ਸਤ ਕਹੋ ਸਿੰਨ ਮਨ ਮੇਰੇ ਸਾਧਨ ਕਰੋ ਆਗਾ ਆਏ ਵਿੱਚ ਸਿਆਣ ਬਚਾਓ ਤਿਆਗ ਨਾਨਕ ਲੈ ਸਮਾਏ ਪੌੜੀ ਸੱਚਾ ਸਿਆਣ ਬਿਛਾੜੇ ਆਨਾ ਹਿਕਮਤ ਹੁਕਮ ਨਾ ਪ੍ਰਭ ਬਚੇ ਆਨਾ ਸਹਿਜ ਭਾਤ ਘਰ ਚਤਰਾਈ ਸੰਗ ਤੁਹਾਰੇ ਇੱਕ ਰੰਜਾਈ ਸੋ ਸੋ ਜਗ ਦੀ ਰਾਤੀ ਰੇ ਜੀ ਚਲੇ ਤੁਹਾਰੇ ਸਾਥੀ ਸਾਹ ਸੇਵਾ ਲਾਵੇ ਜੇ ਆਪੇ ਨਾਨਕ ਤਾਂ ਕੋ ਦੁਖ ਨਾ ਵਿਆਪੇ ਸਲੋਕ ਹਾਰ ਹਰ ਮੁਕਤੇ ਬੋਲਣਾ ਮਨ ਉਠੇ ਸੁਖ ਹੋਏ ਨਾਨਕ ਸਭ ਮੈਂ ਰਵ ਰਿਹਾ ਸਾਂਤ ਰੰਤ ਸੋਏ ਪੌੜੀ ਹੇਰੋ ਘੱਟ ਹੇਰੋ ਘੱਟ ਕਰ ਸਕਦੇ ਪੂਰੇ ਰਹੇ ਭਗਵਾਨ ਉਹ ਬਤਾਏ ਸਾ ਸਰੀਰ ਦੁੱਖ ਭੰਜਨ ਹੋਏ ਗਿਆਨ ਹੋ ਛੁਟਕੇ ਹੋਏ ਨੰਦ ਕਹਿ ਹੋ ਨਾਮ ਕਹਿ ਆਪ ਅਤੇ ਦੁੱਖ ਜਾਣੇ ਮਨ ਸੰਤ ਸੰਤ ਪ੍ਰਤਾਪ ਹਿਤ ਕਰ ਨਾਮ ਲੈ ਦਿਆਲਾ ਸੰਤ ਸੰਗ ਹੋ ਤੇ ਕਿਰਪਾਲਾ ਉਰੇ ਦਸੂ ਨਾ ਕੀ ਨਹੀਂ ਆ ਨਾਨਕ ਸਾਹਿਬ ਕੇ ਜੀ ਪ੍ਰਾਪਤ ਤੇ ਹੋਇਆ ਸਲੋਕ ਲੈ ਕੇ ਕਤੇ ਨਾ ਸੁਚੀਏ ਕਿੰਨੇ ਭੂਲਣ ਹਾਰ ਵੰਤ ਨਾ ਹਰ ਦਾਸ ਲੈ ਨਾਨਕ ਪਾਰ ਹਸਾਰ ਪੌੜੀ ਲੂਣ ਰਾਮੇ ਗੁਣਾ ਗਾ ਬੇਗਾਨਾ ਅਲਪ ਮਤ ਜੀਓ ਤੁਮ ਜਿਨ ਸੁਖ ਦੀਏ ਤਾਇਨ ਜਾਨ ਤਾ ਸਲਾਹ ਮਾਇਆ ਸਾਹ ਦੇਣ ਦਿਆ ਤੇ ਸੁਣਨ ਜਾਏ ਦੇਵਨ ਹਾਰ ਦਤਾਰ ਪ੍ਰਭ ਨਿੰਗ ਨ ਮਨ ਦਿਖਾਏ ਲਾਲ ਝੂਠ ਬਕਾਰ ਮੋਹ ਜਾਂ ਸੰਤੇ ਮਨ ਮਾਹੇ ਲੰਬੜ ਚੋਰ ਨਿੰਦ ਕੁਮਾਰ ਤੈਨੂੰ ਸੰਗ ਬਿਹਾਏ ਤੁਰ ਭਾਵੇ ਤਾਂ ਦਾਖਲਾ ਛੋਟੇ ਸੰਗ ਕਰੇ ਨਾਨਕ ਭਾਵੇ ਪਰਮ ਪਾਨ ਨਹੀਂ ਕਰੇ ਲੋਕ ਸਾਧ ਪੀਤ ਖੇਲ ਹਰਸ ਭਾਵੇਂ ਜਨਮ ਨੇਕ ਭਾਵ ਜਨ ਦੇ ਸਾਧੋ ਪ੍ਰਭੂ ਨਾਨਕ ਤੇਰੀ ਤੇਗ ਪੌੜੀ ਖੇਲ ਵੇਲ ਦਾਇ ਅਨੁਕ ਜੋਨ ਦੁਖ ਪਾਏ ਖੇਲ ਮਿਟੇ ਸਾਧ ਨੇਕਤਾ ਪੁਰ ਵਚਨ ਸਮਾਏ ਜਿਵਾਂ ਦੇ ਸੰਤਨ ਚੋ ਖਾਇਓ ਅਮਿਤ ਨਾਮ ਕਰੀ ਕਿਰਪਾ ਕਾਗ ਧਈ ਅੰ ਸੁਖ ਵਿਸਰਾਮ ਖੇਲ ਨਵਾਹੀ ਦੋਸਤ ਲਾਭ ਘਰ ਆਏ ਪ੍ਰਵੰਧ ਕਰਾ ਦਲਾਸਾ ਗੁਰ ਦੀ ਆਏ ਮਿਲੇ ਭਗਵਾਨ ਚ ਆਪਣੀ ਵਿਆ ਕਰੇ ਆਪ ਆਗੇ ਪਾਸੇ ਆਪ ਨਾਨਕ ਸੋ ਉਚਰਾਈਏ ਜੇ ਘੱਟ ਘੜ ਰਿਹਾ ਵਿਆਪ ਸਲੋਕ ਆਏ ਸਭ ਨਾਲ ਕੀ ਕਿਰਪਾ ਨੂੰ ਦਿਆਲ ਏਕ ਅੱਖਰ ਹਰ ਮਨ ਵਸ ਨਾਨਕ ਹੋਰ ਨਿਹਾਲ ਪੌੜੀ ਅੱਖਰ ਮਾਂ ਤੇ ਭਵਨ ਪਰਵਧਾਰੇ ਅੱਖਰ ਕਰ ਕਰ ਵੇੜ ਵਿਚਾਰੇ ਅੱਖਰ ਕਰ ਕਰ ਜਿਨ ਪੁਰਾਣਾ ਅੱਖਰ ਨਾਦ ਕਥਨ ਬਕਿਆਨਾ ਅੱਖਰ ਮੁਕਤ ਜੋਤ ਕਹਿ ਪਰਮਾ ਅੱਖਰ ਕਰਮ ਸਿੱਖ ਸਿੱਖ ਧਰਮਾਂ ਦੀ ਸਮਾਨ ਅੱਖਰ ਹੈ ਜੇਤਾ ਨਾਨਕ ਕਰਮ ਲੇਪਾ ਸਲੋਕ ਹੱਥ ਕਲਮ ਅਗਮ ਮਸਤਕ ਲਿਖਾਵਤੀ ਉਲਝ ਰਿਹਾ ਸਭ ਸੰਗ ਨੂੰ ਕਿਰਪਾਵਤੀ ਉਸਤ ਕੌਣ ਜਾਏ ਮੁਖ ਤੁਹਾਰੀਆ ਮੂਹੀ ਦੇਖ ਦਾਸ ਨਾਨਕ ਬਲਿਹਾਰੀਆ ਪੌੜੀਏ ਚੇ ਸਾਰਾ ਨਾਸੀ ਅਗਨਾਸ ਹੇ ਪੂਰਨੇ ਸਰਮ ਮੈਂ ਦੁਖ ਭੰਜਨ ਗੁੰਟਾਂ ਹੇ ਸੰਗੀ ਹੈ ਨਿਰੰਕਾਰ ਹੈ ਨਿਰਗੁਣ ਸਭ ਤੀਕ ਹੇ ਗੋਬਿੰਦ ਹੇ ਗੁਣਨਾ ਜਾਗ ਸਭ ਵੇਖੀਏ ਅਪਰੰਪਰ ਹਰ ਹਰੇ ਹੈ ਕੀ ਹੋਵਨ ਹਾਰ ਹੇ ਸੰਤ ਗਸਰਾ ਸੰਗ ਨਿਹਾਰਾ ਆਧਾਰ ਹੇ ਠਾਕਰ ਹੋ ਦਾਸ ਮੈਂ ਨਿਰਗੁਣ ਗੁਣ ਨਹੀਂ ਕੋਏ ਨਾਨਕ ਦੀ ਜੇ ਨਾਮ ਦਾਨ ਦੱਸ ਵੀ ਅਪਰੋਏ ਸਲੋਕ ਗੁਰਦੇ ਮਾਤਾ ਗਦੇ ਪਿਤਾ ਗਦੇ ਸੁਆਮੀ ਪਰਮੇਸ਼ਰਾ ਗਦੇ ਸਲਾ ਗਿਆਨ ਸੰਜੋਗ ਦੇ ਬੰਦੇ ਮਸੋਦਰਾ ਗੁਰਦੇਵ ਦਾਤਾ ਹਰ ਨਾਮ ਦੇ ਗੁਰਦੇਵ ਮੰਦ ਨਰੋਦਰਾ ਗੁਰਦੇਵ ਸ਼ਾਂਤ ਸਤ ਗੁਰ ਮੂਰਤ ਗੁਰਦੇਵ ਪਾਠ ਪਾਠ ਪਰਾ ਗੁਰਦੇਵ ਤੀਰਥ ਸਮਰਸੋ ਗੁਰੂ ਗਿਆਨ ਮਜਨ ਅਪਰੰਪਰਾ ਗੁਰਦੇਵ ਕਰਤਾ ਸਭ ਪਾਪ ਹਰਤਾ ਗੁਰਦੇਵ ਪਤਿਤ ਪਵਿੱਤ ਕਰਾ ਗੁਰਦੇਵ ਆਜ ਵਾਹ ਯੁਗ ਯੁਗ ਗੁਰਦੇਵ ਮੰਤ ਹਰ ਜਪ ਉਦਰਾ ਗੁਰਦੇਵ ਸੰਗਤ ਪ੍ਰਭ ਮੇਲ ਕਰ ਕਿਰਪਾ ਹਮੂੜ ਪਾਪੀ ਜਿਤ ਲੱਗ ਤਰਾ ਗੁਰਦੇਵ ਸਤਿਗੁਰੂ ਭਾਵਨਾ ਪਰਮੇਸ਼ਵਰ ਗੁਰਦੇਵ ਨਾਨਕ ਹਰ ਨਮ ਸਚਰਾਇ ਸਲੋਕ ਆਦੰਤ ਪੜਨਾ ਗੌੜੀ ਸਵਨ ਮਹੱਲਾ ਪੰਜਾ ਸਲੋਕ ਏਕਾਰ ਸਤਿਗੁਰ ਪ੍ਰਸਾਦ ਆਦਿ ਗੁਰ ਇਨ ਜਗਾਦ ਗੁਰ ਇਨ ਮੈਂ ਸਤਿਗੁਰ ਇਨ ਸ੍ਰੀ ਗੁਰਦੇਵ ਨਿਵਾਸ ਪਰੀ ਸਿਮਰ ਸਿਮਰ ਸਿਮਰ ਸੁਖਾਵ ਕਾਰ ਵਾਲੇ ਤਨ ਮਾਇ ਮੁਤਾਬਕ ਸਿਮਰ ਜਾਸ ਸੰਪਰ ਏਕੇ ਨਾਮ ਜਦ ਅਨੇਕ ਅਨੇਕ ਵੇਦ ਪ੍ਰਾਣ ਸਿਮਰ ਸਦਾ ਕਰ ਕਿਨੇ ਰਾਮ ਨਾਮ ਏਕਾ ਹੈ ਕਿਨੇ ਗੈ ਜੀ ਸਾਰ ਸਾਰ ਮਮ ਗਨੀ ਨਾਰ ਕਾਂ ਕੀ ਏਕਤਾ ਸਾਰ ਨਾਨਕ ਸੰਗ ਮੋਹੇ ਆਧਾਰੋ ਸੁਖਮੇ ਸੁਖਮੇ ਪ੍ਰਭ ਨਾਮ ਭਗਤ ਜਿਨ੍ਹਾਂ ਕੇ ਮਨ ਵਿਚਾਰ ਵਾਲਾ ਪ੍ਰਾਪਤ ਸਿਮਰ ਗਰਮ ਬੱਚੇ ਪ੍ਰਾਪਤ ਸਿਮਰ ਦੂਹ ਵਿਦਿਆ ਮਨੁੱਖੇ ਪ੍ਰਾਪਤ ਸਿਮਰ ਕਾਲ ਪਰ ਹਰੇ ਪ੍ਰਾਪਤ ਸਿਮਰਨ ਦੂਸਰੇ ਦੁਸ਼ਮਣ ਤੇਰੇ ਪ੍ਰਾਪਤ ਸਿਮਰ ਕਸ ਦੀਆਂ ਨਾਲ ਪ੍ਰਾਪਤ ਸਿਮਰ ਆਂਦੀ ਨਾਲ ਪ੍ਰਾਪਤ ਸਿਮਰਨ ਨਾ ਭੋ ਨਾ ਵਿਆਪ ਪ੍ਰਾਪਤ ਸਿਮਰ ਦੂਖ ਨਾ ਸੰਦਾ ਪੇ ਪ੍ਰਾਪਤ ਸਿਮਰ ਸਾਰੇ ਸੰਸਾਰ ਦਾ ਨਾਨਕ ਹੈ ਰੰਗ ਪ੍ਰਾਪਤ ਸਿਮਰ ਰਿਸ਼ੀ ਨੌਣੇ ਪ੍ਰਾਪਤ ਸਿਮਰ ਗਿਆਨ ਧਿਆਨ ਚਤ ਬੁੱਧ ਪ੍ਰਾਪਤ ਸਿਮਰ ਜਾਪਦਾ ਪੂਜਾ ਪ੍ਰਾਪਤ ਸਿਮਰਨ ਜਿਵੇਂ ਤੇ ਦੂਜਾ ਪ੍ਰਾਪਤ ਸਿਮਰਨ ਜੀ ਸਹਿਮਾਨੀ ਪ੍ਰਾਪਤ ਸਿਮਰਨ ਦਰ ਜਮਾਨੀ ਪ੍ਰਾਪਤ ਸਿਮਰਨ ਹੋਏ ਸੋ ਭਲਾ ਪ੍ਰਾਪਤ ਸਿਮਰ ਸੋ ਫਲ ਫਲਾ ਸੋਏ ਸਿਮਰੇ ਜਿਨ ਆਪਣ ਰਾਏ ਨਾਨਕ ਦਾਗੋ ਲਾਗੋ ਪਾਏ ਪ੍ਰਾਪਤ ਸਿਮਰ ਸਭ ਤੇ ਉੱਚਾ ਪ੍ਰਾਪਤ ਸਿਮਰ ਨਾ ਉਧਰੇ ਮੂਚਾ ਪ੍ਰਾਪਤ ਸਿਮਰ ਤ੍ਰਿਸ਼ਨਾ ਬੂਜੇ ਪ੍ਰਾਪਤ ਸਿਮਰ ਸਭ ਕੀ ਪੂਜੇ ਪ੍ਰਾਪਤ ਸਿਮਰ ਨਾ ਜਮ ਤਰਾ ਸਭ ਰਾਪਤ ਸਿਮਰ ਪੂਰਨ ਨਾ ਸਭ ਰਾਪਤ ਸਿਮਰ ਮਨ ਕੀ ਮਲ ਜਾਏ ਮਤ ਰਾਮ ਦਮਾਇ ਸਮਾਇ ਪ੍ਰਾਜੀ ਹੋਸੇ ਸਭ ਹੀ ਰਖਣਾ ਨਾਨਕ ਜਨ ਕਾ ਦਾਸਨ ਦੱਸਣਾ ਪ੍ਰਾਪਤ ਕੋ ਸਿੰਘ ਸੇ ਭਗਵਾਨ ਤੇ ਪ੍ਰਾਪਤ ਕੋ ਸਿੰਘ ਸੇ ਭਗਵਾਨ ਤੇ ਪ੍ਰਾਪਤ ਕੋ ਸਿੰਘ ਸੇ ਜਨ ਪ੍ਰਵਾਨ ਪ੍ਰਾਪਤ ਕੋ ਸਿੰਘ ਸੇ ਗੁਰੂ ਪ੍ਰਧਾਨ ਪ੍ਰਾਪਤ ਕੋ ਸਿੰਘ ਸੇ ਬੇ ਮਹਤਾਜ ਪ੍ਰਾਪਤ ਕੋ ਸਿੰਘ ਸੇ ਸਭ ਕੋ ਰਾਜ ਪ੍ਰਾਪਤ ਕੋ ਸਿੰਘ ਸੇ ਸੁਹਾਸੀ ਪ੍ਰਾਪਤ ਕੋ ਸਿੰਘ ਸਦਾ ਮਨ ਅਸੀਂ ਸਿਵਨ ਦੇ ਲਾ ਕੇ ਨਾਮ ਦਿਆਲਾ ਨਾਨਕ ਜਨ ਕੀ ਮੰਗਿਰ ਵਾਲਾ ਪ੍ਰਾਪਤ ਕੋ ਸਿੰਘ ਸੇ ਪਾਲ ਪੁਕਾਰੀ ਪ੍ਰਾਪਤ ਕੋ ਸਿੰਘ ਦੇ ਸਿੰਘ ਲਿਆਰੀ ਪ੍ਰਾਪਤ ਕੋ ਸਿੰਘ ਸੇ ਮੁਖ ਸਾਹਿਬ ਪ੍ਰਾਪਤ ਕੋ ਸਿੰਘ ਦੇ ਸੁਖ ਬਿਹਾਰ ਪ੍ਰਾਪਤ ਕੋ ਸਿੰਘ ਦੇ ਆਤਮ ਜੀਤਾ ਪ੍ਰਾਪਤ ਕੋ ਸਿੰਘ ਦੇ ਨਿਰਮਲ ਜੀਤਾ ਪ੍ਰਾਪਤ ਕੋ ਸਿੰਘ ਦੇ ਨਾਨਕ ਘਨੇਰੇ ਪ੍ਰਾਪਤ ਕੋ ਸਿੰਘ ਵਸਦੇ ਹਨ ਮੇਰੇ ਸੰਤ ਕਿਰਪਾ ਤੇ ਆਮ ਦੀਨ ਜਗ ਨਾਨਕ ਸਿੰਘ ਪੂਰੇ ਘਰ ਪ੍ਰਾਪਤ ਕੋ ਸਿੰਘ ਕਾਲ ਚੂਰੇ ਪ੍ਰਾਪਤ ਕੋ ਸਿੰਘ ਸਾਹਿਬ ਨੇ ਘੂਰੇ ਪ੍ਰਾਪਤ ਕੋ ਸਿੰਘ ਹਾਲ ਗੁਣ ਬਾਣੀ ਪ੍ਰਾਪਤ ਸਿਮਰ ਸਹਿਤ ਸਮਾਣੀ ਪ੍ਰਾਪਤ ਸਿਮਰ ਨੈਜਰ ਲਾਸ ਪ੍ਰਾਪਤ ਸਿਮਰ ਚਰਨ ਦੇ ਕਾਸਰ ਪ੍ਰਾਪਤ ਸਿਮਰ ਅਨੁਹੰਚਨ ਭਾਰ ਸੁਖਤਾ ਸਿਮਰ ਕਾਂਤਨਾ ਪ੍ਰਾਪਤ ਸਿਮਰ ਸੇ ਜਨ ਜਿਨ ਕੋ ਪ੍ਰਭ ਮਾਇਆ ਨਾਨਕ ਜੀ ਨੇ ਸਾਮੀ ਪਿਆ ਹਾਰ ਸਿਮਰ ਕਰ ਭਗਤ ਤੋਂ ਘਟਾਏ ਹਾਰ ਸਿਮਰ ਲਗ ਵੇਦੋ ਕੋ ਆਏ ਹਾਰ ਸਿਮਰ ਸਹਿ ਸਿਮ ਜਤੀ ਦਾਤੇ ਹਾਰ ਸਿਮਰ ਨੀ ਚੌਹਾਂ ਫੁੱਟ ਜਾਤੇ ਹਾਰ ਸਿਮਰ ਧਾਰੀ ਚੌਥਾ ਨਾ ਸਿਮਰ ਸਿਮਰ ਸਾਰਨ ਕਰਨਾ ਹਾਰ ਸਿਮਰ ਕੀ ਸਰਨ ਕਰਾ ਹਾਰ ਸਿਮਰ ਮੈਂ ਆਪ ਨਿਰੰਕਾਰਾ ਕਰ ਕਿਰਪਾ ਜੀ ਆਪ ਜਾਇਆ ਨਾਨਕ ਸਿਮਰ ਸਾਹ ਸਿਮਰ ਜਿਨ ਪਾਇਆ ਸਲੋਕ ਦੀਨ ਦਾਤੇ ਧੰਨਾ ਘਾਟ ਘੜਨਾ ਸੁਨਾ ਕੇ ਸਾਰਨਾ ਤੋਂ ਹਾਰੀ ਤੁਮਾਰੀ ਆਇਓ ਨਾਨਕ ਏ ਭਰਾਤਾ ਕਰੀ ਜੈ ਮਾਤ ਪਿਤਾ ਸੁਰ ਮੀਤ ਦੇਣਾ ਭਾਈ ਮਨ ਉਹ ਨਾ ਫਿਰ ਸੰਗ ਝਾਈ ਜਾਏ ਮਹਾਂ ਧਿਆਨ ਦੂਤ ਜਮ ਦਰੇ ਤੈ ਕੇ ਨਾ ਸੰਗ ਤੇ ਚਲੇ ਮੁਸ਼ਕਲ ਹੋਵੇ ਅਤ ਭਾਰੀ ਹਰ ਕੋ ਨਾ ਸੁਨ ਮਾਹ ਆਧਾਰੀ ਅਨੇਕ ਪੁਨਹ ਚਰਨ ਕਰਤ ਨੇ ਤੇਰੇ ਹਰ ਕਾ ਨਾਮ ਕੋਟ ਪਾ ਪਰ ਹੈ ਗੁਰੂ ਨਾਮ ਜਬ ਮਨ ਮੇਰੇ ਨਾਮ ਪਾ ਸੂਕਨ ਵੇਸਾ ਦਾ ਸੇਸ ਪਰ ਆ ਜਦ ਗਿਆ ਹਰ ਕਾ ਨਾਮ ਜਾਸ ਹੋਏ ਸੀ ਜੇ ਲਾਤ ਹੋਏ ਬੰਦਨ ਪਰ ਹਰ ਕਾ ਨਾਮ ਜਾਸ ਨੇ ਕਰੇ ਅਨੇਕ ਮਾਇਆ ਰੰਗ ਤਿੱਖ ਨਾ ਬਜਾਵੇ ਹਰ ਕਾ ਨਾਮ ਜਾ ਤਾ ਗਾਵੇ ਜੇ ਮਾਰ ਕੇ ਜਾ ਤਾ ਕੀ ਅੱਲਾ ਤੇ ਹਰ ਨਾਮ ਸੰਗ ਉਸ ਤੇ ਲੈ ਤਾ ਨਾਮ ਅਸਰ ਧਿਆਈ ਨਾਨਕ ਗੁਰੂ ਕਰਮ ਜਤ ਪਾਲੀ ਸੂਰਤ ਨਹੀਂ ਕੋਲ ਲਖਮਾਹੀ ਸੂਰਤ ਨਹੀਂ ਕੋਟ ਲਖਵਾਹੀ ਨਾਮ ਜੋਤ ਤਹਿ ਪਾਰ ਪ੍ਰਾਹੀ ਅਨਕ ਵਿਘਨ ਚਾਹ ਆਜ ਸੰਘਾਰੇ ਹਰ ਕਾ ਨਾਮ ਸਤਕਾਰ ਵਧਾਰੇ ਅਨਕ ਜੋਨ ਜਾਮੀ ਮਰ ਜਾਣ ਨਾਮ ਜਪ ਪਾਵੇ ਵਿਕਰਾਂ ਹੋਰ ਮੇਲਾ ਮਲ ਪ੍ਰਭੂ ਧੋਵੇ ਹਰ ਕਾ ਨਾਮ ਕੋਟ ਪਾਵ ਹੋਵੇ ਐਸਾ ਨਾਮ ਜਪੋ ਮਨ ਰੰਗ ਨਾਨਕ ਪਾਈਏ ਸਾਰ ਸੰਗ ਜੈ ਮਾਰ ਕੇ ਜੈ ਜਾਏ ਨਾ ਕੋਸਾ ਹਰ ਕਾ ਨਾਮ ਹੋਵੇ ਸੰਗ ਕੋਸਾ ਜੈ ਪੈਣੇ ਮਹਾਂ ਦੁਆਰਾ ਹਰ ਕਾ ਨਾਮ ਸੰਗ ਜੈ ਰਜਾ ਪੰਥ ਰਗਾਂ ਸਿਆਣੂ ਹਰ ਕਾ ਨਾਮ ਤੈ ਨਾ ਉੱਚਾ ਜੈ ਮਾਂ ਧਿਆਨ ਤਾਤ ਬਹੁ ਭਾਵ ਤੈ ਹਰ ਕਾ ਨਾਮ ਕੀ ਤੂੰ ਉਪਰ ਛਾਮ ਜੈ ਸਿਖਾ ਮਨ ਤੂੰ ਜੈ ਹਰ ਕੇ ਤੈ ਨਾਨਕ ਹਰ ਹਰ ਤੋਂ ਉਸ ਵਰਗੇ ਭਾਵ ਜਿਨ ਜਿਨ ਵਸਨ ਨਾਮ ਬਸੰਤੀ ਨਾਮ ਮਨ ਵਿਚਰਾਮ ਹਰ ਕਾ ਨਾਮ ਦਾਸ ਜੀ ਹੋਰ ਹਰ ਕੇ ਨਾਮ ਉਹਦੇ ਜਨ ਕੋ ਹਰ ਜਸ ਦਾਸ ਕਰ ਨੀ ਰਾਤ ਹਰ ਹਰ ਉਪਰ ਸਾਧ ਮਨ ਹਰ ਜਨ ਕੇ ਹਰ ਨਾਮ ਧਿਆਨ ਸਾਧ ਲਾ ਨੀ ਨੀ ਦਨ ਮਨ ਤਾਂ ਰੰਗ ਰਤੇ ਰੰਗ ਤੇ ਨਾਮ ਜਨ ਕੇ ਵਰਤ ਹੋਏ ਕੇ ਹਰ ਕਾ ਨਾਮ ਜਨ ਕਰ ਮੁਕਤ ਜੀਵ ਹਰ ਕਾ ਨਾਮ ਜਨ ਕੋ ਤੇ ਭੂਤ ਹਰ ਕਾ ਨਾਮ ਜਨ ਕਰ ਰੂਪ ਰੰਗ ਹਰ ਨਾਮ ਜਤ ਕਰ ਕੋਈ ਭਰੇ ਨਾ ਭੰਗ ਹਰ ਕਾ ਨਾਮ ਜਨ ਕੀ ਵਿਦੇ ਹੈ ਕਿ ਨਾਮ ਜਨ ਸੋਭਾ ਪਾਈ ਹਰ ਕਾ ਨਾਮ ਜਨ ਕਾ ਭੋਜੋ ਹਰ ਨਾਮ ਕਾ ਜਪ ਕਾ ਸੁਣਾਈ ਦਿਓ ਵਜਨ ਰਾਤਾ ਹਰ ਨਾਮ ਦੀ ਸੇਵਾ ਨਾਨਕ ਪੂਜੇ ਹਰ ਹਰ ਦੇਵਾ ਹਰ ਹਰ ਜਨ ਕੇ ਮਾਲ ਜਿਨ ਹਰ ਧਨ ਜਨ ਕੋ ਆਪ ਰਵ ਦੀਨਾ ਹਰ ਹਰ ਜਨ ਕੇ ਉੜਸਾਣੀ ਹਰ ਪ੍ਰਤਾਪ ਜਨ ਅਵਨ ਜਾਣੀ ਓਤ ਬਹੁਤ ਜਨ ਹਰ ਰਸਤੇ ਸੁਣ ਸਮਾਧ ਨਾਮ ਰੱਖਣਾ ਤੇ ਆਰ ਪੈਰ ਜਨ ਹਰ ਹਰ ਜਪੇ ਹਰ ਦਾ ਭਗਤ ਪਰਨੇ ਕਿਤੇ ਹਰ ਕੀ ਭਗਤ ਮੁਕਤ ਬਹੁ ਕਰੇ ਨਾਨਕ ਜਨ ਸੰਕੇਤ ਤੇਰੇ ਪਾਤਸ਼ਾਹ ਤੇ ਹਰ ਗੁਰ ਨਾਮ ਕਾਮ ਤੇ ਹਰ ਹਰ ਗੁਰੂ ਨਾਮ ਸਾਹਿਬ ਤੇ ਉਤਮ ਹਰ ਜੀ ਕਰਾ ਨਾਮ ਸੁਣ ਤੋ ਦਾਸ ਦੁਸਲ ਲਗਾ ਨਾਮ ਹਿਮਾ ਕਾਂਤ ਰਿਦੇਵ ਸੰਤ ਪ੍ਰਤਾਪ ਦੁਸਤ ਅਪਨੇ ਸੇ ਕਾਂਤਰ ਸੰਗਤ ਭਾਗੀ ਪਾਏ ਕਾਂਤਰੀ ਸੇਵਾ ਨਾਮ ਚਾਹੀਏ ਤਾਂ ਸਿਰ ਦੇ ਸੇਵਨ ਨਾ ਹੋਏ ਨਾਨਕ ਗੁਰੂ ਨਾਮ ਪਾਉਂਦੇ ਨੇ ਕੁਛ ਲੋਕ ਬਹੁਤ ਸਾਸਤਰ ਵਸਤ ਮਤ ਦੇਖ ਕੇ ਸਭ ਢੋਲ ਪੂਜੋ ਸਾਈ ਹਾਰੇ ਨਾਨਕ ਨਾਮ ਰਾਸ਼ਪਤੀ ਜਾਗਤਾ ਗਿਆਨ ਸਾਹਿਬ ਧਿਆਨ ਅਖਾੜ ਸਾਸਤਰ ਸਿੰਘ ਵਿਗਿਆਨ ਯੋਗ ਅਭਿਆਸ ਕਰਮ ਧਰਮ ਕਿਰਿਆ ਸਾਹਿਬ ਤਿਆਗ ਬੰਨ ਮਨੇ ਵੀਰੇ ਅਨਕ ਪ੍ਰਕਾਰ ਜੀਏ ਬਚ ਨਾ ਸੰਦਾਨ ਹਮੇ ਵਰਤਨਾ ਸੂਈ ਕਤਾਰ ਹਮੇ ਸਾਰ ਆਖੀ ਬਸ ਨੀਂ ਕਰੇ ਉਹ ਭਾਤੀ ਨਹੀਂ ਤੁਲ ਨਾਮ ਅਚਾਰ ਨਾਨਕ ਗੁਰਮੁਖ ਨਾਮ ਜਪੀਏ ਇੱਕ ਵਾਰ ਨਾ ਸਭ ਵੇਦਨ ਕਰੇ ਜੀ ਜੀ ਮਹਾਦਾਸ ਸਭ ਜਲ ਜੀ ਅਗਰ ਮੈਂ ਹੈ ਹੋਂ ਤੇ ਪ੍ਰਾਣ ਕਹਿਣ ਕਰੇ ਸਭ ਹੈ ਵਾ ਭੂਮ ਨਾਨ ਨੇਲੀ ਕਰਮ ਕਰੇ ਹੋ ਆਸਨ ਜੈਨ ਮਹਾਰਾਜ ਦਾ ਸੰਜਮ ਸਾਧਨ ਨਿਮ ਨਿਮ ਕਾ ਸ੍ਰੀ ਗਾਵੇ ਤੋ ਵੀ ਹਮੇ ਮੈਣ ਜਾਵੇ ਹਰ ਕੇ ਨਾ ਚਾਂਸਰ ਕਸ ਨਾਹੀ ਨਾਨਕ ਗੁਰਮੁਖ ਨਾਮ ਜਪਤ ਜਤ ਪਾਹੇ ਮਨ ਕਾਮਨਾ ਤੀਰ ਦੇਹ ਸੁਦੇ ਕਰ ਗੁਣ ਮਨ ਤੇ ਹੋੜੇ ਸੋਚ ਕਰੇ ਦਿਨ ਸਾਰਾ ਮਨ ਕੇ ਮੇਰਾ ਤਾਂ ਇੰਤਜ਼ਾਰ ਇਹ ਦੇਖ ਬਹੁਤ ਸਾਧਨਾ ਕਰੇ ਮਨ ਤੇ ਕਹੂ ਨ ਵਿਖਿਆ ਟਰੇ ਜਲ ਧੋਏ ਬਹੁਤ ਦੇਹ ਨੀਤ ਸੁਧ ਕਾਸ਼ੀ ਭੀਤ ਮਨ ਹਾਰ ਕੇ ਨਾਮ ਵੀ ਮੈਂ ਮਾਂ ਉੱਚ ਨਾਨਕ ਨਾਮ ਉਤਰੇ ਵਤੋ ਗੋ ਮੂਚ ਬਹੁਤ ਸਿਆਮ ਜਮ ਕਾ ਅਵਰ ਕਰਤੂ ਸਗਲੀ ਜਮਨਾ ਨੇ ਗੋਨ ਭਜਨ ਤੇ ਮਾਨੇ ਆਸਾ ਨਾਮ ਜਪ ਦੁਖ ਜਾਏ ਨਾਨਕ ਬੋਲੇ ਜੈ ਸੁਭਾਏ ਚਾਸ ਦਾਸ ਜੇ ਗੁਰੂ ਮਾਂਗੇ ਸਾਜ ਨਾ ਕਿਸੇ ਵਰ ਲਾਗੇ ਜੇ ਕੋ ਆਪਣਾ ਧੂਹ ਮਿਟਾਵੇ ਹਾਰਾ ਨਾਮ ਜੇ ਸਭ ਗਾਵੇ ਜੇ ਕੋ ਆਪਣੇ ਸੋ ਬਲ ਹੋਰੇ ਸਾਹ ਸਾਂਝੇ ਹਮੇ ਸੂਰੇ ਜੇ ਕੋ ਜਨਮ ਮਨ ਤੇ ਦੇ ਸਾਜ ਨਾ ਕਿਸਾ ਨੀ ਕਰੇ ਜਿਸ ਤਨੁ ਤਾਂ ਦੱਸ ਗਿਆ ਸਾ ਨਾਨਕ ਤਾਕਾ ਬਲ ਬਲ ਜਾਸਾ ਸਭ ਗੁਰਗ ਮੈਂ ਤੁਰਗ ਵਧਾਣ ਸਾਹ ਸੰਗ ਸਾਹ ਸੰਗ ਜਾ ਕੇ ਮੇਰੇ ਭਗਵਾਨ ਆਪ ਕੁਝ ਜਾਣੇ ਜਾਂ ਸੋ ਗੰਨੇ ਸਭ ਤੇ ਉੱਚਾ ਜਾ ਕਾ ਮਨ ਹੋਏ ਸਗਲ ਦੀਨਾ ਹਾਰਾ ਨਾਮ ਸੁਣ ਘੱਟ ਘੱਟ ਜੀਨਾ ਮਨ ਆਪਣੇ ਤੋਂ ਬੁਰਾ ਮਿਟਾਉਣਾ ਪੇਕੇ ਸਰ ਸ੍ਰੀ ਸਾਜਨਾ ਸੂਖ ਦੂਖ ਜਨ ਸਮੁੰਦਰ ਦਿੱਤੇ ਸਾ ਨਾਨਕ ਪਾਪ ਉਹਨਾਂ ਨੇ ਲੇਪਾ ਨੇ ਧਨ ਕੋ ਸਨ ਤੇਰੋ ਨਾਉ ਥਾਵੇ ਕੋ ਨਾਉ ਤੇਰਾ ਥਾਉ ਨਿਮਾਣੇ ਕਪੜਾ ਤੇਰੋ ਮਾਂ ਸਰ ਘਟਾ ਕੇ ਦੇ ਗੋਦਾਨ ਕਾਨਕ ਰਾਵਣ ਹਾਸ ਸਵਾਮੀ ਸਰ ਘਟਾ ਕੇ ਅੰਤਰ ਜਾਮੀ ਆਪਣੀ ਗਾਤ ਨੂੰ ਜਾਣੋ ਆਪੇ ਆਪਣਾ ਸੰਗ ਆ ਪ੍ਰਵਰਾਤੇ ਤੁਮਰੇ ਉਸੇ ਤੁਮ ਤੇ ਹੋਏ ਨਾਨਕ ਅਗਨ ਜਾਣ ਸਕੋਏ ਸਰਵ ਧਰਮ ਸ੍ਰੇਸ਼ ਧਰਮ ਹਰ ਕੋ ਨਾਮ ਜਗ ਨਿਰਮਨ ਧਾਰ ਧਰਮ ਸਰਵ ਕਿਰਿਆ ਮੈਂ ਉਦਮ ਕੀ ਦਿਆ ਸਰ ਖਾਸ ਸਨ ਦੂਰ ਤੁਮਾਰ ਮਿਰਿਆ ਸਰਵਰ ਉਦਮ ਮੈਂ ਉਦਮ ਭਲਾ ਹਰ ਕਾ ਨਾਮ ਜਪੋ ਜੀ ਸਦਾ ਸਰ ਬਾਣੀ ਹੈ ਮਤ ਬਾਣੀ ਹਰ ਕੋ ਜਾਸੂ ਸੁਮਰ ਸੁਮ ਸਾਏ ਸਰਵ ਥਾਂ ਤੇ ਉਤਮ ਥਾਂ ਨਾਨਕ ਜੈ ਘਰ ਵਸੇ ਹਰ ਨਾਮ ਸਲੋਕ ਨਿਰੂਣੀ ਵਾਲੇ ਆਨਿਆ ਸੋ ਪ੍ਰਭ ਸਮਾ ਜਿਨ ਕੀਆ ਤੁਸੀਂ ਸੀਤ ਰਾਗ ਨਾਮ ਨਿਵੀ ਨਾਲਾਸ ਕਦੀ ਸਰੰਗੀ ਵਾਲੇ ਗੁਣ ਚੇਤ ਬਰਾਨੀ ਕਵਨ ਬੂਟੇ ਕਵਨ ਦਿਸਤਾਨੀ ਜਿਨ ਤੂੰ ਸਾਜ ਸਵਾਸ ਸਿੰਗਾਰਿਆ ਸਰਵ ਅਗਨ ਮੈਂ ਜਿਨ ਉਹਾਰਿਆ ਵਾਲ ਉਸਾ ਤੁਝੇ ਪਿਆਰੇ ਦੂਧ ਭਾਰ ਜੋਵਨ ਭੋਜਨ ਸੁਖ ਸੂਦ ਵਿਦ ਪਿਆ ਉੱਪਰ ਸਾਗ ਪੈਣ ਮੁੱਖ ਵਿਆਹ ਬੈਠ ਕੋ ਦੈਣ ਇਹ ਨਿਰਗੁਣ ਗੁਣੂ ਪਸੂ ਨਾ ਬੂਝੇ ਵਾਸਤੇ ਤੇ ਨਾ ਨਿਸੀਜੇ ਜੇ ਪ੍ਰਸਾਦ ਘਰ ਉੱਪਰ ਸੁਖ ਵਸੇ ਸੁਖ ਭਰਾਤ ਮੀਤ ਬੰਤਾ ਸੰਗ ਵਸੇ ਜੇ ਪ੍ਰਸਾਦ ਪੀਵੇ ਸੁਚੈ ਜਲਾ ਸੁਖਦਾਈ ਪਵਾ ਨਾ ਪਾਵੇ ਤੋ ਮੁੱਲ ਲਾ ਜੇ ਪ੍ਰਸਾਦ ਭੋਗੇ ਸਭ ਰਸਾ ਸਰਵਸ ਨਗਰੀ ਸੰਗ ਸਾਧ ਵਸਾ ਦੀਨੇ ਹਸਤ ਪਾਵ ਕਰਨ ਵਿੱਚ ਰਚਨਾ ਕਿ ਉਹ ਤਿਆਗ ਹੋ ਸੰਗ ਰਚਨਾ ਐਸੇ ਦੂਜ ਮੁੜਾਨ ਬੱਦੇ ਆਪੇ ਨਾਨਕ ਆ ਲਿਓ ਪ੍ਰਵੇ ਆਪੇ ਆ ਜਾਣ ਜੋ ਰਸ ਨਾਲ ਜਿਸ ਬੀਤਾ ਕਰੇ ਗੋ ਜਾ ਕੇ ਸੇਵਾ ਨਾਲ ਨਿਰ ਪਾਵੇ ਤਾਂ ਸੇ ਮੇਰਾ ਮਨ ਨਹੀਂ ਰਾਵੇ ਜੋ ਥਾ ਕੋ ਸਾ ਸਦਾ ਜੀਵੇ ਤਾਂ ਕੋ ਹੁੰਦਾ ਜਾਣ ਦੂਏ ਜਾ ਕੇ ਪੈਰ ਪਾਵੇ ਦਰਕੇ ਮਾਨ ਕਿਸੇ ਵਿਸਾਰੇ ਮੁਗਲ ਜਾਣ ਸਤਾ ਧੂਲ ਹਾਰੇ ਨਾਨਕ ਰਸ ਨਾਲ ਪਾਵੇ ਤਾਂ ਜਾ ਕੋ ਦੀ ਸੰਗ ਰਚੇ ਸਾਜ ਛੋੜ ਝੂੜ ਸੰਗ ਤੇ ਜੋ ਸਦਾ ਸੋ ਅਸਰ ਗਰਮਾਨੇ ਜੋ ਹੋ ਵਸੇ ਦੂਰ ਬਿਛਾ ਬਰਾਨੇ ਛੋੜ ਜਾਏ ਪਿਛਲਾ ਕਰਨ ਕਰੇ ਸੰਗ ਘਰ ਤਿਸ ਕਰੇ ਹਰੇ ਚੰਦਰ ਲੇ ਵਤਾਵੇ ਧੋਏ ਗੱਡ ਬਰੀ ਧੋਏ ਨੰਗੀ ਹੋਏ ਰੰਗ ਤੂਰਨੇ ਬਤ ਬਿਕਰਾਲ ਨਾਨਕ ਆ ਲਿਓ ਪ੍ਰਭ ਦਿਆਲ ਕਰ ਤੂਰ ਬਤੂ ਮਾਰ ਜਾਗ ਲੋਕ ਚਾਰਾ ਕਰੇ ਦਿਨ ਰਾਤ ਬਾਹਰ ਭੇਸ ਅੰਤਰ ਮਲ ਮਾਰ ਸਾਹਿਬ ਸੁਨਾਹੇ ਕਦੇ ਕਰੇ ਪਾਇਆ ਬਾਤ ਗਿਆਨ ਧਿਆਨ ਇਸਨਾਨ ਅੰਤਰ ਵਿਆਪੇ ਲੋਕ ਸੁਹਾਨ ਅੰਤਰ ਅੰਤਰ ਅਗਨ ਬਾਹਰ ਕਰਨ ਸੁਹਾ ਗੱਲ ਪਾਸਰ ਕਹਿਕੇ ਕਰੇ ਸਾਹ ਜਾ ਕੇ ਅੰਤਰ ਬਸੇ ਪ੍ਰਭ ਆਪ ਨਾਨਕ ਸੇਜਨ ਸਹਿ ਸਮਾਧ ਸੁਣੰਦਾ ਕੈਸੇ ਮਾਰ ਪਾਵੇ ਕਾ ਚਹਿਲ ਉਹ ਨਵਾਵੇ ਕਾ ਬੁਝਾ ਢੂ ਜੇ ਦੋਰਾ ਨਿਸ ਕੇ ਤੋ ਤਾਂ ਜੇ ਪੂਰਾ ਕਹਾ ਵਿਸ਼ਨ ਗਾਵੇ ਜੋ ਮਿਤ ਤੈ ਕਰੇ ਤੋ ਵੀ ਕਿਰਪਾਂਗ ਕਹਿ ਤਿੰਗਲ ਪਰਵਤ ਕਾਰ ਭਵਨ ਨਹੀਂ ਹੋ ਤੋ ਵਾ ਉਸਤ ਜਵਨ ਕਾਰ ਕਰਨਾ ਮੈਂ ਦੀਨ ਵੇਨ ਜੀ ਕਰੇ ਨਾਨਕ ਤੁਮਰੇ ਕਿਰਪਾ ਤੇਰੇ ਸੰਗ ਸਾਹਿ ਤੋ ਆਪਣੇ ਕੀ ਜੋ ਬੇ ਰਾਈ ਸਾਫ ਸਤਰੀਦ ਬਲੂਆ ਵਿਗ੍ਰਹ ਵੀਤਰ ਵਸੇ ਅੰਧ ਕੇਲ ਮਾ ਰੰਗ ਵਸੇ ਦਿਲ ਕਰ ਮਾਨੇ ਮਨੇ ਪ੍ਰਤੀਤ ਕਾਲ ਨਾ ਆਵੇ ਮੂੜੇ ਗੀਤ ਬੈਰ ਬੋਲ ਕਾਂ ਕੋਟ ਮੋਚ ਉਰਬਾਰ ਮਹਾਨ ਬੋਹ ਧਰੋ ਆਓ ਜੋਤ ਲਿਆਨੇ ਕਈ ਜਨਮ ਨਾਨਕ ਰਾਖ ਲਿਓ ਆਪਣੇ ਕਾਰਨ ਤੂੰ ਠਾਕਰ ਤੂੰ ਪੈਰ ਦਾਸ ਜੀਓ ਤੂੰ ਸਭ ਤੇਰੀ ਦਾਸ ਤੂੰ ਮਾਤ ਪਿਤਾ ਹਮ ਭਾਗ ਤੇਰੇ ਤੁਮਰੀ ਕਿਰਪਾ ਮੈਂ ਸੂਚ ਨੇੜੇ ਕੋ ਇਹ ਜਾਣੇ ਤੁਮਰਾ ਯਾਨ ਤੂੰ ਕੇ ਤੇ ਉੱਚਾ ਭਗਵੰਤ ਸਰਵ ਸਰਵਿਤ ਵਿੱਚ ਉੱਤਰ ਧਾਰੀ ਤੁਮ ਤੇ ਹੋਏ ਸੋ ਅਗਿਆਕਾਰੀ ਤੁਮਰੀ ਜਤ ਨੂੰ ਤੂੰ ਹੀ ਜਾਣੀ ਨਾਨਕ ਦਾਸ ਦਾ ਕਰਵਾਣੀ ਸਲੋਕ ਦੇ ਨਾ ਤੋ ਛੋੜ ਦੇ ਲੱਗ ਗਈ ਆ ਸੋ ਆਏ ਨਾਨਕ ਨਸੀਜ ਬਿਨ ਨਾ ਕਤ ਜਾਇ ਅਸਦੀ ਦਸ ਵਸਤੂ ਲੈ ਪਾਸੇ ਪਾਵੇ ਇੱਕ ਵਸਤ ਕਾਰਨ ਦੇ ਸੋਰ ਗਵਾਵੇ ਇੱਕ ਵੀ ਨਾ ਦੇ ਦਸ ਵੀ ਹਰਲੇ ਤੋ ਮੂੜਾ ਕਹੋ ਕਹ ਹਸਰੇ ਜੀ ਸਾਗਰ ਸੋ ਨਾ ਇਨਚਾਰਾ ਤਾਗੋ ਵਿਜੇ ਸਾਹ ਨਮਸਕਾਰਾ ਜਾ ਕੇ ਮਨ ਲਾਗਾ ਪ੍ਰਭ ਮੀਠਾ ਸਭ ਸੁਖ ਤਾਹੂ ਮਨ ਮੂਠਾ ਜੀ ਜਨ ਆਪਣਾ ਹੁਕਮ ਮਨਾਇਆ ਸਭ ਸੋਕ ਨਾਨਕ ਜਿਨ ਪਾਇਆ ਗੰਧ ਸਾਹ ਆਪਣੇ ਦੇ ਰਾਸ ਸਾਤ ਵੀਰ ਵਸੇ ਅੰਦਰ ਉਲਾਸ ਆਪਣੀ ਮਨ ਪਸ਼ ਵਾਸ ਕਰੇ ਅਗਿਆਨੀ ਮਨ ਰੋਸ ਕਰੇ ਆਪਣੀ ਪੱਟੀ ਸਾਹ ਆਪੀ ਹੋਵੇ ਬਹੁਤ ਉੱਚਾ ਵਿਸ਼ਵਾਸ ਨਾ ਹੋਵੇ ਦੂਜੀ ਵਾਸ ਤੇ ਸਾਹ ਗਿਰਾ ਕੇ ਪ੍ਰਭ ਜੀ ਆ ਗਿਆ ਮਾਂ ਨੇ ਮਾਸੇ ਉਸੇ ਸਗੁਨ ਕਰੇ ਨਿਹਾਲ ਨਾਨਕ ਸਾਹਿਬ ਸਦਾ ਦਿਆਲ ਨਿਭਾਤ ਮਾਇਆ ਕੇਤ ਸਰਪਰ ਹੋਵਤ ਜਾਨ ਅਨੇਕ ਬਿਰ ਨੇਤ ਵੀ ਪਿਛਾਇਆ ਸੋ ਰੰਗ ਲਾਵੇ ਉਹ ਬਿਨਸੇ ਉਹ ਮਨ ਪਛਤਾਵੇ ਜੋ ਦਿਸੇ ਸੋ ਲਿਖਿਆ ਲਨਹਾਰ ਲਭ ਲਿਓ ਤੋ ਅੰਧ ਆਧਾਰ ਬਤਾਓ ਸੋ ਲਾਵੇ ਨੇ ਤਾਕੋ ਆਸ ਨਾ ਵੇਖੇ ਮਨ ਹਰ ਕੇ ਨਾਮ ਕੀ ਵੀ ਸਰਦਾਈ ਕਰ ਕਿਰਪਾ ਨਾਨਕ ਆਪ ਲੈ ਲਾਈ ਮਿਥਿਆ ਤਨ ਧਨ ਕਦੰਬ ਸਵਾਇਆ ਮਿਥਿਆ ਹਮ ਮਮਤਾ ਮਾਇਆ ਮਿਥਿਆ ਰਾਜ ਜੋਵਨ ਤਨ ਮਾਲ ਮਿਥਿਆ ਕਾਮ ਕੋਟ ਬਿਕਰਾਲ ਮਿਥਿਆ ਰਾਸ ਹਸੀ ਅਸ ਵਸਤਰਾ ਮਿਥਿਆ ਰੰਗ ਸੰਗ ਮਾਇਆ ਤੇ ਹਸਤਾ ਮਿਥਿਆ ਧੋ ਮੋਹ ਮੁਹਾਨ ਮਿਥਿਆ ਆਪ ਵੀ ਉਪਰ ਕਰਤ ਗੁਮਾਨ ਸ੍ਰੀ ਭਗਤ ਸਾਹਿਬ ਜੀ ਕਰੇ ਨਾਨਕ ਜਪ ਜਪ ਜੀਵੇ ਹਰ ਕੇ ਚਰ ਮਿਥਿਆ ਸਰਵਣ ਪਰ ਨਿੰਦਾ ਸੁਣੇ ਮਿਥਿਆ ਹਸਤਾ ਦਰਬ ਕੋ ਹੋਏ ਮਿਥਿਆ ਨੇਤਰ ਪੇਸ ਪਾਤਰੇ ਅਰਪਾਦ ਮਿਥਿਆ ਰਸਨਾ ਭੋਜਨ ਅਨੁਸਵਾਦ ਮਿਥਿਆ ਚਰਨ ਪਰ ਬਕਾਲ ਕੋ ਧਾਵੇ ਮਿਥਿਆ ਮਨ ਪਰ ਲੋ ਲਭਾਵੇ ਮਿਥਿਆ ਤਾਨੇ ਘਰ ਬੁਗਾਰਾ ਮਿਥਿਆ ਬਾਤ ਬਾਸ ਲੇਤ ਬੁਕਾਰਾ ਬਿਨ ਬੂਝੇ ਮਿਥਿਆ ਸਭ ਭੈ ਸਬਲ ਦੇ ਨਾਨਕ ਹਾਰ ਹਾ ਨਾ ਆਉਂਦੇ ਵਿੱਚ ਸਾਹ ਤੀ ਹਾਰ ਜਾ ਸਾਚ ਬਿਨਾ ਕਹਿ ਹੋ ਸੁੱਚਾ ਬੇਠਾ ਨਾ ਬਿਨਾ ਸਨੰਦ ਮੁਖ ਆਵਤਾ ਕਦੇ ਗੰਧ ਬਿਨ ਸਿਮਰਨ ਦੈਨ ਰਹਿਣ ਬੇਸਾ ਬਿਹਾਏ ਮੇਵ ਬਿਨਾ ਜਾ ਖੇਤੀ ਜਾਏ ਗੋਨ ਭਏ ਮਿਨ ਵੇਖੇ ਸਭ ਕਾਮ ਜਿਉ ਕਿਰਤਨ ਤੇ ਨਿਰਾਸ ਨਾਮ ਧਾਨ ਧਾਨ ਤੇ ਜਨ ਜੈ ਘਾਟ ਵਸੇ ਹਰ ਨਾਉ ਨਾਨਕ ਤਾ ਕੇ ਬਲ ਵਰ ਜਾਓ ਰਹਿ ਤਵੇ ਪਾਸ਼ਾ ਵਰ ਕਮਾਵਤ ਮਨ ਪੀਤ ਮੁਹ ਗੰਢ ਲਾਵਤ ਜਾਣਾ ਹਾ ਪ੍ਰਭੂ ਪਰਵੀਨ ਵਾਰ ਭੇਦ ਨਾ ਕਾਹੋ ਭੀਨ ਅਵਰ ਵੇਖੇ ਆਪ ਨਾ ਕਰੇ ਆਵਤ ਜਾਵੇ ਜਾਣੇ ਮਰੇ ਜਿਸਰੇ ਅੰਤਰ ਵਸੇ ਨਿਰੰਕਾਰ ਤੁਸੀਂ ਸੀਖ ਤਰੇ ਸੰਸਾਰ ਜੋ ਤੁਮ ਭਾਣੇ ਤੇ ਤੁਰ ਜਾਤਾ ਨਾਨਕ ਉਹਨਾਂ ਚੰਨ ਪ੍ਰਾਤਾ ਕਰੋ ਬੇਨਤੀ ਪਾਗ ਸਮਝਾਣੇ ਆਪਣਾ ਕੀ ਆਪੇ ਮਾਨੇ ਆਪੇ ਆਪ ਆਪ ਕਰਨ ਮੇਰਾ ਕਿਸੇ ਦੂਜੇ ਜਨਾਵਤ ਵਿੱਚ ਵਿਆਹ ਮੇਰਾ ਅਭਾਵ ਸਿਆਣ ਸਗਲ ਦੇ ਰਿਹਾ ਜਿਸਾ ਤੂੰ ਜਾਣੇ ਆਤਮ ਵੀਰਿਆ ਜਿਸ ਭਾਵ ਤੂੰ ਲੈ ਲੈ ਲਾਏ ਸਾਸ ਮੰਤਰ ਰਿਹਾ ਸਮਾਜ ਸੋ ਸੇਵ ਜਿਸ ਕਿਰਪਾ ਕਰੀ ਨਿਮ ਨਿਮ ਜਬ ਨਾਨਕ ਹਰੀ ਲੋ ਕਾਂ ਕਰੋ ਦਰ ਲੋ ਮੋਹਿੰਸ ਜਾਏ ਹੇਵ ਨਾਨਕ ਸਰਨਾਥੀ ਕਰ ਕੋ ਸਾਧ ਦੇ ਵਾਸਤੇ ਜੇ ਕੋ ਸਾਧ ਸੱਚੀ ਅੰਮ੍ਰਿਤ ਖਾਏ ਤੇ ਸਾਗਰ ਕੋ ਰੱਖ ਮਨ ਮਾਏ ਜੇ ਕੋ ਸਾਧ ਸੁਗੰਧਾ ਸਿੰਘ ਲਾਵੇ ਇਸ ਕੋ ਸਿਵਨ ਪਰਮਗਤ ਪਾਵੇ ਜੇ ਕੋ ਸਾਧ ਉਸੇ ਸੁਖ ਸਮੁੰਦਰ ਜੇ ਤੇ ਅਸ ਦਾ ਮੰਦਰ ਜੇ ਕੋ ਸਾਧ ਜੈ ਸੰਗ ਕੁਝ ਵਸਨਾ ਆਪ ਕੈ ਸਿਮਰਤ ਕਿਰਪਾ ਜੇ ਕੋ ਸਾਧ ਅੰਗ ਰੱਖ ਹੋਵ ਨਾ ਸਰ ਧਿਆਈਏ ਧਿਆਵਨ ਜੋ ਜੇ ਕੋ ਸਾਧ ਪਾਠ ਟੱਬਰ ਹਟਾਵੇ ਤੇ ਸਿਆ ਕੱਟ ਅਵਲ ਭਾਵੇ ਜੇ ਕੋ ਸਾਧ ਜੋ ਸੇ ਸੋ ਜੇ ਮਨ ਆਪ ਕੈ ਸਾਧ ਜਸ ਜਾਵੇ ਜੇ ਕੋ ਸਾਧ ਤੋ ਜੀ ਸਭ ਤੋ ਮਾਨੇ ਮੁਖ ਤਾਗੋ ਜਾਂ ਸਹਿਸਰ ਮਕਾਨੇ ਜੇ ਕੋ ਸਾਧ ਸਰਵਸਾ ਧਾਰ ਮਨ ਸਰ ਧਿਆ ਕੇ ਉਹ ਸਾਧਗਮ ਸਭ ਦੀ ਜਗਤ ਦੇ ਜਾ ਮਾਨ ਪਾਵੇ ਨਾਨਕ ਪਾਸ ਸਿੱਧੀ ਕਰ ਜਾਵੇ ਜੇ ਕੋ ਸਾਧ ਰੋਕਣ ਸੰਦੇ ਲੀਲਾ ਬੋਲ ਖਰਾਬ ਨੇ ਜੇ ਕੋ ਸਾਧ ਤੇਰਾ ਉਲਾ ਰਿਹਾ ਤੇ ਮਾਨਕ ਸੁਖ ਪਾਵੇ ਹਾਰ ਹਾਰ ਜੇ ਕੋ ਸਾਧ ਜੇ ਕੋ ਸਾਧ ਸਗੋ ਸਿੱਧੇ ਢਾਵੇ ਮਨ ਸਾਧ ਨੇ ਕਰ ਠਾਕਰ ਤੇ ਉਤਾਗਾ ਜੇ ਕੋ ਸਾਧ ਵੀ ਕੋਨਾ ਪਹੁੰਚੇ ਮਨ ਸਾਧ ਸਾਧ ਸਿੰਘ ਪਰਾ ਬੁੱਚੇ ਜੇ ਕੋ ਸਾਧ ਪਾ ਜਲਬ ਦੇ ਨਾਨਕ ਦਾਗੀ ਭਗਤ ਕਰੇ ਜੇ ਕੋ ਸਾਧ ਔਖਣ ਪਹਿਰੀ ਜੇ ਮਾਨ ਤੇ ਸਗੋ ਸਿੰਘ ਕੋ ਆਲਸ ਸੱਚੀ ਜੇ ਨਾਨਕ ਦਾਗੀ ਭਗਤ ਕਰੇ ਜੇ ਕੋ ਸਾਧ ਔਖਣ ਪਹਿਰੀ ਜੇ ਮਾਨ ਤੇ ਸਿੰਘ ਕੋ ਆਲਸ ਸੱਚੀ ਜੇ ਕੋ ਸਾਧ ਅਸ ਬਸ ਦਸ ਵਾਰੀ ਮਾਨ ਤੇ ਸਭੋ ਪ੍ਰਭ ਕੋ ਕਬੂ ਨਾ ਬਸਤਾਰੀ ਜੇ ਕੋ ਸਾਧ ਦਾਗ ਮਿਨਕ ਧਨਾ ਰਾਸ ਹੋ ਰਿਹਾ ਆਪਣੇ ਮਨਾ ਜਿਨ ਤੇਰੀ ਮਨ ਬੰਤ ਬਣਾਏ ਉਠ ਬੈਠ ਸਿਆ ਧਿਆਨ ਜੇ ਪ੍ਰਸਾਦ ਤੂੰ ਆਚਾਰ ਬਿਹਾਰੀ ਤੁਸ ਪ੍ਰਭ ਕੋ ਸਾਚਾਰੀ ਜੇ ਪ੍ਰਸਾਦ ਸੁੰਦਰ ਰੂਪ ਸੋ ਪ੍ਰਭ ਸਿੰਘ ਸਦਾ ਨੂਪ ਜੇ ਪ੍ਰਸਾਦ ਅਤੇ ਨੀਤੀ ਜਾ ਸੋ ਪ੍ਰਭ ਸਿੰਘ ਸਦਾ ਦਿਨ ਰਾਤ ਜੇ ਪ੍ਰਸਾਦ ਤੇਰੀ ਪਾਤਰ ਹੈ ਗੁਰੂ ਸਾਹਿਬ ਨਾਨਕ ਜਸਤ ਹੈ ਜੇ ਪ੍ਰਸਾਦ ਸੁਣੇ ਕਰਨਾ ਤੇ ਜੇ ਪ੍ਰਸਾਦ ਦੇਖੇ ਵਿਸਮਾਲ ਜੇ ਪ੍ਰਸਾਦ ਬੋਲੇ ਰਚਨਾ ਜੇ ਪ੍ਰਸਾਦ ਸੁਖ ਹੈ ਜੇ ਵਚਨਾ ਜੇ ਪ੍ਰਸਾਦ ਹਰਸ ਕਰ ਚੱਲ ਹੈ ਜੇ ਪ੍ਰਸਾਦ ਸੰਪੂਰਨ ਫਲ ਹੈ ਜੇ ਪ੍ਰਸਾਦ ਕਰਮ ਗਤ ਪਾਵੇ ਜੇ ਪ੍ਰਸਾਦ ਸੁਖ ਹੈ ਤਮਾਵੇ ਐਸਾ ਪ੍ਰਭ ਤਿਆਗ ਅਵਰ ਕਤ ਲਾਗੋ ਗੁਰੂ ਪ੍ਰਸਾਦ ਨਾਨਕ ਮਨ ਜਾਗੋ ਜੇ ਪ੍ਰਸਾਦ ਤੂੰ ਪ੍ਰਗਟ ਸੰਸਾਰ ਤੁਸ ਪ੍ਰਭ ਕੋ ਮੂਲ ਨਾ ਮਨ ਵਿਚਾਰ ਜੇ ਪ੍ਰਸਾਦ ਤੇਰਾ ਪ੍ਰਸਾਪ ਰੇ ਮਨ ਮੂਲ ਟੂਟਾ ਕੋ ਜਾਪ ਜੇ ਪ੍ਰਸਾਦ ਤੇਰੇ ਘਰ ਜੂਰੇ ਤੁਸੇ ਜਨਮ ਸਦਾ ਹਜੂਰੇ ਜੇ ਪ੍ਰਸਾਦ ਤੂੰ ਪਾਵੇ ਸਾਚ ਰੇ ਮਨ ਮੇਰੇ ਟੂਟਾ ਸੋ ਰਾਸ ਜੇ ਪ੍ਰਸਾਦ ਸਭ ਦੀ ਗਤ ਹੋਏ ਨਾਨਕ ਨਾਨਕ ਜਾਪ ਜਪੇ ਜਪ ਸੋਏ ਆਪ ਜਵਾਹ ਜਪੇ ਸੁਨਾਓ ਆਪ ਗੁਆ ਸੁਹਾਰ ਗੁੰਗਾਓ ਪ੍ਰਭ ਕਿਰਪਾ ਤੇ ਹੋਏ ਪ੍ਰਗਾਸ ਪ੍ਰਭੂ ਦਇਆ ਤੇ ਕਮਲ ਵਿਗਾਸ ਪ੍ਰਭ ਸੁਪ੍ਰਸੰਨ ਬਚੇ ਮਨ ਸੋਏ ਪ੍ਰਭ ਦਇਆ ਤੇ ਮਸ ਉਤਮ ਹੋਏ ਸਭ ਨਾਨ ਪ੍ਰਭ ਤੇਰੀ ਮਿਆ ਆਪੋ ਕਛੂ ਨਾ ਕਿਨ ਹੁਣ ਲਾਇਆ ਕਿਤ ਜਿਤ ਲਾਵੋ ਅਤਿਤ ਲਗੇ ਹਰ ਨਾਥ ਨਾਨਕ ਇਨ ਕੇ ਕਛੂ ਨਾ ਆਸਿਤ ਲੋਗ ਅਵੰ ਆਦਿ ਪਾਰ ਨਾ ਸੋਏ ਜੋ ਜੋ ਕਸ ਮੁਕਤਾ ਹੋਏ ਸੁਨ ਮੀਤਾ ਨਾ ਗੁਰੂ ਅੰਤਾ ਸਾਜ ਨਵੀ ਚਾਜ ਕਥਾ ਸੇ ਸਾਰਗ ਸੰਗ ਕੋ ਜਨ ਹੋਤ ਸਾ ਸੰਗ ਮਰ ਸਲੀ ਹੋਤ ਸਾਜ ਸੰਗ ਮਤੇ ਭਾਨ ਸਾਜ ਸੰਗ ਪ੍ਰਗਵੇਸ ਗਿਆਨ ਸਾਜ ਸੰਗ ਬਚੇ ਪ੍ਰਭ ਮੇਰਾ ਸਾਜ ਸੰਗ ਸਾ ਹੋਤ ਮੇਰਾ ਸਾਧਕ ਸੰਗ ਪਾਏ ਨਾਮ ਰਤਨ ਸਾਧਕ ਸੰਗ ਇੱਕ ਉਪਰ ਜਤਨ ਸਾਧਕ ਮਹਿਮਾ ਬਾਨੇ ਕੌਣ ਪ੍ਰਾਣੀ ਨਾਨਕ ਸਾਧਕ ਸਭਾ ਭਰਾਮਾ ਸਮਾਣੀ ਸਾਧਕ ਸੰਗ ਗੋਚਰ ਮਿਲੇ ਸਾਧਕ ਸੰਗ ਕਦਾ ਪਰ ਬੁਲੇ ਸਾਧਕ ਸੰਗ ਆਵੇ ਬਸ ਪੰਚਾ ਸਾਧ ਸੰਗ ਅਮਰ ਰਸ ਪੁੰਚਾ ਸਾਧ ਸੰਗ ਸਭ ਦੀ ਰੀਨ ਸਾਧ ਸਚ ਸਾਧਕ ਸੰਗ ਮਨੋਹਰ ਬੈਨ ਸਾਧਕ ਸੰਗ ਨੇ ਕਦੂੰ ਧਾਵੇ ਸਾਧ ਸੰਗ ਅਸਿਤ ਮਨ ਪਾਵੇ ਸਾਧਕ ਸੰਗ ਮਾਇਆ ਤੇ ਭਿੰਨ ਸਾਧ ਸੰਗ ਨਾਨਕ ਪ੍ਰਾਪਤ ਬਸਨ ਸਾਧ ਸੰਗ ਦੁਸ਼ਮਣ ਸਰ ਨੀਤ ਸਾਧੂ ਬਸਨ ਮਨ ਅਪਨੀਤ ਸਾਧ ਸੰਗ ਕਿਸੇ ਨੀ ਬੈਰ ਸਾਧ ਸੰਗ ਨੇ ਬੀਜਾ ਪੈਰ ਸਾਧਕ ਸੰਗ ਨਾਹੀਂ ਗੁਮੰਦਾ ਸਾਧ ਸੰਗ ਜਾਣੇ ਪਰਮਾਨੰਦਾ ਸਾਧਕ ਸੰਗ ਨਾ ਹੋਤਾ ਸਾਧਕ ਸੰਗ ਕਦੇ ਸਭ ਆਪ ਜਾਣੇ ਸਾਧ ਬੁਢਾਈ ਨਾਨਕ ਸਾਧ ਪ੍ਰਭੂ ਬਣੀ ਆਈ ਸਾਧਕ ਸੰਗ ਕਦੇ ਬੁਰਾ ਹੋਤਾਵੇ ਸਾਧਕ ਸੰਗ ਸਦਾ ਸੁਖ ਪਾਵੇ ਸਾਧ ਸੰਗ ਬਸ ਗੋਚਰ ਲਹਿ ਸਾਧੂ ਬਸੰਗ ਅਜੋ ਸਹਿ ਸਾਧਕ ਸੰਗ ਬਸੇ ਥਾਨ ਉਸੇ ਸਾਧੂ ਬਸੰਗ ਮਹਿਰ ਪੁੰਚੇ ਸਾਧਕ ਸੰਗ ਦਿਲੇ ਸਭ ਧਰਮ ਸਾਧਕ ਸੰਗ ਕੇਵਲ ਭਾਵ ਬ੍ਰਹਮ ਸਾਧਕ ਸੰਗ ਪਾਏ ਨਾਮ ਨਿਹਾਨ ਅਨੰਦ ਸਾਧੂ ਕੇ ਕਰਵਾਣ ਸਾਧਕ ਸੰਗ ਸਭ ਕੁਲ ਉਧਾਰੇ ਸਾਧ ਸੰਗ ਸਾਧੇ ਨੀਚ ਕਦਮ ਨਿਸਾਰੇ ਸਾਧੂ ਦਸੰਗ ਸੋ ਧਨ ਪਾਵੇ ਜਿਸ ਧੰਦ ਸਭ ਕੋ ਬਿਸਾਵੇ ਸਾਧ ਸੰਗ ਧਰਮ ਰਾਏ ਕਰ ਸੇਵਾ ਸਾਧਕ ਸੰਗ ਸੁਭ ਬਸੁ ਸੇਵਾ ਸਾਧੂ ਸਤੰਗ ਪਾਪ ਰਾਇਣ ਸਾਧ ਸੰਗ ਵਸ ਗੁਣ ਗਾਇਣ ਸਾਧ ਸੰਗ ਸਰਵ ਖਾਣ ਜਮ ਨਾਨਕ ਸਾਧ ਕੇ ਸੰਗ ਸਭ ਜਨਮ ਸਾਧਕ ਸੰਗ ਨਹੀਂ ਕਿਸਾਲ ਦਸ ਭੇਡ ਰੋਟ ਨਿਹਾਲ ਸਾਧਕ ਸੰਗ ਲੁਕਤ ਹਰੇ ਸਾਧ ਸੰਗ ਨਸ ਪਰ ਹਰੇ ਸਾਧਕ ਸੰਗ ਯਾਉ ਅਸੇਲਾ ਸਾਧ ਸੰਗ ਸ਼੍ਰੀ ਧਰਮ ਲਾਈ ਇੱਛਾ ਸੋਈ ਫਲ ਪਾਵੇ ਸਾਧ ਸੰਗ ਨੇ ਦੇਖਿਆ ਜਾਵੇ ਪਾਪ ਬ੍ਰਹਮ ਸਾਧ ਦੇ ਵਸੇ ਨਾਨਕ ਦੇ ਸਾਧ ਸੁਣ ਦੱਸੇ ਸਾਧਕ ਸੰਗ ਸੁਣੋ ਵਰਨਾ ਸਾਧ ਸੰਗ ਹਰਸੇ ਗੁਣ ਗਾਉ ਸਾਧਕ ਸੰਗ ਨ ਮਨ ਤੇ ਵਿਸਰੇ ਸਾਧ ਸੰਗ ਸਰਪਣ ਨਿਸਰੇ ਸਾਧਕ ਸੰਗ ਲਗੇ ਪ੍ਰਮੀ ਦਾ ਸਾਧੂ ਬਸੰਗ ਘੱਟ ਘਾਟੀ ਦਾ ਸਾਧ ਸੰਗ ਸਹਿਜਿਆ ਕਵੀ ਸਾਧ ਸੰਗ ਕਰ ਕਈ ਮਾਰੀ ਸਾਧਕ ਸੰਗ ਮੇਰੇ ਸਭ ਰੋਗ ਨਾਨਕ ਸਾਧ ਭੇਟੇ ਸੰਯੋਗ ਸਾਧੂ ਨੇ ਨਾ ਵੇਦ ਨਾ ਜਾਣੇ ਜੇਤਾ ਸੁਣਿਆ ਤੇ ਸਭ ਸਿਆਣੇ ਸਾਧ ਕੀ ਹੁਆ ਤੇ ਗੁਣ ਤੇ ਦੂਰ ਸਾਧੂ ਹੁਆ ਰਹੀ ਭਰਪੂਰ ਸਾਧ ਦੀ ਸੁਭਾ ਕਾ ਨਾਹੀ ਅੰਤ ਸਾਧ ਦੀ ਸੁਭਾ ਸਦਾ ਬਿਆਨ ਸਾਧ ਦੀ ਸੁਭਾ ਉੱਤੇ ਉੱਤੀ ਸਾਧ ਦੀ ਸੁਭਾ ਮੂਰਤੇ ਮੂਰਤੀ ਸਾਧ ਦੀ ਸੁਭਾ ਸਾਰ ਬਣੀ ਆਈ ਨਾਨਕ ਸਾਰ ਪ੍ਰਭ ਭੇਜਿਆ ਭਾਈ ਸਲੋਕ ਮਨ ਸਾਚਾ ਮੁਕਤਾ ਕੋਈ ਅਵਨ ਪੇਕੇ ਇਸ ਬਿਨੇ ਕੋਈ ਨਾਨਕ ਇਹ ਲਕਸ਼ਣ ਬ੍ਰਹਮ ਗਿਆਨੀ ਹੋਏ ਅਸ ਪਰ ਬ੍ਰਹਮ ਜਨਿਕ ਕਰਨ ਲਈ ਜੈਸੇ ਜਲ ਨੇ ਕਹਣ ਲਈ ਬ੍ਰਹਮ ਜਨਿਕ ਕਰਨ ਦੋ ਜੈਸੇ ਸੂਰ ਸਰਪ ਸੋ ਬ੍ਰਹਮ ਗਿਆਨੀ ਕੇ ਦ੍ਰਿਸ਼ ਜਮਾਨ ਜੈਸੇ ਰਾਜ ਰਾਮ ਕੋ ਲਾਗੇ ਤੁਲ ਭਗਵਾਨ ਬ੍ਰਹਮ ਗਿਆਨੀ ਹੋਤੀ ਰਜੀ ਇੱਕ ਜੋ ਵਸਤਾ ਕੋ ਕੋਦੇ ਕੋ ਸੰਜਨ ਲਈ ਬ੍ਰਹਮ ਗਿਆਨੀ ਚਾਹੀ ਦਿਨਾਓ ਨਾਨਕ ਜੋ ਪਾਪ ਕਾ ਸਹਿ ਸੁਭਾਵ ਬ੍ਰਹਮ ਗਿਆਨੀ ਨਿਰਮਲ ਦੇ ਨਿਰਮਲਾ ਜੈਸੇ ਮਿਲਣ ਲੱਗ ਗਏ ਜਲਾ ਬ੍ਰਹਮ ਗਿਆਨੀ ਕੇ ਮਨ ਹੋਏ ਪ੍ਰਗਾਸ ਜੈਸੇ ਝਾੜੂ ਪੁਰ ਅਹਸਾਸ ਬ੍ਰਹਮ ਗਿਆਨੀ ਕੇ ਮਿੱਤਰ ਸਤਨ ਸਮਾਨ ਬ੍ਰਹਮ ਗਿਆਨੀ ਕੇ ਨਾਹੀ ਮਹਾਨ ਬ੍ਰਹਮ ਗਿਆਨੀ ਉੱਚੇ ਉੱਚਾ ਮਾਨ ਆਪਣੇ ਹੈ ਸਭ ਦੇ ਨੀਚਾ ਬ੍ਰਹਮ ਗਿਆਨੀ ਤੇ ਜਨ ਭੈ ਨਾਮ ਜਿਨ ਪ੍ਰਭਾਪ ਕਰੇ ਬ੍ਰਹਮ ਗਿਆਨੀ ਸਭ ਗਿਰੀਨਾ ਆਤਮ ਰਸ ਬ੍ਰਹਮ ਗਿਆਨੀ ਕਿੰਨਾ ਬ੍ਰਹਮ ਗਿਆਨੀ ਕੇ ਸਭ ਉੱਪਰ ਮਿਆ ਬ੍ਰਹਮ ਗਿਆਨੀ ਦਾ ਕਾਸ਼ ਬੁਰਾ ਨਾ ਭਇਆ ਬ੍ਰਹਮ ਗਿਆਨੀ ਸਦਾ ਸਮਦਾਸੀ ਬ੍ਰਹਮ ਗਿਆਨੀ ਕੇ ਦਿਲ ਸਮਸਵਾਸੀ ਬ੍ਰਹਮ ਗਿਆਨੀ ਨਿਬੰਧ ਅੰਤੇ ਜੀਵਤਾ ਬ੍ਰਹਮ ਗਿਆਨੀ ਕੇ ਨਿਰਮ ਜੀਵਤਾ ਬ੍ਰਹਮ ਗਿਆਨੀ ਕਾ ਭੋਜਨ ਗਿਆਨ ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ ਹੈ ਬ੍ਰਹਮ ਗਿਆਨੀ ਇੱਕ ਉਪਰਾਸ ਬ੍ਰਹਮ ਗਿਆਨੀ ਕਾ ਨਹੀਂ ਵਿਨਾਸ਼ ਬ੍ਰਹਮ ਗਿਆਨੀ ਹੈ ਗਰੀਬੀ ਸਮਾਹ ਬ੍ਰਹਮ ਗਿਆਨੀ ਪਰ ਉਪਕਾਰ ਪਾਹਾ ਬ੍ਰਹਮ ਗਿਆਨੀ ਕੇ ਨਾਹੀਂ ਧੰਦਾ ਬ੍ਰਹਮ ਗਿਆਨੀ ਦਾ ਧਾਵਤ ਬੰਦਾ ਬ੍ਰਹਮ ਗਿਆਨੀ ਕੇ ਹੋਏ ਸੋ ਭਲਾ ਬ੍ਰਹਮ ਗਿਆਨੀ ਸੋ ਫਲ ਫਲਾ ਬ੍ਰਹਮ ਗਿਆਨੀ ਸੰਗ ਸਗਲ ਧਾਰ ਨਾਨਕ ਬ੍ਰਹਮ ਗਿਆਨੀ ਜਪੇ ਸਗਲ ਅਨੁਸਾਰ ਬ੍ਰਹਮ ਗਿਆਨੀ ਕੇ ਏਕੇ ਰੰਗ ਬ੍ਰਹਮ ਗਿਆਨੀ ਕੇ ਵਸੇ ਪ੍ਰਭ ਸੰਗ ਬ੍ਰਹਮ ਗਿਆਨੀ ਕੇ ਨਾਮ ਆਧਾਰ ਬ੍ਰਹਮ ਗਿਆਨੀ ਕੇ ਨਾਮ ਪਰਵਾਰ ਬ੍ਰਹਮ ਗਿਆਨੀ ਸਤਸਰ ਜਾਗਤ ਬ੍ਰਹਮ ਗਿਆਨੀ ਆਹੁੰਦ ਤਿਆਗਤ ਬ੍ਰਹਮ ਗਿਆਨੀ ਕੇ ਮਨ ਪਰਮਾਨੰਦ ਬ੍ਰਹਮ ਗਿਆਨੀ ਘਰ ਸਦਾ ਆਨੰਦ ਬ੍ਰਹਮ ਗਿਆਨੀ ਸੁਖ ਸਹਿ ਨਾਨਕ ਨਾਨਕ ਬ੍ਰਹਮ ਗਿਆਨੀ ਕਾ ਨਹੀਂ ਬਿਨਾਸ ਬ੍ਰਹਮ ਗਿਆਨੀ ਬ੍ਰਹਮ ਦਾ ਵਿੱਚ ਬ੍ਰਹਮ ਗਿਆਨੀ ਏਕ ਸੰਗ ਦਿੱਤਾ ਬ੍ਰਹਮ ਗਿਆਨੀ ਕੇ ਹੋਏ ਸਿੰਧ ਬ੍ਰਹਮ ਗਿਆਨੀ ਕਾ ਨਿਰਮਵੰਤ ਬ੍ਰਹਮ ਗਿਆਨੀ ਜਿਸ ਗਏ ਪ੍ਰਭਾਪ ਬ੍ਰਹਮ ਗਿਆਨੀ ਕਾ ਬਡ ਪ੍ਰਤਾਪ ਬ੍ਰਹਮ ਗਿਆਨੀ ਕਾ ਦਸ ਵਟ ਭਾਗੀ ਪਾਈਏ ਬ੍ਰਹਮ ਗਿਆਨੀ ਕਾ ਬਲ ਬਲ ਜਾਈਏ ਬ੍ਰਹਮ ਗਿਆਨੀ ਕੋ ਪੂਜਨ ਹਿੱਸ ਨਾਨਕ ਬ੍ਰਹਮ ਗਿਆਨੀ ਆ ਪਰਮੇਸ਼ਵਰ ਬ੍ਰਹਮ ਗਿਆਨੀ ਬਣਾਏ ਬ੍ਰਹਮ ਗਿਆਨੀ ਦਾ ਸਗਲ ਮਨ ਮਾਏ ਬ੍ਰਹਮ ਗਿਆਨੀ ਦਾ ਕੌਣ ਜਾਣੇ ਭੇਦ ਬ੍ਰਹਮ ਗਿਆਨੀ ਦਾ ਸਦਾ ਜਿਸ ਬ੍ਰਹਮ ਗਿਆਨੀ ਸਥਿਆ ਜਾਏ ਉਹਦਾ ਅਕਸਰ ਬ੍ਰਹਮ ਜਿਸ ਸਭ ਕਾ ਠਾਕੁਰ ਬ੍ਰਹਮ ਗਿਆਨੀ ਕੀ ਮਤ ਕੌਣ ਬਗਾਨੇ ਬ੍ਰਹਮ ਗਿਆਨੀ ਕੀ ਗੱਟ ਬ੍ਰਹਮ ਗਿਆਨੀ ਜਾਣੇ ਬ੍ਰਹਮ ਗਿਆਨੀ ਕਾ ਅੰਤ ਨਾ ਪਾ ਨਾਨਕ ਬ੍ਰਹਮ ਗਿਆਨੀ ਦਾ ਸਦਾ ਸਦਾ ਨਮਸਕਾਰ ਬ੍ਰਹਮ ਗਿਆਨੀ ਸਭ ਸਿਸ਼ਟ ਕਰਤਾ ਬ੍ਰਹਮ ਗਿਆਨੀ ਸਾ ਜੀਵ ਨਹੀਂ ਮਰਤਾ ਬ੍ਰਹਮ ਗਿਆਨੀ ਮੋਲ ਜੋਤ ਜੀ ਕਾ ਦਾਤਾ ਬ੍ਰਹਮ ਗਿਆਨੀ ਪੂਰਨ ਪੁਰਖ ਵਧਾਤਾ ਬ੍ਰਹਮ ਗਿਆਨੀ ਨਾਥ ਦਾ ਨਾਥ ਬ੍ਰਹਮ ਗਿਆਨੀ ਦਾ ਸਭ ਉਪਰ ਹਾਰ ਬ੍ਰਹਮ ਗਿਆਨੀ ਕੀ ਬ੍ਰਹਮ ਗਿਆਨੀ ਕਾ ਸਗਲ ਅਕਾਰ ਬ੍ਰਹਮ ਗਿਆਨੀ ਆਵ ਨਿਰੰਕਾਰ ਬ੍ਰਹਮ ਗਿਆਨੀ ਕੀ ਸੋਭਾ ਬ੍ਰਹਮ ਗਿਆਨੀ ਬਣੀ ਨਾਨਕ ਬ੍ਰਹਮ ਗਿਆਨੀ ਸਰਵ ਕਾ ਧਨ ਸਲੋ ਧਾਰ ਜਵਾਨ ਕਰਨਾ ਸਰਵ ਮੈਂ ਟੇਕੇ ਭਗਵਾਨ ਨਿਮਗ ਨਿਮ ਠਾਕੁਰ ਨਮਸਕਾਰੇ ਨਾਨਕ ਉਹ ਅਪਰਸ ਸਗਲ ਨਿ ਸਿਤਾਰੇ ਆਸ ਪਰਿ ਮਿਥਿਆ ਨਾਹੀ ਰਚਨਾ ਪਾਸ ਮਾਨਿਆ ਪੀ ਨਰਿੰਦਨ ਦਾ ਸਪਾਸ ਕਰੇ ਰੂਪ ਨੇ ਭੇਖੇ ਨੇ ਸਾਹਿ ਜੈ ਸਥਾਨ ਸਮੇਂ ਇਸ ਕਾਰਨ ਸੁਨਕ ਆਹ ਨਿੰਦਾ ਸਾਹਿਬ ਤੇ ਜਾਣੇ ਆਗਤ ਗੁਮੰਦਾ ਗੁਰਪ੍ਰਸਾਦ ਲਿਖਿਆ ਪਰ ਹਰੇ ਮਨ ਕੀ ਵਸਨ ਹੋਣ ਦੇ ਡਰੇ ਇੰਦਰੀ ਜੇ ਤੇ ਪਹੁੰਚ ਦੋ ਤੇ ਰਹਿ ਤੇ ਨਾਨਕ ਕੋਟ ਮਦੇ ਕੋ ਐਸਾ ਆਪਾਸ ਵੈਸਨ ਕੋ ਜਿਸ ਤੋਂ ਉੱਪਰ ਸੋ ਪ੍ਰਸਾਦ ਨਗਰ ਵੀ ਮਾਇਆ ਤੇ ਭੈਣ ਕਰਮ ਕਰ ਤੋ ਬਨੇ ਕਰਮ ਸਿੱਚ ਵੈਸਨ ਕਾ ਨਿਰਮਲ ਧਰਮ ਕਾਹੂ ਫਲ ਦੀ ਇੱਛਾ ਨਹੀਂ ਵਾਸੇ ਕੇਵਲ ਭਗਤ ਰੀਤਾ ਸੰਗਰਾ ਤੇ ਮੰਤ ਨੰਦ ਸਿਮਰਨ ਜੋ ਪਾਲ ਸਭ ਉੱਪਰ ਹੋਵੇ ਤੇ ਕਿਰਪਾਲ ਆਪ ਜਿਹੜੇ ਅਵਰਾ ਨਾਮ ਜੀ ਪਾਵੇ ਨਾਨਕ ਉਹ ਬੈਸਰੋਂ ਪਰਮ ਗਤ ਪਾਵੇ ਭਗੋਤੀ ਭਗਵੰਤ ਭਗਤ ਵੈਰਾ ਅੰਗ ਸਗਲ ਦਿਆ ਕਰ ਦੁਖ ਕਰ ਸੰਗ ਮੰਤ ਵਿੱਚ ਸਗਲ ਆਪ ਹਰਮ ਕਰ ਪੂਜਾ ਸਗਲ ਪਾ ਬ੍ਰਹਮ ਸਾਧ ਸੰਗ ਪਾਪਾ ਮਹਿ ਲਖ ਹੋਵੇ ਤੇ ਭਗਵਤੀ ਮਹਿ ਸੂਤਮ ਹੋਵੇ। ਭਗਵੰਤ ਕੀ ਡਹਿਲ ਕਰੇ ਨਿਤ ਨੀਤ ਮਨ ਸਨ ਆਰਤੇ ਬਿਸ਼ਨ ਪ੍ਰੀਤ ਹਰ ਗਏ ਚੰਨ ਹਿਰ ਦੇਵਤਾਵੇ ਨਾਨਕ ਐਸਾ ਭਗਵਤੀ ਭਗਵੰਤ ਗੋ ਪਾਵੇ। ਸੋ ਪੰਡਿਤ ਜੋ ਮਨ ਪ੍ਰਬੋਧੇ ਨਾਮ ਰਾਮ ਰਾਮ ਨਾਮ ਆਸਮ ਮੈਂ ਸੋਤੇ ਰਾਮ ਨਾਮ ਸਾਰ ਰਸ ਪੀਵੇ ਉਸ ਪੰਡਿਤ ਕੇ ਉਪਦੇਸ਼ ਜਗ ਕੀਵੇ ਹਰ ਕੀ ਕਥਾ ਹਿਰ ਦੇਵਤਾਵੇ। ਸੋ ਪੰਡਿਤ ਫਿਰ ਜੋ ਨਾ ਆਵੇ ਵੇਦ ਪ੍ਰਾਣ ਸਿੰਘ ਪ੍ਰਭੂਜੇ ਮੂਲ ਅਸੀਸ ਮੈਂ ਜਾਣੇ ਸੂਲ ਸਭ ਅਨਕ ਦੇ ਉਪਦੇਸ਼ ਨਾਨਕ ਉਸ ਪੰਡਿਤ ਕੋਸ਼ਰ ਆਦੇਸ਼ ਮੰਤਰ ਨਾਮ ਕਲਿਆਣ ਰੂ ਮੰਗਲ ਗੁਣ ਗਾਮ ਕਾਹੋ ਜੋਤ ਜਗ ਨ ਪਾਈ ਧਰਮ ਨਾਨਕ ਜਿਸ ਮਿਲੇ ਤਿਸ ਮਿਲੇ ਜਿਸ ਲਿਖਿਆ ਤੁਰ ਕਰਮ ਜਿਸ ਕਹਿ ਮਨ ਪਾਰ ਬ੍ਰਹਮ ਕਰ ਨਿਵਾਸ ਤਿਸ ਦਾ ਨਾਮ ਸਤ ਰਾਮਦਾਸ ਆਤਮ ਰਾਮ ਤੇ ਸੁਨਰੀ ਆਇਆ ਦਾਸ ਬੰਤਨ ਪਾਇਆ ਤਿੰਨ ਪਾਇਆ ਸਦਾ ਨਿਕਟ ਨਿਕਟ ਹਰ ਜਾਣ ਸੋ ਦਾਸ ਕਰਗਾ ਪਰਵਾਨ ਆਪਣੇ ਦਾਸ ਕੋ ਆਪ ਕਿਰਪਾ ਕਰੇ ਤਿਸ ਦਾਸ ਕੋ ਸਭ ਅਸੂ ਜੀ ਪਰੇ ਸੰਗ ਸੰਗ ਆਤਮ ਦਾਸ ਕੀ ਜੋਤ ਨਾਨਕ ਰਾਮਦਾਸ ਪ੍ਰਾਪਤੀ ਆਗਿਆ ਆਤਮ ਆਵੇ ਜੀਵਨ ਮੋਹ ਸੋ ਕਹਾਵੇ ਤੈਸਾ ਹਰਸ ਤੈਸਾ ਉਸੋਗ ਸਦਾ ਨਾਮ ਕਹਿ ਨਿਯੋਗ ਤੈਸਾ ਸੁਣ ਤੈਸੀ ਉਸਮਾ ਦੀ ਤੈਸਾ ਅੰਮ੍ਰਿਤ ਤੈਸੀ ਦਿਖਾ ਦੀ ਤੈਸਾ ਮਾਨ ਤੈਸਾ ਭਵਾਨ ਤੈਸਾ ਰੰਗ ਤੈਸਾ ਰਜਾਨ ਜੋ ਵਸਾਏ ਸਾਈ ਜੁਗਤ ਨਾਨਕ ਉਹ ਪੁਰਖ ਕਹੀਏ ਜੀਵਨ ਮੁਕਤ ਪਾਪ ਰੰਗ ਸਗਲੇ ਠਾਓ ਜਿਤ ਜਿਤ ਘਰ ਰਾਖੇ ਤੈਸਾ ਪਿੰਨਾਓ ਆਪੇ ਕਨ ਕਰਾਵਨ ਜੋਗ ਪ੍ਰਭਾਵੇ ਸੋਈ ਪੁਨੋਗ ਪਸਰ ਵਾਪ ਹੋਏ ਅਨੰਤ ਰੰਗ ਲਖਣ ਜਾਏ ਪਾਪ ਰੰਗ ਰੰਗ ਜੈਸੀ ਮਾਦੇ ਤੈਸਾ ਪ੍ਰਗਾਸ ਪਾਪ ਰੰਗ ਕਾਸਾ ਵਿਨਾਸ ਸਿਆਲ ਸਿਮਰ ਸਿਮਰ ਨਾਨਕ ਪੈ ਨਿਹਾਲ ਸਲੋਕ ਕੋਸ਼ਿਸ਼ ਕਰੇ ਨੇ ਅੰਤ ਨਾ ਪਾਰਾ ਵਾਰ ਨਾਨਕ ਰਚਨਾ ਪਾਰਾ ਵਿੱਚ।

ਆਪਣੇ ਤੇ ਉਤਾਰੇ, ਨਾਨਕ ਜਿਸ ਭਾਵੇ ਕਿਸੇ ਨੇ ਉਤਾਰੇ। ਕਈ ਕੋਟ ਰਾਜੇ ਸਤਾਵਾਂ ਸਾਧ, ਕਈ ਕੋਟ ਵੇਦ ਪ੍ਰਾਣ ਸਿਵੇਂ ਧਾਰ ਸਾਸਤ, ਕਈ ਕੋਟ ਕੀ ਸੰਬੰਧ, ਕਈ ਕੋਟ ਨਾਨਾ ਪ੍ਰਕਾਰ ਜੰਤ, ਕਈ ਕੋਟ ਕੀ ਜੀਵ ਕੀ ਜੀਵੇ, ਕਈ ਕੋਟ ਗਿਰੀ ਮੇਰ ਸੁਰੰਗ ਕੀਵੇ, ਕਈ ਕੋਟ ਜਾਸ ਕਿਨ ਪਚਾਸ, ਕਈ ਕੋਟ ਭੂਤ ਪ੍ਰੇਤ ਧਰਮ ਵਿਗਾਸ, ਸਭ ਤੇ ਮੇਰੇ ਸਹੁ ਤੇ ਦੂਰ, ਨਾਨਕ ਕਾਵਲ ਕਰਿਆ ਭਰਪੂਰ, ਕਈ ਕੋਟ ਪਾਤਾਲ ਦੇ ਵਾਸੀ, ਕਈ ਕੋਟ ਨਾਰਗ ਸੁਰ ਨਿਵਾਸੀ, ਕਈ ਕੋਟ ਜਾਮਿਆਂ ਜੀਵੇ ਮਰੇ, ਕਈ ਕੋਟ ਬਹੁਜੋਨੀ ਫਿਰੇ, ਕਈ ਕੋਟ ਗੜ ਦਿਖਾਏ, ਕਈ ਕੋਟ ਘਲ ਠੁਕੇ ਪਾਏ, ਕਈ ਕੋਟ ਕੀ ਕਰਵੰਤ, ਕਈ ਕੋਟ ਮਾਇਆ ਨਚੰਤ, ਜੈ ਜੈ ਭਾਣਾ ਤੈ ਤਰ ਰਾਖੇ, ਨਾਨਕ ਸਭ ਕਾਵੇ ਹਾਥੇ, ਕਈ ਕੋਟ ਪੈ ਪੈ ਰਾਗੀ, ਰਾਮ ਨਾਮ ਸੰਗ ਤਿੰਨ ਲਿਵ ਲਾਗੀ, ਕਈ ਕੋਟ ਪ੍ਰਭ ਹੋ ਜਾਂਦੇ, ਆਤਮ ਮੈਂ ਪ੍ਰਭਾ ਮਲਹੰਤੇ, ਕਈ ਕੋਟ ਦਾਸਨ ਪ੍ਰਪਿਆਸ, ਤਿੰਨ ਕੋ ਲਿਓ ਪ੍ਰਭ ਨਾਸ, ਕਈ ਕੋਟ ਮੰਗ ਸਤਸੰਗ, ਪਾ ਬ੍ਰਹਮ ਦਿਨ ਲਾਗਾ ਰੰਗ, ਜਿਨ ਕੋ ਹੋਏ ਆਪ ਸੁ ਪ੍ਰਸੰਨ, ਨਾਨਕ ਤੇਜਾ ਸਦਾ ਧਨ ਧਨ, ਕਈ ਕੋਟ ਖਾਣੀ ਅਰਕੰਡ, ਕਈ ਕੋਟ ਸਾਸ ਬ੍ਰਹਿਮੰਡ, ਕਈ ਕੋਟ ਹੋਏ ਅਵਤਾਰ, ਕਈ ਜੁਰ ਕਿਨ ਉਪਸਾਰ, ਕਈ ਵਾਰ ਪਸਰੇ ਉਪਸਾਰ, ਸ ਸਵ ਇਕ ਓਕਾਰ, ਕਈ ਕੋਟ ਕਿਨੇ ਉਪਾਰ, ਪ੍ਰਭ ਤੇ ਹੋਏ ਪ੍ਰਭ ਮਾਇ ਸਮਾਤ, ਸਾਸ ਅੰਤ ਨ ਜਾਣੇ ਕੋਏ, ਆਪੇ ਆਪ ਨਾਨਕ ਪ੍ਰਭ ਸੋਏ, ਕਈ ਕੋਟ ਪਾਪ ਰਾਮ ਕੇ ਦਾਸ, ਤਿੰਨ ਹੋਵੋਤ ਆਤਮ ਪ੍ਰਕਾਸ, ਕਈ ਕੋਟ ਤੱਕ ਕੇ ਵੇਚੇ, ਸਦਾ ਨਿਹਾਰੇ ਏਕੋ ਨੇਤਰੇ, ਕਈ ਕੋਟ ਨਾਮ ਰਸ ਪੀਵੇ, ਅਮਰ ਭੈ ਸਾ ਸਦ ਹੀ ਜੀਵੇ, ਕਈ ਕੋਟ ਨਾਮ ਗੁਣ ਗਾਵੇ, ਆਤਮ ਰਸ ਦੁਖ ਸਹਿ ਸਮਾਵੇ, ਆਪਣੇ ਚੰਨ ਕੋ ਸਾਸ ਦਾਸ ਮਾਰੇ, ਨਾਨਕ ਕੋਈ ਪਰਮੇਸ਼ਰ ਦੇ ਪਿਆਰੇ, ਸਲੋਕ ਕਰਨ ਕਰ ਪ੍ਰਵੇਸ਼, ਦੂਸਰ ਨਾਨਕ ਕੋਈ ਨਾਮ ਕੁਛ ਬਲਿਆਰਨ, ਜਾ ਕਰ ਨਹੀਂ ਸੋਇਆ, ਕਦੀ ਕਰਨ ਕਰਾਵਨ ਕਰਨੇ ਜੋ ਜੋ ਤੁਸ ਭਾਵੇ ਸੋਈ ਹੋ, ਜਿਨਮੇ ਸਾਪ ਥਾਪਣ ਹਾਰਾ, ਅੰਤ ਨਿੰਗ ਭਾਰਾ ਵਾਰਾ, ਹੁਕਮੇ ਧਾਰ ਆਧਾਰ ਦੇਹਾਵੇ, ਹੁਕਮੇ ਉਪਜੇ ਹੁਕਮ ਸਮਾਵੇ, ਹੁਕਮੇ ਉਜ ਨਿਜ ਬਿਹਾਰ, ਹੁਕਮੇ ਰੰਗ ਰੰਗ ਪ੍ਰਕਾਰ, ਕਾਰ ਕਰ ਦੇਖੀ ਆਪਣੀ ਵਡਿਆਈ, ਨਾਨਕ ਸਾਹਮਣੇ ਰਿਹਾ ਸਮਾਈ, ਪ੍ਰਾ ਭਾਵੇ ਮਾਨੁ ਕਤ ਪਾਵੇ, ਪ੍ਰਾ ਭਾਵੇ ਤਾਂ ਪਾਸਰ ਤਰਾਵੇ, ਪ੍ਰਾ ਭਾਜਨ ਸਾਸ ਰਾਖੇ, ਪ੍ਰਾ ਭਾਵੇ ਤਾਂ ਹਰ ਗੁਣ ਭਾਕੇ, ਪ੍ਰਾ ਭਾਵੇ ਤਾਂ ਪਤ ਉਧਾਰੇ, ਆਪ ਕਰੇ ਆਪਣ ਵਿਚਾਰੇ, ਦੋ ਸ੍ਰਿਆ ਘਾਵ ਸਵਾਮੀ, ਖੇਲੇ ਗੁਰਸੇ ਅੰਤਰ ਜਾਮੀ, ਜੋ ਭਾਵੇ ਤੁਸੀਂ ਕਾਰ ਕਰਾਵੇ, ਨਾਨਕ ਦੂਰ ਸਵਰਨ ਆਵੇ, ਕਹੋ ਮਨੁੱਖ ਦੇ ਕਿਆ ਹੋਏ ਆਵੇ, ਜੋ ਤੁਸੀਂ ਭਾਵੇ ਸੋਈ ਕਰਾਵੇ, ਸਿਰੇ ਹਾਥ ਹੋਏ ਤਾਂ ਸਾਸ ਦਿਖ ਲੇ, ਜੋ ਤੁਸੀਂ ਭਾਵੇ ਸੋਈ ਤਰੇ, ਅਣਜਾਣ ਦਿਖਿਆ ਮੈਂ ਰਚੇ, ਜੇ ਜਾਣ ਆਪਣ ਆਪ ਬਚੇ, ਭਾਵੇਂ ਭੂਲਾ ਦੇ ਦਿਸ ਆਵੇ, ਨੇਕ ਮਾਹੇ ਸਾਸ ਸੁਣ ਫਿਰੇ ਆਵੇ, ਕਰ ਕਿਰਪਾ ਜਿਸ ਆਪਣੀ ਭਗਤ ਭਗਤ ਦੇ, ਨਾਨਕ ਤੇ ਜਨ ਨਾਮ ਲੇ, ਕਿੰਨੇ ਨੀਚ ਕੀਤ ਕੋ ਰਾਜ, ਪਾਪ ਰੰਗ ਨਿਵਾਜ, ਜਾ ਕਰ ਦਿਸ ਕਛੁ ਨਾ ਆਵੇ, ਸਿਰਸੇ ਤੋਂ ਦਕਾਲ ਦਾ ਦਿਸਕ ਡਾਵੇ, ਜਾਗ ਆਪਣੀ ਕਰੇ ਮਸੀ ਸਦਾ ਕਾ ਲੇਖਣਾ ਗਣੇ ਜਗਦੀਸ਼ ਜੀਓ, ਪਿੰਸਾ ਤੁਸੀਂ ਰਾਸ ਘੱਟ ਘੱਟ ਪੂਰਨ ਬ੍ਰਹਮ ਪ੍ਰਗਾਸ, ਆਪਣੀ ਮਨ ਆ ਬਣਾਈ, ਨਾਨਕ ਜੀ ਦਾ ਦੇਖ ਬਣਾਈ, ਇਸ ਦਾ ਵੱਲ ਨਾ ਹੈ ਇਸ ਦਾ ਆਸਰ, ਕਾਰਨ ਕਰਾਵਾਂ ਸਭ ਕੋ ਨਾਸ, ਅੱਗੇ ਗਾੜੀ ਵਪਰਾ ਜੀਓ, ਜਿਸ ਭਾਵੇ ਸੋਈ ਸੁਣ ਜੀਓ, ਕਬੂ ਊਚ ਨੀਚ ਮੈਂ ਵਸੇ, ਕਬੂ ਸੋਗ ਹਾਰਕ ਰੰਗ ਰਸੇ, ਕਬੂ ਨਿੰਦ ਚਿੰਦ ਬਿਹਾਰ, ਕਬੂ ਊ ਅਕਾਸ ਪਿਆਰ, ਕਬੂ ਬੇਟਾ ਬ੍ਰਹਮ ਵਿਚਾਰ, ਨਾਨਕ ਸਾਹ ਮਿਲਾ ਅਨਹਾਰ, ਕਬੂ ਨਿਰਤ ਕਰੇ ਬਹੁ ਭਾਤ, ਕਬੂ ਸੋਏ ਰਹੇ ਦਿਨ ਰਾਤ, ਕਬੂ ਮਾਂ ਸੋ ਵਿਚਰਾਲ, ਕਬੂ ਸਬਜੀ ਹੋ ਦਰਬਾਲ, ਕਬੂ ਹੋਏ ਬਹਿ ਬਡ ਰਾਜਾ, ਕਬੂ ਪਖਾਰੀ ਨੀਚ ਕਾ ਸਾਜਾ, ਕਬੂ ਅਪਕਿਰਤ ਨਹੀਂ ਆਵੇ, ਕਬੂ ਭਲਾ ਭਲਾ ਕਹਾਵੇ, ਜਿਉ ਭਰਾ ਰਾਖ ਪੀਵੀ ਰਹੇ, ਦੁਰਬਸਾ ਨਾਮ ਸੱਚ ਕਹੇ, ਕਬੂ ਹੋਏ ਪੰਜ ਕਰੇ ਬਖਿਆਨ, ਕਬੂ ਮੋਨ ਧਾਰੀ ਲਾਵੇ ਧਿਆਨ, ਕਬੂ ਤਾਟ ਤੀਰਥ ਇਸ਼ਨਾਨ, ਕਬੂ ਸਿਰ ਸਾਧ ਮੁਰ ਗਿਆਨ, ਕਬੂ ਵੀਰ ਅਸਤ ਪਤੰਗ ਹੋਏ ਜੀਆ, ਅਨੇਕ ਜੋਨ ਭਾਵੇਂ ਭਰਮੀਆ, ਨਾਨਾ ਰੂਪ ਜੋ ਸਵਾ ਗਿਧਾਵੇ, ਜੋ ਪ੍ਰਭਾਵੇ ਤਿਵਨ ਚਾਵੇ, ਜੋ ਤੁਸੀਂ ਭਾਵੇ ਸੋਈ ਹੋਏ, ਨਾਨਕ ਦੂਜਾ ਵ ਨ ਕੋਏ, ਕਬੂ ਸਾਹ ਸੰਗ ਦੇ ਪਾਵੇ, ਉਸ ਸਥਾਨ ਤੇ ਬਾਹਰ ਨਾ ਆਵੇ, ਅੰਤਰ ਹੋਏ ਗਿਆਨ ਪ੍ਰਗਾਸ, ਉਸ ਸਥਾਨ ਕਾ ਨਹੀਂ ਵਿਨਾਸ, ਮਨ ਤਾਂ ਨਾਰ ਤੇ ਇੱਕ ਰੰਗ, ਸਦਾ ਗੁੱਸੇ ਕਾ ਬ੍ਰਹਮ ਦੇ ਸੰਗ, ਜੋ ਜਲ ਮੈਂ ਜਲ ਆ ਇੱਕ ਦਾਣਾ, ਜੋ ਜੋਤੀ ਸਮ ਜੋਤ ਜਵਾਨਾ, ਮਿਟ ਗਿਆ ਗੌਣ ਪਾਏ ਵਿਸਰਾਵ, ਨਾਨਕ ਪ੍ਰਭ ਕੇ ਸਦ ਕਰਵਾਣ, ਸਲੋਕ ਤੁਸੀਂ ਬਚਨ ਸੁਣੀ, ਆਪ ਨਿਵਾਸ ਚਲੇ ਵੱਡੇ ਵੱਡੇ ਅਹੰਕਾਰੀਆਂ, ਨਾਨਕ ਗਰਵ ਗੜੇ ਰਸ ਹੋਏ, ਜਿਸਰੇ ਅੰਤਰ ਰਾਜ ਭਵਾਨ, ਸੋ ਨਰਕਵਾਤੀ ਹੋ ਸਵਾਨ, ਜੋ ਜਾਣੇ ਮੈਂ ਜੋਨਵੰਦ, ਸੋ ਹੋਸ ਵਿਸਾ ਕਰ ਜਾਣ, ਆਪ ਸੋ ਕਰ ਮੰਦ ਘਾਵੇ, ਜਨ ਮਰੇ ਬੋ ਜੋਨ ਭਰਮਾਵੇ, ਧਨ ਭੂਮਿਕਾ ਜੋ ਕਰੇ ਗੁਮਾਨ, ਸੋ ਮੂਰਖੰਦਾ ਗਿਆਨ, ਕਰ ਕਿਰਪਾ ਜਿਸਤੇ ਹਿਰਦੇ ਗਰੀਬੀ ਵਸਾਵੇ, ਨਾਨਕ ਗਿਆ ਮੁਕਤ ਆਗੇ ਸੁਖ ਪਾਵੇ, ਧਰਮੰਤਾ ਹੋਏ ਕਰ ਗਿਰਭਾਵੇ, ਤ੍ਰਿਣ ਸਵਾਨ ਕਰ ਚਿਰ ਸੰਗ ਨ ਜਾਵੇ, ਬੋ ਲੱਥ ਕਰ ਮਨੁੱਖ ਉਪਰ ਕਰੇ ਆਸ, ਪਲ ਭੀਦਰ ਤਾਕਾ ਹੋਏ ਵਿਨਾਸ, ਸਭ ਤੇ ਆਪ ਜਾਣੇ ਬਲਵੰਤ, ਕਿਨਵੇਂ ਹੋਏ ਜਾਏ ਪਸਵੰਤ, ਕਿਸੇ ਨੇ ਵਧੇ ਆਪ ਅਹੰਕਾਰੀ, ਧਾਵਨ ਰਾਏ ਤੁਸੀਂ ਕਰੇ ਖੁਆਰੀ, ਗੁਰਬਸਾ ਜਾ ਕਰ ਮਿਲੇ ਮਾਨ, ਸੋ ਜਾਨ ਨਾਨਕ ਦਰਜ ਪ੍ਰਵਾਨ, ਕੋਟ ਕਰਮ ਕਰੇ ਹੋ ਅਧਾਰੇ, ਕਰਮ ਪਾਵੇ ਸਗਲ ਵਿਸਾਰੇ, ਅਨੇਕ ਤਪੱਸਿਆ ਕਰੇ ਅਹੰਕਾਰ, ਨਾਨਕ ਸੁਰੂ ਫਿਰ ਅਵਤਾਰ, ਅਨੇਕ ਜਤਨ ਕਰ ਆਤਮ ਇੰਦਰ ਵੇ, ਹਾ ਦਰਗਾਹ ਕੋ ਕੈਸੇ ਗਵੇ, ਆਪ ਕੋ ਜੋ ਭਲਾ ਕਹਾਵੇ, ਤਿਸੇ ਭਲਾਈ ਨਿਕਟ ਨਾ ਆਵੇ, ਸਰ ਕੀ ਰੇਂ ਜਾ ਕਾ ਮਨ ਹੋਏ, ਕੋ ਨਾਨਕ ਆਗੇ ਨਿਮਰ ਸੋਏ, ਜਬ ਲਗ ਜਾਣੇ ਮੁਝਸੇ ਕਸ਼ ਹੋਏ, ਤਬ ਵਿੱਚ ਕੋ ਸੁਖ ਨਾਹੀ ਕੋਏ, ਜਬ ਜਾਣੇ ਮੈਂ ਕਿਛ ਕਰਤਾ, ਤਬ ਲਗ ਗਲ ਜੋਨ ਮੈਂ ਖਿੱਚਾ, ਜਬ ਧਾਰੂ ਧਾਰੇ ਕੋ ਵੈਰੀ ਮੀਤ।

ਨਿਕਲ ਨਾਹੀਂ ਚੀਤ ਜਬ ਲਗ ਮੋਹ ਮਗਨ ਸੰਗ ਮਾਏ ਤਬ ਲਗ ਧਰਮ ਰਾਏ ਦੇਸ ਜਾਏ ਪਰ ਕਿਰਪਾ ਤੇ ਬੰਧਨ ਟੂਟੇ ਦੁਰਬਸਾ ਨਾਨਕ ਹੋ ਛੂਟੇ ਸਹਿਸ ਕਟੇ ਲਾਹੋ ਉਠਾਵੇ ਬ੍ਰਿਤ ਨਾਵੇ ਮਾਇਆ ਪਾਸੇ ਪਾਵੇ ਅਨਿਕ ਭੋਗ ਦਿਖਿਆ ਕੇ ਕਰੇ ਨਾ ਤੇ ਤਾਵੇ ਕੇ ਕੋਈ ਮਰੇ ਬਿਨਾ ਸੰਦੋਗ ਨਹੀਂ ਬੂਰਾ ਜੇ ਤੁਰਮ ਨੋਟ ਦੇ ਸਭ ਤਾਜੇ ਨਾਮ ਰੰਗ ਸਭ ਸੁਖ ਹੋਏ ਵਡਭਾਗੀ ਕਿਸੇ ਪ੍ਰਾਪਤ ਹੋਏ ਕਨ ਕਰਾਵਨ ਆਪੇ ਆਪ ਸਨਾਥ ਜਾਪ ਕਨ ਕਰਾਵਨ ਕਰ ਨਿਹਾਰੇ ਹੱਥ ਕਹਾ ਵਿਚਾਰ ਜੈਸੀ ਦ੍ਰਿਸ਼ ਕਰੇ ਤੈਸਾ ਹੋਏ ਆਪੇ ਆਪ ਆਪ ਰਸੋਏ ਜੋ ਕਿ ਚਕੀਨੋ ਤੋਂ ਆਪਣੇ ਰੰਗ ਸਭ ਤੋਂ ਦੂਰ ਸਭ ਦੇ ਸੰਗ ਬੂਝੇ ਦੇਖੇ ਕਰੇ ਵਿਵੇਕੀ ਆਪੇ ਏਕ ਆਪੇ ਅਨੇਕ ਮਰੇ ਨਾ ਵਿੰਤੇ ਆਵੇ ਨਾ ਜਾਏ ਨਾਨਕ ਸਾਧੀ ਦੇ ਅਸਮਾਏ ਆਪ ਉਪਦੇਸ਼ ਸਮਝੇ ਆਪ ਆਪੇ ਰਚਿਆ ਸਭ ਕੇ ਸਾਰ ਆਪ ਕਿਨੋ ਆਪਣੇ ਵਿਚਾਰ ਸਾਧ ਜੇ ਉਸਤਾਉ ਕਰ ਨਿਹਾਰ ਉਸਤੇ ਭਿੰਨ ਕਹਾ ਕਿ ਜੋ ਹੋਏ ਤਾਂ ਅੰਤਰ ਏਕ ਸੋਏ ਆਪਣੇ ਸਿਰ ਆਪ ਕਰ ਨਿਹਾਰ ਕੋਸੋ ਸਰੇ ਰੰਗ ਪਾਰ ਮਨ ਮੈਂ ਆਪ ਮਨ ਆਪਣੇ ਮਾਹੇ ਨਾਨਕ ਕੀਮਤ ਕਹਿ ਨਾ ਜਾਏ ਸਾਸ ਸਾਸ ਸਤ ਪ੍ਰਭ ਸੁਆਮੀ ਜੋ ਕਿ ਸਾਸ ਨੇ ਵੇਖਿਆ ਨੀ ਸਾਸ ਸਾਸ ਸਾਸ ਸਾਸੀਨਾ ਕੋਟ ਮਦਕ ਨੇ ਵੇਲੇ ਤਿੰਨਾ ਭਲਾ ਭਲਾ ਭਲਾ ਤੇ ਰੂਪਾ ਸੁੰਦਰ ਭਾਰ ਰੂਪ ਨਿਰਮਲ ਨਿਰਮਲ ਨਿਰਮਲ ਤੇ ਬਾਣੀ ਘੱਟ ਘੱਟ ਗੁਣ ਸੁਰਮ ਬਖਿਆ ਨੀ ਪੁੱਤਰ ਪੁੱਤਰ ਪੁੱਤਰ ਪਨੀਤ ਨਾਮ ਕਵੇ ਨਾਨਕ ਮਨ ਪ੍ਰੀਤ ਲੋਕ ਸਾਂ ਸਰਨ ਜੋ ਜਨ ਪ੍ਰੇ ਸੋ ਜਨ ਦਰਹ ਸੰਤ ਨਿੰਦਾ ਨਾਨਕ ਦਾ ਬਹੁਤ ਬਹੁਤ ਅਵਤਾਰ ਸੇ ਸੰਤ ਦੇ ਦੁੱਖ ਨਾਲ ਜਾ ਘੜੇ ਸੰਤ ਦੇ ਦੁੱਖ ਨੇ ਸੰਤ ਨੇ ਕਿਦੇ ਸੰਤ ਕੇ ਦੁੱਖਨ ਸੁਖ ਸਭ ਜਾਏ ਸੰਤ ਕੇ ਦੁੱਖਨ ਨਾਨਕ ਮੈਂ ਪਾਏ ਸੰਤ ਕੇ ਦੁੱਖਨ ਮਤ ਹੋਏ ਮਲੀਨ ਸੰਤ ਕੇ ਦੁੱਖਨ ਸੋਭਾ ਤੇ ਹੀ ਸੰਤ ਕੇ ਹਤੇ ਕੋ ਰਖੇ ਨਾ ਕੋਏ ਸੰਤ ਕੇ ਦੁੱਖਨ ਥਾਨ ਸਰਸ ਹੋਏ ਸੰਤ ਕੇ ਪਾਰ ਕਿਰਪਾ ਜੇ ਕਰੇ ਨਾਨਕ ਸਾ ਸੰਗ ਨਿੰਦਕ ਵੀ ਤਰੇ ਸੰਤ ਕੇ ਦੁੱਖਨ ਤੇ ਮੁਖ ਭਵੇ ਸੰਤਨ ਕੇ ਦੁੱਖਨ ਕਾਰ ਜੋ ਲਵੇ ਸੰਤਨ ਕੇ ਦੁੱਖਨ ਸਰਬ ਜੋਨ ਪਾਏ ਸੰਤ ਕੇ ਦੁੱਖਨ ਤੇ ਜੋਨ ਕਰਮਾਏ ਸੰਤਨ ਕੇ ਦੁੱਖਨ ਤਿਸਨਾ ਮੈਂ ਚਲੇ ਸੰਤਨ ਕੇ ਦੁੱਖਨ ਸਭ ਕੋ ਸਵੇ ਸੰਤ ਕੇ ਦੁੱਖਨ ਤੇ ਸਭ ਜਾਏ ਸੰਤ ਕੇ ਦੁੱਖਨ ਹੀ ਜਾਏ ਸੰਤ ਦੁੱਖ ਦਾ ਸਾਉ ਕੋ ਨਾਏ ਨਾਨਕ ਸੰਤ ਭਾਵੇ ਤੋ ਵੀ ਕਤ ਪਾਏ ਸੰਤ ਕੇ ਨਿੰਦਕ ਮਹਾਤਾਈ ਸੰਤ ਕੇ ਨਿੰਦਕ ਬੇਨਤੀ ਕਰਨਾ ਪਾਏ ਸੰਤ ਕਾ ਨਿੰਦਕ ਮਹਾ ਹਥਿਆਰਾ ਸੰਤ ਕਾ ਨਿੰਦਕ ਪਰਮੇਸ਼ਰ ਮਾਰਾ ਸੰਤ ਕਾ ਨਿੰਦਕ ਰਾਜ ਤੇਹੀਨ ਸੰਤ ਕਾ ਨਿੰਦਕ ਦੁਗਿਆ ਅਰਦੀਨ ਸੰਤ ਕੇ ਨਿੰਦਕ ਕੋ ਸਭ ਰੋਗ ਸੰਤ ਕੇ ਨਿੰਦਕ ਕੋ ਸਦਾ ਵਿਜੋਗ ਸੰਤ ਕੀ ਨਿੰਦਾ ਦੁੱਖ ਮੈਂ ਦੁੱਖ ਨਾਨਕ ਸੰਤ ਭਾਵੇ ਤਾਂ ਉਸਦਾ ਪੀ ਹੋਏ ਮੋਗ ਸੰਤ ਕਾ ਦੁਖੀ ਸਦਾ ਅਭਿਵਿੱਚ ਸੰਤ ਕਾ ਦੁਖੀ ਕਿਸੇ ਕਾ ਨੇ ਮਿੱਤ ਸੰਤ ਕੇ ਦੁਖੀ ਕੋ ਦਾਨ ਲਾਗੇ ਸੰਤ ਕੇ ਦੁਖੀ ਕੋ ਸਭ ਤਿਆਗੇ ਸੰਤ ਕਾ ਦੁਖੀ ਮਹੰਕਾਰੀ ਸੰਤ ਕਾ ਦੁਖੀ ਸਦਾ ਵਿਕਾਰੀ ਸੰਤ ਕਾ ਦੁਖੀ ਜਾਨਵੇਂ ਮਰੇ ਸੰਤ ਕੇ ਦੁਖਣਾ ਸੁੱਖ ਤੇ ਡਰੇ ਸੰਤ ਕੇ ਦੁਖੀ ਕੋ ਨਾ ਖਾਓ ਨਾਨਕ ਸੰਤ ਭਾਵੇ ਤਾਂ ਲੈ ਮਿਲਾਏ ਸੰਤ ਕਾ ਦੁਖੀ ਅੱਧ ਬੀਤੇ ਟੂਰੇ ਸੰਤ ਕਾ ਦੁਖੀ ਕਦੇ ਕਾਜ ਨਾ ਪਹੁੰਚੇ ਸੰਤ ਕੇ ਦੁਖੀ ਕੋ ਧਿਆਨ ਭਰਮਾਈਏ ਸੰਤ ਕਾ ਦੁਖੀ ਉੱਜੜ ਪਾਈਏ ਸੰਤ ਕਾ ਦੁਖੀ ਅੰਤਰ ਤੇ ਸੋਥਾ ਜੋ ਸਾਸ ਵੀ ਨਾ ਮਿੱਟੇ ਕੀ ਲੋਥਾ ਸੰਤ ਕੇ ਦੁਖੀ ਕੀ ਜੜ ਵਿੱਚ ਨਾ ਆਏ ਆਪਣ ਬੀਜ ਆਪੇ ਹੀ ਖਾਏ ਸੰਤ ਕੇ ਦੁਖੀ ਕੋ ਅਵਨ ਰੱਖਣ ਹਾਰ ਨਾਨਕ ਸੰਤ ਭਾਵੇ ਤਾਂ ਲੈ ਵਾਰ ਸੰਤ ਕਾ ਦੁਖੀ ਉਹ ਵੇਲਾ ਹੈ ਜੋ ਜਲ ਵੀ ਹੁਣ ਮਛਲੀ ਤਰਸਾਏ ਸੰਤ ਕਾ ਦੁਖੀ ਭੁੱਖਾ ਨਹੀਂ ਰਾਜੇ ਜੋ ਪਾਵਕ ਵੀ ਤਾਂ ਨਹੀਂ ਧਰਾਪੇ ਸੰਤ ਕਾ ਦੁਖੀ ਛੁਟੇ ਕੇਲਾ ਜੋ ਵਾਰ ਤਿਲ ਖੇ ਤਮਾਹੇ ਦੇਲਾ ਸੰਤ ਕਾ ਦੁਖੀ ਧਰਮ ਦੇ ਰਹਿਤ ਸੰਤ ਕਾ ਦੁਖੀ ਧਰਮ ਤੇ ਆਖੇ ਦਸਿਤ ਨਿੰਦਕਾ ਧੋਰੀ ਪਿਆ ਨਾ ਜੋ ਭਾਵੇ ਸੋਈ ਪਿਆ ਸੰਤ ਕਾ ਦੁਖੀ ਵਿਗੜ ਰੂਪ ਹੋ ਜਾਏ ਸੰਤ ਕਾ ਦੁਖੀ ਕੋ ਦਰਜ ਮਿਲਸ ਜਾਏ ਸੰਤ ਕਾ ਦੁਖੀ ਸਹਿਕਾਈਏ ਸੰਤ ਕਾ ਦੁਖੀ ਨਾ ਮਰੇ ਨਾ ਜਿਵਾਈਏ ਸੰਤ ਕਾ ਦੁਖੀ ਤੇ ਪੁੱਜੇ ਨਾਸਤਾ ਸੰਤ ਕਾ ਦੁਖੀ ਉਚਲੇ ਨਾਸਤਾ ਸੰਤ ਕੇ ਦੋ ਨਾ ਕਿਸੇ ਕੋਏ ਜੈਸਾ ਭਾਵੇ ਤੈਸਾ ਕੋਈ ਹੋਏ ਪਿਆ ਕਿਰਤਨ ਮੇਟੇ ਕੋਏ ਨਾਨਕ ਜਾਣੇ ਸਾਚਾ ਸੋਏ ਸਭ ਘਰ ਸਿੱਖੇ ਉਹ ਕਰ ਨਿਹਾਰ ਸਵਸਵਾ ਸਿਸ ਕੋ ਨਮਸਕਾਰ ਪ੍ਰਭੀ ਉਸਤ ਕਰੋ ਦਿਨ ਰਾਤ ਚਿਤ ਧਿਆਵੋ ਸਾਸ ਗ੍ਰਾਸ ਸਭ ਕੁਛ ਵਰਤੇ ਸਿੱਖਿਆ ਕੀਆ ਜੈਸਾ ਕਰੇ ਤੈਸਾ ਕੋਸੀਆ ਆਪਣਾ ਖੇਲ ਆਪ ਕਰ ਨਿਹਾਰ ਦੂਸਰ ਕੌਣ ਕਹੇ ਵਿਚਾਰ ਜਿਸਨੂੰ ਕਿਰਪਾ ਕਰੇ ਜਿਸ ਆਪ ਨਾਮ ਦੇਵ ਵਿਭਾਗੀ ਨਾਨਕ ਜਨ ਸੇ ਸਲੋਕ ਭਗਵਾਨ ਰਹੇ ਬਹੁਤ ਨਾ ਤਿਸਨਾ ਲਾ ਕੇ ਆਏ ਮਾਰੇ ਡਾਕੇ ਕੋਆ ਮਨ ਕਹਿ ਕਿਸ ਨਾ ਹੀ ਆਸਿਸ ਦਾ ਹੁਕਮ ਬੂਝ ਸੁਖ ਹੋਏ ਜਿਸਦਾ ਨਾਮ ਰੰਗਕੰਠ ਪਰੋਏ ਸਿਵੇਂ ਸਿਵੇਂ ਸਿਵ ਪ੍ਰਾਪਤ ਹੋਏ ਨਾਨਕ ਵਿਜੇ ਨਾ ਲਾਵੇ ਕੋਈ ਉਸਦ ਮਨ ਮੈਂ ਕਰ ਨਿਰੰਕਾਰ ਕਰ ਮਨ ਮੇਰੇ ਸਤ ਬਿਹਾਰ ਨਿਰਮਲ ਰਚਨਾ ਮਤ ਕੀ ਉਸਦਾ ਸਹੇਲਾ ਕਰ ਲੈ ਜੀਓ ਨੈਨੋ ਪੇਖ ਠਾਕੁਰ ਕਾ ਰੰਗ ਸਾਹ ਸੰਗ ਵਿੰਤੇ ਸਭ ਸੰਗ ਕਰਨ ਚਲੋ ਮਾਰਗ ਗੋਬਿੰਦ ਮਿਥੇ ਭਾਵ ਜਪੀ ਹਰ ਬਿੰਦ ਕਾਰ ਹਰ ਕਰਮ ਸਰਵਨ ਹਰ ਕਥਾ ਹਰ ਦਰਗਹਿ ਨਾਨਕ ਉਜਲ ਮਥਾ ਵਡਭਾਗੀ ਤੇ ਜਨ ਜਗ ਮਾਏ ਸਤ ਹਰਸ਼ੇ ਗੁਣ ਗਾਏ ਰਾਮ ਨਾਮ ਜੋ ਕਰੇ ਵਿਚਾਰ ਸੇ ਬ੍ਰਹਮੰਤ ਦੇ ਨਿਸ਼ਚਨ ਕਰ ਮਨ ਤਨ ਮੁਖ ਬੋਲੇ ਹਰ ਮੁਨਿ ਸਤ ਜਨ ਤੇ ਸੁਵੀ ਏਕੋ ਏਕ ਏਕ ਵਿਚਾਣੇ ਇੱਕ ਤੋਂ ਦੂਜੇ ਸੋਝੀ ਜਾਣੇ ਨਾਮ ਸਾਹਿਬ ਜਿਸਕਾ ਮਨ ਮਾਨਿਆ ਨਾਨਕ ਤੇ ਨਿਰੰਜਨ ਜਾਣਿਆ ਗੁਰੂ ਪ੍ਰਸਾਦ ਆਪਣਾ ਦੂਜੇ ਤੀਜੇ ਜਨ ਕ੍ਰਿਸ਼ਨ ਮੁਜੇ ਸਾਹ ਸੰਗ ਹਰ ਹਰ ਜਸ ਗਿਆ ਤੇ ਸਾਰ ਰੋਗ ਤੇ ਉਹ ਹਰ ਜਨ ਰਹਿਤ ਆਂਦਿਨ ਕੀਰਤਨ ਕੀ ਔਰ ਬਖਿਆਨ ਗ੍ਰਹਿਸ ਮੈਂ ਸੋਈ ਨਿਰਵਾਣ ਏਕ ਉਪਰ ਜਿਤਨ ਕੀਆ ਸਤ ਕੀ ਕਦੀ ਜੰਗੀ ਵਾਸਾ ਪਾਵ ਰੰਤ ਜਿਸ ਮਨ ਭੂਗ ਨਾਮ ਤੇ ਜਨ ਲਾਗੇ ਦੂਖ ਜਿਸ ਕੋ ਹਾਰ ਪ੍ਰਭ ਮੰਤ ਕੇ ਆਵੇ
ਸੋ ਸੰਤ ਢੇਲਾ ਨਹੀਂ ਡੁਲਾਵੇ, ਜਿਸ ਪ੍ਰਭ ਆਪਣਾ ਕਿਰਪਾ ਕਰੇ, ਸੋ ਸੇਵਕ ਕੋ ਕਿਸ ਤੇ ਡਰੇ, ਜੈਸਾ ਸਭ ਜੈਸਾ ਚੇਤਾ ਹੈ ਆਪਣੇ ਕਾਰਜ ਨੇ ਆਪ ਕਮਾਇਆ। ਸੋਰਤ ਸੋਰਤ ਸੋਰ ਸੀਜਿਆ ਗੁਰ ਪ੍ਰਚਾਰ ਸਭ ਸਭ ਬੂਝਿਆ, ਜਬ ਦੇਖੋ ਤਬ ਤਬ ਕਿਸ ਮੂਲ, ਨਾਨਕ ਸੋ ਸੁਖਮ ਸੋਏ ਸੂਲ, ਨਾਨਕ ਜਮੇ ਨੈ ਕਿਸ ਮਰੇ, ਆਪਣ ਸਿਰ ਸਾਹ ਵੀ ਕਰੇ, ਆਪ ਆਵਣ ਜਾਵਣ ਦ੍ਰਿਸ਼ ਚਰਨ ਦ੍ਰਿਸ਼ ਚਾਗਿਆ ਗਾਈ ਧਾਰੀ ਸਭ ਸ੍ਰੇਸ਼ ਆਪੇ ਆਪ ਸਗਲ ਮੈਂ ਆਪ ਅਨਿਕ ਜੀਵ ਤੇ ਰਾਜ ਥਾਪ ਥਾਪ ਅਵਿਨਾਸ਼ੀ ਨਾਹੀਂ ਕਿਸੇ ਕਾਣ ਧਾਰਨ ਧਾਰ ਰਿਹਾ ਬ੍ਰਹਮੰਡ ਅਲਕ ਭੇ ਕੋ ਪ੍ਰਗ ਬਚਾ ਪਾਉ ਜੀ ਪਾਏ ਤੇ ਨਾਨਕ ਜਾਲ ਜਿਨ ਪ੍ਰਭ ਜਾਤਾ ਸੋ ਸੋਭਾ ਬੰਦ ਸਗਲ ਸੰਸਾਰ ਉਦੇ ਤਿੰਨ ਮਨ ਪ੍ਰਭ ਦੇ ਸੇਵ ਸੇਵਕ ਸਗਲ ਧਾਰਨ ਪ੍ਰਭ ਦੇ ਸੇਵਕ ਦੂਖ ਸਾਰਨ ਆਪੇ ਮੇਰ ਲੈ ਕੇ ਪਾਲ ਗੁਰਕਾ ਸਾਹਿਬ ਜਾ ਭੈ ਨਿਹਾਲ ਮੁਖੀ ਸੇਵਾ ਸੋਈ ਲਾਗੇ, ਜਿਸਨੂੰ ਕਿਰਪਾ ਕਰੇ ਬੜੇ ਭਾਗੇ, ਨਾਮ ਜਾਤ ਪਾਵੇ ਬਿਸਰਾਮ, ਨਾਨਕ ਤਿੰਨ ਕੋ ਪੁਰਖ ਉਸਮ ਘਰ ਮਾਨ ਜੋ ਵਿੱਚ ਕਰੇ ਕਿਰਪਾ ਕਰਾਂ, ਸਭ ਸਭ ਬਸੇ ਹਰ ਸੰਗ ਸਹਿ ਸੁਭਾਏ ਹੋਵੇ, ਸੋਏ ਕਾਨੇ ਹੱਥ ਜਾਣੇ ਸੋਏ ਬਰਾਬਰ ਜੀ ਦੀ ਮੀਲ ਲਗਾਣਾ, ਜੈਸਾ ਸਾ ਤੈਸਾ ਦਿਸਤਾਨਾ, ਜਿਸ ਤੇ ਉਪਜੇ ਤੇ ਸਮਾਏ ਸਮਾਏ, ਉਹ ਸੁਖ ਨਿਧਾਨ ਅਨੂ ਬਣੇ ਆਏ, ਆਪ ਕੋ ਆਪ ਆਪ ਨਿਮਾਨ, ਨਾਨਕ ਰਾਓ ਜਾਣੇ ਕੋ ਜਾਣ, ਸਲੋਕ ਕਰ ਕਰ ਪ੍ਰਭੂ ਸਭ ਵਿਖਾ ਜਨ ਜਾ ਕੇ ਚਨੋਦਰੀ, ਨਾਨਕ ਇਸ ਬਲਿਹਾਰ ਅਸਰੀ ਤੂੜੀ ਗੰਢ ਨਾਗ ਵਾਸਤਾ ਜੀ ਆਪੇ ਮਤਵਾ ਕਰੇ, ਜਿੰਦਾ ਜਿਸ ਮਨ ਮਾਇ ਜਿਸ ਤੇ ਵੇਖਾ ਕੋਈ ਨਾ, ਰੇ ਮਨ ਮੇਰੇ ਸਦਾ ਹਰ ਜਾ ਬਣਾਸੀ ਪ੍ਰਭ ਆਪੇ ਆਪ ਆਪਣੇ ਕੀਆ ਕਿਸੇ ਨਾ ਹੋਵੇ, ਜੇ ਸਭ ਪ੍ਰਾਣੀ ਲੋਚੇ ਹੋਏ ਤਿਸ ਵੀ ਨਾ ਹੀ ਤੇਰੇ ਕਿਸੇ ਕਾਮ, ਗਤ ਨਾਨਕ ਜਪ ਏ ਘਰ ਨਾਮ ਰੂਪ ਬੰਧਨ ਹੋਏ ਨਹੀਂ ਹੋਏ, ਪ੍ਰਭ ਜੋਤ ਸਰਵ ਘਰ ਸੋਏ ਧਰਮਾਨਤਾ ਹੋਏ ਤਿਆਗ ਹੋ ਗਰਵੇ, ਜਾ ਸਾਹਿਬ ਤੇ ਜੀਸ ਦਾ ਧੀਆ ਦਰ ਵਿਆਹ ਚੂੜਾ ਜੇ ਕੋ ਭਾਵੇ, ਪ੍ਰਭ ਦੀ ਕਲਾ ਬਿਨਾਂ ਕਹਿ ਧਾਵੇ, ਜੇ ਕੋ ਹੋਏ ਬੈ ਜਕਾਰ ਰਿਵ ਦੇਨਹਾਰ, ਜਾਣੇ ਗੋਵਾੜ ਜਿਸ ਗੁਰਬਸਾ ਟੂਟੇ ਹੋ ਰੋ, ਨਾਨਕ ਸੋ ਜਾਂ ਸੁਧਾਰੋ, ਜਿਉ ਮੰਦਰ ਕੋ ਥਾਵੇਂ ਥੰਮਣ, ਤੇ ਗੁਰ ਕਾ ਸਾਧ ਮਨੇ ਸੰਮਣ, ਜਿਉ ਪਖਾਣ ਨਾਵ ਚੜ੍ਹ ਤਰੇ, ਪੁਰਾਣੀ ਗੁਰ ਚਰਨ ਲਗ ਸੁਨੇ ਤਰੇ, ਜਿਉ ਅੰਧਗਾਤੀ ਤੇ ਪ੍ਰਕਾਸ ਗੁਰ ਸਾਸਨ ਦੇਖ ਮਨ ਹੋਏ ਵਿਗਾਸ, ਜਿਉ ਮਾਂ ਧਿਆਨ ਮੈਂ ਮਾਰ ਪਾਵੇ, ਤੇ ਸਾਧੂ ਸੰਗ ਮੇਰੇ ਜੋਤ ਪ੍ਰਗਟਾਵੇ, ਤਿੰਨ ਸੰਤ ਦੀ ਬਸ ਧੂੜ ਨਾਨਕ ਜੀ ਲੋਚਿਆ ਪੂਰ, ਮਨ ਮੂਰ ਸਾਹਿਬ ਵੇ ਲਾਈਏ ਗੁਰੂ ਲਿਖਿਆ ਲਿਖਿਆ ਪਾਈਏ, ਦੂਰ ਦੂਰ ਸਭ ਦੇਵਨਹਾਰ ਵਸਿਆ ਕੇ ਚਕਾਰ, ਜੇ ਕੁਛ ਕਰ ਸੋਈ ਸੁਖਮਾਨ, ਭੂਲਾ ਕਰ ਭੂਲਾ ਕਾਹੇ ਫਿਰੇ ਜਾਣ, ਕੌਣ ਬਸ ਆਈ ਤੇਰੇ ਸੰਗ, ਲਾਭ ਤੇਰੇ ਸੂਰਜ ਤੰਗ, ਰਾਮ ਨਾਮ ਜਾਂ ਫਿਰ ਸੇ ਮਾਏ ਨਾਮ ਬਸ ਚੇਤੀ ਕਰ ਜਾਏ, ਜਿਸ ਬਗਲ ਕੋ ਲੈਣ ਤੂੰ ਆਇਆ, ਰਾਮ ਨਾਮ ਸੰਗਨ ਘਰ ਪਾਇਆ, ਰਾਜ ਭਗਵਾਨ ਲੇ ਮਨ ਮੋਰ, ਰਾਮ ਨਾਮ ਹਿਰਦੇ ਮੈਂ ਤੋਲ, ਲਾਲ ਸੇਵ ਸੰਤਾਂ ਜੰਗ ਚਾਲ, ਵਸਿਆ ਵਿਖਿਆ ਜੰਜਾਲ, ਧਾਨ ਧਨ ਕਹੇ ਸਭ ਕੋਏ, ਨੂੰ ਕੁਝ ਹਦਰ ਗਸ ਹੋਏ, ਇਹ ਵਪਾਰ ਵਿਰਲਾ ਵਪਾਰ ਹੈ, ਨਾਨਕ ਕਾਹਤਾ ਕਰ ਬਲਿਹਾਰੇ, ਚਰਨ ਸੜ ਕੇ ਧੋਏ ਧੋਏ ਪੀਓ ਅਰਥ ਕਰ ਕੋ ਆਪਣਾ ਜੀਓ, ਸਾਲ ਕੇ ਧੂੜ ਕਰੋ ਇਸ਼ਨਾਨ, ਸਾਲ ਉੱਪਰ ਜਾਈਏ ਕਰਵਾਨ, ਹਰ ਗੁਣ ਗਾਏ ਜਾਇਓ, ਸਾਹ ਸੇਵਾ ਭਾਗੀ ਪਾਈਏ, ਸਾਹ ਸੰਗ ਕੀਰਤਨ ਗਏ, ਅਨੇਕ ਵਿਕਲ ਸਾਧ ਦੂਰਾ ਕੇ, ਹਰ ਗੁਣ ਗਾਏ ਅਮਰਤ ਚਾਖੇ, ਉੱਠ ਗਏ ਸੰਤਨ ਦਰਿਆ, ਸਾਹ ਸੂਗ ਨਾਨਕ ਤਹਿ ਪਾਇਆ, ਮਿਰਤਕ ਕੋ ਜਵਾਲ ਨਾਲ ਭੂਏ ਕੋ ਦੇਵਧਾਰ, ਸਭ ਨਾਮ ਜਾ ਕੇ ਦੂਜੀ ਮਾਂ ਪੂਰਬ ਲਿਖਿਕਾ ਲੈਣਾ ਪਾਏ, ਸਾਹ ਤੋਂ ਦੁਖਦਾ ਸਾਹ ਨਹੀਂ ਜੋ ਤੁਸੀਂ ਦੂਸਰ ਹੋ ਨਾ ਹੋ, ਜਪ ਜਾਂ ਸਦਾ ਸਦਾ ਦੇ ਰਾਣੀ ਸਾਹਿਬ ਤੇ ਉਸ ਨਿਰਮਲੇ ਕਰਨੀ ਕਰ ਕਿਰਪਾ, ਜਿਸ ਕੋ ਨਾਮ ਦੀਆ, ਨਾਨਕ ਸੋ ਜਾ ਨਿਰਮਲ ਸੀਆ, ਜਾ ਕੇ ਮਨ ਗੁਰ ਕੀ ਪ੍ਰਤੀ ਜਿਜਾ ਨਾ ਬਿਹਾ ਪ੍ਰਭਜੀਤ, ਭਗਤ ਭਗਤ ਗੁਣੀਆਂ ਤੈ ਲੋਏ, ਜਾ ਕੇ ਹਿਰਦੇ ਇੱਕੋ ਹੋਏ, ਸੱਚ ਕਰਨੀ ਸੱਚ ਸਾਸ ਗਿਰਿਆ ਤੇ ਸੱਚ ਹਿਰਦੇ ਸੱਤ ਮੁਖ ਗਿਆ ਤੇ ਸੱਚ ਹੀ ਦ੍ਰਿਸ਼ਟੀ ਸੱਚ ਆਕਾਰ, ਸੱਚ ਵਰਤੇ ਸੱਚ ਪ੍ਰਚਾਰ, ਪਾ ਬ੍ਰਹਮ ਜੀ ਸੱਚ ਕਰ ਜਾਤਾ, ਨਾ ਸੋਝਾਂ ਸੱਸ ਮਾਤਾ, ਸਲੋਕ ਰੂਪ ਨਾ ਰੇਖ ਨਾ ਰਾਮ ਸੀ ਜੀ ਸਹਿ ਢੁੰਡੇ ਪ੍ਰਭ ਭਿੰਨ ਤੇ ਬਿਝਾਏ, ਨਾਨਕ ਜੀ ਸੁਭ ਸੁਪਨ ਨਾਸ਼ ਕਰੀ, ਅਵਿਨਾਸ਼ੀ ਪ੍ਰਭ ਮਨ ਮੇਰਾ ਅਗਮਾਨੋ, ਕੀ ਤੂੰ ਪ੍ਰੀਤ ਤਿਆਗ ਤਿਸੇ ਪਰੇ, ਨਾ ਹੀ ਕਿਸੇ ਹੋਏ ਕੋਏ, ਸਭ ਨਿਰੰਤਰ ਇੱਕੋ ਸੋਏ, ਆਪੇ ਦੀਨਾ ਆਪੇ ਦਾਨਾ, ਗੈਰ ਗੰਭੀਰ ਗੁਹੀਰ ਸੁਜਾਨਾ, ਪਾ ਬ੍ਰਹਮ ਪਰਮੇਸ਼ਰ ਗੋਬਿੰਦ ਕਿਰਪਾ ਨਿਧਾਨ ਦਿਆਲ ਬਲਚੰਦ, ਸਾਧ ਤੇਰੇ ਕੀ ਚਾਨੀ ਪਾਓ, ਨਾਨਕ ਹੀ ਮਨ ਨਿਹਾਓ, ਮਨ ਹੀ ਨਿਹਾਓ, ਮਨਸਾ ਪੂਰਨ ਸਾਨਾ ਯੋਗ, ਜੋ ਕਿਰਪਾਇਆ ਸੋਈ ਹੋ, ਹਰਨ ਭਰਨ ਜਾ ਕਰ ਨੇਤਰ ਹੋਰ, ਤੁਸੀਂ ਮੰਤਨ ਜਾਣੇ ਹੋਰ, ਅੰਧ ਰੂਪ ਮੰਗਲ ਸਾਜ ਜਾ ਕੇ, ਸਰਬ ਸੋਗ ਸੁਣੀਏ ਕਰ ਸਾ ਕੇ, ਰਾਜ ਮੈਂ ਰਾਜ ਯੋਗ ਮੈਂ ਜੋਗੀ, ਤਬ ਮੈਂ ਕਵੀ ਸਿਰ ਕੈਸ ਮੈਂ ਭੋਗੀ, ਧਿਆਏ ਧਾਇ ਭਗਤਾ ਸੁਖ ਪਾਇਆ, ਨਾਨਕ ਦੀ ਗੁਰਗਤ ਨੇ ਅੰਤ ਨ ਪਾਇਆ, ਜਾ ਕੇ ਲੀਲਾ ਕੀਮਤ ਨਾਏ, ਸਰਬ ਦੇਵ ਹਰ ਆਗ ਗਾਏ, ਪਿਤਾ ਕਾ ਜਾਨਕ ਜਾਣੇ ਪੂਤ, ਸਗਲ ਕੋਈ ਆਪਣੇ ਸੂਤ, ਸਮੁਤ ਗਿਆਨ ਧਿਆਨ ਜਿਨ ਦੇ, ਜਨ ਦਾਸ ਨਿਆਮ ਧਿਆਵੇ ਸੇਈ, ਤੇ ਘੁੰਮੇ ਜਾ ਗੋ ਭਰਮਾਏ, ਜਨ ਮਰੇ ਫਿਰ ਆਵੇ ਜਾਏ, ਊਚ ਨੀਚ ਕਿਸ ਗਏ ਸਥਾਨ, ਜੈਸਾ ਜਨਾਵੇ ਤੈਸਾ ਨਾਨਕ ਜਾਨ, ਨਾਨਾ ਰੂਪ ਨਾਨਾ ਜਾਵੇ ਰੰਗ, ਨਾਨਾ ਭੇਖ ਕਰੇ ਇੱਕ ਰੰਗ, ਨਾਨਾ ਵਿਦ ਕਿੰਨ ਓਮਕਾਰ, ਬ੍ਰਹਮ ਨਾਸੀ ਇੱਕ ਓਂਕਾਰ, ਨਾਨਾ ਚਲਤ ਕਰੇ ਕਿਨ ਮਾਏ, ਪੂਰੇ ਪੂਰਨ ਸਭ ਠਾਏ, ਨਾਨਾ ਵਿਦ ਕਰ ਬੰਟ ਬਣਾਈ, ਆਪਣੀ ਕੀਮਤ ਆਪੇ ਪਾਈ, ਸਭ ਘਰ ਤੁਸੀਂ ਸਭ ਤੁਸੀਂ ਠਹਾਓ, ਜਪ ਜਪ ਜੀਵੇ ਨਾਨਕ ਹਰ ਨਾਓ, ਨਾਮ ਕੇ ਧਾਰੇ ਸਗਲੇ ਚੰਤ, ਨਾਮ ਕੇ ਧਾਰੇ ਖੰਡ ਬ੍ਰਹਿਮੰਡ, ਨਾਮ ਕੇ ਧਾਰੇ ਸਿਮਰਤ ਵੇਦ ਪੁਰਾਣ, ਨਾਮ ਕੇ ਧਾਰੇ ਸੁਣ ਗਿਆਨ ਧਿਆਨ, ਨਾਮ ਕੇ ਧਾਰੇ ਅਗਾਸ ਪਤਾਲ, ਨਾਮ ਕੇ ਧਾਰੇ ਸਗਲ ਆਕਾਰ, ਨਾਮ ਕੇ ਧਾਰੇ ਪੁਰੀਆਂ ਸਭ ਭਵਨ, ਨਾਮ ਕੇ ਸੰਗ ਉਦਰੇ ਸੁਣ ਸਰਵਣ, ਕਾਲ ਕਿਰਪਾ ਜਿਸ ਆਪਣੇ ਨਾਮ ਲਾਏ, ਨਾਨਕ ਚੌਥੇ ਪਦ ਮੈਂ ਸੋ ਜਨ ਗਤ ਪਾਏ, ਰੂਪ ਸਤ ਜਾਗ ਸਤ ਸਥਾਨ, ਪੁਰਖ ਸਤ ਕਿਵ ਪ੍ਰਧਾਨ, ਸਤੂ ਸਤ ਸਤ ਜਾਗੀ ਬਾਣੀ,
ਸਤਿ ਪੁਰਸ਼ ਸਭ ਮਾਇ ਸਮਾਈ ਸਤਿ ਕਰਮ ਜਾਹੀ ਰਚਨਾ ਸਤ ਮੂਲ ਸਤ ਸਤ ਸਤ ਕਾਨੀ ਨਿਰਮਲ ਨਿਰਮਲੀ ਜਿਸੇ ਬੁਝਾਏ ਤਿਸ ਤਤ ਭਲੀ ਸਤ ਨਾਮ ਪ੍ਰਭ ਸਤ ਖਦਾਈ ਵਿਸਵਾਸ ਸਤ ਨਾਨਕ ਗੁਰਤੇ ਪਾਈ ਸਤ ਬਚਨ ਸਾਧ ਉਪਦੇਸ਼ ਸਤ ਜਨ ਜਾਗਰ ਦੇ ਪ੍ਰਵੇਸ਼ ਸਤ ਨਿਤ ਬੁਝੇ ਜੇ ਕੋ ਹੇ ਨਾਮ ਜਬ ਪਾਈ ਸਤ ਹੋਏ ਆਪ ਸਤ ਗਿਆ ਸਤ ਸਤ ਆਪ ਜਾਣੇ ਆਪਣੀ ਮਿਤ ਗਤ ਜਿਸ ਜਿਸ ਇਸ ਤੋਂ ਕਰ ਨਿਹਾਰ ਵਰਨ ਬੂਝ ਕਰ ਵਿਚਾਰ ਕਰਤੇ ਕੀ ਮਿਤ ਨ ਜਾਣੇ ਕੀ ਆ ਨਾਨ ਜੋਤਿ ਭਾਵੇ ਸੋ ਬਰਸੀ ਆ ਬਿਸਮਨ ਬਿਸਮ ਭੈ ਬਿਸਮਾਦ ਅੰਤਿਮ ਬੂਝਿਆ ਤੁਸ ਕਾ ਸਵਾਦ ਪ੍ਰਾਪ ਕੇ ਰੰਗ ਰਾਸ ਜਨ ਰਹੇ ਗੁਰ ਕੇ ਬਚਨ ਪਦਾਰਥ ਲਹੇ ਉਹ ਦਾਤੇ ਤੁਸ ਕਾਟ ਨਿਹਾਰ ਜਾਗੇ ਸੰਗ ਤੇਰੇ ਸੰਸਾਰ ਜਨ ਕਾ ਸੇਵਕ ਸੋ ਬਡ ਭਾਗੀ ਜਨ ਕੇ ਸੇਵ ਸੰਗ ਏਕ ਲਿਵ ਲਾਗੀ ਗੁਣ ਗੋਬਿੰਦ ਕੀਰਤਨ ਜਨ ਗਾਵੇ ਗੁਰ ਪ੍ਰਸਾਦ ਨਾਨਕ ਫਲ ਪਾਵੇ ਸਲੋਕ ਆਸਾ ਜਗਾ ਆਸਾ ਛੈ ਪੀ ਸਚ ਨਾਨਕ ਹੋਸੀ ਪੀ ਸਾ ਚਸ ਪਰਿਚਾਨ ਸਾ ਸਰਪਤਨ ਹਰ ਪੂਜਾ ਸਾਸਾ ਸੇਵਾ ਸਾਸਨ ਸਾਸਾ ਤੇਖ ਨਾਲ ਨਾਮ ਸਾਸਾ ਧਿਆਵਨ ਹਰ ਆਪ ਸਾਸਾ ਸਭ ਧਾਰੀ ਆਪੇ ਗੁਣ ਆਪੇ ਗੁਣਕਾਰੀ ਸਾਹ ਸਾਸਾ ਪ੍ਰਭ ਭਗਤਾ ਸੁਖ ਸਾਸਾ ਸੁ ਸੰਤਾ ਬੋਲ ਨਾਲ ਕੋ ਸਾਸਾ ਹੋਏ ਨਾਨਕ ਸਾਹ ਸਭ ਪ੍ਰਭ ਸੋਏ ਸਤ ਸਰੂਪ ਜਿਹਦੇ ਜਿਹਦੇ ਜਿਨ ਮਾਨਿਆ ਕਾਰਨ ਕਰਾਵਣਾ ਜਿਨ ਮੂਲ ਬਚਾਨਿਆ ਜਾ ਕੇ ਇਹਦੇ ਵਿਸ਼ਵਾਸ ਕਰੇ ਆਇਆ ਸਤ ਗਿਆਨ ਦੇ ਸਮਾਨ ਕੋਲ ਆਇਆ ਭੈ ਤੇ ਨਿਰਭਉ ਹੋਏ ਦਸਾਨਾ ਜਿਸ ਤੇ ਉਪਜਾ ਦੇ ਸਮਾਏ ਸਮਾਨਾ ਵਾਸ ਸਮਾਏ ਲੈ ਵਸ ਵਧਾਈ ਕਾ ਕੋ ਭਿੰਨ ਕਹਿ ਨਾ ਜਾਈ ਬੂਝੇ ਬੂਝਣ ਹਾਰ ਵਿਵੇਕ ਨਰੈਣ ਮੇਰੇ ਨਾਨਕ ਏਕ ਠਾਕੁਰ ਕਾ ਸੇਵਕ ਆਕਿਆ ਕਾਹੀ ਠਾਕੁਰ ਕਾ ਸੇਵਕ ਸਦਾ ਪੁਜਾਰੀ ਠਾਕੁਰ ਕੇ ਸੇਵਕ ਮਨ ਪ੍ਰਤੀਤ ਠਾਕੁਰ ਕੇ ਸੇਵਕ ਨਿਰਮਲ ਰੀਤ ਠਾਕੁਰ ਕੋ ਸੇਵਕ ਜਾਣੇ ਸੰਗ ਪ੍ਰਾਪਤਾ ਸੇਵਕ ਨਾਮ ਬੇਰੰਗ ਸੇਵਕ ਕੋ ਪ੍ਰਭ ਪਾਲਣ ਹਾਰਾ ਸੇਵਕ ਹੀ ਰਾਖੇ ਨਿਰੰਕਾਰਾ ਸੋ ਸੇਵਕ ਜਿਸ ਦਇਆ ਪ੍ਰਭ ਧਾਰੇ ਨਾਨਕ ਸੋ ਸੇਵਕ ਸਾਹ ਸਾਹ ਸਮਾਰੇ ਆਪਣੇ ਜਨਤਾ ਪਾ ਜਾ ਢਾਕੇ ਆਪਣੇ ਸੇਵਕ ਹਿੱਸਾ ਕਰ ਰਾਖੇ ਆਪਣੇ ਦਾਸ ਕੋ ਦੇਹ ਵਧਾਈ ਆਪਣੇ ਸੇਵਕ ਕੋ ਨਾਮ ਜਪਾਈ ਆਪਣੇ ਸੇਵਕ ਹੀ ਆਪ ਪਤ ਰਾਖੇ ਤਾਹੀ ਜਾਤ ਨੂੰ ਕੋਈ ਨਾ ਲਾ ਕੇ ਪ੍ਰਾਪਤ ਸੇਵਕ ਕੋ ਨਾ ਪਹੁੰਚੇ ਪ੍ਰਾਪਤ ਸੇਵਕ ਉੱਚੇ ਉੱਚੇ ਜੋ ਪ੍ਰਭ ਆਪਣੇ ਸੇਵਾ ਲਾਇਆ ਨਾਨਕ ਸੋ ਸੇਵਕ ਦੇ ਰਿਸ਼ਤੇ ਲਟਾਇਆ ਨੀਕੀ ਕੀਰੀ ਮੈਂ ਕਰ ਰਾਖੇ ਭਾਸ਼ਣ ਕਰੇ ਲੱਤਰ ਫੋਲ ਲਾ ਕੇ ਜਿਸਕਾ ਸਾਸਨਾ ਕੱਢ ਤਾਪ ਤਾਪ ਰਾਖਾ ਦੇ ਕਰ ਹਾਥ ਮਾਨ ਚੇਤਨ ਕਰ ਬਹੁ ਭਾਵ ਤਾਂ ਦੇਖੀਏ ਗਾ ਤਾਂ ਬੇਟੇ ਜਾਤ ਮਾਰੇ ਨਾ ਰਾਖੇ ਵਨਾ ਕੋਏ ਸਰਬ ਜੀਆ ਘਰ ਆਗਾ ਸੋਏ ਕਾਹੇ ਸੋਜ ਕਰ ਹੈ ਰੇ ਪ੍ਰਾਣੀ ਜਬ ਨਾਨਕ ਪ੍ਰਭ ਅਲਖ ਬਡਾਣੀ ਬਾਰੰ ਬਾਰ ਬਾਰ ਪ੍ਰਭ ਜਪੀਏ ਪੀ ਅੰਮ੍ਰਿਤ ਏ ਮਨ ਤਨ ਧਰਵੀਏ ਨਾਮ ਰਵਨ ਜੀ ਨੇ ਗੁਰਮੁਖ ਪਾਇਆ ਤਿਸ ਵਿੱਚ ਅਵਰ ਨਾਹੀਂ ਦਿਸਟਾਇਆ ਨਾਮ ਧਨ ਨਾਮੋ ਰੂਪ ਰੰਗ ਨਾਮੋ ਸੁਖ ਨਾਮ ਸਤਸੰਗ ਨਾਮ ਰਾਜ ਜੋ ਜਨ ਦਿੱਤਾ ਨੇ ਮਾਨਤਾ ਨਾਮ ਹੈ ਨਾ ਉਸਮਾਨੇ ਉਠਦ ਵਿਹੜੇ ਸੁਭ ਨਾਮ ਹੈ ਉਹ ਨਾਨਕ ਜਨ ਕੇ ਸਦ ਕਾਮ ਬੋਲੋ ਜਸ ਜਿਬਾ ਦਿਨ ਰਾਤ ਪ੍ਰਭ ਆਪਣੇ ਜਨ ਕੀ ਨੀਂਦ ਦਾਤ ਕਹੋ ਨਾਨਕ ਜਨ ਕੇ ਸਦ ਕਾਮ ਬੋਲੋ ਜਸ ਜਿਬਾ ਦਿਨ ਰਾਤ ਪ੍ਰਭ ਆਪਣੇ ਜਨ ਕੀ ਨੀਂਦ ਦਾਤ ਕਰੇ ਭਗਤ ਆਤਮ ਕੇ ਚਾਹੇ ਪ੍ਰਭ ਆਪਣੇ ਝੜੇ ਅਸਮਾਏ ਜੋ ਹੋਆ ਹੋ ਸੋ ਜਾਣੇ ਪ੍ਰਭ ਆਪਣੇ ਗਾ ਹੁਕਮ ਪਛਾਣੇ ਸਿੱਤ ਕੀ ਮਹਿਮਾ ਕੌਣ ਬਖਾਨਾ ਤੁਛਾ ਗੁਣ ਕਾ ਏਕ ਨਾ ਜਾਨੋ ਆਠ ਪੈਰ ਪ੍ਰਭ ਵਸੇ ਹਜੂਰੇ ਕਹੋ ਨਾਨਕ ਤੇ ਜਨ ਪੂਰੇ ਮਨ ਮੇਰੇ ਤਿੰਨ ਕੀ ਓੜ ਲੈ ਮਨ ਤਨ ਆਪਣਾ ਤਿੰਨ ਜਨ ਦੇ ਜਿਨ ਜਨ ਆਪਣਾ ਪ੍ਰਭੂ ਪਛਾਤਾ ਸੋ ਜਨ ਸਭ ਸੋ ਕਾ ਦਾਤਾ ਤਿਸਰੇ ਸਾਰਾ ਸਭ ਸੁਖ ਪਾਵੇ ਤਿਸਰੇ ਦਾਸ ਦਾ ਭਾਵ ਮਿਟਾਵੇ ਵਸਿਆਨ ਸਗਲੀ ਚਾੜੇ ਤਿਸ ਤਨ ਕੀ ਤੂੰ ਸੇਵਾ ਲਾ ਆਵਨ ਜਾਣ ਨਾ ਹੋ ਵੀ ਤੇਰਾ ਨਾਨਕ ਜੀ ਜਨ ਗੇ ਪੂਜੋ ਸਦ ਪੈਰਾ ਸਲੋਕ ਸਤਿਪੁਰਖ ਜਿਨ ਜਾਣਿਆ ਸਤਿਗੁਰ ਵਿਸਰਾਨਾ ਸਿੱਧੇ ਸੰਗ ਤੇ ਕੁਦਰੇ ਨਾਨਕ ਸਾਹਿਬ ਗੁੰਗਾ ਵਾਸਪਦੀ ਸਤਿਗੁਰ ਸੇਤੀ ਕਰੇ ਪਿਤਪਾਲ ਸੇਵਕ ਗੁਰੂ ਸਦਾ ਦਿਆਲ ਸੇਖੇ ਗੁਰ ਦੁਰਮਤ ਮਾਲ ਹੀਰੇ ਗੁਰ ਬਚਨੀ ਹਰ ਨਾਮ ਉਚਰੇ ਸਤਿਗੁਰ ਸਿੱਖੇ ਬੰਧਨ ਕਾਟੇ ਗੁਰ ਕਾ ਸਿੱਖ ਵਿਕਾਰ ਤੇ ਅੜਗ ਸਤਿਗੁਰ ਸਿੱਖੋ ਨਾਮ ਧਨ ਦੇ ਗੁਰ ਕਾ ਸਿੱਖ ਬਡ ਭਾਗੀ ਏ ਸਤਿਗੁਰ ਸਿੱਖ ਹਾਲਤ ਪਾਲ ਸਵਾਰੇ ਨਾਨਕ ਸਤਿਗੁਰ ਸਿੱਖੋ ਜੀ ਨਾਲ ਤੁਮਾਰੇ ਗੁਰੂ ਕੇ ਗ੍ਰਹਿ ਸੇਵ ਖਜੋ ਰਹੇ ਗੁਰੂ ਕੀ ਆਗਿਆ ਮਨ ਮੈਂ ਸਹਿ ਆਸ ਉਹ ਕਰ ਕਿਸ਼ਨ ਜਨਾਵੇ ਹਾਰ ਹਾਰ ਨਾਮ ਤੇ ਸਤਿਆਵੇ ਮਨ ਵੇਚੇ ਸਤਿਗੁਰ ਗੇ ਪਾਸ ਤੇ ਸੇਵਕੇ ਕਾਜ ਰਾਸ ਸੇਵਾ ਕਾਜ ਹੋਏ ਨਿਕਾਮੇ ਸਿੱਖੋ ਹੋਰ ਪ੍ਰਾਪ ਸਵਾਮੀ ਆਪਣੀ ਕਿਰਪਾ ਅਜ ਸਾਫ ਕਰੇ ਨਾਨਕ ਸੋ ਸੇਵਕ ਗੁਰ ਜੀ ਮਤ ਲੇ ਵਿਸ ਵਿਸਰੇ ਗੁਰ ਕਾ ਮਨ ਮਾਨੇ ਸੋ ਸੇਵਕ ਪਵਿੱਤਰ ਕੀ ਜਾ ਜਾਣੇ ਸੋ ਸਤਿਗੁਰ ਜਿਸੇ ਜੇ ਹਰ ਨਾਮ ਅਨੁਸ ਬਾਅਦ ਗੁਰ ਕੋ ਬਲ ਜਾਓ ਕਾਲ ਨਾਨ ਜੀ ਕਾ ਦਾਦਾ ਆਠ ਪੈਰ ਪਾ ਬ੍ਰਹਮ ਰੰਗ ਰਾਤ ਬ੍ਰਹਮ ਮੈਂ ਜਨ ਜਨਮੇ ਪਾਲ ਬ੍ਰਹਮ ਏਕੇ ਆਪ ਨਹੀਂ ਵਿੱਚ ਭਾਰੋਂ ਸਹਿ ਸਿਆਨ ਲਾਇਆ ਨਾ ਜਾਈਏ ਨਾਨਕ ਐਸਾ ਗੁਰਬੁੜ ਭਾਗੀ ਪਾਈਏ ਸਫਲ ਦਾਸਨ ਸੇਖਤ ਪਨੀਤ ਪਾਸਤ ਵਿਚਾਰਨ ਗਤ ਨਿਰਮਲ ਰੀਤ ਭੇਡ ਸੰਗ ਰਾਮ ਗੁਣ ਗਵੇ ਪਾਲ ਬ੍ਰਹਮ ਕੇ ਦਰਜਾ ਗਵੇ ਸੋਨ ਘਰ ਬਚਨ ਕਰਨ ਅੰਘਾਣੇ ਮਨ ਸੰਦੁਖ ਆਤਮ ਤਪੀਆ ਨੇ ਪੂਰਾ ਗੁਰੂ ਅਕਸਰ ਜਾਤਾ ਮੰਤਰ ਅੰਮ੍ਰਿਤ ਦੇਸ਼ ਵੇਖੀ ਹੋਏ ਕੰਧ ਗੁਣ ਬੇਅੰਤ ਕੀਮਤ ਨਹੀਂ ਪਾਏ ਨਾਨਕ ਭਾਵ ਝੂਠ ਲੈ ਮਲਾਏ ਜੇ ਭਾਏ ਕੋਸਤ ਅਨੇਕ ਸਤ ਪੂਰਾ ਪੂਰਨ ਵਿਵੇਕ ਸਾਹੂ ਬੋਲ ਨਾ ਪਤਲ ਪੁਰਾਣੀ ਅਗਮ ਗੋਸੇ ਪ੍ਰਭ ਨਿਰਵਾਣੀ ਨਿਰਹਾਰ ਨਿਰਵੈ ਸੁਖਦਾਇ ਤਾਂ ਕਿਉਂ ਕਿਰੇ ਨਾ ਪਾਈ ਅਨੇਕ ਭਗਤ ਬੰਧਨ ਨਿਤ ਕਰੇ ਅਚਾਨਕ ਹਿਰਦੇ ਸਿਮਰੇ ਸਤ ਬਲਿਹਾਰੀ ਸਤਿਗੁਰ ਆਪਣੇ ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜੀ ਆਪਣੇ ਇਹ ਹਾਰ ਰਸ ਪਾਵੇ ਜਨ ਕੋਏ ਅਮਰ ਵੀਰ ਅਮਰ ਤੋਂ ਹੋਏ ਉਸ ਗੁਰ ਕਾ ਨਾ ਹੀ ਕਦੇ ਬਿਨਾਸ ਜਾ ਕੇ ਮਨ ਪ੍ਰਗਟੇ ਕਿਉਂ ਤਾਂ ਸਾਹਠ ਪੈਰ ਹਰ ਕਾ ਨਾਮ ਲਈ ਸਾਚੋ ਦੇ ਸੇਵਕ ਦੇ
ਮੋਹ ਮਾਇਆ ਕੇ ਸੰਗ ਨਾ ਲੈ ਮਨ ਮੇ ਰਾ ਕੇ ਹਰ ਹਰ ਏਕ ਅੰਧਕਾਰ ਦੀਪਕ ਪ੍ਰਗਾਸੇ ਨਾਨਕ ਭਰ ਮੋਹ ਦੁਖ ਤੈ ਤੇ ਨਾਸੇ ਤਾਸ ਮੈਂ ਠਾਣ ਬਚਾਏ ਅੰਧ ਭੈ ਦੁਖ ਨਾ ਕੇ ਪਾਏ ਜਨਮ ਮਰ ਕੇ ਮਿਟਨ ਦੇਸੇ ਸਾਧੂ ਕੇ ਪੂਰੇ ਉਪਦੇਸੇ ਭੋ ਚੁਕਾ ਨੇ ਭੋ ਹੋਏ ਬਸੇ ਸਗ ਵਿਆਦ ਮੰਨਦੇ ਕਹਿਣ ਤੇ ਜਿਸ ਤਰ੍ਹਾਂ ਸਾਥ ਕਿਰਪਾ ਧਾਈ ਸਾਸ ਕਣ ਜਪ ਨਾਮ ਰਾਈ ਸਿੱਧ ਪਾਈ ਚੁਕੇ ਭਰਮ ਜਨ ਸੋ ਨਾਨਕ ਹਾਰ ਜਗ ਸਰਵਣ ਨਿਰਗੁਣ ਆਪ ਸਰਗੁਣ ਵੀ ਉਹੀ ਕਲਾ ਧਾਰੀ ਸਗਲੀ ਮੋਹੀ ਆਪਣੇ ਜਿਤ ਭਰਾ ਆਪਣਾਏ ਆਪਣੀ ਕੀਮਤ ਆਪੇ ਪਾਏ ਹਰ ਦੂਜਾ ਨਾਹੀਂ ਕੋਏ ਸਾਹਿਬ ਨਿਰੰਤਰ ਏਕੋ ਸੋਏ ਓਤ ਬੁੱਧ ਰਵਿਆ ਰੂਪ ਰੰਗ ਭੈ ਪ੍ਰਗਾ ਸਾਧ ਕੇ ਸੰਗ ਰਾਜ ਰਚਨਾ ਆਪਣੀ ਕਲ ਧਾਰੀ ਅਨਕ ਵਾਲ ਅਨਕ ਨਾਨਕ ਬਲਿਹਾਰੀ ਸਲੋਕ ਸਾਧ ਨੇ ਚਲ ਬਿਨ ਭਜਨ ਵਿਖਿਆ ਸਗਲੀ ਚਾਰ ਹਾਰ ਹਾਰ ਨਾਨਕ ਭਾਵਨਾ ਨਾਨਕ ਏ ਸੰਸਾਰ ਸਰੀ ਸੰਤ ਜਨਾ ਮੇਰੇ ਕਰੋ ਵਿਚਾਰ ਏਕ ਸਿਮਰ ਨਾਮ ਆਧਾਰ ਅਵਰ ਵਾਪ ਸਮੀਤ ਵਿਚਾਰ ਚਨ ਕਵਿਤ ਮੈਂ ਉਰ ਧਾਰੋ ਕਰਨ ਕਰਨ ਸੁਖ ਰਵ ਸਮਰਾਥ ਦਿੜ ਕਰ ਗੋ ਨਾਮ ਹਰ ਬਸ ਏ ਧੰਨ ਸੰਚ ਹੋ ਗੋ ਭਗਵਾਨ ਤੋ ਸੰਤ ਜਿਨ੍ਹਾਂ ਦਾ ਨਿਰਮਲ ਮਨ ਤੇ ਏਕ ਆਸ ਰਾਖੋ ਮਨ ਮਾਹ ਸਭ ਰੋਗ ਨਾਨਕ ਮਿਟ ਜਾਏ ਜਿਸ ਧਨ ਕੋ ਚਾਰ ਕੁੰਟੁਲ ਧਾਵੇ ਸੋ ਧਨ ਹਰ ਸੇਵਾ ਤੇ ਪਾਵੇ ਜਿਸ ਦੁੱਖ ਕੋ ਨਿਤ ਵਾਸੇ ਮੀਰ ਸੋ ਸੁਰ ਸਾਧੂ ਸੰਗ ਪ੍ਰੀਤ ਜਿਸ ਸੁਭਾ ਕੋ ਹਰੇ ਭਲੀ ਕਾ ਨੇ ਸਾਧ ਸੁਭਾ ਭਾਈ ਹਰ ਕੀ ਕਾਨੀ ਅਣਖ ਭਾਵੀ ਰੋਗਣ ਚਾਹੇ ਰੋਗ ਮਿਟੇ ਹਰ ਅਗਲਾਏ ਰਾਮ ਨਾਮੇ ਹਰ ਨਾਮ ਨਿਧਾਨ ਜਪ ਨਾਨਕ ਦਰਗਾ ਪਰਵਾਨ ਮਨ ਪ੍ਰਬੋਧ ਹਰ ਕੇ ਨਾ ਜੈ ਕਿ ਸਾਹ ਸਾਹ ਠਾ ਸਾਹ ਕੋ ਜਨ ਲਾਏ ਕੋਈ ਜਾ ਕੇ ਹਿਰਦੇ ਵਸੇ ਹਰ ਸੋਇ ਕਾਲ ਸਾਧੀ ਠਾਰਾ ਹਰ ਨਾ ਉਸ ਸਿਮ ਸਿਮ ਸਵਸੁਖ ਭਾਵ ਭਾਵ ਵਿਨਸੇ ਪੂਰਨ ਹੋਏ ਆਸਤ ਭਗਤ ਭਾਏ ਅਦਮੇ ਦਾ ਚਿੱਤ ਘਰ ਜਾਏ ਵਸੇ ਵਿਨਾਸੀ ਕੋ ਨਾਨਕ ਕਾਟੀ ਜਾਂ ਫਾਸੀ ਸਤ ਬਜਾਰ ਗਹਿ ਜਨ ਸਾਚਾ ਜਨਮ ਮਰੇ ਸੋ ਕਾਚੋ ਕਾਚਾ ਆਵਾਗਮਨ ਮਿਰੇ ਪ੍ਰਾਪ ਸੇਵ ਆਪ ਤਿਆਗ ਸਰਨ ਗੁਰਦੇਵ ਉਹ ਰਤਨ ਜਨਮ ਦਾ ਹੋਏ ਉਧਾਰ ਹਾਰ ਸਿਮਰ ਪ੍ਰਾਣ ਧਾਰ ਅਨੇਕ ਭਾਵਨਾ ਸ਼ੂਦਨ ਹਾਰੇ ਸਿਮਰ ਸਾਖ ਬੇਦ ਵਿਚਾਰੇ ਹਰ ਕੀ ਭਾਵਤ ਕਰੋ ਮਨ ਲਾਏ ਬਨ ਬੰਸਤ ਨਾਨਕ ਫਲ ਪਾਏ ਸੰਗ ਨ ਚਲ ਸੇ ਧਨਾ ਤੂੰ ਕਿਆ ਲਪਤਾਵੇ ਮੂਰਖ ਮਨਾ ਸੋ ਤੋ ਮੀਰ ਕ੍ਰਮ ਵਾਰ ਬਿੰਤਾ ਇੰਦੇ ਕਹੋ ਤੁਮ ਕਵਣ ਸੁਨਾਥਾ ਰਾਜ ਸੰਗ ਮਾਇ ਵਿਸਾਰ ਇੰਦੇ ਕਹੋ ਕਵਣ ਛੁਟਕਾਰ ਰਾਸਤਾਸੀ ਰਸ ਦੁਆਰੇ ਝੂਠਾ ਡੰਪ ਝੂਠ ਬਸਤਾਰੇ ਚਿੰਨ ਦੀਏ ਤਿਸੇ ਬੁੱਝ ਰੰਬੇਗਾ ਨਾ ਨਾਮ ਤਾ ਨਾਨਕ ਪਛਤਾਨਾ ਗੁਰ ਕੀ ਮਾਤੂ ਲੈ ਆਨੇ ਭਗਤ ਬਿਨਾਂ ਕੋ ਡੁੱਬੇ ਸਿਆਣੇ ਹਾ ਕੀ ਭਗਤ ਕਰੋ ਮਨ ਮੀਰ ਸਿੰਘ ਹੋਏ ਸਮਾਰੋ ਚੀਤ ਚਾਰਨੇ ਸਮੇਂ ਤਾਕੋ ਮਨ ਮਾਏ ਜਨ ਜਨ ਕੇ ਤੁਲ ਚਾਏ ਆਪ ਜਪੋ ਅਗਲਾ ਨਾਮ ਜਾਓ ਸੁਣਟ ਜੈ ਤਿਆਰ ਜਤ ਪਾਵੋ ਸਾਰ ਭੂਤਾ ਹੈ ਕੋ ਨਾਉ ਸਹਿ ਸੁਭਾਏ ਨਾਨਕ ਗੁਰੂ ਗਾ ਗੁਣ ਗਾਵੋ ਤੇਰੀ ਉਤਰ ਸੁਮੇਲ ਬਿਨ ਤੇ ਜਾਏ ਹੁਣ ਦੇਖ ਵੈਲ ਹੋਏ ਚਿੰਤ ਬਿਸੇ ਸੁਖ ਨਾਲ ਸਾਧ ਗ੍ਰਾਸ ਸਾਰ ਨਾਮ ਸਵਾਲ ਛਾੜ ਸਿਆਨ ਸਗਲੀ ਮਨਾ ਸਾਹ ਸਾਹ ਭਾਵ ਸਾਹ ਸਨ ਆਹ ਕੁੰਜੀ ਸੰਤ ਕਰੋ ਵਿਹਾਰ ਹੀ ਅਸੁਖ ਦਰਸਾ ਜਕਾਰ ਸਾਹਿਬ ਨੇ ਅੰਤਰ ਏਕੋ ਦੇਖੋ ਨਾਨਕ ਜਗ ਮੈਂ ਸਗਲੇ ਏਕੋ ਜਾਪ ਏਕੋ ਸਲਾਹ ਏਕ ਸਿਮਰ ਏਕੋ ਮਨ ਆਏ ਏਕ ਸ੍ਰੀ ਗੁਣ ਗਾਓ ਆਨੰਦ ਮਨ ਤਨ ਜਾਪ ਏਕ ਭਗਵਾਨ ਏਕੋ ਏਕ ਏਕ ਹਰੇ ਆ ਪੂਰਨ ਪੂਰੇ ਹੋ ਪ੍ਰਭ ਆ ਪ੍ਰਭ ਆਪ ਨੇ ਕਿਸ ਸਾਰੇ ਤੇ ਪੈ ਏਕ ਰਾਸ ਪ੍ਰਾਂਤ ਜੈ ਮਨ ਤਨ ਅੰਦਰ ਏਕ ਪ੍ਰਭ ਰਾਤਾ ਗੁਰੂ ਸਾਹਿਬ ਨਾਨਕ ਜੀ ਜਾਤਾ ਸਲੋਕ ਫੇਤ ਫਿਰ ਪ੍ਰਭ ਆਇਆ ਫੇਤ ਫੇਤ ਪ੍ਰਭ ਆਇਆ ਪਰਿਆ ਤੋਸਰ ਨਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਇਆ ਫਿਰ ਜਾਏ ਜਨ ਜਾ ਕੇ ਪ੍ਰਭਦਾਨ ਕਰ ਕਿਰਪਾ ਦੇਵੋ ਹਰ ਨਾਮ ਸਭ ਜਨ ਮੰਗੋ ਧੂਰ ਪਾਰ ਬ੍ਰਹਮ ਮੇਰੇ ਸਰਦਾ ਪੂਤ ਸਦਾ ਬਰਾਕੇ ਗੁਣ ਗਾਓ ਸਾਹ ਸਾਹ ਪ੍ਰਭ ਸਵੇ ਧਿਆਵੋ ਚਰਨ ਕਮਲ ਸਿਉ ਲਾਗੇ ਪ੍ਰੀਤ ਭਗਤ ਕਰੋ ਪ੍ਰਾਪਤੀ ਨਤਨੀ ਤੇ ਕੋਟ ਏਕੋ ਆਧਾਰ ਨਾਨਕ ਮੰਗੇ ਨਾਮ ਪ੍ਰਸਾਰ ਪ੍ਰਾਪਤੀ ਦੇਸ ਮਹਾਂਸੁਖ ਹੋਏ ਹਰ ਸਵਾਏ ਵਿਹਲਾ ਕੋਏ ਜਿਨ ਚਾਕਿਆ ਸੇ ਜਨ ਕਿਰਤਾ ਨੇ ਪੂਰਨ ਪੂਰਕ ਨਹੀਂ ਦੋਲਾ ਨੇ ਪਸੂ ਭਰ ਭਰੇ ਪ੍ਰੇਮ ਰਸ ਰੰਗ ਵਜੇ ਜਾਓ ਸਾਜ ਸੰਗ ਪਰੇ ਸਾਰ ਨਾਮ ਸਭ ਤਿਆਗ ਅੰਤਰ ਪ੍ਰਗਾਸ ਸਾਂਦੀ ਨੇ ਲਾਭ ਬੜਭਾਗੀ ਚੱਪਿਆ ਪ੍ਰਾਪਤ ਹੋਏ ਨਾਨਕ ਨਾਮ ਅਤੇ ਸੁਖ ਹੋਏ ਸੇਵਕ ਕੀ ਮਨਸਾ ਪੂਰੀ ਭਈ ਸਤਿਗੁਰ ਤੇ ਨਿਰਮਤ ਲਈ ਜਨ ਜੋ ਪ੍ਰਭ ਹੋਇਓ ਦਿਆਲ ਸੇਵਕ ਇਹਨੂੰ ਸਦਾ ਨਿਹਾਲ ਬੰਧਨ ਕਾਟ ਮੁਗਤ ਜਨ ਭਇਆ ਜਨ ਮਰਨ ਦੂਖ ਭਰਮ ਗਿਆ ਇਸ ਪੁਨੀ ਸਰਦਾ ਸਾ ਪੂਰੀ ਰਾਵ ਰਿਹਾ ਸਾ ਸੰਗ ਜੁੜੇ ਜਿਸ ਦਾ ਸਾ ਚੰਡੀਆ ਮਿਲਾਏ ਨਾਨਕ ਭਗਤੀ ਨਾ ਅਸਮਾਰ ਸੋਗ ਵਿਚਰੇ ਜੇ ਘਰ ਨਾ ਭਾਨ ਸੋਗ ਵਿਚਰੇ ਜੇ ਕੀ ਆ ਜਾਣੇ ਸੋਗ ਵਿਚਰੇ ਜਿਨ੍ਹੇ ਸਭ ਕੁਛ ਲਿਆ ਸੋਗ ਵਿਚਰੇ ਜੇ ਜੀਵਨ ਜੀਆ ਸੋਗ ਵਿਚਰੇ ਜੇ ਅਗਰ ਮੈਂ ਰਾਖੇ ਗੁਰ ਪ੍ਰਸਾਦ ਕੋ ਵਿਲਾ ਲਾ ਕੇ ਸੋਗ ਵਿਚਰੇ ਜੇ ਦੇਖਤੇ ਕਾੜੇ ਜਨਮ ਜਨਮ ਕਾ ਟੂਟਾ ਗਾੜੇ ਗੁਰ ਪੂਰੇ ਸਾਚੇ ਬੁਝਾਇਆ ਭਰਾ ਆਪਣਾ ਨਾਨਕ ਜਨ ਧਿਆਇਆ ਸਾਜਨ ਸੰਤ ਕਰੋ ਏਕਾ ਮਾਨ ਤਿਆਗ ਜਪੋ ਹਰ ਨਾਮ ਸਿਮਰ ਸਿਮਰ ਸਿਮਰ ਸੁਖ ਪਾਵੋ ਆਪ ਜਪੋ ਅਗਲਾ ਨਾਮ ਜਪਾਵੋ ਭਗਤ ਭਾਏ ਕਰੀਏ ਸੰਸਾਰ ਬਿਨ ਭਗਤੀ ਜਨ ਹੋਸੀ ਚਾਰ ਸਭ ਕਲਿਆਣ ਸੁਖ ਨੇ ਨਾਮ ਬੂਰਲ ਜਾਤ ਪਾਏ ਬਸਰਾਮ ਸਗ ਦੂਖਾ ਹੋ ਨਾਮ ਸੋ ਨਾਥ ਨਾਮ ਜਗ ਗੁੰਦਾ ਸੁਖ ਜੀ ਪ੍ਰੀਤ ਪ੍ਰੇਮ ਚਾ ਮਨ ਤਨ ਅੰਤਰ ਏ ਸਵਾ ਨੇਤਰੋ ਦੇਖ ਦਸ ਸੋ ਹੋਏ ਮਨ ਦਿਸੇ ਸਾਧ ਤਨ ਧੋਏ ਭਗਤ ਜਿਨ੍ਹਾਂ ਦੇ ਮਨ ਤਾਂ ਰੰਗ ਵਿਹਲਾ ਭੋ ਭਗਤ ਸੰਗ ਇਹ ਬਸ ਦੀਜੇ ਕਰ ਮੈਂ ਗੁਰ ਪ੍ਰਸਾਦ ਨਾਮ ਜਪ ਲਿਆ ਤਾਂ ਕਿ ਉਹਨਾਂ ਕਹੀ ਨਾ ਜਾਏ ਨਾਨਕ ਰਿਹਾ ਸਰ ਉਸ ਵਾਇ ਪ੍ਰਭ ਭਗਤਾਂ ਦੀਨ ਦਿਆਲ ਭਗਤ ਵਸੇ ਸਦਾ ਕਿਰਪਾਲ ਨਾਥ ਨਾਰ ਗੋਬਿੰਦ ਕੁਮਾਰ ਸਭ ਘਟਾ ਸਤ ਪ੍ਰਜਪਾਲ ਆਦਿ ਪੁਰੇ ਕਰਮ ਕਰਤਾਰ ਭਗਤ ਜਿਨ੍ਹਾਂ ਦੇ ਪ੍ਰਾਣ ਦਾ ਜੋ ਤੇ ਜਗਤ ਸੋਹੇ ਪ੍ਰੀਤ ਭਗਤ ਭਾਏ ਲਾਵੇ ਮਨ ਹੀਤ ਹਮਨੇ ਰੁਕਣੀ ਆ ਨੀਚਿਆਂ ਜਾ ਨਾਨਕ ਤੂੰ ਵੀ ਸਨ ਪੁਰਸ਼ ਭਗਵਾਨ ਸਰਬ ਵੈਕੁੰਠ ਸੇ ਮੋਗ ਸਮੋਗ ਪਾਏ ਇੱਕ ਦਿਨ ਖਾ ਕੇ ਗੁਣ ਗਾਇਨ ਰਾਜ ਭੋਗ ਵਡਿਆਈ ਹਾਰ ਕੇ ਨਾਮ ਵੀ ਕਥਾ ਮਨ ਭਾਈ ਬੋ ਭੋਜਨ ਕਾਵਰ ਸੰਗੀਤ ਰਸਨ ਜਪਤੀ ਹਾਰਾ ਨੀਜ ਭਲੀ ਸੋ ਕਾਨੇ ਸੁਭ ਬਤਨ ਮੰਤ ਹਿਰਦੇ ਵਸੇ ਪੂਰਨ ਗੁਰੂ ਮੰਤ ਸਾਸ ਸੰਕਾ ਦੇਵ ਨਿਵਾਸ ਸਾਹਿਬ ਸੂਤ ਨਾਨਕ ਪ੍ਰਗਾਸ ਦੇ ਸਲੋਕ ਸਰਵਣ ਨਿਰਗੁਣ ਨਿਰੰਕਾਰ ਸੁਣ ਸੁਭਾ ਦੀ ਆਪ ਆਪਣ ਗਿਆ ਨਾਨਕ ਆਪੇ ਹੀ ਵਿਦਿਆ ਪਾਸ ਪਏ ਜਬ ਸਾਰੇ ਕਾਸ ਨਾ ਦਿਲ ਚੇਤਾ ਪਾਪ ਉਨ ਤਾ ਕਹਿ ਤੇ ਹੋ ਤਾ ਜਬ ਧਾਰੀ ਆਪਣ ਸੁਣ ਸਮਾਰ ਸਾਹਿਬ ਬੈਰ ਵਿਰੋਧ
ਕਿਸ ਸੰਗ ਕੁਮਾਰ ਜਬ ਇਸਗਾ ਬਨ ਚਹਿਨ ਜਪਤ ਤਬ ਹੋਰਕ ਤੂ ਕਹ ਕਿਸ ਵਿਆਪਤ ਜਬ ਆਪਣ ਆਪ ਆਪ ਬ੍ਰਹਮਤਾ ਮੋਹ ਕਹ ਕਿਸ ਵਰ ਭਾਲਵੰਤ ਆਪਣ ਹੇ ਲਾਭਤੀ ਜਾ ਨਾਨਕ ਕਾਨੇ ਹਾਰ ਨ ਦੂਜਾ ਜਬ ਹੋਵਤ ਪ੍ਰਭ ਕੀ ਵਸਨੀ ਤਬ ਬੰਦ ਮੁਗਤ ਕਹ ਕਿਸ ਗੋਵਿੰਦ ਜਬ ਏਕੀ ਹਰ ਅਗੰਕਾਰ ਤਬ ਨਾਨਕ ਸੁਰ ਕਹ ਕਹਨ ਅਵਤਾਰ ਜਬ ਨਿਰਗੁਣ ਪ੍ਰਸਤ ਭਾਏ ਤਬ ਕੀ ਸਾਲ ਕਹੋ ਕਿਤੇ ਠਾਰ ਜਬ ਆਪੇ ਆਪ ਆਪਣੀ ਜੋਤ ਧਰੇ ਤਬ ਕਵਨ ਨਿਦਰ ਕਵਨ ਕੱਕ ਡਰੇ ਆਪਣ ਚਿਰ ਤਾਪਰਾਨੇ ਹਰ ਨਾਨਕ ਠਾਕੁਰ ਅਗਮ ਅਵਕਾਰ ਨਾਸੀ ਜੋ ਕਾਪਨ ਆਸਨ ਤਬ ਜਰ ਮਨ ਕਹੋ ਸਾਹਬ ਨਾਸਨ ਜਬ ਪੂਰਨ ਕਰਤਾ ਪ੍ਰਭ ਸੋਏ ਤਬ ਜਮ ਕੀ ਤ੍ਰਾਸ ਕਹੋ ਕਿ ਸੋਏ ਜਬ ਅਭਿਖਤਾ ਗੁਸੇ ਪ੍ਰਭ ਏਕਾ ਤਬ ਜਿੱਤਰ ਗੁਰਤ ਕਿਸ ਪੂਛੜ ਲੇਖਾ ਜਬ ਨਾਸ ਨਿਰੰਜਨ ਗੋਚਰ ਵਾਦੇ ਤਬ ਕੌਣ ਛੁਟੇ ਕੌਣ ਬੰਧਨ ਵਾਦੇ ਆਪਣਾ ਪਾਪ ਹੀ ਵਿਚਰ ਜਾ ਨਾਨਕ ਆਪਣਾ ਰੂਪ ਪਾਪ ਹੀ ਵਿਚਰ ਜਾ ਜਾ ਨਿਵਲ ਪੁਰਖ ਪੁਰਖ ਪਾਤ ਹੋਤਾ ਤੈ ਵੀ ਮੈਲ ਕਹੋ ਕਿ ਧੋਤਾ ਜਾ ਨਿਰੰਜਨ ਨਿਸਕਾਰ ਨਿਰਵਾਣ ਤੈ ਕੌਣ ਕਮਾਨ ਕੌਣ ਮਾਨ ਜੈ ਸਰੂਪ ਕਿਹੋ ਜਗਦੀਸ਼ ਜੈ ਸ਼ਾਹ ਸਿੱਧਰ ਲਾਗਤ ਕਹੋ ਸੀਤ ਜੈ ਜੋ ਸਰੂਪੀ ਜੋ ਰਸੰਗ ਸਮਾਵੇ ਤੈ ਕਿਸੇ ਭੂਗ ਕਵਨ ਤੇ ਕਾਵੇ ਕੰਨ ਕਰਾਵਣ ਕਰ ਨਹੀਂ ਹਰ ਨਾਨਕ ਸਾਸੇ ਤਾਂ ਨਾ ਹੀ ਸਵਾਲ ਜਬ ਆਪਣੀ ਸੁਭ ਆਪਣ ਸੰਗ ਬਣਾਈ ਤਬ ਕਵਨ ਮਾਏ ਬਾਪ ਨਿਤ ਸੁਤ ਭਾਏ ਜੈ ਸਰ ਕਲਪ ਆਪੇ ਤਰਵੀਨ ਤੈ ਵੀਰ ਤੇ ਕਹਾ ਕੋ ਚੀਨ ਜਬ ਆਪਣ ਆਪ ਆਪੋ ਧਾਰੇ ਤਬ ਸਗਨ ਆਪ ਸਗਨ ਕਹਾ ਵਿਚਾਰੇ ਜੇ ਆਪਣ ਉੱਚ ਆਪਣ ਆਪ ਨੀਰਾ ਤੈ ਕੌਣ ਠਾਕਰ ਕੌਣ ਦੀ ਚਿਹਰਾ ਵਿਸ਼ਨੂੰ ਵਿਸ਼ਨ ਰਹਿ ਵਿਸ਼ਨਵਾ ਨਾਨਕ ਆਪਣੀ ਕੱਤ ਜਾਣੋ ਆਪ ਜੈ ਸ਼ਲ ਝੇੜ ਭੇਦ ਸਮਾਇਆ ਹੋਇਆ ਕਿਸੇ ਵਿਆਪਤ ਮਾਇਆ ਉਸਕੋ ਆਪੇ ਅਤੇ ਸਹ ਗੁਣ ਕਾ ਨਾਹੀ ਕਰਵੀਏ ਤੇ ਜੈ ਏਕ ਏਕ ਭਗਵੰਤਾ ਤੈ ਕੌਣ ਵਿੰਦ ਕਿਸੇ ਲਾਗੇ ਚਿੰਤਾ ਜੈ ਆਪਣ ਆਪ ਅਪਤੀ ਆਰਾ ਜੈ ਕੌਣ ਕਥੇ ਕੌਣ ਸੁਣੇ ਹਾਰਾ ਬਹੁ ਪਿਆ ਤੂਚੇ ਉੱਚੇ ਨਾਨਕ ਆਪ ਤੂੰ ਆਪੇ ਪਹੁੰਚਾ ਜੈ ਆਪ ਰਚਿਓ ਪਰਪੰਚਕਾਰ ਤੈ ਗੁਰ ਮੈਂ ਕਿੰਨੇ ਬਜ਼ਾਰ ਪਾ ਪੁੰਚਾ ਗਈ ਕਹਾਵਤ ਗੋ ਨਰਕ ਕੋ ਸੋਜ ਵਿਚਾਮ ਪਦ ਆ ਜਾਲ ਮਾਇਆ ਜੰਜਾਲ ਹਮੇ ਵੋ ਭੈਣ ਭੈ ਭਾਰ ਦੂਰ ਤੂੰ ਮਾਨ ਕੁਆਨ ਅਨੁਪਰ ਕਰ ਜੀਵ ਬਖਿਆਨ ਆਪਣ ਕੇ ਲੱਭ ਕਰ ਦੇਖੇ ਜੀਵ ਤੂੰ ਕੋਸ਼ ਤੋਂ ਨਾਨਕ ਦੇਖੇ ਜੈ ਅਵਗਿਤ ਭਗਤ ਇਹੋ ਆਪ ਜੈ ਪਸਰੇ ਪ੍ਰਸਾਦ ਸੰਤ ਪ੍ਰਤਾਪ ਦੂਰ ਪਾਪ ਕਾ ਆਪੇ ਧਨੀ ਉਨਕੀ ਸੁਭਾ ਉਹਨੂੰ ਬਣੀ ਆਪੇ ਕੋਸ਼ ਕਰੇ ਨਾਨਕ ਆਪੇ ਰਸ ਹੋ ਨੇ ਜੋ ਇਸ ਭਾਵ ਦੀ ਲੈ ਆਪਣਾ ਲਾਵੇ ਜਿਸ ਭਾਵ ਦੀ ਸਰੀਰ ਖਿਲਾਏ ਬੇਸਵਾ ਸਾਹ ਗੰਧ ਤੋਂ ਲੈ ਜੋ ਬੁਲਾਵੋ ਤੋਂ ਨਾਨਕ ਦਾਸ ਬੁਲੇ ਸਲੋਕ ਜੀ ਚੰਦ ਜੇ ਠਾਕਰ ਆਪੇ ਵਸਰਾ ਨਾਨਕ ਏਕੋ ਪਛ ਤਾਂ ਦੂਜਾ ਕਹਿੰਦੇ ਸਾਰ ਅਸਰੀ ਆਪ ਕਥੇ ਆਪ ਤੋਂ ਨਿਹਾਰ ਆਪੇ ਆਪੇ ਸਾਹ ਜਾ ਭਾਵੇ ਤਾਂ ਸਿਰ ਸਪਾਏ ਆਪਣੇ ਭਾਣੇ ਲੈ ਸਮਾਏ ਤੁਮ ਤੇ ਭਿੰਨ ਨਹੀਂ ਕਿਸੇ ਹੋਏ ਆਪਣ ਸੂਰ ਸਭ ਜਗਤ ਬਰੋ ਚਾਕੋ ਪ੍ਰਭ ਜੀਓ ਆਪ ਜਾਏ ਸੱਚ ਨਾਮ ਸੋਈ ਜਨ ਪਾਏ ਸੋਸੀ ਸਤਿ ਗਵੇਤਾ ਨਾਨਕ ਸਗੋ ਸ੍ਰੀ ਅਜੇਤਾ ਜੀ ਜੰਤਰ ਤਾ ਕੇ ਹਾਥ ਦੀਨ ਦਿਆਲ ਨਾਥ ਗੁਰ ਨਾਥ ਜੀ ਸਰਾਗਤ ਕੋਈ ਨਾ ਮਾਰੇ ਤੋ ਮੂੰਹ ਵਿੱਚ ਮਨੋ ਵਿਸਾਰੇ ਤੁਸੀਂ ਸਾਹ ਜਗਰ ਕਹਿ ਹੋ ਜਾਏ ਸਭ ਤੇ ਜੇ ਕੰਜਨ ਰਾਏ ਜੀ ਵੀ ਜੁਗ ਜਾ ਕੇ ਸਭ ਹਾਥ ਅੰਤਰ ਬਾਹ ਜਾਣੋ ਸਾਤ ਗੁਣ ਨਾਮ ਬੇਅੰਤ ਪਾ ਨਾਨਕ ਦਾਸ ਦਬ ਲਿਆਰ ਪੂਰਮ ਪੂਰ ਰਹਿ ਦਿਆਲ ਸਭ ਉੱਪਰ ਹੋਵਤ ਗੁਰਪਾਲ ਆਪਣੇ ਕਟਵ ਜਾਣੇ ਆਪ ਅੰਦਰ ਜਮੀ ਰਿਹਾ ਬਿਆਪ ਪ੍ਰਤਪਾਲੇ ਜੀਵਨ ਬਹੁ ਭਾਗ ਜੋ ਜੋ ਰਚਿਓ ਸੁੱਤ ਦੇ ਧਿਆਤ ਜਿਸ ਭਾਵ ਤਿਸ ਲੈ ਮਿਲਾਏ ਭਾਤ ਕਰੇ ਹਰ ਕੇ ਗੁਣ ਗਾਏ ਮਨ ਅੰਤਰ ਵਿਸ਼ਵਾਸ ਕਰ ਮਾਨਿਆ ਕਰਨ ਹਰ ਨਾਨਕ ਇੱਕ ਜਾਣਿਆ ਜਨ ਲੱਕ ਹਰ ਇੱਕ ਨਾਇਕ ਦੇ ਵਿਆਹ ਕੰਮ ਵਿਪੀ ਜਾਏ ਸੇਵ ਕੋ ਸੇਵਾ ਬਣੇ ਆਈ ਹੁਕਮ ਬੂਝ ਪਰ ਪਾਈ ਜਿਸਦੇ ਉੱਪਰ ਇਸਦੇ ਉੱਪਰ ਨਹੀਂ ਵਿਚਾਰ ਜਾ ਕੇ ਮਨ ਬੱਚਾ ਨਿਰੰਕਾਰ ਵੰਤਨ ਤੋੜ ਪਏ ਨਿਰਵੈ ਰਾਂਦਨ ਪੂਜਿਆ ਗੁਰ ਦੇ ਪੈਰੇ ਲੋਕ ਸੁੱਕੀਏ ਪਰ ਲੋਕ ਦੇ ਨਾਨਕ ਆਪੇ ਮੇਲੇ ਸਾਹ ਸੰਗ ਲੋ ਕਰੋ ਨੰਦ ਗੁਣ ਗਾਵੋ ਪ੍ਰਭ ਪਰਮਾਨੰਦ ਰਾਮ ਨਾਨਕ ਕਰੋ ਵਿਚਾਰ ਦਿਲੋ ਦੇਖਾ ਕਰੋ ਉਧਾਰ ਮਤ ਬਚਨ ਹਰ ਕੇ ਗੁਣ ਗਾਓ ਪ੍ਰਾਣ ਤਨ ਕਾ ਇਹ ਸਵਾਓ ਆਠ ਪੈ ਪ੍ਰਭ ਦੇਖੋ ਨੀਰਾ ਮਿਟੇਂਗੇ ਆਨ ਵੰਸੇ ਅੰਧੇਰਾ ਸੁਣ ਉਪਦੇਸ ਤੇ ਦਿਵਸ ਸਾਹਿਬ ਮਨ ਇਸੇ ਨਾਮ ਫਲ ਪਾਵੋ ਹਾਰ ਕਾ ਉਦੋ ਲਿਓ ਸਵਾਰ ਰਾਮ ਨਾਮ ਅੰਤਰ ਉਸਾ ਪੂਰੇ ਗੁਰ ਕੀ ਪੂਰੀ ਦੇਖਿਆ ਜਿਸ ਮੰਦੇ ਦੀ ਸਾਥ ਸ੍ਰਿਖਿਆ ਮਾਨਤਾ ਨਾਮ ਜਪ ਲਿਵ ਲਾਏ ਦੁਖ ਦਰ ਮਨ ਤੇ ਪਹੁੰਚ ਜਾਏ ਸੱਚ ਵਪਾਰ ਕਰੋ ਵਪਾਰੀ ਦਰਜਾ ਨੀ ਵੇਖੇ ਬਤ ਮਾਰੀ ਏਕਾ ਟੇਕ ਰਹੋ ਮਨ ਮਾਏ ਨਾਨਕ ਬੋਲ ਨਾ ਆਵੇ ਜਾਏ ਤਿਸੇ ਦੂਰ ਕਹਾ ਕੋ ਜਾਏ ਉਭਰੇ ਰਾਖਨ ਹਾਰ ਤੇ ਆਏ ਮੇਰੇ ਭੋਲ ਜੋ ਤੇ ਸਗਲ ਭੋ ਮਿਟੇ ਪ੍ਰਭ ਕਿਰਪਾ ਤੇ ਪ੍ਰਾਣੀ ਚਿਰੇ ਜਿਸ ਕਾ ਰਾਖ ਦਿਸ ਨਾਹੀ ਦੂਰ ਕੋ ਨਾਮ ਜਤ ਮਨ ਹੋ ਅਸੂ ਚਿੰਦਾ ਜਾਏ ਮੇਰੇ ਅਹੰਕਾਰ ਤਿਸ ਜਨ ਤੋਂ ਕੋਈ ਨਾ ਪਹੁੰਚਣ ਹਾਰ ਤੇਰ ਉੱਪਰ ਠਾਣਾ ਗੁਰ ਸੂਰਾ ਨਾਨਕ ਆਵੇ ਕਾਜ ਪੂਰਾ ਮਤ ਪੂਰੀ ਅਮਰਤ ਜਾ ਕੇ ਦ੍ਰਿਸ਼ ਤੇ ਦਰਸ਼ਨ ਤੇ ਤੂੰ ਤੇ ਸ੍ਰੀ ਤੇ ਕੰਨ ਕਮੇ ਜਾ ਕੇ ਨੂਪ ਸਫਲ ਦਰਸ਼ਨ ਸੁੰਦਰ ਰੂਪ ਧਨ ਸੇਵਾ ਸੇਵਕ ਪਰਵਾਨ ਅੰਤਰ ਜਮੇ ਕੁਝ ਪ੍ਰਧਾਨ ਜਿਸ ਮਨ ਬਸੇ ਸੋਤ ਨਿਹਾਲ ਤਾਤ ਨਿਕਟ ਨਾਵਤ ਕਾਲ ਅਮਰ ਸਹਿ ਅਮਰਾ ਪਦ ਪਾਇਆ ਸਾਹ ਸੰਗ ਨਾਨਕ ਸਤਿ ਆਇਆ ਲੋਕ ਗਿਆਨ ਅੰਜਨ ਗੁਰ ਗਿਆ ਗਿਆਨ ਅੰਧੇਰ ਗੁਣ ਆਸਾ ਕਿਸ ਭਾਤੇ ਸੰਤ ਭੇਟਿਆ ਨਾਨਕ ਮਨ ਪ੍ਰਗਾ ਸਾਹ ਸੇ ਸਥਾਨ ਸਥਾਨ ਸਿੰਧ ਪ੍ਰਭਰੀ ਅੰਤਰ ਪ੍ਰਭ ਦਿਖਾ ਨਾ ਪ੍ਰਭੂ ਬਲਾ ਗਾ ਮਿਠਾ ਸਗਲ ਪ੍ਰਭਰੀ ਇਸ ਘੱਟ ਮਾ ਆਇਆ ਨਿਕ ਰੰਗ ਨਾਨਾ ਦੁਸ ਆਇਆ ਨਾਨੇ ਨਮਨ ਸਭ ਕਾ ਨਾਮ ਦੇਈ ਮੈਂ ਇਸ ਕਾ ਵਿਸਰਾਮ ਸੁਨ ਸਮਾਧਾਨ ਤੈ ਨਾਰ ਕੌਣ ਨਾ ਜਾਏ ਰਚਿਆ ਜਿਵੇਂ ਸਵਾਲ ਤੈਨੂੰ ਦੇਖਿਆ ਜਿਸ ਆਪ ਦਿਖਾਏ ਨਾ ਜਿਉਂ ਸੋਝੀ ਪਾਇ ਸੋ ਅੰਤ ਸੋ ਬਾਰ ਆਨੰਦ ਘਾਟ ਛੜ ਵਿਆਹ ਭਰਿਆ ਭਗਵੰਤ ਘਰ ਮਾਹਿਆ ਅਕਾਸ਼ ਪਿਆਲ ਸਭ ਲੋਕ ਪੂਰਨ ਭਟ ਪਾਲ ਬੰਤਨ ਭਗਵਤ ਹੈ ਪਾਗ ਅੰਨ ਜੈਸੀ ਆਗਿਆ ਕਰਤਾ ਕਰਮ ਪਾਉਣ ਪਾਣੀ ਦੇ ਚਾਂਤਰ ਮਾਏ ਚਾਰ ਸਿੰਘ ਦੇ ਰਿਸ ਮਾਏ ਤਿੰਨ ਤੇ ਭਿੰਨ ਨਹੀਂ ਗੁਠਾ ਗੁਰਪ੍ਰਸਾਦ ਨਾ ਸੂਖਾ ਵੇਦ ਪ੍ਰਾਣ ਸਿੰਘ ਮੈਂ ਦੇਖ ਸਸੀ ਸੁਨ ਸਤਰ ਮੈਂ ਏਕ ਬਾਣੀ ਪ੍ਰਭ ਜੀ ਸਭ ਕੋ ਬੋਲੇ ਆਵ ਡੋਲ ਨਾ ਪ੍ਰਭੂ ਡੋਲੇ ਸਭ ਕਰਾ ਕਰ ਕੇਲੇ ਖੇਲ ਮੋਲ ਨਾ ਪਾਈਏ ਗੁਣ ਮੋਲ
ਖਾਵ ਜੋਤ ਮੈਂ ਜਾਗੀ ਜੋਤ ਧਾਰਿਓ ਸੁਆਮੀ ਜੋਤ ਪੋਤ ਗੁਰਪ੍ਰਸਾਦ ਭਰਮ ਕਾ ਨਾਥ ਨਾਨਕ ਤਿੰਨ ਮੈਂ ਇਹ ਸਾਸ ਸੰਤ ਜਿਨ੍ਹਾਂ ਕਾ ਪਿਛੋਂ ਸਭ ਬ੍ਰਹਮ ਸੰਤ ਜਿਨ੍ਹਾਂ ਕੇ ਹਿਰਦੇ ਸਭ ਧਾਰਮ ਸੰਤ ਜਿਨ੍ਹਾਂ ਕੇ ਸੁਣੋ ਸਭ ਬਚਨ ਹਰ ਵਿਆਪੀ ਰਾਮ ਸੰਗ ਰਚਨ ਜਿਮ ਜਾਤਾ ਪਿਛਲੀਏ ਰਹਿਤ ਸਤ ਬਚਨ ਸਾਧੂ ਸਭ ਕਹਿਤ ਜੋ ਜੋ ਹੋਏ ਸੋ ਇਸ ਸਮਾਨੇ ਕਰਨ ਕਰਾਵਨ ਹਰ ਪ੍ਰਭ ਜਾਣੇ ਅੰਤਰ ਵਸੇ ਬਾਸੀ ਉਹੀ ਨਾਨਕ ਦਾਸਨ ਜੇ ਸਭ ਉਹੀ ਆਪ ਸਤ ਗਿਆ ਸਭ ਸਤ ਇਸ ਪ੍ਰਭ ਦੇ ਸਗਲੀ ਉਤ ਪੁੱਤਰ ਜਿਸ ਭਾਵੇ ਤਾਂ ਕਰੇ ਵਿਸਾਰ ਜਿਸ ਭਾਵੇ ਤਾਂ ਇੱਕ ਓਂਕਾਰ ਨੀ ਕਲਾ ਲੱਕੀ ਨ ਜਾਏ ਜਿਸ ਭਾਵ ਚ ਲੈ ਮਲਾਏ ਕਵਨ ਨਿਕਟ ਕਵਨ ਕਹੀਏ ਦੂਰ ਆਪੇ ਆਪ ਆ ਭਰਭੂਰ ਅੰਤਰ ਜਿਸ ਤਾਪ ਜਨਾਏ ਜਿਸ ਨਾਨਕ ਦੇਚਨ ਆ ਬੁਝਾਏ ਸਰ ਭੂਤ ਅਪਰਤਾਰਾ ਸਭ ਨੈਨ ਆਪੇ ਕਨਾਰਾ ਸਰ ਸੁੰਦਰੀ ਜਾ ਕਤਨ ਆਪਨ ਜਸ ਆਪ ਹੀ ਸੁਣਾ ਆਵਨ ਜਾਣੀ ਖੇਲ ਬਣਾਇਆ ਆਗਿਆ ਕਾਰੀ ਕੀ ਨੀ ਮਾਇਆ ਸਾਕੇ ਮਿਦੜੇ ਸੋ ਰਹੇ ਜੋ ਰਿਸ ਕਹਿਣਾ ਸੋ ਆਪੇ ਕਹੇ ਆਗਿਆ ਆਵੇ ਆਗਿਆ ਜਾਏ ਨਾ ਸੁਭਾਵ ਚ ਲੈ ਸੁਣਾਏ ਇਸਤੇ ਹੋਏ ਸੋ ਨਾਹੀ ਬੁਰਾ ਉਰੇ ਕਹੋ ਕਿਨੇ ਕਾ ਸੇ ਕਰ ਆਪ ਲਾ ਕਰ ਤੂੰ ਅਨੀ ਕੀ ਆਪ ਜਾਣੇ ਆਪਣੇ ਜੀਵੀ ਆਪ ਤਾ ਧਾਈ ਤਰਤਾ ਜੋਤ ਬੋਧ ਆਪਣ ਸੰਗਰਾਲ ਤਾਈ ਗਾਤਨ ਰਹੀ ਨਾ ਜਾਏ ਦੂਸਰੇ ਹੋਏ ਤਾਂ ਧੋਤੀ ਪਾਏ ਸਿੱਖਿਆ ਕੀ ਅਸਾ ਪਰਵਾਨ ਗੁਰਪ੍ਰਸਾਦ ਨਾਨਕ ਇਹ ਜਾਣ ਜੋ ਜਾਣ ਜਿਸ ਤਰ੍ਹਾਂ ਸੁਖ ਹੋਏ ਆਪ ਮਲਾਏ ਲੈ ਪ੍ਰਭ ਸੋਏ ਧਰਮੰਦ ਕਲਵੰਤ ਬਦਵਾਨ ਤਾਂ ਜੀਵਨ ਮੁਖ ਜਿਸ ਦੇ ਭਗਵਾਨ ਤਾਂ ਧਨ ਧਨ ਧਨ ਜਨੇ ਆਇਆ ਜਿਸ ਪ੍ਰਸਾਦ ਤਾਂ ਜਲ ਤਰਾਇਆ ਜਨ ਆਵੇ ਤਾਂ ਇਹ ਸੁਭਾਵ ਜਨ ਕੇ ਸੰਗ ਚਿਤਾਵੇ ਨਾ ਆਓ ਮੁਕਤ ਮੁਕਤ ਕਰੇ ਸੰਸਾਰ ਨਾਨਕ ਜੀ ਜਨ ਭਸਰਾ ਨਰਸਕਾਰ ਸਲੋਕ ਪੂਰਾ ਪ੍ਰਭਰਾਜ ਪੂਰਾ ਜਾ ਕਾ ਨਾ ਨਾਨਕ ਪੂਰਾ ਪਾਇਆ ਪੂਰੇ ਕੇ ਗਾਓ ਅਸਤਰੀ ਪੂਰੇ ਗੁਰ ਕਾ ਸੁਨ ਉਪਦੇਸ ਪਾ ਬ੍ਰਹਮ ਨੀਟ ਕਰ ਪੇ ਸਾਹ ਸਾਹ ਸਿਮਰੋ ਗੋਬਿੰਦ ਮਨ ਅੰਦਰ ਕੀ ਉਤਰੇ ਚਿੰਦਾਸ ਮਿੰਤ ਤਿਆਗ ਗੋਤ ਰੰਗ ਸੰਤ ਜਿਨ੍ਹਾਂ ਦੀ ਧੂੜ ਮਨ ਮੰਗਾਓ ਛੋੜ ਵੇਂਦੀ ਕਰੋ ਸਾਹ ਸੰਗ ਗ੍ਰੰਥਾ ਕਰੋ ਹਾਲ ਧਨ ਕੇ ਭਰ ਲਿਓ ਭੰਡਾਰ ਆਨੰਦ ਪੂਰੇ ਨਰਸਕਾਰ ਕੀ ਕੁਛ ਉੱਠਿਆ ਜਾ ਆਨੰਦ ਸਾਹ ਸੰਗ ਭਜ ਪਰਮਾਨੰਦ ਨਰਕ ਨਿਵਾਰ ਉਧਾਰੋ ਜੀਓ ਗੁਣ ਕੋਮਨ ਪ੍ਰਗਟ ਪੀਓ ਚਿਤ ਚਿਤਵੋ ਨ ਰਹਿਣ ਏਕ ਏਕ ਰੂਪ ਜਾਗੇ ਰੰਗ ਅਨੇਕ ਗੋਪਾਲ ਦਾ ਮੋਢ ਦੀਨ ਦਿਆਲ ਦੁਖ ਭੰਜਨ ਪੂਰਨ ਕਿਰਪਾਲ ਸਿਮਰ ਸਿਮਰ ਨਾਮ ਬਾਰੰਬਾਰ ਨਾਨਕ ਜੀ ਕੇ ਆਧਾਰ ਉੱਤਮ ਸਰੂਪ ਸਾਧ ਕੇ ਬਚਨ ਅਮਲੀਕ ਲਾ ਲੇ ਰਤਨ ਸੁਣਤ ਕਮਾਵਤ ਹੋਰ ਆਪ ਤਰੇ ਲੋਕ ਨਿਸਾਰ ਸਫਲ ਜੀਵਨ ਸਫਲਤਾ ਦਾ ਸੰਗ ਜਾਗੇ ਮਨ ਲਾਗਾ ਹਰ ਰੰਗ ਜੈ ਜੈ ਸਭ ਨਾਦ ਵਾਜੇ ਸੁਣ ਸੰਤ ਕਰੇ ਪ੍ਰਭ ਗਾਜੇ ਪ੍ਰਗਟੇ ਗੋਪਾਲ ਮਾਤ ਗੁਰ ਮਾਤੇ ਨਾਨਕ ਕੁਦਰਤ ਸੰਗੀਤਾ ਤੇ ਸਰਨ ਜੋ ਸੁਣ ਸਾਨੀ ਆਏ ਕਾਰ ਕਿਰਪਾ ਪ੍ਰਭਾਵ ਮਲਾਏ ਮਿਟਕੇ ਬੈਰ ਪਏ ਸਵਰੀ ਨਮਤ ਨਾਮ ਸਾਧ ਸੰਗ ਲੈਣ ਸੁਭ ਸੰਤ ਗੁਰ ਤੇ ਪੂਰਨ ਹੋਈ ਸੇਵ ਕੀ ਸੇਵਾ ਆਲ ਜੰਜਾਲ ਬਕਾ ਤੇਰੇ ਤੇ ਰਾਮ ਨਾਮ ਸੰਦਗਨਾ ਕਰਤੇ ਕਾਰ ਪ੍ਰਸਾਦ ਲਿਆ ਪ੍ਰਭਧਾਰੀ ਨਾਗ ਨੇ ਵੀ ਖੇ ਬਹਾਰੀ ਕਾਫੀ ਉਸਤ ਸੁਰ ਸੰਤ ਮੀਤ ਸਾਹ ਜਾਵੇ ਕਰਦਾ ਜੀ ਸੁਖਮੀ ਸੁਰਤ ਗੋਵਿੰਦ ਗੁਰ ਨਾਮ ਜਿਸ ਮਨ ਬਚਤ ਹੋ ਰਹਾਣ ਸਭ ਇੱਛਾ ਤਾਂ ਕਿ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ ਸਭ ਤੇ ਉਜ ਪਾਏ ਸਥਾਨ ਬੋਰ ਨਾ ਹੋਵੇ ਆਵਨ ਜਾਣ ਹਰ ਧਨਕਾਰ ਚਲੇ ਜਾਂ ਸੋਏ ਨਾਨਕ ਜਿੱਤ ਪ੍ਰਾਪਤ ਹੋਏ ਕੀ ਸ਼ਾਂਤ ਰਿੱਧ ਨਾਮ ਨਿਧ ਕੁਦ ਗਿਆਨ ਤੈ ਸਭ ਸਭ ਤੈ ਸਿੱਧ ਵਿਦਿਆ ਤਪ ਜੋ ਪ੍ਰਭ ਧਿਆਨ ਗਿਆਨ ਸੇਤ ਉਤਮ ਜਨਾਨ ਚਾਪ ਦਾਤ ਕਮਲ ਪ੍ਰਕਾਸ਼ ਸਭ ਤੇ ਮੇਰੇ ਸਗਲ ਦੇ ਦਾਸ ਸੁੰਦਰ ਚਤਰ ਤਤ ਦਾ ਵਿਚਾਰ ਸੰਦਾਸੀ ਇੱਕ ਦਿਸ ਚੇਤਾ ਇਹ ਫਲ ਦਿਸ ਜਨ ਕੇ ਮੁਖ ਭਣੇ ਗੁਰੂ ਨਾਨਕ ਨਾਮ ਬਚਨ ਮਨ ਸੁਣੇ ਇਹ ਨਾਨ ਜਪੇ ਮਨ ਕੋਏ ਸਭ ਜਗ ਮੈਂ ਤਾਂ ਹੀ ਦੱਤ ਹੋਏ ਗੁਣ ਗੋਬਿੰਦ ਨਾਮ ਤਿੰਨ ਬਾਣੀ ਸਿਮਰ ਸਾਸਰ ਬੇਦੋ ਬਾਣੀ ਸਗਲ ਮਤਾਰ ਕੇਵਲ ਹਰ ਨਾਮ ਗੋਣ ਭਰ ਕੇ ਮਨ ਬਿਸਰਾਮ ਕੋਟ ਪ੍ਰਾਸ ਸਾਸ ਸੰਗ ਜਿਟੇ ਸੰਤ ਕਿਰਪਾ ਤੇ ਜਾਮ ਤੇ ਛੁਟੇ ਜਾਗ ਮਸਤਕ ਕਰਮ ਪ੍ਰਭ ਪਾਏ ਕਾਲ ਸਰਣ ਨਾਨਕ ਤੇ ਆਏ ਜਿਸ ਮਨ ਬਸੇ ਸੁਣੇ ਲਾਏ ਪ੍ਰੀਤ ਜਿਸ ਜਾ ਨਾਵੇ ਹੈ ਪ੍ਰਭ ਚੀਤ ਜਨ ਮਰਨ ਦਾ ਦੁੱਖ ਨਵਾਰੇ ਦੁਲੋ ਦੇਤ ਪਕਾਰ ਉਧਾਰੇ ਨਿਰਮਲ ਸੁਭਾਵ ਸਾਹੀ ਬਾਣੀ ਏਕ ਨਾ ਮਨ ਮਾਇ ਸਮਾਏ ਦੂਰ ਰੋਗ ਬਿੰਸੇ ਪੈ ਭਰਮ ਸਾਹ ਨਾਮ ਨਿਰਮਲ ਸਾਹਿ ਕਰਮ ਸਾਹ ਤੇ ਉਹ ਤਾਂ ਕਿ ਸੋਕਾ ਬਣੀ ਨਾਨਕ ਗੁਰ ਨਾਮ ਸੁੱਖ ਬਣੀ ਸਿੱਤੀ ਗੌੜੀ ਮਹੱਲਾ ਪੰਜਵਾਂ ਸਲੋਕ ਇੱਕ ਓਂਕਾਰ ਸਤਿਗੁਰ ਪ੍ਰਸਾਦ ਜਾਕਰ ਮੇਰੇ ਪੂਰਿਆ ਸਵਾਮੀ ਸਿਜਨਹਾਰ ਨਿਭਾਂਤ ਹੋਏ ਪਸਰਿਆ ਨਾਨਕ ਏਕ ਓਂਕਾਰ ਪੌੜੀ ਇੱਕ ਓਂਕਾਰ ਪ੍ਰਭ ਕਰੋ ਵੰਦਨਾ ਧਿਆਏ ਗੁਣ ਗੋਬਿੰਦ ਗੋਪਾਲ ਪ੍ਰਸਾਦ ਕਰੋ ਹਰਾਏ ਕਾਹੀ ਆਸ ਕਰੇ ਆਸ ਸੁਖ ਜਾਤੇ ਸਭ ਕਛ ਹੋਏ ਚਾਰ ਕੁੰਡ ਦੈ ਜਿਸ ਭਰ ਮਿਓ ਤਿਸ ਵੀ ਨਵਰ ਨਾ ਕੋਏ ਬੇਦ ਪ੍ਰਾਂ ਸਿਮਰ ਸੁਣੇ ਬਹੁ ਬੇਦ ਕਰੋ ਵਿਚਾਰ ਪਤਿ ਉਧਾਰਨ ਤੈ ਹਰਨ ਸੁਖ ਸਾਗ ਨਿਰੰਕਾਰ ਦਾਤਾ ਭੂਤਾ ਦੇਨ ਹਰ ਤਿਸ ਬਿਨ ਅਵਰ ਨਾ ਜਾਏ ਜੋ ਚਾਹੇ ਸੋਏ ਮਿਲੇ ਨਾਨਕ ਹਰ ਗੁਣ ਗਾਏ ਗੋਬਿੰਦ ਜਸ ਗਾਈ ਜੇ ਹਰ ਨੀਤ ਮਿਲ ਭਜੀਏ ਸਾਸੰਗ ਮਿਰਮੀਤ ਰਹਾਓ ਸਲੋਕ ਕਰੋ ਬੰਧਨਾ ਨਿਗਵਾਰ ਸਨ ਭਰੋ ਹਰ ਰਾਏ ਭਰਮ ਕੱਟੀਏ ਨਾਨਕ ਸਾਸੰਗ ਸੁੱਤੀਆਂ ਭਾਉ ਮਿਟਾਏ ਪੌੜੀ ਦੁੱਤੀਆਂ ਦੁਰਮਤ ਦੂਰ ਕਰ ਗੁਰ ਸੇਵਾ ਕਰ ਨੀਤ ਨਾਮ ਰਤਨ ਮਨ ਤਨ ਵਸੇ ਤਾਜ ਕਾਮ ਕੋ ਲੋ ਮੀਤ ਮਨ ਬਿਟੇ ਜੀਵਨ ਮਿਲੇ ਵੰਸੇ ਸਰ ਕਲੇਸ ਆਪ ਤਜੋ ਗੋਬਿੰਦ ਭਜੋ ਭਾਉ ਭਗਤ ਪਰਵੇਸ ਲਾ ਮਿਲੇ ਤੁਰਤਾ ਮੇਰੇ ਹਾਰ ਚਰਗੇ ਭਗਵੰਤ ਰਾਮ ਨਾਮ ਧਨ ਸੰਚੇ ਸਾਸ ਦਾ ਭਗਵੰਤ
ਉਠਤ ਬੈਠਤ ਹਰ ਭਜੋ ਸਾਧੂ ਸੰਗ ਪ੍ਰੀਤ ਨਾਨਕ ਦੁਰਮਤ ਛੁਟ ਗਈ ਪਾਪ ਰਮ ਬਸੇ ਚੀਤ ਸਲੋਕ ਤੀਨ ਵਿਆਪਕ ਜਗਤ ਕੋ ਤੁਗਿਆ ਪਾਵੇ ਕੋਏ ਨਾਨਕ ਸੰਤ ਨਿਰਮਲ ਭੈ ਜਿਨ ਮਨ ਵਸੈ ਸੋਏ ਪੌੜੀ ਤ੍ਰਿਤੀਆ ਤ੍ਰੈ ਗੁਣ ਵਿਖੇ ਫਲ ਸਭ ਉੱਤਮ ਕਰਮ ਨੀਚ ਨਾਨਕ ਸੁਭਿ ਭਰਮ ਚੋ ਘਣੋ ਸਦਾ ਸੰਘਾਰੇ ਮੀਚ ਹਰ ਕ ਸੋਗ ਸਹਿ ਸਦਾ ਸੰਸਾਰ ਹੋ ਕਟ ਬਿਹਾਏ ਜਿਨ ਕੀਏ ਤਿਸੇ ਨ ਜਾਣੇ ਚਿਤਵੇ ਏਨੇ ਕੋ ਪਾਏ ਆਦ ਬਿਆਦ ਭਾਗ ਰਸ ਕਬੂ ਨ ਟੁੱਟੇ ਤਾਪ ਪਾਪ ਬ੍ਰਹਮ ਪੂਰਨ ਧਨੀ ਨਾ ਬੂਝੇ ਪ੍ਰਤਾਪ ਮੋਹ ਭਰਮ ਬੁੱਧ ਘਣੋ ਮਹਾਂ ਨਰਕ ਮੈਂ ਵਾਸ ਸਾ ਕਿਰਪਾ ਬ੍ਰਭ ਰਾਖ ਲਿਓ ਨਾਨਕ ਤੇਰੀ ਆਸ ਲੋਕ ਚਤੁਰ ਸਿਆਣਾ ਸੁਗੜ ਸੋਏ ਜਿਨ ਤਜਿਆ ਭਵਾਨ ਚਾਰ ਪਦਾਰਥ ਹਸ ਵਿਦ ਭਗ ਨਾਨਕ ਹਰ ਨਾਮ ਪੌੜੀ ਚਤੁਰਥ ਚਾਰੇ ਬੇਲ ਸੁਣ ਸੋਚਿਓ ਤੱਕ ਬਜਾਰ ਸਰਵ ਕੀਮ ਕਲਿਆਣ ਨਿਧ ਰਾਮ ਨਾਮ ਜਪ ਸਾਰ ਨਰਕ ਨਿਵਾਲੇ ਦੁਖ ਰੇ ਤੁਟੇ ਅਨਕਲੇਸ ਨੀ ਝੁਟੇ ਜਮ ਤੇ ਛੁਟੇ ਹਰ ਕੀਰਤਨ ਪਰਵੀਸ ਭੋ ਵਿੰਸੇ ਮਿਤ ਰੁਸੇ ਰੰਗ ਰਤੇ ਨਿਰੰਕਾਰ ਦੁਖ ਦਰਦ ਬਿਸਰਾ ਨਾਸੇ ਨਾ ਵਧਾਰ ਸੁਰ ਨਰ ਮੁਨ ਜਨ ਪੂਜਤੇ ਸੁਖ ਸਾਗਰ ਗੋਪਾਲ ਮਨ ਨਿਰਮਲ ਮੁਕੂਜਲ ਹੋਏ ਨਾਨਕ ਘਰ ਵਾਰ ਸਲੋਕ ਪੰਚ ਵਿਕਾਰ ਮਨ ਮੈਂ ਵਸੇ ਰਾਜੇ ਮਾਇਆ ਸੰਗ ਸਾਹ ਸੰਗ ਹੋਏ ਨਿਰਮਲਾ ਨਾਨਕ ਰਵੇ ਰੰਗ ਪੌੜੀ ਪੰਜਮ ਪੰਜ ਪ੍ਰਧਾਨ ਦੇ ਜੇ ਜਾਣਿਓ ਪਰ ਪੰਚ ਕੁਸਮ ਬਾਸ ਬਹੁ ਰੰਗ ਘਣੋ ਸਾਹ ਦਿਸਿਆ ਬਲਵੰਚ ਨਾ ਜਾਪੇ ਨਾ ਬੁਝੀਏ ਨਾ ਕਰਿ ਸਤ ਵਿਚਾਰ ਸਵਾਰ ਮੋਹ ਰਾਸ ਵੇ ਦਿਓ ਗਿਆਨ ਰਚਿਓ ਸੰਸਾਰ ਜਨਮ ਮਰਨ ਦੁਖ ਬਹੁ ਜੋਨ ਭਾਵਨ ਕਿੰਨੇ ਕਰਮ ਅਨੇਕ ਰਚਨ ਹਾਰ ਨਾ ਸਿਮਰਿਓ ਮਨ ਨਾ ਵਿਚਾਰ ਵੇਖ ਭਾਉ ਭਗਤ ਭਗਵਾਨ ਸੰਗ ਮਾਇਆ ਲਿਪਤ ਨਰੰਚ ਨਾਨਕ ਵਿਲੇ ਪਾਈਏ ਜੋ ਨਾ ਰਚੇ ਪਰਪੰਚ ਸਲੋਕ ਸਾਠ ਸਾਸਤ੍ਰ ਉਚੋ ਕਹੀਏ ਅੰਤਨ ਪਾਰਾਵਾਰ ਭਗਤ ਸੋਹੇ ਗੁਣ ਗਾਵੇ ਨਾਨਕ ਰਾਖੇ ਦੁਆਰ ਪੌੜੀ ਸਸਟਮ ਸਾਠ ਸਾਸਤ੍ਰ ਕਹੀਏ ਸਿਮਰਤ ਕਥੇ ਅਨੇਕ ਉਤਮ ਉਚੋ ਭਾਵ ਗੁਣ ਅੰਤਨ ਜਾਣੇ ਸੇਖ ਨਾਰਦ ਮੁਨ ਜਾਣੇ ਸੁਖ ਵਿਆਸ ਜਸ ਗਾਵਤ ਗੋਵਿੰਦ ਰਸ ਗੀ ਦੇ ਹਰਸ ਵੀ ਦੇ ਭਗਤ ਰਚੇ ਭਗਵੰਤ ਮੋਹ ਮਾਨ ਭਰਮ ਵਿੰਸਿਓ ਪਾਈ ਤਨ ਦਿਆਲ ਚੰਨ ਚੋਣ ਮਨ ਤਨ ਵਸੇ ਦਸਨ ਦੇਵ ਨਿਹਾਲ ਲਾਭ ਮਿਲੇ ਸੁਖ ਤਾਂ ਹੀਰੇ ਦਾਸ ਸੰਗ ਲਿਵ ਲਾਏ ਖਾਟ ਖਜਾਨਾ ਗੁਣ ਨਿਧਰੇ ਨਾਨਕ ਨਾਮ ਧਿਆਏ ਸਲੋਕ ਸੰਤ ਮੰਡਲ ਹਰ ਜਸ ਕਥੇ ਬੋਲੇ ਸੱਚ ਸੁਭਾਏ ਨਾਨਕ ਮਨ ਸੰਤੋਖੀਏ ਸੁਖਿਓ ਲਿਵ ਲਾਏ ਪੌੜੀ ਸਪਤਮ ਸੰਚੋ ਨਾਮ ਧਨ ਟੂਟ ਨਾ ਜਾਏ ਭੰਡਾਰ ਸੰਤ ਸੰਗਤ ਮੈਂ ਪਾਈਏ ਅੰਤ ਨ ਪਾਰਾ ਵਾਰ ਆਪ ਤਜੋ ਗੋਬਿੰਦ ਭਜੋ ਤਨ ਭਰੋ ਹਰ ਰਾਏ ਦੂਖ ਹਰੇ ਭਾਜਰ ਕਰੇ ਮਨ ਚੰਗੀਆਂ ਫਲ ਪਾਏ ਆਠ ਪੈਰ ਮਨ ਹਰ ਜਪੇ ਸਵਰ ਜਨਮ ਪ੍ਰਵਾਨ ਅੰਤਰ ਵਾਸ ਸਦਾ ਸੰਗ ਕਰਨੇ ਹਰ ਪਛਾਣ ਸੋ ਸਾਜਨ ਸੋ ਸਤਾ ਮੀਤ ਜੋ ਹਰ ਕੀ ਮਤ ਦੇ ਨਾਨਕ ਰਿਜ ਵਲਿਆਨੇ ਹਰ ਨਾਮ ਜਪੇ ਸਲੋਕ ਆਠ ਪੈਰ ਗੁਣ ਗਾਈਏ ਤਜੀਏ ਅਵਰ ਜੰਜਾਲ ਜਮਕਾਂਕਰ ਜੋ ਨ ਸਕੀ ਨਾਨਕ ਪ੍ਰਭੂ ਦਿਆਲ ਪੌੜੀ ਆਸਮੀ ਆਸ ਸਹਿਤ ਨਾਵ ਨਿਧ ਸਰਵ ਪਦਾਰਥ ਪੂਰਨ ਬੁੱਧ ਸਵਰ ਪ੍ਰਕਾਸ਼ ਸਦਾ ਆਨੰਦ ਨਿਰਮਲ ਰੀਤ ਨੋ ਬ੍ਰਹਮੰਤ ਸਗਰ ਧਰਮ ਪਵਿੱਤਰ ਜਨਾਨ ਸਭ ਮੈਂ ਉੱਚ ਬਸੇ ਗਿਆਨ ਹਾਰ ਹਾਲ ਭਜਨ ਪੂਰੇ ਗੁਰ ਸੰਗ ਜਪ ਤਰੀਏ ਨਾਨਕ ਨਾਮ ਹਰ ਰੰਗ ਸਲੋਕ ਨਰੈਣ ਨੈ ਸਿਮਰਿਓ ਮੁਰੋ ਸਵਾਦ ਵਿਕਾਰ ਨਾਨਕ ਨਾਮ ਵਿਚਾਰੇ ਨਾਨਕ ਅਵਤਾਰ ਪੌੜੀ ਨੋ ਵੀ ਨਵੇਂ ਸੁਦਰ ਪਵੀਤ ਹਰ ਨਾਮ ਨ ਜਪੋ ਕਰ ਸਭ ਪ੍ਰੀਤ ਪਾਚਰੇ ਰਮੇ ਬਕੇ ਸਿਆਦ ਨਿੰਦ ਕਰਨ ਸੁਨੇ ਹਰ ਜਸ ਵਿੰਦ ਫਿਰ ਪਰ ਦਰਬ ਹੁਜ਼ੂਰ ਕੇ ਤਾਈ ਅਗਨ ਨਿਬਰੇ ਤਿਸਨਾ ਨ ਬੁਝਾਈ ਹਰ ਸੇਵਾ ਬਿਨੇ ਫਲ ਲਾਗੇ ਨਾਨਕ ਪ੍ਰਭ ਵਿਜੇ ਸਮਰ ਜਨੇ ਭਾਗੇ ਸਲੋਕ ਦਸ ਦਿਸ ਹੋਜਤ ਮੈਂ ਫਿਰਿਓ ਜਤ ਦੇਖੋ ਤਤ ਸੋਹੇ ਮਨ ਵਸ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਏ ਪੌੜੀ ਦਸਵੀਂ ਦਸ ਦੁਆਰ ਵਸ ਕੀਨੇ ਮਨ ਸੋਹ ਨਾਮ ਨਾ ਪਲੀਨੇ ਕਰਨੀ ਸੁਣੀਏ ਜਸ ਗੋਪਾਲ ਨੈਨੀ ਫਿਰ ਸਦਾ ਦਿਆਲ ਰਚਨਾ ਗੁਣ ਗਾਵੇ ਬੇਅੰਤ ਮਨ ਮੈਂ ਚਿਰਵੇ ਪੂਰਨ ਭਗਵੰਤ ਸਾਸ ਚਰਨ ਸੰਤ ਟਹਿਰ ਕਮਾਈਏ ਨਾਨਕ ਇਹ ਸੰਜਮ ਪ੍ਰਭ ਕਿਰਪਾ ਪਾਈਏ ਸਲੋਕ ਏਕੋ ਏਕ ਬਖਾਨੀਏ ਵਿਲਾ ਜਾਣੇ ਸਵਾਦ ਗੁਣ ਗੋਬਿੰਦ ਨਾ ਜਾਣੀਏ ਨਾਨਕ ਸਭ ਸਮਾਧ ਪੌੜੀ ਏਕਾਦਸੀ ਨਿਗਤ ਦੇਖੋ ਹਰ ਰਾਮ ਇੰਦੀ ਬਸ ਕਰ ਸੁਣੋ ਹਰ ਨਾਮ ਮਨ ਸੰਤੋਖ ਦਾ ਵਿਜ ਵਿਦਿਆ ਅਦਇਆ ਇਨ ਵਿਦ ਵਰਤਨ ਪੂਰਨ ਭੈਆ ਧਾਵਤ ਮਨ ਰਾਖੇ ਇਕ ਠਾਏ ਮਨ ਤਨ ਸੁਧ ਜਪਤ ਹਰ ਨਾਏ ਸਭ ਮੈਂ ਪੂਰ ਰਹਿ ਭਾਵ ਬ੍ਰਹਮ ਨਾਨਕ ਹਰ ਕੀਰਤਨ ਕਰ ਅਟਲੇ ਧਰਮ ਸਲੋਕ ਦੁਰਮਤ ਹਰੀ ਸੇਵਾ ਕਰੀ ਭੇਟੇ ਸਰ ਗਿਰਪਾਲ ਨਾਨਕ ਪ੍ਰਭ ਸਿਉ ਮਿਲ ਰਹੇ ਵਿੰਸੇ ਸਗੋ ਜੰਜਾਲ ਪੌੜੀ ਦਵਾਦਸੀ ਦਾਨ ਆਮ ਇਸਨਾਨ ਹਰ ਕੀ ਭਗਤ ਕਰੋ ਤਜਮਾਨ ਹਰ ਅੰਮ੍ਰਿਤ ਪਾਨ ਕਰੋ ਸਾਸੰਗ ਮਨ ਤਿਰਤਾਸੇ ਕੀਰਤਨ ਪ੍ਰਭ ਰੰਗ ਕੋਮਲ ਬਾਣੀ ਸਭ ਗੁਰ ਸੰਤੋਖੇ ਪੰਜ ਭੂ ਆਤਮਾ ਹਰ ਨਾਮ ਰਸ ਪੋਖੇ ਗੁਰ ਪੂਰੇ ਤੇ ਇਹ ਨਿਰ ਚੋ ਪਾਈਏ ਨਾਨਕ ਨਾਮ ਰਵਤ ਫਿਰ ਜੋ ਨਾਈ ਸਲੋਕ ਤੀਨ ਗੁਣਾ ਮੈਂ ਵਿਆਪਿਆ ਪੂਰਨ ਹੋਤ ਨ ਕਾਮ ਪਤਿ ਧਾਰਨ ਮਨ ਵਸੇ ਨਾਨਕ ਕੀਤੇ ਨਾਮ ਪੌੜੀ ਸੋ ਸਰੋ ਦਿੱਤੀ ਤੀਨ ਤਾਪ ਸੰਸਾਰ ਅਵ ਜਾਤ ਨਰਕ ਅਵਤਾਰ ਹਾਰਾ ਭਜਨ ਨਾ ਮਨ ਮੈਂ ਆਇਓ ਸੁਖ ਸਾਗ ਪ੍ਰਭ ਨਿ ਗਾਇਓ ਹਰ ਸਲੋਕ ਕਾ ਦੇਹ ਕਰ ਵਾਂਧਿਓ ਦੀਰਘ ਰੋਗ ਮਾਇਆ ਸਾਧਿਓ ਦਿਨੇ ਵਿਕਾਰ ਕਾਜ ਸਰਮ ਪਾਇਓ ਨੈਨੀ ਨੀ ਸੁਪਨ ਬਰੜਾਇਓ ਹਰ ਵਿਸਰਤ ਹੋਵੋ ਤੇ ਹਾਲ ਸਨ ਨਾਨਕ ਪ੍ਰਭ ਪੁਰਖ ਦਿਆਲ ਸਲੋਕ ਚਾਰ ਕੁੰਡ ਚੌਦਹ ਭਵਨ ਸਗਲ ਵਿਆਪਤ ਰਾਮ
ਨਾਨਕ ਉਹਨਾਂ ਦੇਖੀਏ ਪੂਰਨ ਤਾਂਗੇ ਕਾਮ ਪੌੜੀ ਚੌਧਰ ਚਾਰ ਕੁੰਟ ਪ੍ਰਭ ਆਪ ਸਗਲ ਭਵਨ ਪੂਰਨ ਪ੍ਰਤਾਪ ਦਸੇ ਦਿੱਤਾ ਰਵੇ ਪ੍ਰਵੇਕ ਧਨ ਸਾਸ ਲਭ ਨੇ ਪ੍ਰਵੇਖ ਜਾਖਲ ਬਨ ਪਰਬਤ ਪਾਤਾਲ ਪਰਮੇਸ਼ਵਰ ਤੈ ਵਿਸੇ ਦਿਆਲ ਸੁਖਮ ਸੂ ਸਗਲ ਭਗਵਾਨ ਨਾਨਕ ਸੁਮੁਖ ਬ੍ਰਹਮ ਪਛਾਣ ਸਲੋਕ ਆਤਮ ਗੀਤਾ ਗੁਰਮਤਿ ਗੁਣ ਗਾਇ ਗੋਵਿੰਦ ਸੰਤ ਪ੍ਰਸਾਦੀ ਭੈ ਮਿਟੇ ਨਾਨਕ ਬਿਨਤੀ ਚਿੰਦ ਪੌੜੀ ਮਾਵ ਸਾਤਮ ਸੁਖੀ ਭੈ ਸੰਤੋਖ ਜੀਆ ਗੁਰਦੇਵ ਮਨ ਕਨ ਗੀਤ ਚਾਂਦ ਸਹਿਜ ਲਾਗਾ ਪ੍ਰਭੀ ਸੇਵ ਤੂਰੇ ਵੰਦਨ ਬਹੁ ਵਿਕਾਰ ਸਫਾ ਪੂਰਨ ਤਾਵੇ ਕਾਮ ਦੁਰਮਤ ਮਿਟੀ ਹੋਮ ਮੈਂ ਸੁਖੀ ਸਿਮਤ ਹਾਲ ਤੋ ਨਾਮ ਖਾਨ ਗਈ ਪਾਵਨ ਕੀ ਮਿਟਿਆ ਆਵਾ ਗਵਨ ਆਪ ਤਰਿਆ ਕਦਮ ਸਿਓ ਗੁਣ ਗੋਬਿੰਦ ਪ੍ਰਭ ਰਾਵਣ ਆਜੀ ਦੈਲ ਮਾਵਣੀ ਜਪੀਏ ਪ੍ਰਭ ਕਾ ਨਾਮ ਗੁਰੂ ਪੂਰੇ ਤੇ ਪਾਇਆ ਨਾਨਕ ਤੁਗ ਬਿਸਰਾਮ ਸਲੋਕ ਪੂਰਨ ਪ੍ਰਭੂ ਨ ਢੋਲਤਾ ਪੂਰਾ ਕੀਆ ਪ੍ਰਭ ਆਪ ਦਿਨ ਦਿਨ ਚੜੇ ਸਵਾਇਆ ਨਾਨਕ ਹੋਤ ਨ ਘਾਟ ਪੌੜੀ ਪੂਰਮਾ ਪੂਰਨ ਪ੍ਰਭ ਏ ਕਰਨ ਕਾਰਨ ਸਮਰੱਥ ਜੀ ਚੰਤ ਦਿਆਲ ਪੁਰਖ ਸਭ ਉਪਰ ਜਾਕਾ ਹੱਥ ਗੁਣ ਧਾਨ ਗੋਬਿੰਦ ਗੁਰ ਕੀਆ ਜਾਕਾ ਹੋਏ ਸਮਰੱਥ ਜੀ ਚੰਤ ਦਿਆਲ ਪੁਰਖ ਸਭ ਉਪਰ ਜਾਕਾ ਹੱਥ ਗੁਣ ਧਾਨ ਗੋਬਿੰਦ ਗੁਰ ਕੀਆ ਜਾਕਾ ਹੋਏ ਅੰਤਰ ਜਾਮੀ ਪ੍ਰਭ ਸੁਝਾਣ ਲਖਨ ਸੋਏ ਪਾਪ ਬ੍ਰਹਮ ਪਰਮੇਸ਼ਵਰੋ ਸਾਬਿਤ ਜਾਣਨ ਹਾਰ ਸੰਤ ਸਹਾਈ ਸਨ ਜੋਗ ਆੜ ਸਹਿ ਨਮਸਕਾਰ ਅਕਾਸ਼ ਕਤਨ ਬੂਜੀਏ ਸਿਮਰੋ ਹਰ ਕੇ ਚਰਨ ਪਤ ਉਧਾਰਨ ਨਾੜ ਨਾਥ ਨਾਨਕ ਰਵੀ ਚਰਨ ਸਲੋਕ ਦੁਖ ਬਿੰਤੇ ਸਹਿ ਸਕੀਓ ਸਨ ਕਈ ਹਰਾਏ ਮਨ ਪਿੰਜ ਫਲ ਪਾਇਆ ਨਾਨਕ ਹਰ ਗੁਣ ਗਾਏ ਪੌੜੀ ਕੋਈ ਗਾਵੇ ਕੋ ਸੁਣੇ ਕੋਈ ਕਰੇ ਵਿਚਾਰ ਕੋ ਵਿਦੇਸ਼ ਕੋਲੜੇ ਸਿੱਚਦਾ ਹੋਏ ਉਧਾਰ ਕਿਲਵੇ ਕਾਟੇ ਹੋਏ ਨਿਰਮਲਾ ਜਨ ਜਨਮ ਮਲ ਜਾਏ ਹਾਲਤ ਪਾਲਤ ਨੂੰ ਬੂਝਲਾ ਨਾ ਕੋਹੇ ਤਿਸ ਮਾਏ ਸੋ ਸੋਚਾ ਸੋ ਵੈਸਨੋ ਸੋ ਗਿਆਨੀ ਧਰਵੰਤ ਸੋ ਸੂਰਾ ਕੁਲਵੰਤ ਸੋਏ ਜਿਨ ਭਜਿਆ ਭਗਵੰਤ ਖੱਤਰੀ ਬ੍ਰਾਹਮਣ ਸੂਰ ਵੈਸ ਉਦਰੇ ਸਿੰਘ ਚੰਡਾਲ ਜਿਨ ਜਾਨੀਓ ਪ੍ਰਭ ਆਪਣਾ ਨਾਨਕ ਸਿਰਵਾਲ ਗੌੜੀ ਕੀ ਵਾਲ ਮਹਲਾ ਚੌਥਾ ਇੱਕ ਓਹਕਾਰ ਸਤਿਗੁਰ ਪ੍ਰਸਾਦ ਸਲੋਕ ਮਹਲਾ ਚੌਥਾ ਸਤਿਗੁਰ ਗੁਰਖ ਦਿਆਲ ਜਿਨੋ ਸਮਤ ਸਭ ਕੋ ਏਕ ਦ੍ਰਿਸ਼ ਕਰ ਦੇਖਦਾ ਮਨ ਭਾਵਨੀ ਤੇ ਸਿੱਧ ਹੋਏ ਸਤਿਗੁਰ ਵਿੱਚ ਅੰਮ੍ਰਿਤ ਹੈ ਹਰ ਉਤਮ ਹਰ ਪਸੋਏ ਨਾਨਕ ਕਿਰਪਾ ਤੇ ਹਰ ਧਿਆਈਏ ਗੁਰਮੁਖ ਭਾਵੇ ਕੋਏ ਮਹਲਾ ਚੌਥਾ ਹਮੇ ਮਾਇਆ ਸਭ ਦੇਖੈ ਨਿਤ ਜਗ ਤੋਰਤਾ ਸੰਸਾਰ ਲਾਹਾ ਹਰ ਤਨ ਕਟਿਆ ਗੁਰਮੁਖ ਸਬਦ ਵਿਚਾਰ ਹਮੇ ਮੈਲ ਵਿਖ ਉਤਰੇ ਹਰ ਮਤ ਹਰ ਉਧਾਰ ਸਭ ਕਾਰੇ ਤਿੰਨ ਜੇ ਦਹਿ ਜਿਨ ਗੁਰਮੁਖ ਜੇਸਾ ਧਾਰ ਨਾਨਕ ਜੋ ਤੁਰੀ ਮਿਲੇ ਸੇ ਮਿਲ ਰਹੇ ਹਾਰ ਮਿਲੇ ਸੇ ਜਨਹਾਰ ਪੌੜੀ ਤੂੰ ਸੱਚਾ ਸਾਹਿਬ ਸਾਚਿਆ ਸਾ ਸੱਚਾ ਗੁਰਸਾਈ ਗੁਰੂ ਸਭ ਧਿਆਈ ਦੀ ਸਭ ਲੱਗੇ ਤੇਰੀ ਪਾਈ ਤੇਰੀ ਸਿਰ ਸਵਾਲੇ ਸਰੂਪ ਜਿਨ ਕੀਤੀ ਤਿਸ ਪਾਰ ਲੰਘਾਈ ਗੁਰਮੁਖਾਨੋ ਫਲ ਪਾਏ ਦਾ ਸੱਚ ਨਾਮ ਸਮਾਈ ਵੱਡੇ ਮੇਰੇ ਸਾਹਿਬਾ ਬੜੀ ਤੇਰੀ ਵਡਿਆਈ ਸਲੋਕ ਮਹਲਾ ਚੌਥਾ ਬਿਨ ਨਾਵੇ ਹੋ ਸਲਾਹਣਾ ਤਾਂ ਬੋਲਣ ਵਿਕਾ ਸਾਧ ਮਨ ਅਹੰਕਾਰ ਸਲਾਹ ਦੇ ਉਹਨੇ ਮਮਤਾ ਬਾਦ ਜਿਨ ਸਲਾਹ ਸੇ ਮੇਰੇ ਕੱਪ ਜਾਵੇ ਸਭ ਅਪਾਦ ਜਾਂ ਨਾਨਕ ਗੁਰਮੁਖ ਉਬਰੇ ਜਪ ਹਾਰ ਹਾਰ ਪਰਮਨਾਦ ਮਹਲਾ ਚੌਥਾ ਸਤਿਗੁਰ ਹਰ ਦਾਸ ਨਾਮ ਧਿਆਈ ਮਨ ਹਰੀ ਨਾਨਕ ਨਾਮ ਪੁਰਸਾਰ ਮੁਖ ਬੋਲੀ ਸਭ ਦੁੱਖ ਪਰਿ ਪੌੜੀ ਤੂੰ ਆਪੇ ਆਪ ਨਿਰੰਕਾਰ ਹੈ ਨਿਰੰਜਨ ਹਰ ਗਾਇਆ ਜਿਨੀ ਤੂੰ ਇੱਕ ਮਨ ਸੱਚ ਧਿਆਇਆ ਤਿੰਨਾਂ ਕਾ ਸਭ ਦੁੱਖ ਗਵਾਇਆ ਤੇਰਾ ਫਰੀਤ ਕੋ ਨਾਹੀ ਜਿਸਨੋ ਲਵੇ ਲੀ ਲਾਇ ਸੁਣਾਇਆ ਤੂੰ ਜੀਵਨ ਦਾਤਾ ਤੂੰ ਹੈ ਨਿਰੰਜਨਾ ਤੂੰ ਸੱਚ ਮੇਰੇ ਮਨ ਭਾਇਆ ਸੱਚੇ ਮੇਰੇ ਸਾਹਿਬਾ ਸੱਚੇ ਸੱਚ ਨਾਇਆ ਸਲੋਕ ਮਹਿਲਾ ਚੌਥਾ ਮਨ ਅੰਤਰ ਹੁਮੈ ਰੋਗ ਹੈ ਭਰ ਭੂਲੇ ਮਨ ਮੁਗਦੋ ਜਿਨਾ ਨਾਨਕ ਰੋਗ ਗਵਾਏ ਮਿਲ ਸਤੂ ਸਾਧੂ ਯੋਜਨਾ ਮਹਿਲਾ ਚੌਥਾ ਮਨ ਸੰਗਤਾ ਰੰਗ ਸਿਓ ਗੁਰਮੁਖਾ ਗੁਣਦਾਸ ਜਾ ਨਾਨਕ ਹਰ ਸਰਨਾਗਤੀ ਹਰ ਮੇਲੇ ਗੁਰ ਸਵਾਸ ਪੌੜੀ ਤੂੰ ਕਰਤਾ ਪੁਰਖ ਮੈਂ ਸੁਜਨਾ ਤੂੰ ਬੜੀਏ ਤੂੰ ਜੇੜ ਹੋਏ ਸਵਾਸੀਏ ਤੂੰ ਜੀਆ ਤੂੰ ਪੜੀਏ ਤੂੰ ਘੱਟ ਘੱਟ ਇੱਕ ਵਰਤਦਾ ਗੁਰਮੁਖ ਪ੍ਰਗੜੀਏ ਤੂੰ ਸੱਚਾ ਸਾਹਿਬ ਦਾ ਸਤਮੈ ਸਾਧੂ ਤੂੰ ਚੜੀਏ ਤੂੰ ਕਰੇ ਸੋ ਸੱਚੇ ਹੋਏ ਸੀਤਾ ਕਾਇ ਕੜੀਏ ਸਲੋਕ ਮਹਿਲਾ ਚੌਥਾ ਮੈਂ ਮਾਨਤਨ ਪ੍ਰੇਮ ਪ੍ਰੇਮ ਘਾਟ ਕੇ ਪੈਰ ਲਗਨ ਜਾ ਨਾਨਕ ਕਿਰਪਾ ਘਾਟ ਪ੍ਰਭ ਸਤੂ ਸੁਖ ਬਸੰਨ ਮਹਿਲਾ ਚੌਥਾ ਜਿਨ ਅੰਦਰ ਪ੍ਰੀਤ ਪ੍ਰੇਮ ਕੀ ਜੋ ਬੋਲਣ ਸਿਵੇ ਸੁਹਾਨ ਨਾਨਕ ਹਰ ਆਪ ਤੋਂ ਜਾਣਦਾ ਜਿਨ ਲਾਏ ਪ੍ਰੀਤ ਪਰਨ ਪੌੜੀ ਤੂੰ ਕਰਤਾ ਆਪ ਬੋਲਿਆ ਭੁੱਲਣ ਵਿੱਚ ਨਾ ਹੀ ਤੂੰ ਕਰੇ ਸੋ ਸੱਚੇ ਭਲਾ ਹੈ ਗੁਰ ਸਭ ਦੀ ਬੁੱਧ ਸਭ ਬੁਝਾਈ ਤੂੰ ਕਰਨ ਕਾਰਨ ਸਮਰਾਟ ਹੈ ਦੂਜਾ ਕੋ ਨਾ ਹੀ ਤੂੰ ਸਾਹਿਬ ਗੋਚਰ ਤੂੰ ਸਾਹਿਬ ਗਮ ਦਿਆਲ ਹੈ ਸਭ ਤੂੰ ਦੁਖਿਆਈ ਸਭ ਜੀ ਤੇਰੇ ਤੂੰ ਸਮਦਾ ਤੂੰ ਸਭ ਛਡਾਈ ਸਲੋਕ ਮਹਲਾ ਚੌਥਾ ਸਿੰਘ ਸਾਜਨ ਪ੍ਰੇਮ ਸੰਦੇਸਰਾ ਅੱਖੀ ਤਾਲ ਗਨ ਗੁਰ ਟੁੱਟੇ ਸੱਜਣ ਮੇਲਿਆ ਜਾਂ ਨਾਨਕ ਸੁਖ ਸਵਨ ਮਹਲਾ ਚੌਥਾ ਸਤਿਗੁਰ ਦਾਤਾ ਦਿਆਲ ਹੈ ਜਿਸਨੂੰ ਦਇਆ ਸਦਾ ਹੋਏ ਸਤਿਗੁਰ ਅੰਦਰ ਨਿਰਵੈਰ ਹੈ ਸਭ ਦੇਖੇ ਬ੍ਰਹਮ ਇੱਕ ਸੋਏ ਨਿਰਵੈਰਾ ਨਾਲ ਜੇ ਬੈਰ ਚਲਾਏ ਦੇ ਤਿੰਨ ਵਿੱਚੋਂ ਤਿਸਿਆ ਨਾ ਹੋਏ ਸਤਿਗੁਰ ਸਭਨਾਂ ਦਾ ਭਲਾ ਮਨਾਏ ਦਾ ਇਸਦਾ ਬੁਰਾ ਕਿਉਂ ਹੋਏ ਸਤਿਗੁਰ ਨੂੰ ਜਿਹਾ ਕੋਸ਼ਿਸ਼ ਦਾ ਅਤਿਹਾ ਫਲ ਪਾਏ ਕੋਏ ਨਾਨਕ ਕਰਤਾ ਸਭ ਕੀ ਜਾਣਦਾ ਜਿਦੋਂ ਵਿੱਚ ਰੁੱਝਾ ਨਾ ਹੋਏ ਪੌੜੀ ਜਿਸਨੂੰ ਸਾਹਿਬ ਵੱਡਾ ਕਰੇ ਸੋਈ ਵੱਡ ਜਾਣੀ ਜਿਸ ਸਾਹਿਬ ਭਾਵੇ ਤਿਸ ਬਖਸ ਲੈ ਸੋ ਸਾਹਿਬ ਮਨ ਭਾਣੀ ਜੇ ਘੋਸ ਦੀ ਰੀਤ ਕਰੇ ਸੋ ਮੁੜ ਜਾਣੀ ਜਿਸਨੂੰ ਸਤਿਗੁਰ ਮਿਲੇ ਸੋ ਗੁਣ ਰਵੇ ਗੁਣ ਆਖ ਬਸਾਣੀ ਨਾਨਕ ਸੱਚਾ ਸੱਚ ਹੈ ਉਹ ਸੱਚ ਸਮਾਣੀ ਸਲੋਕ ਮਹਲਾ ਚੌਥਾ
ਹਰ ਸਤ ਨਿਰੰਜਨ ਅਮਰ ਹੈ, ਨਿਰਭਉ ਨਿਰਵੈ ਨਿਰੰਕਾਰ, ਜਿਨ ਜਪਿਆ ਇਕ ਮਨ ਇਕ ਚਿੱਤ, ਤਿਨ ਲੱਥਾ ਉਮੈ ਭਾਰ, ਜਿਨ ਗੁਰਮੁਖ ਹਰ ਅਰਾਧਿਆ, ਤਿਨ ਸੰਤ ਜਨਾ ਜੈਕਾਰ, ਕੋਈ ਨਿੰਦਾ ਕਰੇ ਪੂਰੇ ਸਤਿਗੁਰ ਕੀ, ਤਿਸ ਨੂੰ ਫਿੱਟ ਫਿੱਟ ਕਹੇ ਸਭ ਸੰਸਾਰ, ਸਤਿਗੁਰ ਵਿੱਚ ਆਪ ਵਰਦਾ ਹਰ ਆਪੇ ਰੱਖਣ ਹਾਰ, ਧੰਨ ਧੰਨ ਗੁਰੂ ਗੁਣ ਗਾਵਦਾ, ਤਿਸ ਨੂੰ ਸਦਾ ਸਦਾ ਨਮਸਕਾਰ, ਜਾਂ ਨਾਨਕ ਤਿੰਨ ਕੋ ਵਾਰਿਆ, ਜਿਨ ਜਪਿਆ ਸਿਜਨ ਹਾਰ ਮਹਿਲਾ ਚੌਥਾ, ਆਪੇ ਧਾਤੀ ਸਾਜੀਅਨ ਆਪੇ ਆਕਾਸ, ਵਿੱਚ ਆਪੇ ਜੰਤ ਪਾਇਨ, ਮੁਖ ਆਪੇ ਦੇ ਵਿਦਿਆਸ, ਸਭ ਆਪੇ ਆ ਬਲਦਾ ਆਪੇ ਹੀ ਗੁੰਦਾਸ, ਜਾਂ ਨਾਨਕ ਨਾਮ ਧਿਆਏ ਤੂੰ ਸਭ ਕਿਲ ਵੀ ਕੱਟੇ ਤਾਸ, ਪੌੜੀ ਤੂੰ ਸੱਚਾ ਸਾਹਿਬ ਸੱਚ ਸੱਚ ਸੱਚੇ ਭਾਵੇ, ਜੋ ਤੂੰ ਸੱਚ ਸਲਾਹ ਦੇ ਤਿੰਨ ਜਮ ਨੇ ਕੰਕਰ ਨੇੜ ਨਾ ਆਵੇ, ਤਿਨਕੇ ਮੁਖ ਦਰ ਉਜਲੇ ਜਿਨ ਹਾਰ ਹਿਰਦੇ ਸੱਚਾ ਭਾਵੇ, ਕੂੜੇ ਆਰ ਪਚਾਹ ਸਕੀਅਨ, ਕੂੜ ਹਿਰਦੇ ਕਵਟ ਮਹਾਂ ਦੁਖ ਪਾਵੇ, ਮੂੰਹ ਕਾਲੇ ਕੂੜਿਆਰੀਆਂ, ਕੂੜਿਆਰ ਕੂੜੋ ਹੋਏ ਜਾਵੇ, ਲੋਕ ਮਹੱਲਾ ਚੌਥਾ, ਸਤਿਗੁਰ ਧਾਤੀ ਧਰਮੇ ਤਿਥਿ ਜਿਆ ਕੋ ਬੀਜੇ ਤਿਆ ਫਲ ਪਾਏ, ਗੁਰ ਸਿੱਖੀ ਮਤ ਬੀਜਿਆ ਤਿਨ ਮਤ ਫਲ ਹਰ ਪਾਏ, ਉਹਨਾਂ ਹਾਟ ਪਾਟ ਨੂੰ ਬੂਝ ਲਏ ਹੋਏ, ਹਾਟ ਸਰਗਿਆ ਸੱਚੀ ਪੈ ਨਾਏ, ਇੱਕ ਨਾ ਅੰਦਰ ਫੋੜ ਨਿਤ ਫੋੜ ਕਮਾਵੇ, ਉਹ ਜਿਆ ਬੀਜੇ ਤਿਆ ਫਲ ਖਾਏ, ਜਾਂ ਸਤਿਗੁਰ ਸਰਾਵ ਨਜ਼ਰ ਕਰੇ ਦੇਖੇ ਸੁਭਾਵ ਗੀਰ, ਸਭ ਉਗੜ ਆਏ ਹੋਏ ਜਿਆ ਸੁਖਰੇ, ਨਿਤ ਤਿਆ ਪਾਇਨ ਹੋਏ ਤੇ ਉਹ ਜੇ ਦੇਈ ਬਜਾਏ, ਨਾਨਕ ਦੋਹੇ ਸ੍ਰੀ ਖਤਮ ਆਪੇ ਬਾਤੇ, ਨਿਤ ਕਰਤਾ ਦੇਖੇ ਚਲਤ ਸਵਾਏ, ਮਹੱਲਾ ਚੌਥਾ ਇੱਕ ਮਨ ਇੱਕ ਬਾਤ ਦਾ, ਜਿਸ ਲੱਗੇ ਸੋ ਤਾਂ ਪਾਏ, ਕੋਈ ਗੱਲਾਂ ਕਰੇ ਘਨੇਰੀਆਂ, ਜੇ ਘਰ ਵੱਸ ਹੋਵੇ ਤਾਂ ਹਾਏ, ਬਿਨ ਸਤਿਗੁਰੂ ਸੋਝੀ ਨਾ ਪਵੇ, ਅਹੰਕਾਰ ਨਾ ਵਿੱਚੋਂ ਜਾਏ, ਅਹੰਕਾਰੀਆਂ ਨੂੰ ਦੁੱਖ ਭੁੱਖੇ ਹੱਥ ਤੜੇ ਘਰ ਘਰ ਮੰਗਾਏ, ਖੂਹ ਠੱਗੀ ਗੁੱਜੀ ਨਾ ਰਹਿ ਮਲੰਮਾ ਪਾਲ ਲੈ ਜਾਏ, ਜਿਸ ਹੋਵੇ ਪੂਰਵ ਲਿਖਿਆ ਤਿਸ ਸਤਿਗੁਰੂ ਮਿਲੇ ਪ੍ਰਵੇ ਆਏ, ਜੋ ਲੋਹਾ ਪਾਸ ਭੇਟੀਏ ਮੇ ਸੰਗਲ ਸਵਰਨ ਹੋ ਜਾਏ, ਜਾਂ ਨਾਨਕ ਪ੍ਰਭ ਤੂੰ ਧਣੀ ਜੋ ਭਾਵੇ ਤਿਵੇ ਚਲਾਏ, ਕੌੜੀ ਜਿਨ ਹਰ ਹਿਰਦੇ ਸੇਵਿਆ ਤਿਨ ਹਰ ਆਪ ਮਿਲਾਏ, ਗੁਣ ਕੀ ਸਾਂਝ ਤਿਨ ਸਿਓ ਕਰੀ, ਸਭ ਔਗਣ ਸ਼ਬਦ ਚਲਾਏ, ਔਗਣ ਵਿਗਣ ਪਲੜੀ ਜਿਸ ਦੇ ਸੋ ਸੱਚੇ ਪਾਏ, ਬਲਿਹਾਰੀ ਗੁਰੇ ਆਪਣੇ ਜਿਨ ਔਗਣ ਮੇਟ ਗੁਣ ਪ੍ਰਗਟਿਆਏ, ਵੱਡੀ ਵਡਿਆਈ ਵੱਡੇ ਕੀ ਗੁਰਮੁਖ ਲਾਏ, ਸਲੋਕ ਮਹਲਾ ਚੌਥਾ, ਸਤਿਗੁਰ ਵਿੱਚ ਵੱਡੀ ਵਡਿਆਈ ਜੋ ਆਉਂਦੀ, ਹਰ ਹਰ ਨਾਮ ਧਿਆਵੇ, ਹਰ ਹਰ ਨਾਮ ਰਮਤ ਸੱਚ ਸਮਝਿਓ, ਹਰ ਨਾਮੇ ਹੀ ਸਿਵਤਾਵੇ, ਹਰ ਨਾਮ ਤਾਣ ਹਰ ਨਾਮ ਦਿਵਾਨ, ਹਰ ਨਾਮੋ ਰਾਖ ਕਰਾਵੇ, ਜੋ ਚਿਤ ਲਾਏ ਪੂਜੇ ਗੁਰਮੁਰਤ ਸੋ ਮਨ ਇੱਚੇ ਫਲ ਪਾਵੇ, ਜੋ ਨਿੰਦਾ ਕਰੇ ਸਤਿਗੁਰ ਪੂਰੇ ਗੀਤ, ਚਕਾਰਤਾ ਮਾਰ ਦਵਾਵੇ, ਫੇਰ ਉਹ ਵਿਹਲਾ ਉਸ ਆਖਣੇ ਆਵੇ, ਉਹ ਆਪਣਾ ਬੀਜਿਆ ਆਪੇ ਖਾਵੇ, ਨਾਨਕ ਘੋਰ ਮੋਹ ਕਾਲੇ ਖੜਿਆ, ਜੋ ਸਤਿਗੁਰ ਪਾਏ ਗਿਰਾਵੇ, ਫਿਰ ਸਤਿਗੁਰ ਵੀ ਸਰਨੀ ਪਵੇ ਤਾਂ ਉਭਰੇ, ਜਾ ਹਰ ਹਰ ਨਾਮ ਧਿਆਵੇ, ਹਰ ਬਾਤਾਂ ਆਪ ਸੁਣਾਏ ਨਾਨਕ, ਹਰ ਕਾਟੇ ਵੇ ਭਾਵੇ ਮਹੱਲਾ ਚੌਥਾ, ਪੂਰੇ ਗੁਰ ਕਾ ਹੁਕਮ ਨਾ ਮੰਨੇ, ਉਹ ਮਨ ਨੂੰ ਅਗਿਆਨ ਮੁੱਠਾ ਵੀ ਕਮਾਇਆ, ਉਸ ਅੰਦਰ ਕੂੜ ਕੂੜ ਉਹ ਘਰ ਬੂਝੇ, ਉਹਦੇ ਝਗੜੇ ਦੇਈ ਉਸਦੇ ਘਰ ਘਰ ਪਾਇਆ, ਉਹ ਗਾਲ ਫਰੋਸੀ ਕਰੇ ਬਹੁਤੇਰੀ, ਉਸਦਾ ਬੋਲਿਆ ਕਿਸੇ ਨੇ ਭਾਇਆ, ਉਹ ਘਰ ਘਰ ਹੰਡੇ ਜੋ ਰੰਗ ਦੁਆਗਣ, ਉਸ ਨਾਲ ਮੋਹ ਜੋੜੇ ਉਸ ਵੀ ਲੱਛਣ ਲਾਇਆ, ਗੁਰਮੁਖ ਹੋਏ ਤੋਂ ਲਿਪਤ ਵਰਤੇ, ਉਸਦਾ ਪਾਸ ਛੱਡੇ ਗੁਰ ਪਾਸ ਬਹਿ ਜਾਇਆ, ਜੋ ਗੁਰ ਗੋਪੇ ਆਪਣਾ ਸੋ ਭਲਾ ਨਾਹੀਂ, ਪੰਚੋ ਹੁਣ ਲਾਹਾ ਮੂਲ ਸਭ ਗਵਾਇਆ, ਪਹਿਲਾਂ ਆਗਮ ਨਿਗਮ ਨਾਨਕ ਆਗ ਸੁਣਾਏ, ਪੂਰੇ ਗੁਰ ਕਾ ਬਚਨ ਉੱਪਰ ਆਇਆ, ਗੁਰਸਿੱਖਾਂ ਵਡਿਆਈ ਭਾਵੇ, ਗੁਰਪੂਰੇ ਕੀ ਮਨ ਮੁੱਖਾਂ ਵੇਲਾ ਹੱਥ ਨਾ ਪੌੜੀ, ਸੱਚ ਸੱਚਾ ਸਭ ਦੂ ਵੱਡਾ ਹੈ, ਸੋ ਲੈ ਜਿਸ ਸਤਿਗੁਰ ਟਿੱਕੇ, ਸੋ ਸਤਿਗੁਰ ਜੇ ਸੱਚ ਧਿਆਏ ਜਾ, ਸੱਚ ਸੱਚਾ ਸਤਿਗੁਰ ਏਕੇ, ਸੋਈ ਸਤਿਗੁਰ ਪੁਰਖ ਹੈ, ਜਿਨ ਪੰਜੇ ਦੂਤ ਕੀਤੇ ਵਸ ਚਿੱਕੇ, ਜੇ ਬਿਨ ਸਤਿਗੁਰ ਸੇਵੇ ਆਪ ਗਣਾਏ ਦੇ, ਤਿੰਨ ਅੰਦਰ ਕੂੜ ਫਿੱਟ ਫਿੱਟ ਮੂੰਹ ਫਿੱਕੇ, ਉਹ ਬੋਲੇ ਕਿਸੇ ਨਾ ਭਾਵਣੀ, ਮੋਹ ਕਾਲੇ ਸਤਿਗੁਰ ਦੇ ਚੁੱਕੇ, ਸਲੋਕ ਮਹੱਲਾ ਚੌਥਾ, ਹਰ ਪ੍ਰਭ ਸਭ ਦਾ ਖੇਤ ਹੈ, ਹਰ ਆਪ ਕਸਾਣੀ ਲਾਇਆ, ਗੁਰਮੁਖ ਵਾਸ ਜਮਾਇਨ, ਮਨਮੁਖੀ ਮੂੜ ਗਵਾਇਆ, ਸਭ ਕੋ ਬੀਜੇ ਆਪਣੇ ਭਲੇ ਨੂੰ, ਹਰ ਭਾਵੇ ਸੋ ਖੇਤ ਜਮਾਇਆ, ਗੁਰਸਿੱਖੀ ਹਰ ਅਮਤ ਬੀਜਿਆ, ਹਰ ਅਮਤ ਨਾ ਫਲ ਪਾਇਆ, ਅੰਮ੍ਰਿਤ ਪਾਇਆ, ਜਮ ਚੂਹਾ ਖੇਸ ਨਿਤ ਕੁਰਕਦਾ, ਹਰ ਕਰਤੇ ਮਾਰ ਕਢਾਇਆ, ਤੇ ਸਾਣੀ ਜੰਮੀ ਭੋ ਕਰ, ਹਰ ਬੋਲ ਬਖਸ਼ ਜਮਾਇਆ, ਤਿਨਕਾ ਕਾੜਾ ਦੇਸਾ ਸਭ ਲਾਇਨ, ਜਿਨੀ ਸਤਿਗੁਰ ਪੁਰਖ ਧਿਆਇਆ, ਜਾਂ ਨਾਨਕ ਨਾਮ ਰਾਜਿਆ, ਆਪ ਤਰਿਆ ਸਭ ਜਗ ਤਰਾਇਆ, ਮਹੱਲਾ ਚੌਥਾ, ਸਾਰਾ ਦਿਨ ਲਾਲਚ ਹਟਿਆ, ਮਨਮੁਖ ਹੋਰ ਏਕਲਾ, ਰਾਤੀ ਉਗ ਦੱਬਿਆ ਨਵੇ ਸੋਲ ਸਭ ਢਿੱਲਾ, ਮਨਮੁਖਾਂ ਦੇ ਸਿਰ ਜੋਰਾ ਅਮਰ ਹੈ, ਨਿਤ ਦੇਵੇ ਭੱਲਾ, ਜੋਰਾਂ ਦਾ ਆਖਿਆ ਪੁਰਖ ਮਾਵਦੇ, ਸੇ ਪੁਰਖ ਉਮੇਦ ਖਲਾ, ਕਾਮ ਵਿਆਪੇ ਸੁਧ ਨਰ, ਸੇ ਜੋਰਾਂ ਪੁੱਛ ਚਲਾ, ਸਤਿਗੁਰੂ ਦੇ ਆਖਿਆ ਜੋ ਚੱਲੇ, ਸੋ ਸਤਿਪੁਰਖ ਭਲ ਭਲਾ, ਜੋਰਾਂ ਪੁਰਖ ਸਭ ਆਪ ਪਾਇਨ, ਹਰ ਖੇਲ ਸਭ ਖਿਲਾ, ਸਭ ਤੇਰੀ ਬੰਦ ਬਣਾਵਣੀ, ਨਾਨਕ ਫਲ ਭਲ ਭਲਾ, ਪੌੜੀ ਤੂੰ ਬੇਪ੍ਰਭਾ ਸਾਇਆ, ਤੁਲ ਕਿਉ ਤੁਲੀਏ, ਸੇਬਟ ਭਾਗੇ ਜੇ ਤੁਰ ਧਿਆਏ ਦੇ, ਜਿਨ ਸਤਿਗੁਰ ਮਿਲੀਏ, ਸਤਿਗੁਰੂ ਦੀ ਬਾਣੀ ਸਤ ਸਰੂਪ ਹੈ, ਗੁਰਬਾਣੀ ਬਣੀਏ, ਸਤਿਗੁਰੂ ਦੀ ਰੀਤੇ ਹੋਰ ਸੱਚ ਪਿੱਛ ਬੋਲਦੇ, ਸੇ ਕੂੜਿਆਰ ਕੂੜੇ ਚੜ ਪੜੀਏ,
ਉਹਨਾਂ ਅੰਦਰ ਹੋਰ ਮੁੱਖ ਹੋ ਰਿਹਾ ਜੀ। ਮਾਇਆ ਨੂੰ ਝੱਕ ਮਾਰਦੇ ਕਰੀਏ ਸਲੋਕ ਮਹੱਲਾ ਚੌਥਾ। ਸਤਿਗੁਰੂ ਸੇਵਾ ਨਿਰਮਲੀ ਨਿਰਮਲ ਜਨ ਹੋਏ ਸੋ ਸੇਵਾ ਘਰ ਲੈ। ਜਿਨ ਅੰਦਰ ਕਪਟ ਬਗਾਰ ਝੂਠ ਹੋਏ ਆਪੇ ਸੱਚੇ ਬਸ ਕਰੇ ਜਜਮਾਨ ਲੈ। ਸਚਿਆਰ ਸਿੱਖ ਗਿਆ ਸਤਿਗੁਰੂ ਪਾਸ ਘਾਲ ਲੈਣ ਕੂੜਿਆਰ ਨਾ ਲਵਨੀ ਕਿਤੇ ਸਾਹ ਭਾਲ ਲੈ। ਜਿਨ੍ਹਾਂ ਸਤਿਗੁਰੂ ਕਾ ਆਖਿਆ ਸੁਖਾਵੇ ਨਹੀਂ ਤਿੰਨਾ ਮੋਹ ਭਲੇਰੇ ਫਿਰੇ ਦਈ ਗੱਲ ਹੈ। ਜਿਨ ਅੰਦਰ ਪ੍ਰੀਤ ਨਹੀਂ ਆ ਕੇ ਸਿੱਖ ਸਿੱਖ ਵੀਰਿਆਂ ਮਨ ਹੋਵੇ ਤਾਲ ਹੈ। ਸਤਿਗੁਰੂ ਨੂੰ ਮਿਲੇ ਸੋ ਆਪਣਾ ਮਨ ਸਾਹ ਰੱਖੇ ਉਹ ਆਪ ਵਰਤੇ ਆਪਣੀ ਵਤਨ ਨਾਲੇ। ਜਾਂ ਨਾਨਕ ਇੱਕ ਨਾ ਗੁਰ ਮੇਰ ਸੁਖ ਦੇਵੇ ਇੱਕ ਆਪ ਵੱਖ ਗੜੇ ਸਗਵਾਲੇ ਮਹੱਲਾ ਚੌਥਾ। ਜਿਨ੍ਹਾਂ ਅੰਦਰ ਨਾਮ ਗਾਣ ਹਰ ਚਿੰਨ ਸਾਹਿਬ ਦੇ ਯਾਦ ਰਾਸ ਆਦੇ ਰਾਸ ਦਿਨ ਚੁੱਕੀ ਮੁਹਤਾਜ ਜੀ ਲੋਕਨ ਗਿਆ ਪ੍ਰਭਾ ਅੰਤਰ ਬੈਠਾ ਪਾਸ ਜਾਂ ਕਰਤਾ ਵਰਤਾ ਸਭ ਕੋ ਬਸ ਸਭ ਦਰਸ਼ਨ ਦੇਖ ਕਰੇ ਸਭ ਆਸ ਸਭ ਪਾਸਾ ਸਭ ਹਰਸਾ ਕੀਆ ਸਭ ਜਨ ਕੋ ਆਏ ਕਰੇ ਰਹਿ ਰਾਸ ਗੁਰ ਪੂਰੇ ਕੀ ਵੱਡੀ ਵਡਿਆਈ ਹਰ ਵੱਡਾ ਸੇਵ ਤੁਲ ਸੁਖ ਪਾਇਆ ਗੁਰ ਪੂਰੇ ਦਾਨ ਦੀਆ ਹਰ ਨਿਸ਼ਚਰ ਨਿਤ ਵਰਤ ਚਿੜੇ ਸਵਾਇਆ ਕੋਈ ਨਿੰਦਕ ਵਡਿਆਈ ਦੇਖ ਨਾ ਸਕੇ ਸੋ ਕਾਸੀ ਆ ਪਚਾਇਆ। ਜਾਂ ਨਾਨਕ ਗੁਣ ਬੋਲੇ ਕਰ ਸਕੇ ਭਗਤਾਂ ਨੂੰ ਸਦਾ ਰੱਖਦਾ ਆਇਆ ਪੌੜੀ ਤੂੰ ਸਾਹਿਬ ਅਗਮ ਦਿਆਲ ਹੈ ਵਰਦਾਤਾ ਦਾਣਾ ਤੋਂ ਜੇਵੜ ਮੈਂ ਹੋਰ ਕੋ ਦਿਖਣਾ ਵੀ ਤੂੰ ਸੁਕੜ ਮੇਰੇ ਮਨ ਭਾਣਾ ਮੋਖ ਦੰਭ ਦਿਸ ਆਪਦਾ ਸਭ ਚੱਲਣਾ ਰਾਵਣ ਜਾਣਾ ਜੋ ਬਿਨ ਸੱਚੇ ਹੋ ਚਿੱਤ ਲਾਏ ਦੇ ਕੂੜੇ ਆੜ ਕੂੜਾ ਦਿਨ ਤਿੰਨ ਮਾਣਾ ਨਾਨਕ ਸਰ ਧਿਆਏ ਤੂੰ ਬਿਨ ਸੱਚੇ ਪਾਤਸ਼ਾਹ ਚੁਣੇ ਜਾਣਾ ਸਲੋਕ ਮਹੱਲਾ ਚੌਥਾ। ਅੱਗੇ ਦੋ ਸੱਚ ਭਾਉ ਨਾ ਵਿਸੇ ਪਿੱਛੋਂ ਦੇ ਆਖੇ ਕੰਮ ਨਾ ਆਵੇ ਅੱਧ ਵਿੱਚ ਫਿਰੇ ਮਨ ਮੁਖ ਬੇਚਾਰਾ ਗਲੀ ਕੋ ਸੁੱਖ ਪਾਵੇ ਜੇ ਸੁੰਦਰ ਪ੍ਰੀਤ ਨਹੀਂ ਸਤਿਗੁਰੂ ਜੀ ਉਹ ਕੂੜੀ ਆਵੇ ਕੂੜੀ ਜਾਵੇ ਜੇ ਕਿਰਪਾ ਕਰੇ ਮੇਰਾ ਹਰ ਪ੍ਰਭ ਕਰਤਾ ਤਾਂ ਸਤਿਗੁਰ ਪਾਵਨ ਨਦਰੀ ਆਵੇ ਤਾਂ ਆਪਿਓ ਪੀਵੇ ਸਭ ਗੁਰ ਤੇਰਾ ਸਭ ਕਾੜਾ ਦੇਖਦਾ ਭਲ ਚੁਕਾਵੇ ਸਦਾ ਆਨੰਦ ਰਹਿ ਮੇਰਾ ਸੀ। ਜਾਂ ਨਾਨਕ ਆਮ ਦਿਨ ਹਰ ਗੁਣ ਗਾਵੇ ਮਹੱਲਾ ਚੌਥਾ। ਗੁਰ ਸਤਿਗੁਰੂ ਕਾ ਜੋ ਸਿੱਖ ਸਾਹਿਬ ਭਾਗੇ ਉੱਠ ਹਰ ਨਾਮ ਤੇ ਆਵੇ ਉਦਮ ਕਰੇ ਭਾਗੇ ਪ੍ਰਭਾਤੀ ਇਸ਼ਨਾਨ ਕਰੇ ਅੰਮ੍ਰਿਤਸਰ ਨਾ ਆਵੇ ਉਪਦੇਸ਼ ਗੁਰੂ ਹਰ ਹਰ ਜਪ ਜਪੇ ਸਭ ਗੁਰੂ ਪਾਪ ਦੋਖ ਲੈ ਜਾਵੇ ਫਿਰ ਚੜੇ ਦਿਸ ਗੁਰਬਾਣੀ ਗਾਵੇ ਬਹਿੰਦਿਆ ਉੱਠਦਿਆਂ ਹਰ ਨਾਮ ਤੇ ਆਵੇ ਜੋ ਸਾਥ ਗ੍ਰਾਸ ਧਿਆਏ ਮੇਰਾ ਹਰ ਹਰ ਸੋ ਗੁਰਸਿੱਖ ਗੁਰੂ ਮਨ ਭਾਵੇ ਜਿਸਨੂੰ ਦਿਆਲ ਹੋਵੇ ਮੇਰਾ ਸਵਾਮੀ ਤਿਸ ਗੁਰਸਿੱਖ ਗੁਰੂ ਉਪਦੇਸ਼ ਸੁਣਾਵੇ ਜਾਂ ਨਾਨਕ ਧੂੜ ਮੰਗੇ ਤਿਸ ਗੁਰਸਿੱਖੀ ਜੋ ਆਪ ਜਪੇ ਵਰਾ ਨਾਮ ਜਪਾਵੇ ਪੌੜੀ ਜੋ ਤੁਸੀਂ ਸੱਚ ਧਿਆਏ ਜਿਸ ਦੇ ਵਿਲੇ ਥੋੜੇ ਜੋ ਮਨ ਕੇ ਸਿਖਰਾ ਦੇ ਤਿੰਨੀ ਬਰਕਤ ਕਾਹੇ ਅਸਥਾਨ ਸਤਰੋੜੇ ਤੋਂ ਸਭ ਧਿਆਏ ਦੀ ਤੇ ਸਾਹਿਬ ਪੈ ਜੋ ਸਾਹਿਬ ਲੋੜੇ ਜੋ ਬਿਨ ਸਤਿਗੁਰ ਸੇਵੇ ਖਾਂਦੇ ਪੈਂਦੇ ਤੇ ਮੋਏ ਮਰ ਜੰਮੇ ਕੋੜੇ ਹੋਏ ਹਾਜ਼ਰ ਮਿੱਠਾ ਬੋਲਦੇ ਬਾਹਰ ਜਿਸ ਕੱਢੇ ਮੁੱਖ ਭੋਲੇ ਮਨ ਫੋਟੇ ਦੇਈ ਵਿਛੋੜੇ ਸਲੋਕ ਮਹੱਲਾ ਚੌਥਾ। ਮਾਰ ਲਜੂਈ ਘੜਿਆ ਨੀਲਾ ਕਾਲਾ ਫਰੋੜਾ ਤਿੰਨ ਬੇਮੁਖ ਬੇਮੁਖੇ ਨੂੰ ਪਾਇਆ ਪਾਸ ਨਾ ਦੇਹੀ ਕੋਈ ਬਾਹਣ ਜਗਤ ਮੈਂ ਗੂਹ ਕਾੜ ਸਗਲੀ ਮੱਲ ਲਾਏ ਮਨਮੁਖੀ ਆਇਆ ਪ੍ਰਾਈ ਜਨਿੰਦਾ ਸੁਗਲੀ ਨੂੰ ਬੇਮੁਖ ਕਰਕੇ ਭੇਜਿਆ ਉੱਥੇ ਵੀ ਮੂੰਹ ਕਾਲਾ ਦੋਵਾਂ ਬੇਮੁਖਾਂ ਦਾ ਕਰਾਇਆ ਕਾੜ ਸੁਣਿਆ ਸਭ ਜਗਤ ਵਿੱਚ ਭਾਈ ਬੇਮੁਖ ਸਣੇ ਨਫਰੇ ਪੋਲੀ ਪੋਲੀ ਫਾਵਾ ਹੋਏ ਉੱਠ ਘਾਰੇ ਆਇਆ ਅੱਗੇ ਸੰਗਤੀ ਕੋਲ ਵੀ ਬੇਮੁਖਾ ਰਲਾ ਨਾ ਮਿਲੇ ਤਾਂ ਬਹੁਤੀ ਭਤੀਜੀ ਵੀ ਰਾਮ ਘਰ ਪਾਇਆ ਹਾਲਤ ਪਾਤ ਦੋਵੇ ਗਏ ਨਿਤ ਭੁੱਖਾਂ ਸੁੱਕੇ ਤੇ ਹਾਇਆ ਧਾਨ ਧਨ ਸਵਾਮੀ ਕਰਤਾ ਪੁਰਖ ਜਿਨ ਨਿਆਉ ਸੱਚ ਦੇ ਆਪ ਕਰਾਇਆ ਜੋ ਨਿੰਦਾ ਕਰੇ ਸਤਿਗੁਰ ਬੂੜੇ ਵੀ ਸੋ ਸਾਚੇ ਮਾਰ ਪਚਾਇਆ ਇਹੋ ਅੱਖਰ ਤੀਨ ਆਖਿਆ ਜਿਨ ਜਗਤ ਸਭ ਉਪਾਇਆ ਮਹੱਲਾ ਚੌਥਾ। ਸਹਿਬ ਜਿਸਦਾ ਨੰਗਾ ਭੁੱਖਾ ਹੋਏ ਤਿਸਦਾ ਨਫ਼ਰ ਕਿੱਥੋਂ ਰਜ ਖਾਏ ਜੇ ਸਾਹਿਬ ਕੇ ਘਰ ਵੱਸ ਹੋਵੇ ਤਾਂ ਨਫਰੇ ਹੱਥ ਆਵੇ ਅਣਹੋਜੀ ਕਿੱਥੋਂ ਪਾਏ ਜਿਸਦੀ ਸੇਵਾ ਕੀਤੀ ਫਿਰ ਲੇਖਾ ਮੰਗੀਏ ਤਾਂ ਸੇਵਾ ਔਖੀ ਹੋਈ ਨਾਨਕ ਸੇਵਾ ਕਰੋ ਹਰ ਗੁਰ ਸਫਲ ਦਰਸ਼ਨ ਕੀ ਫਿਰ ਲੇਖਾ ਮੰਗੇ ਨਾ ਕੋਈ ਪੌੜੀ ਨਾਨਕ ਵਿਚਾਰ ਹੈ ਸੰਤ ਜਨ ਚਾਰ ਵੇਦਕ ਹੁੰਦੇ ਭਗਤ ਮੁਖੇ ਤੇ ਬੋਲਦੇ ਤੇ ਵਚਨ ਹੋ ਬੰਦੇ ਪ੍ਰਗਟ ਤੁਹਾਰਾ ਜਾਪਦਾ ਸਭ ਲੋਕ ਸਮਝੇ ਸੁੱਖ ਨਾ ਪਾਇਨ ਮੁਗਧ ਨਾਲ ਸੰਤ ਨਾਲ ਹੁੰਦੇ ਹੋਏ ਲੋਚਨ ਉਹਨਾਂ ਗੁਣਾਂ ਨੂੰ ਉਹ ਅਹੰਕਾਰ ਛੜਨਦੇ ਹੋਏ ਵਿਚਾਰੇ ਕਿਆ ਕਰੇ ਜਾਂ ਭਾਵ ਤੁਰ ਮੰਦੇ ਜੋ ਮਾਰੇ ਤਿੰਨ ਪਾਵਨ ਤੇ ਕਿਸੇ ਨਸਲ ਦੇ ਬੈਰ ਕਰੇ ਨਿਰਵੈ ਨਾਲ ਧਰਮ ਨਿਆਏ ਪਚੰਦੇ ਜੋ ਜੋ ਸੰਤ ਸਰਾਪਿਆ ਸੇ ਫਿਰੇ ਭਵੰਦੇ ਪੀਣ ਮੁੰਡਾਊ ਕੱਢਿਆ ਤੇ ਦਾਲ ਸੁਗੰਧੇ ਸਲੋਕ ਮਹੱਲਾ ਚੌਥਾ। ਅੰਤਰ ਹਰ ਗੁਰੂ ਧਿਆਏ ਦਾ ਵੱਡੀ ਵਡਿਆਈ ਉਸ ਦਿੱਤੀ ਪੂਰੇ ਸਤਿਗੁਰੂ ਘਟੇ ਨਾ ਇੱਕ ਤਿਲ ਕਿਸੇ ਦੀ ਘਟਾਈ ਸੱਚ ਸਹਿਬ ਸਤਿਗੁਰੂ ਕੇ ਵੱਲ ਲੈ ਤਾਂ ਝੱਕ ਤੱਕ ਮਰੇ ਸਭ ਲੁਕਾਈ ਨਿੰਦਗਾ ਕੇ ਮੋਹ ਕਾਲੇ ਕਰੇ ਹਰ ਸਾਸੀ ਆਪ ਵਧਾਈ ਜਿਉਂ ਜਿਉਂ ਨਿੰਦਕ ਨਿੰਦ ਕਰੇ ਤਿਉਂ ਤਿਉਂ ਨਿਤ ਨਿਤ ਜਿਹੜੇ ਸਵਾਈ ਜਾਂ ਨਾਨਕ ਹਰ ਰਾਤ ਦਿਆ ਤਿੰਨੀ ਤਿੰਨ ਪੈਰੀ ਆਣ ਤਾਂ ਪਾਈ ਮਹੱਲਾ ਚੌਥਾ। ਸਤਿਗੁਰ ਛੇਤੀ ਗੰਢ ਤੇ ਰੱਖੇ ਹਰ ਪਾਤਸ਼ਾਹ ਸਿੱਖਿਆ ਗਿਆ ਨਿਤ ਝਈਆ ਪਾਏ ਝੰਗੂ ਸੁੱਤੇ ਝੜਦਾ ਝੜਦਾ ਝੜ ਪਿਆ ਨਿਤ ਪਾਪ ਕਰੇ ਮਾਇਆ ਧਨ ਕਾਰਨ ਅਗਲਾ ਧਨ ਵੀ ਉੱਡ ਗਿਆ ਕਿਆ ਉਹ ਖਟੇ ਕਿਆ ਉਹ ਖਾਵੇ ਜੇ ਸੰਧਰ ਸਹਿਤਾ ਦੁੱਖ ਪਿਆ ਨਰਹਿਰੇ ਨਾਲ ਜੇ ਬਹਿਰ ਚਾਹਤਾ ਪਾਪ ਜਗਦੇ ਤਾਂ ਤੈਨੂੰ ਸਿਰ ਲਿਆ ਉਸ ਅੱਗੇ ਪਿੱਛੇ ਢੋਈ ਨਾ ਸੰਧਰ ਨਿੰਦਾ ਮੋਏ ਅੰਬ ਪਿਆ ਜੇ ਸੋਏ ਨੇ ਨੂੰ ਉਹ ਹੱਥ ਪਾਏ ਤਾਂ ਉਹ ਛੇਤੀ ਡਾਲ ਅੱਗੇ ਆ ਜੇ ਗੁਰ ਕੀ ਸਾਰਨੀ ਫਿਰ ਉਹ ਆਵੇ ਤਾਂ ਪਿਛਲੇ ਉਗਣ ਬਖਸ਼ ਲਏ ਆ ਚਾਹੇ ਨਾਨਕ ਆਉਂਦੇ ਨਾਮ ਤੇ ਆਇਆ ਹਰ ਸਿਮਰ ਤਾਂ ਫਿਰ ਵੀ ਪਾਪ ਗਿਆ ਪੌੜੀ ਤੂੰ ਹੈ ਸੱਚਾ ਸੱਚ ਤੂੰ ਸੱਚ ਉੱਪਰ ਤੂੰ ਦੇਵਾਨ ਜੋ ਤੂੰ ਸੱਚ ਤੇ ਆਏ ਜੇ ਸੱਚ ਸੇਵਨ ਸੱਚੇ ਤੇਰਾ ਮਾਣ ਉਹਨਾਂ ਅੰਦਰ ਸੱਚ ਨੂੰ ਪੂਜਲੇ ਸੱਚ ਬੋਲਣ ਸੱਚੇ ਤੇਰਾ ਤਾਣ ਹੇ ਭਾਗ ਜਿਨੀ ਗੁਰਮੁਖ ਲਗਾਇਆ ਸੱਚ ਸਾਧ ਨਿਸਾਨ ਸਾਚੇ ਸੱਚੇ ਸੇਵ ਦੇ ਤਿੰਨ ਬਾਰੀ ਸਰ ਸਰਵਾਨ ਸਲੋਕ ਮਹੱਲਾ ਚੌਥਾ। ਧੁਰ ਮਾਰੇ ਪੂਰੇ ਸਤਿਗੁਰੂ ਤੇਰੀ ਹੁਣ
ਸਤਿਗੁਰ ਮਹਾਰਾਜ ਜੇ ਮੇਲਿਆ ਨੂੰ ਬਤੇਰਾ ਲੋਕ ਇਹਨਾਂ ਦੇ ਮਿਲਣ ਕਰਤਾਰੇ ਸਾਥ ਸੰਗਤ ਧੋਈ ਨਾ ਲੈਣ ਦੀ ਸੰਗਤ ਗੁਰ ਵਿਚਾਰੇ ਕੋਈ ਜਾਏ ਮਿਲੇ ਹੁਣ ਉਹਨਾਂ ਨੂੰ ਤੇ ਸਮਾਰੇ ਜੰਗ ਜੰਦਾਰੇ ਗੁਰ ਬਾਬੇ ਫਿਟਕੇ ਸੇ ਫਿਟੇ ਗੁਰ ਅੰਗਦ ਵਿਚੇ ਕੂੜੇ ਆ ਰਹੇ ਗੁਰ ਤੀਜੀ ਪੀੜੀ ਬੇਚਾਰਿਆ ਕਿ ਹੱਥ ਇਹਨਾਂ ਬੇਚਾਰੇ ਗੁਰ ਚੌਥੀ ਪੀੜੀ ਟਿਕਿਆ ਤੇ ਨਿੰਦਕ ਦੋਸਤ ਜਾ ਬਤਾਰੇ ਕੋਈ ਪੁੱਤ ਸੁੱਖ ਸੇਵਾ ਕਰੇ ਸਤਿਗੁਰੂ ਜੀ ਦੇ ਸਕਾਰ ਸਭ ਸਵਾਰੇ ਜੋ ਇੱਛਾ ਸੋ ਫਲ ਪਾਈ ਸੀ ਉਹ ਧੰਨ ਲਖਮੀ ਸੜ ਮੇਲੇ ਹਨ ਸਾਰੇ ਸਾਹਮਣੇ ਹਾਂ ਸਤਿਗੁਰੂ ਵਿੱਚ ਵੀ ਸੁੰਦਰ ਹਰ ਔਰ ਧਾਰੇ ਸੋ ਪਾਏ ਪੂਰਾ ਸਤਿਗੁਰੂ ਚ ਲਿਖਿਆ ਲੇ ਲਾਰੇ ਜਾਂ ਨਾਨਕ ਮੰਗੇ ਧੂੜ ਤਿੰਨ ਵੀ ਜੋ ਗੋਸਤ ਮਿੱਤ ਪਿਆਰੇ ਮਹੱਲਾ ਚੌਥਾ ਜਿਨ ਕੋ ਆਪ ਦੇ ਵਡਿਆਈ ਜਗਤ ਵੀ ਆਪੇ ਆਣ ਤਿੰਨ ਕੋ ਪੈਰੀ ਪਾਏ ਡਰੀਏ ਤਾਂ ਜੇ ਕਿਸੇ ਆਪ ਨੂੰ ਵਿਚੇ ਸਭ ਕਰਤਾ ਆਪਣੀ ਕਲਾ ਵਧਾਏ ਦੇਖੋ ਭਾਈ ਹੈ ਸਾੜਾ ਹਰ ਪ੍ਰੀਤਮ ਸੱਚੇ ਗਾ ਜਿਨ ਆਪਣੇ ਜੋਸ਼ ਸਭ ਆਣ ਨਵਾਏ ਆਪਣੇ ਭਗਤਾਂ ਦੀ ਰੱਖ ਕਰੇ ਹਰ ਸੁਆਮੀ ਨਿੰਦਕਾਂ ਦੁਸ਼ਟਾਂ ਕੇ ਮੁਕਾਲੇ ਕਰਾਏ ਦਿੱਤਾ ਤੁਰ ਵੀ ਵਡਿਆਈ ਨਿਕੜੇ ਸਵਾਈ ਹਾਰ ਕੀਰਤ ਭਗਤ ਨਿਤੇ ਆਪ ਕਰਾਏ ਆਂਗੇ ਨਾਮ ਜਪੋ ਗੁਰ ਸਿੱਖੋ ਹਾਰ ਕਰਤਾ ਸਤਿਗੁਰ ਵਰੀ ਸਾਏ ਸਤਿਗੁਰ ਦੀ ਬਾਣੀ ਸਤਿ ਸਤ ਕਰ ਜਾਣੋ ਗੁਰ ਸਿੱਖੋ ਹਰ ਕਰਤਾ ਆਪ ਮੋਹ ਕਢਾਏ ਗੁਰਸਿੱਖਾਂ ਕੇ ਮੁਖ ਉਜਲੇ ਕਰੇ ਹਰ ਪਿਆਰਾ ਗੁਰ ਕਾ ਜੈਕਾਰ ਸੰਸਾਰ ਸਭ ਕਰਾਏ ਜਨ ਨਾਨਕ ਹਰ ਕਾ ਦਾਸ ਹੈ ਹਰ ਦਾਸਨ ਕੀ ਹਰ ਪੈਜ ਰਖਾਏ ਪੌੜੀ ਤੂੰ ਸੱਚਾ ਸਾਹਿਬ ਆਪ ਹੈ ਸੱਚ ਸਾਹ ਮਾਰੇ ਸੱਚ ਭੂੰਜੀ ਨਾ ਨਡਾਏ ਪਰ ਬੰਜਾਰੇ ਸਾਰੇ ਸੱਚ ਸੇਵੇ ਸੱਚ ਬਣਜ ਲੈ ਗੁਣ ਕਥਾ ਨਿਰਾਰੇ ਸੇਵਕ ਭਾਏ ਤੇ ਜਨ ਮਿਲੇ ਗੁਰ ਸ਼ਬਦ ਸਵਾਰੇ ਜੀ ਸੱਚਾ ਸਾਹਿਬ ਅਲਖ ਹੈ ਗੁਰ ਸ਼ਬਦ ਲਖਾਰੇ ਸਰੁਕ ਮਹੱਲਾ ਜੱਸਾ ਜੇ ਸੁੰਦਰ ਤਾਤ ਪਰਾਈ ਹੋਏ ਤਿਸ ਤਾਂ ਕਦੇ ਨਾ ਹੋ ਗਈ ਭਲਾ ਉਸਦੇ ਆਖਿਆ ਕੋਈ ਨਾ ਲਵੇ ਵੀ ਤੋ ਜਾੜੀ ਪੁਕਾਰੇ ਖਲਾ ਜੇ ਸੁੰਦਰ ਚੁਗਲੀ ਚੁਗਲੋ ਵਜੇ ਕੀਤਾ ਕਰਤਿਆ ਉਸਦਾ ਸਭ ਗਿਆ ਨਿਤ ਚੁਗਲੀ ਕਰੇ ਅਣਹੋਦੀ ਪਰਾਈ ਉਹ ਕੱਢ ਨਾ ਸਕੇ ਉਸਦਾ ਕਾਲਾ ਕੀਤਾ ਕਾਲਾ ਕੀਤਾ ਕਰਤਿਆ ਉਸਦਾ ਸਭ ਗਿਆ ਨਿਤ ਚੁਗਲੀ ਕਰੇ ਅਣਹੋਦੀ ਪਰਾਈ ਉਹ ਕੱਢ ਨਾ ਸਕੇ ਉਸਦਾ ਕਾਲਾ ਭੈਆ ਕਰਮ ਧਰਤੀ ਸਰੀਰ ਕਾਲਜੁਗ ਵਿਜਿਆ ਕੋ ਬੀਜੇ ਤਿਆ ਕੋ ਖਾਏ ਗੱਲਾਂ ਉਪਰ ਭਾਵਤ ਨਾ ਹੋਈ ਵਿਦ ਖਾਧੀ ਤਤਕਾਲ ਮਰ ਜਾਏ ਭਾਈ ਵੇਖੋ ਨਿਆਓ ਸੱਚ ਕਰਤੇ ਗਾ ਜਿਹਾ ਕੋਈ ਕਰੇ ਤਿਆ ਕੋਈ ਪਾਈ ਜਾਣ ਨਾਨਕ ਕਹੋ ਸਭ ਸੋਝੀ ਪਾਈ ਹਰ ਦਰਗਾ ਹਰ ਦਰ ਕੀਆਂ ਬਾਤਾਂ ਆਪ ਸੁਣਾਏ ਮਹੱਲਾ ਚੌਥਾ ਹੁੰਦੇ ਪਰ ਤੱਕ ਗੁਰੂ ਜੋ ਵਿਛੜੇ ਤਿੰਨ ਕੁੰਨ ਦੇ ਧੋਈ ਨਾਹੀਂ ਕੋਈ ਜਾਏ ਮਿਲੇ ਤੇ ਨਿੰਦਕਾ ਮੋਹ ਫਿੱਕੇ ਤੁਕ ਤੁਕ ਮੋਹੇ ਪਾਏ ਜੋ ਸਤਿਗੁਰ ਫਿੱਟ ਗਏ ਸੇ ਸਭ ਜਗਤ ਫਿੱਟ ਗਏ ਨੇ ਭੰਬਰ ਭੂਚੇ ਸਾਹੀ ਜਿਨ ਗੁਰ ਗੋਪੇ ਆਪਣਾ ਤੇ ਲੈਂਦੇ ਢਾਂਸ ਰਾਹੀਂ ਜਿਨਗੀ ਭੂ ਕਦੇ ਨਾ ਉਤਰੇ ਤੇ ਭੁੱਖਾ ਭੁੱਖਾਹੀ ਉਹਨਾਂ ਦਾ ਆਖਿਆ ਕੋ ਨਾ ਸੁਣੇ ਤੋ ਹੱਲੇ ਹੌਲ ਮਰਾਹੀ ਸਤਿਗੁਰ ਦੀ ਵਡਿਆਈ ਵੇਖ ਨਾ ਸਕਣੀ ਉਹਨਾਂ ਅੱਗੇ ਪਿੱਛੇ ਥਾਓ ਨਾਹੀਂ ਜੋ ਸਤਿਗੁਰ ਮਾਰੇ ਤਿੰਨ ਜਾਏ ਮਿਲੇ ਰਹਿੰਦੀ ਖੁੰਡੀ ਸਭ ਪੱਟ ਗਵਾਹੀ ਉਹ ਅੱਗੇ ਕੁਸ਼ਤੀ ਗੁਰਕੇ ਫਿੱਟ ਕੇ ਜੇ ਉਸ ਪਿੱਲੇ ਤਿਸ ਕੁਸ਼ ਉਠਾਹੀ ਹਰ ਤਿੰਨ ਦਾ ਦਰਸ਼ਨ ਨਾ ਕਰੋ ਜੋ ਦੂਜੇ ਭਾਈ ਚਲਾਹੀ ਧੁਰ ਕਰਤੇ ਆਪ ਲਿਖ ਪਾਇਆ ਤਿਸ ਨਾਲ ਦਿਓ ਚਾਰਾ ਨਾਹੀਂ ਜਾਂ ਨਾਨਕ ਨਾਮ ਰਾ ਤੂੰ ਦੀ ਸੱਪੜ ਗੋਣਾ ਸਕਾਹੀ ਨਾਵੇਂ ਕੀ ਵਡਿਆਈ ਵੱਡੀ ਹੈ ਨੀ ਸਵਾਈ ਚੜੇ ਚੜਾਹੀ ਮਹੱਲਾ ਚੌਥਾ ਜੇ ਹੁੰਦੇ ਗੁਰੂ ਬੈਠ ਕਿਆ ਤੇ ਚੰਗੀ ਵਡਿਆਈ ਵੱਡੀ ਹੋਈ ਕਿਸ ਕੋ ਜਗਤ ਨਿਵਿਆਸਾ ਪੈਰੀ ਪਿਆ ਜਸ ਵਸਿਆ ਲੋਈ ਕਿਸ ਕੋ ਅਖੰਡ ਬ੍ਰਹਿਮੰਡ ਨਮਸਕਾਰ ਕਰੇ ਜਿਸ ਦੇ ਮਸਤਕ ਹੱਥ ਧੱਲਿਆ ਗੁਰ ਪੂਰੇ ਸੋ ਪੂਰਾ ਹੋਏ ਜਿਸ ਦੀ ਵਡਿਆਈ ਨਿਤ ਚੜੇ ਸਵਾਈ ਅੱਪੜ ਹੋ ਨਾ ਸਕੋਈ ਜਾਂ ਨਾਨਕ ਹਾਰ ਕਰਤੇ ਆਪ ਬੈਠੀ ਕਿ ਆਪੇ ਪੈਜ ਰੱਖੇ ਪ੍ਰਭ ਸੋਈ ਕੌੜੀ ਕਾਇਆ ਕੋਟ ਪਾਰ ਹੈ ਅੰਦਰ ਹਟ ਨਾਲੇ ਗੁਰਮੁਖ ਸੌਦਾ ਜੀ ਜੋ ਕਰੇ ਹਰ ਵਸ ਵਾਲੇ ਨਾਮ ਨਿਧਾਨ ਹਰ ਬਾਂਧੀਏ ਖੀਰੇ ਪਰਵਾਲੇ ਬਿਨ ਕਾਇਆ ਜੇ ਹੋ ਉੱਥੇ ਧਨ ਖੋਜੇ ਤੇ ਪੂੜ ਬਿਤਾਲੇ ਸੇ ਉਜੜ ਭਰਮ ਭਵਾਈਏ ਜੋ ਝਾੜ ਮੇਰੇ ਭਾਲ ਸਲੋਕ ਮਹੱਲਾ ਚੌਥਾ ਜੋ ਨਿੰਦਾ ਕਰੇ ਸਤਿਗੁਰੂ ਪੂਰੇ ਕੀ ਸੋ ਔਖਾ ਜਗ ਮੈਂ ਹੋਇਆ ਨਰ ਘੋਰ ਜੋ ਖਸੂ ਹੈ ਉੱਥੇ ਪਕੜ ਉਹ ਧੋਇਆ ਫੂਕ ਪਕਾਰ ਕੋ ਨਾ ਸੁਣੇ ਉਹ ਬਲਦ ਕਰਨੇ ਫੂਕ ਪਕਾਰ ਕੋ ਨਾ ਸੁਣੇ ਉਹ ਔਖਾ ਹੋਏ ਹੋਏ ਹੋਇਆ ਹੁਣ ਹਾਲ ਪਾਤਾ ਗਵਾਇਆ ਲਾਹ ਮਲ ਮੂਲ ਸਭ ਖੋਇਆ ਉਹ ਤੇਲੀ ਸੰਧਾ ਬਲਦ ਕਰਨੇ ਭਾਕੇ ਉੱਠ ਪ੍ਰਭ ਜੋਇਆ ਹਰ ਵੇਖਿਆ ਸੁਣੇ ਨਿਤ ਸਭ ਕਿ ਜਦੋਂ ਕਿਸੇ ਦੂਜਾ ਨਾ ਹੋਇਆ ਜੈਸਾ ਬੀਜੇ ਸੋ ਲੁਣੇ ਗਿਆ ਪੁਰਬ ਕਿਨੇ ਬੋਇਆ ਜਿਸ ਕਿਰਪਾ ਕਰੇ ਪਰ ਆਪਣੇ ਜੀ ਸਤਿਗੁਰ ਦੇ ਚਰਨ ਧੋਇਆ ਗੁਰ ਸਤਿਗੁਰ ਪਿੱਛੇ ਤਰ ਗਿਆ ਜੇ ਲੋਹਾ ਕਾਰ ਸੰਘ ਹੋਇਆ ਜਾਂ ਨਾਨਕ ਨਾਮ ਧਿਆਏ ਤੂੰ ਜਾਂ ਪਹਾਰਾ ਨਾਮ ਸੁਖ ਹੋਇਆ ਮਹੱਲਾ ਚੌਥਾ ਵਡਭਾਗੀਆਂ ਸੁਹਾਗਣੀ ਜਿਨ੍ਹਾਂ ਗੁਰਮੁਖ ਮਿਲਿਆ ਹਰ ਰਾਏ ਅੰਤ ਜੋਤ ਪ੍ਰਗਾਸਿਆ ਨਾਨਕ ਨਾਮ ਸਮਾਏ ਪੌੜੀ ਇਹ ਸਰੀਰ ਸਭ ਧਰਮਿਆਂ ਦੀ ਸੁੰਦਰ ਸੱਚੇ ਕਿਵੇ ਜੋਤ ਗੋਹਜ ਰਤਨ ਵਿੱਚ ਲੋਕ ਰਹੇ ਕੋਈ ਗੁਰਮੁਖ ਸੇਵਾ ਕੱਢੇ ਕੋਚ ਸਭ ਆਤਮ ਰਾਮ ਪਛਾਣਿਆ ਤਾਂ ਇੱਕ ਰਜਿਆ ਇੱਕ ਓਤ ਪੋਤ ਇੱਕ ਦੇਖਿਆ ਇੱਕ ਮੰਨਿਆ ਇੱਕੋ ਸੁਣਿਆ ਸਰਵ ਜੋਤ ਜਨ ਨਾਨਕ ਨਾਮ ਸਲਾਏ ਤੂੰ ਸਭ ਸੱਚੇ ਸੇਵਾ ਤੇਰੀ ਹੋਤ ਸਲੋਕ ਮਹੱਲਾ ਚੌਥਾ ਸਭ ਰਸਨ ਕੇ ਹਿਰਦੇ ਹੈ ਜਿਨ ਹਰ ਵਸਿਆ ਮਨ ਮਾਹੇ ਹਾਰ ਦਰਗਾਹ ਤੈਨ ਗੁਜਲੇ ਤਿੰਨ ਕੋ ਸਭ ਦੇਖਣ ਜਾਏ ਜਿਨ ਨਿਰਭਉ ਨਾਮ ਤੇ ਆਇਆ ਜਿਨ ਕੋ ਭੋ ਕੋਈ ਨਾ ਹੈ ਹਰ ਉੱਤਮ ਦਿਨ ਸਰੇ ਗਿਆ ਜਿਨ ਕੋ ਧੁਰ ਲਿਖਿਆ ਜਾਏ ਤੇ ਹਾਰ ਦਰਗਾਹ ਪਹਿਨਾਈਏ ਜਿਨ ਹਰ ਬੁੱਠਾ ਮਨ ਮਾਹੇ ਹੋਏ ਆਪ ਕਰੇ ਸਭ ਕੁਟੁੰਬ ਸਿਓ ਤਿੰਨ ਪਿੱਛੇ ਸਭ ਜਗ ਸਿਡਾਏ ਜਾਂ ਨਾਨਕ ਕੋ ਹਰ ਮੇਲ ਜਨਮ ਤਿੰਨ ਦੇਖ ਬੇਖਾਮ ਜਵਾਏ ਮਹੱਲਾ ਚੌਥਾ ਤਾਂ ਧਰਤੀ ਪਈ ਹਰਿਆਵਲੀ ਸਿੰਘ ਸਤਿਗੁਰ ਬੈਠਿਆ ਹੈ ਜੇ ਅੰਤ ਪਏ ਹਰਿਆਵਲੀ ਜਿਨ ਸਤਿਗੁਰ ਦੇਖਿਆ ਜਾਏ ਧੰਨ ਧੰਨ ਪਿਤਾ ਧੰਨ ਧੰਨ ਕੁਲ ਧੰਨ ਧੰਨ ਕੋ ਜਨੇ ਜਿਨ ਗੁਰੂ ਜਣਿਆ ਮਾਏ
ਧੰਨ ਧੰਨ ਗੁਰੂ ਜਿਨ ਨਾਮ ਰਾਧੇ ਆਪ ਤਰਿਆ ਜਿਨ ਰਿਖਿਆ ਤਿਨਾ ਲੈ ਛਡਾਏ ਹਾ ਸਤਗੁਰ ਮਿਲੋ ਦਇਆ ਕਰ ਜਨ ਨਾਨਕ ਧੋਵੇ ਪਾਏ ਪੌੜੀ ਸੱਚ ਸੱਚਾ ਸਤਗੁਰ ਮਰਿਆ ਜੀ ਸੰਦਰ ਹਰ ਉਧਾਰਿਆ ਸਾਧ ਸੱਚਾ ਸਤਗੁਰ ਪੁਰਸ਼ਾ ਜਿਨ ਕਾਮ ਹੋਰ ਵੀ ਕੁਮਾਰਿਆ ਜਾਂ ਡਿੱਠਾ ਪੁਰਸ਼ ਤੁਟਾ ਅੰਦਰੋਂ ਮਨ ਸੁਧਾਰਿਆ ਬਲਿਹਾਰੀ ਗੁਰ ਆਪਣੇ ਸਦਾ ਸਾਧ ਘੁੰਮ ਵਾਰਿਆ ਗੁਰਮੁਖ ਜਿੱਤਾ ਮਨ ਵਿਖਾਰਿਆ ਸਲੋਕ ਮਹੱਲਾ ਚੌਥਾ ਕਰ ਕਿਰਪਾ ਸਤਗੁਰ ਮੇਰੀ ਅਨਮੁਖ ਗੁਰਮੁਖ ਨਾਮ ਧਿਆਇ ਸੀ ਸੋ ਕਰੇ ਜੇ ਸਤਿ ਭਾਵ ਸੀ ਗੁਰ ਪੂਰਾ ਧਰੀ ਸਾਹਿਬ ਸੀ ਜਿਨ ਅੰਦਰ ਨਾਮ ਨਿਧਾਨ ਹੈ ਤਿੰਨ ਦਾ ਭੋ ਸਭ ਗਵਾਏ ਸੀ ਜਿਨ ਰੱਖਣ ਪੋ ਹਰ ਆਪ ਹੋਏ ਹੋਰ ਕੀਤੀ ਝੱਕ ਝੱਕ ਜਾਏ ਸੀ ਜਨ ਨਾਨਕ ਨਾਮ ਧਿਆਏ ਤੂੰ ਹਰ ਹਰ ਪਾਠ ਛਡਾਏ ਸੀ ਮਹੱਲਾ ਚੌਥਾ ਗੁਰਸਿੱਖਿਆ ਕੇ ਮਨ ਭਾਵ ਦੀ ਗੁਰ ਸਤੁਰ ਕੀ ਬੜਿਆਈ ਹਾਂ ਰਾਖੋ ਪੈ ਸਤੁਰ ਜੀ ਨੇ ਝਗੜੇ ਸਵਾਈ ਗੁਰ ਸਤੁਰ ਕੇ ਮਨ ਪਾਵ ਮਹਿ ਪਾਪ ਰੰਗ ਛਡਾਏ ਗੁਰ ਸਤੁਰ ਤਾਂ ਦਿਵਾਨ ਹਰ ਤਿੰਨ ਸਭ ਆਣ ਨਵਾਈ ਜਿਨੀ ਜਿੱਠਾ ਮੇਰਾ ਸਤਿਗੁਰ ਭਾਉ ਕਰ ਤਿੰਨ ਕੇ ਸਬਜ਼ ਪਾਪ ਗਵਾਈ ਹਾਰ ਦਰਗਾਹ ਤੇ ਮੁਗੋਜਲੇ ਬਹੁਤ ਸੋਭਾ ਪਾਈ ਜਨ ਨਾਨਕ ਮੰਗੇ ਧੂੜ ਤਿੰਨ ਜੋ ਗੁਰ ਕੇ ਸੁੱਖ ਮੇਰੇ ਭਾਈ ਪੌੜੀ ਹੋ ਆਖਤ ਲਾਈ ਸੇ ਸੱਚ ਸੱਚ ਸੱਚੇ ਕੀ ਬੜਿਆਈ ਸ ਲਾਹੀ ਸਸ ਲਾ ਸੱਚ ਨੂੰ ਕਿਵੇਂ ਨਾ ਪਾਈ ਸੱਚ ਸੱਚਾ ਰਸ ਜਿਨੀ ਚਾਖਿਆ ਜੇ ਦ੍ਰਿਪਤ ਰਹੇਗਾ ਆਈ ਇਹ ਹਾਰ ਰਸ ਸਹੀ ਜਾਣਦੇ ਜੋ ਗੁੰਗੇ ਮਠਿਆਈ ਖਾਈ ਗੁਰ ਪੂਰੇ ਹਾਰ ਪ੍ਰਭ ਸੇਵਿਆ ਮਨ ਬਜੀ ਵਧਾਈ ਸਲੋਕ ਮਹੱਲਾ ਚੌਥਾ ਬਿਨਾਂ ਅੰਦਰ ਵਸਲ ਸੀ ਜਨ ਸੂਲੀਆ ਹਾਰ

ਹਰਿਖ ਵਾਲੇ ਸਾਧ ਸੱਚਾ ਜਿਨੀ ਰਾਜ ਅਤੇ ਜਾਇ ਰਲੇ ਸੱਚ ਨਾਲੇ ਸੱਚ ਸੱਚਾ ਜਿਨੀ ਨਸੇ ਵਿਆਸੇ ਮਨ ਨੂੰ ਮੂਲ ਬਿਟਾਲੇ ਉਹ ਆਲ ਪਤਾਲ ਮੂੰਹ ਬੋਲ ਜੇ ਜੋ ਪੀਤੇ ਮਧਮਤ ਵਾਲੇ ਸਲੋਕ ਮਹੱਲਾ ਤੀਜਾ ਗੌਰੀ ਰਾਸ ਲਕਸ਼ਮੀ ਜੇ ਕਸਮੇ ਚਿੱਤ ਕਰੇ ਭਾਣੇ ਚਰ ਸੱਤ ਦੇ ਐਸਾ ਸ਼ਿੰਗਾਰ ਕਰੇ ਸੱਚਾ ਸਤ ਵਧਾਰਾ ਸਦਾ ਸਦਾ ਰਵੇ ਜੇ ਉਪਲੀ ਮਜੀਠੇ ਰੰਗ ਆ ਗਿਆ ਤੇ ਉਹ ਸੱਚੇ ਨੂੰ ਜੀਓ ਦੇ ਰੰਗ ਝਲੂਲੇ ਆ ਤਰਚੀ ਸੱਚੇ ਤੋਂ ਲਾਗਾ ਨੇ ਕੂੜ ਠੱਗੀ ਕੁੱਜੀ ਨਾ ਰਹਿ ਕੂੜ ਸਲੰਮਾ ਪਲੇਟ ਧਰੇ ਕੂੜੀ ਕਾਰਨ ਬੜਾਈਆਂ ਕੂੜੇ ਸੂਰ ਲਗਾ ਨੇ ਉਹ ਨਾਨਕ ਸੱਚਾ ਆਪੇ ਆਪੇ ਨਦਰ ਕਰੇ ਮਹੱਲਾ ਸੱਚਾ ਸਾ ਸੰਗਤ ਮੈਂ ਹਰ ਉਸ ਤੇ ਸੰਗ ਸਾਧੂ ਮਿਲੇ ਪਿਆਰ ਆ ਉਹ ਪੁਰਖ ਬਣਾਈ ਧੰਨ ਜਨ ਜੈ ਧੰਨ ਜਨ ਹੈ ਉਪਦੇਸ਼ ਕਰੇ ਪਰ ਉਪਕਾਰਿਆ ਹਰ ਨਾਮ ਲੜਾਵੇ ਹਰ ਨਾਮ ਸੁਣਾਵੇ ਹਰ ਨਾਮੇ ਜਗ ਨੂੰ ਉਤਾਰਿਆ ਕੋਲ ਵੇਖਣ ਕੋ ਸਭ ਕੋਈ ਲੋਚੇ ਨਾ ਫੰਡ ਜਗਤ ਨੇ ਉਤਾਰਿਆ ਤੂੰ ਆਪੇ ਆਪ ਰੱਖਿਆ ਸਤਗੁਰ ਵਿੱਚ ਗੁਰ ਆਪੇ ਤੂੰ ਸਵਾਰਿਆ ਤੂੰ ਆਪੇ ਪੂਜੇ ਪੂਜ ਕਰਾਵੇ ਸਤਗੁਰ ਕੋਲ ਸਿੱਧਨ ਵਾਲਿਆ ਕੋਈ ਵਿਛੜ ਜਾਏ ਸਤਿਗੁਰ ਪਾਸੋਂ ਕਾਲਾ ਮੋਹ ਜਮ ਕਰ ਮਾਰਿਆ ਜਿਸ ਅੱਗੇ ਪਿੱਛੇ ਧੋਈ ਨਾ ਗੁਰ ਸਿੱਖੀ ਮਨ ਵਿਚਾਰਿਆ ਸਤੂ ਨੂੰ ਮਿਲੇ ਸਹੀ ਜਨ ਉਪਰੇ ਜਿਨ ਹਿਰਦੇ ਨਾ ਸੁਮਾਰਿਆ ਜਾਂ ਨਾਨਕ ਏ ਗੁਰ ਸਿੱਖੋ ਪੁੱਤੋ ਹਰ ਜਪੋ ਹਰ ਨਿਸਤਾਰਿਆ ਮਹੱਲਾ ਤੀਜਾ ਉਮੈਂ ਜਗਤ ਭਲਾਇਆ ਦੁਮਤ ਵਿਖਿਆ ਬੇਕਾਰ ਸਤਿਗੁਰ ਮਿਲੇ ਦਾ ਨਿਰ ਹੋਏ ਮਨ ਨੂੰ ਕੰਧ ਦਿਹਾਰ ਨਾਨਕ ਆ ਮੇਲ ਲੈ ਜਿਸ ਨੂੰ ਸਭ ਲਾਏ ਪਿਆਰ ਪੌੜੀ ਸੱਚ ਸੱਚੇ ਕੀ ਸਿਫਲਾ ਹੈ ਸੋ ਕਰੇ ਜਿਸ ਚੰਦਰ ਭਿਜੇ ਜਿਨੀ ਇੱਕ ਮਾਨ ਇੱਕ ਰਾਜਿਆ ਤਿੰਨ ਕਾ ਕੰਨ ਗਬੂ ਸੀਜੇ ਧੰਨ ਧੰਨ ਪੁਰਖ ਸਭ ਆਸਿਆ ਜਿਨ ਸੱਚ ਰਸਨਾ ਅੰਮ੍ਰਿਤ ਪੀਜੇ ਸੱਚ ਸੱਚਾ ਜਿਨ ਮਨ ਭਾਵਦਾ ਤੇ ਮਨ ਸੱਚੀ ਦਰਗਾ ਲੀਜੇ ਧੰਨ ਧੰਨ ਜਨਮ ਸਚਿਆਰੀਆ ਮਖੋਜ ਸੱਚੇ ਸਰੀਜੇ ਸਲੋਕ ਮਹੱਲਾ ਚੌਥਾ ਸਾਖਤ ਜਾਏ ਨਿਵੇ ਗੁਰ ਆਗੇ ਸਨ ਕੋਟੇ ਕੂੜ ਕੂੜੇ ਆਰੇ ਜਾਗਰੂਕ ਹੈ ਉਠਾਓ ਮੇਰੇ ਭਾਈ ਬਹਿ ਜਾਏ ਘੁੱਸੇ ਬੋ ਗਲਾਰੇ ਗੁਰਸਿੱਖਾਂ ਦੇ ਸਤਿਗੁਰ ਵਾਸਤੇ ਤੂੰ ਕੱਢੇ ਲੱਡੂ ਵਾਰੇ ਅੱਗੇ ਪਿੱਛੇ ਬਹਿ ਮੋਸ਼ ਬਾਹ ਇਹਨਾਂ ਰਾਜੀ ਕੋਟੇ ਆਰੇ ਉਹਨਾਂ ਦਾ ਭਾਕ ਸੋਤੇ ਨਾਏ ਜਾਏ ਕੂੜ ਲੈਣ ਪੇਡਾਰੇ ਜੇ ਸਾਕਤ ਨਾ ਰੱਖੋ ਆਈ ਲੋਚੀਏ ਵੀ ਕੱਢੇ ਮੁਖੋ ਗਲਾਰੇ ਹਰ ਸਾਗਰ ਸੇਤੀ ਸੰਗ ਚ ਸੰਗ ਨਾ ਕਰੀਏ ਉਹ ਮਾਲ ਮਾਰੇ ਸਿੱਜਣ ਹਾਰੇ ਖਵਾਈਏ ਲੋਚੀਏ ਵੀ ਕੱਢੇ ਮੁਖ ਗਲਾਰੇ ਹਰ ਸਾਗਰ ਸੇਤੀ ਸੰਗ ਨਾ ਕਰੀਏ ਉਹ ਮਾਰੇ ਸਿੱਜਣ ਹਾਰੇ ਜਿਤਕਾਏ ਉਹ ਖੇਲ ਸੋਈ ਕਰ ਵੇਖੇ ਜਾਂ ਨਾਕ ਨਾ ਉਸ ਮਾਰੇ ਮਹੱਲਾ ਚੌਥਾ ਸਤਿਗੁਰ ਪੁਰਸਮਿਆ ਜਿਸ ਅੰਦਰ ਹਰ ਉਧਾਰਿਆ ਸਤਿਗੁਰੂ ਨੂੰ ਉੱਪੜ ਕੋਈ ਨਾ ਸਕੀ ਜਿਸ ਵੱਲ ਸਿਜਨ ਹਾਰਿਆ ਸਤਿਗੁਰੂ ਕਾ ਖੜਗ ਸੰਜੋ ਹਰ ਭਗਤ ਹੈ ਜਿਤ ਕਾਲ ਕੰਟਕ ਮਾਲ ਵਡਾਰਿਆ ਸਤਿਗੁਰੂ ਕਾ ਰੱਖਣ ਹਾਰਾ ਹਰ ਆਪੇ ਆਪ ਹੈ ਸਤਿਗੁਰੂ ਕਾ ਖੜਗ ਸੰਜੋ ਹਰ ਭਗਤ ਹੈ ਜਿਤ ਕਾਲ ਕੰਟਕ ਮਾਲ ਵਡਾਰਿਆ ਸਤਿਗੁਰੂ ਕਾ ਰੱਖਣ ਹਾਰਾ ਆਪ ਹੈ ਸਤਿਗੁਰ ਵਿਖੇ ਹਰ ਸਭ ਉਭਾਰਿਆ ਜੋ ਮੰਦਾ ਜਿਦੇ ਪੂਰੇ ਸਤਿਗੁਰੂ ਕਾ ਸਭ ਆਪ ਪਾਵਣ ਹਾਰੇ ਮਾਰਿਆ ਇਹ ਗੱਲ ਹੋਵੇ ਹਰ ਦਰਗਾਹ ਸੱਚੇ ਕੀ ਜਾਂ ਨਾਨਕ ਅਗਮ ਵਿਚਾਰਿਆ ਪੌੜੀ ਸੱਚ ਸੁਤਿਆ ਜਿੰਨੀ ਰਾਧਿਆ ਜਾ ਉੱਠੇ ਤਾਂ ਸੱਚ ਚਵੇ ਤੇ ਵਿਲੇ ਯੁਗ ਮੈਂ ਜਾਣੀਏ ਜੋ ਗੁਰਮੁਖ ਸੱਚ ਰਵੇ ਹੋ ਭਲਿਹਾਰੀ ਤਿੰਨ ਫੋਜ ਆਉਂਦੀ ਸੱਚ ਲਵੇ ਜਿਨ ਮਨ ਤਨ ਉੱਚਾ ਭਾਵ ਵਿੱਚ ਸੱਚੀ ਦਰਗਾਹ ਗਵੇ ਜਾਂ ਨਾਨਕ ਬੋਲੇ ਸੱਚ ਨਾਮ ਸੱਚ ਸੱਚਾ ਸਦਾ ਨਵੇ ਸਲੋਕ ਮਹੱਲਾ ਚੌਥਾ ਕਿਆ ਸਭਨਾ ਕਿਆ ਜਾਗਣਾ ਗੁਰਮੁਖ ਸੇ ਪ੍ਰਵਾਨ ਜਿਨ੍ਹਾਂ ਸਾਤ ਗ੍ਰਾਹ ਨੇ ਵਿਸਰੇ ਤੇ ਪੂਰੇ ਗੁਰੂ ਪ੍ਰਧਾਨ ਕਰਮੀ ਸਤਿਗੁਰ ਆਈਏ ਆਉਂਦੇ ਲੱਗੇ ਧਿਆਨ ਤਿੰਨ ਦੀ ਸੰਗਤ ਮਿਲ ਰਿਹਾ ਗਗੇ ਪਾਈਏ ਮਾਨ ਸੌਦੇ ਵਾਹ ਵਾਹ ਉਸਰੇ ਉੱਠਦੇ ਵੀ ਵਾਹ ਕਰੇਨ ਨਾਨਕ ਤੇ ਮੁਕੂਜਲੇ ਜੇ ਨਿਤ ਉਠਾ ਸਮਾਂ ਲੈਨ ਮਹੱਲਾ ਚੌਥਾ ਸਤੂ ਤੇ ਵੀ ਆਪਣਾ ਪਾਈਏ ਨਾਮ ਅਪਾਰ ਭੋਜਲ ਡੁੱਬਦਿਆਂ ਕਰ ਲੈ ਹਾਂ ਦਾਤ ਕਰੇ ਦਤਾਰ ਧਨ ਧਨ ਸੇਤਾ ਹੈ ਜੇ ਨਾਮ ਕਰੇ ਵਪਾਰ ਬਨਜਾਰੇ ਸਿੱਖਿਆ ਆਪਦੇ ਸਬਦ ਰਧਾਉਣ ਹਾਰ ਜਾਂ ਨਾਨਕ ਜਿਨ ਕੋ ਕਿਰਪਾ ਭਈ ਤਿਨ ਸੇਵਿਆ ਸਿਜਨ ਹਾਰ ਪੌੜੀ ਸੱਚ ਸੱਚੇ ਕੇ ਜਨ ਭਗਤ ਹੈ ਸੱਚ ਸੱਚਾ ਜਿਨੀ ਰਾਧਿਆ ਜਿਨ ਗੁਰਮੁਖ ਹੋ ਜਿਨ ਡੋਲਿਆ ਤਿਨ ਅੰਦਰੋਂ ਹੀ ਸੱਚ ਲਾਧਿਆ ਸੱਚ ਸਹਿਬ ਸੱਚ ਨੇ ਸੇਵਿਆ ਕਾਲ ਕੰਟਕ ਮਾਤ ਨੇ ਸਾਧਿਆ ਸੱਚ ਸੱਚਾ ਸਭ ਦੂ ਵੱਡਾ ਹੈ ਸੱਚ ਸੇਵਨ ਤੇ ਸੱਚ ਰਲਾਧਿਆ ਸੱਚ ਸੱਚੇ ਨੂੰ ਸਵਾਸ ਸੱਚ ਸੱਚਾ ਸੇਵ ਲਾਧਿਆ ਸਲੋਕ ਮਹੱਲਾ ਚੌਥਾ ਮਾਨਮੁਖ ਪ੍ਰਾਣੀ ਮੁਗਧ ਹੈ ਨਾਮ ਹੀ ਪਰਮਾਏ ਬਿਨ ਗੁਰ ਮਨੁਆ ਨਾ ਟਿਕੇ ਫਿਰ ਫਿਰ ਜੁਨੀ ਪਾਏ ਹਾ ਪ੍ਰਭ ਆਪ ਦਿਆਲ ਹੋਏ ਤਾਂ ਸਤਿਗੁਰ ਮਿਲਿਆ ਆਏ ਜਨ ਨਾਨਕ ਨਾ ਸਲਾਏ ਤੂੰ ਜਨ ਮਰਨ ਦੁਖ ਜਾਏ ਮਹੱਲਾ ਚੌਥਾ ਗੁਰ ਸਲਾਹੀ ਆਪਣਾ ਬਹੁਵਿਧ ਰੰਗ ਸੁਭਾਏ ਸਤਿਗੁਰ ਚੇਤੀ ਮਨ ਰਚਾ ਰੱਖਿਆ ਬੰਤ ਬਣਾਏ ਜੇਬਾ ਸਲਾਹੇ ਨਰ ਜੀਆ ਪ੍ਰੀਤਮ ਪਿਤਲਾਏ ਨਾਨਕ ਨਾਵੇ ਕੀ ਮਨ ਭੁੱਖ ਹੈ ਮਨ ਰਿਤੇ ਹਰ ਸਖਾਏ ਪੌੜੀ ਸੱਚ ਸੱਚਾ ਕੁਦਰਤ ਜਾਣੀਏ ਦਿਨ ਰਾਤੀ ਦਿਨ ਬਣਾਈਆਂ ਸੋ ਸੱਚ ਸਲਾਹੀ ਸੱਚ ਸੱਚੇ ਕੀ ਬੜਿਆਈਆਂ ਸਲਾਹੀ ਸੱਚ ਸਲਾਹ ਸੱਚ ਸੱਚ ਈਵਨ ਕਿ ਨਾ ਪਾਈਆਂ ਜਾਂ ਮਿਲਿਆ ਪੂਰਾ ਸਤਗੁਰੂ ਦਾ ਹਾਜ਼ਰ ਨਜ਼ਰੀਆਂ ਆਈਆਂ ਸੱਚ ਗੁਰਮੁਖੀ ਜਿਨੀ ਸਲਾਹਿਆ ਜਿਨ੍ਹਾਂ ਭੁੱਖਾਂ ਸਭ ਗਵਾਈਆਂ ਲੋਕ ਮਹੱਲਾ ਚੌਥਾ ਮੈਂ ਮਨ ਤਨ ਕੋਈ ਵਜਿੰਦਿਆਂ ਸੋ ਭਰਾਵੜਤ ਦਾ ਲੋੜ ਵਿੱਚ ਗੁਰੂ ਨੇ ਪਾਇਆ ਜਿਨ੍ਹਾਂ ਪ੍ਰਭ ਦਿੱਤਾ ਜੋੜ ਮਹੱਲਾ ਤੀਜਾ ਮਾਇਆ ਧਾਰੀ ਆ ਧਰਨਾ ਬੋਲਾ ਸਾਧਨਾ ਸੁਣੇ ਬਹੁ ਰੋਲ ਕਝੋਲਾ ਗੁਰਮੁਖ ਜਾਪੇ ਸਭ ਦੇਵ ਲਾਏ ਹਰ ਨਾਮ ਸੁਣ ਮੰਨੇ ਹਰ ਨਾਮ ਸਮਾਏ ਜੋ ਸੁਭਾਵੇ ਸੋ ਕਰੇ ਕਰਾਇਆ ਨਾਨਕ ਵਜਦਾ ਜੰਤ ਉਗਾਇਆ ਨਾਨਕ ਵਜਦਾ ਜੰਤ ਬਜਾਇਆ ਕੌੜੀ ਤੂੰ ਕਰਤਾ ਸਭ ਵਿਜਾ ਅੰਦਰ ਸੀਆ ਅੰਦਰ ਵਰਤੇ ਤੂੰ ਕਰਤਾ ਆਪ ਗੰਤਾ ਸਭ ਜਗ ਵਿੱਚ ਗੰਟੇ ਸਭ ਕੀਤਾ ਤੇਰਾ ਵਰਦਾ ਸਭ ਤੇਰੀ ਬਣਤੇ ਤੂੰ ਘੱਟ ਘੱਟ ਇੱਕ ਵਰਦਾ ਸੱਚ ਸਾਹਿਬ ਵਿਚਾਰ ਸੇ ਸਤਿਗੁਰ ਨੂੰ ਮਿਲੇ ਸੋ ਹਾਰ ਮਿਲੇ ਨਾ ਹੀ ਕਿਸੇ

0: ਪਰਤੇ ਸਲੋਕ ਮਹੱਲਾ ਚੌਥਾ। ਇਹ ਉਹ ਮਨੁਆ ਦਿਲ ਕਰ ਰੱਖੀਏ ਗੁਰਮੁਖ ਲਾਈਏ ਚਿੱਤ, ਕਿਉਂ ਸਾਧ ਗ੍ਰਾਹ ਸਾਹੀਏ ਵਹਿੰਦੇ ਉਸਦਾ ਨਿੱਤ, ਮਾਰਾ ਜੀਵਨ ਕੀ ਚਿੰਤਾ ਗਈਏ, ਜੀੜਾ ਹੈ ਪ੍ਰਭਾਸ ਜੋ ਭਾਵੇ ਤੂੰ ਰੱਖ ਤੂੰ ਜਾਂ ਨਾਨਕ ਨੂੰ ਹਮ ਬਾਬ ਮਹੱਲਾ ਤੀਜਾ। ਮਨਮੁਖ ਅੰਕਾਰੀ ਮੈਲ ਨ ਜਾਣੇ, ਕਿਨ ਆਵੇ ਕਿਨ ਪੀਛੇ, ਸਭ ਲਾਈਏ ਮੈਲ ਨ ਆਵੇ ਕਿਉਂ ਕਰ ਉਧਰ ਗਤੀ ਦੇ। ਸਤਿਗੁਰੂ ਕਾ ਮਹਿਲ ਵਿਰਲਾ ਜਾਣੇ, ਸਦਾ ਰਹਿ ਕਰ ਜੋੜ, ਆਪਣੀ ਕਿਰਪਾ ਕਰੇ ਹਰ ਹਰ ਮੇਰਾ, ਨਾਨਕ ਲੈ ਬਿਹੋੜ ਪੌੜੀ, ਸਭ ਸੇਵਾ ਕੀਤੀ ਸਫਲ ਹੈ ਜਿਸ ਸਤਿਗੁਰੂ ਕਾ ਮਨ ਮੰਨੇ, ਜਾਂ ਸਤਿਗੁਰੂ ਕਾ ਮਨ ਮੰਨਿਆ ਤਾਂ ਪਾਪ ਸੰਭਲ ਭੰਨੇ, ਉਪਦੇਸ਼ ਦਿੱਤਾ ਸਤਿਗੁਰੂ ਸੋ ਸੁਣਿਆ ਸਿੱਖੀ ਕੰਨੇ, ਜਿਹਨੇ ਸਤਿਗੁਰੂ ਦਾ ਭਾਣਾ ਮੰਨਿਆ ਤਿੰਨੀ ਤਿੰਨ ਚੜੀ ਸਗਨ ਬੰਨੇ, ਚਾਲ ਰਾਲੀ ਗੁਰਮਤੀ ਜੋ ਦਿਖਿਆ ਸੁਣ ਮਨ ਭਿੰਨੇ। ਸਲੋਕ ਮਹੱਲਾ ਤੀਜਾ। ਜਿਨ ਗੁਰ ਗੋਪਿਆ ਆਪਣਾ ਤੀ ਸੋ ਨ ਠਾਓ, ਹਾਲਤ ਪਾਲ ਲੋਹੇ ਗਿਆ ਦਰਗੇ ਨਾ ਹੀ ਥਾਓ, ਬੇਲਾ ਹੱਥ ਨਾ ਆਵੀ ਕਿ ਸਤਿਗੁਰੂ ਲੱਗੇ ਪਾਏ। ਸਤਿਗੁਰੂ ਦੀ ਗੰਟੇ ਕੁਸੀਏ ਦੁਖੇ ਦੁਖ ਵਿਆਏ, ਸਤਿਗੁਰੂ ਪੁਰਖ ਨਿਰਵੈਰ ਹੈ ਆਪੇ ਲੈ ਜਿਸ ਲਾਏ, ਨਾਨਕ ਦਰਸ਼ਨ ਜਿਨ੍ਹਾਂ ਬਖਾਲੀਆਂ ਨੂੰ ਤਿੰਨ ਦਰਗੇ ਲੈ ਛਡਾਏ। ਮਹੱਲਾ ਤੀਜਾ। ਮਨਮੁਖ ਗਿਆਨ ਗੁਰਮਤ ਅਹੰਕਾਰੀ, ਅੰਤਰ ਕੂਦ ਜੂਏ ਮਤ ਹਾਰੀ, ਕੂੜ ਸਤੋ ਪਾਪ ਕਮਾਵੇ, ਕਿਆ ਸੁਣੇ ਕਿਆ ਆਪ ਸੁਣਾਵੇ, ਅੰਨਾ ਬੋਲਾ ਕੋਈ ਉੱਜੜ ਪਾਏ, ਮਨਮੁਖ ਅੰਧਾ ਆਵੇ ਜਾਏ, ਬਿਨ ਸਤਿਗੁਰੂ ਭੇਟੇ ਥਾਏ ਨ ਪਾਏ, ਨਾਨਕ ਪੂਰਬ ਲਿਖਿਆ ਕਮਾਏ ਪੌੜੀ, ਜਿਨ ਕੇ ਚਿੱਤ ਕਠੋਰ ਹੈ ਸਹਿ ਬਹਿਣ ਸਤਿਗੁਰ ਪਾਸ, ਉੱਥੇ ਸੱਚ ਵੱਧਦਾ ਕੂੜਿਆਰਾਂ ਚਿੱਤ ਉਦਾਸ, ਓਏ ਬਾਗ ਛੱਲ ਕਰ ਝੱਟ ਕੱਢ ਦੇ ਫਿਰ ਜਾਏ ਬਹਿ ਕੂੜਿਆਰਾਂ ਪਾਸ, ਵੀ ਸੱਚੇ ਕੂੜ ਨਾ ਗੱਡੀ ਮਨ ਵੇਖੋ ਗੋ ਨਜਾਸ, ਕੂੜਿਆਰ ਕੂੜਿਆਰੀ ਜਾਏ ਰੜੇ ਸਚਿਆਰ ਸਿੰਘ ਬੈਠੇ ਸਤਿਗੁਰ ਪਾਸ। ਸਲੋਕ ਮਹੱਲਾ ਪੰਜਵਾਂ। ਰਹਿੰਦੇ ਕੁੰਡੇ ਨਿੰਦਕ ਮਾਰੀ ਨਕਾਰ ਆਪੇ ਆਹਾਰ, ਸੰਤ ਸਹਾਈ ਨਾਨਕਾ ਵਰਤੇ ਸਵਜਾਰ। ਮਹੱਲਾ ਪੰਜਵਾਂ। ਹੁੰਦੋ ਭੁੱਲੇ ਮੁੰਡੇ ਕਿੱਥੇ ਪਾਏ ਨਾ ਹੱਥ, ਜਿੰਨੇ ਮਾਰੇ ਨਾਨਕਾ ਜੇ ਕਰਾਂ ਘੰਸ ਮਰਸ, ਪੌੜੀ ਪੰਜਵੀਂ ਲੈ ਵਾਹੇ ਰਸੀ ਤੁਰੇ ਪ੍ਰਭ ਜਾਣੀ ਪਰਾਣੀ, ਥੱਕੇ ਨਾਲ ਪਰਾਈਆਂ ਲੁਕੰਦੇ ਠਾਣੀ, ਕੰਨੀ ਦੇਣ ਬਸੰਮ ਥਾਏ ਮਿੱਠਾ ਮਦ ਬਾਣੀ, ਕਰਮੀ ਆਪੋ ਆਪਣੀ ਆਪੇ ਪਛਤਾਣੀ, ਰਾਏ ਸੁਰੇਸ਼ ਦਾ ਦਿਲ ਪੀੜੇ ਕਹਾਣੀ। ਸਲੋਕ ਮਹੱਲਾ ਪੰਜਵਾਂ। ਸੇਵਕ ਸੱਚੇ ਸਾਹ ਕੇ ਸਹੀ ਪ੍ਰਵਾਨ, ਦੂਜਾ ਸੇਵ ਨਾ ਸੱਸੇ ਪਾਚਜ ਨੂੰ ਅਜਾਣ। ਮਹੱਲਾ ਪੰਜਵਾਂ। ਜੋ ਤੁਰ ਲਿਖਿਆ ਲੇਖ ਪ੍ਰਭ ਮੇਟਣਾ ਨਾ ਜਾਏ, ਰਾਮ ਨਾ ਧਨ ਵਖਰੋ ਨਾਨਕ ਸਦਾ ਧਿਆਏ। ਪੌੜੀ ਪੰਜਵੀਂ। ਨਾ ਰਹਿਣ ਲਾਇਆ ਨਸੁੰਗੜਾ ਪੈਰ ਕਿੱਥੇ ਰੱਖੇ, ਕਰਦਾ ਭਾਵ ਮਿੱਥਿਆ ਨਿਤ ਵਿੱਚੋਂ ਚੱਕੇ, ਨਿੰਦਾ ਕਰਦਾ ਪਚ ਨੂੰ ਵਿੱਚ ਦੇਹੀ ਭੱਖੇ, ਸੱਚੇ ਸਹਿਬ ਮਾਰਿਆ ਕੌਣ ਕਿਸਨੋਂ ਰੱਖੇ, ਨਾਨਕ ਦਿਸਣਾ ਸੀ ਜੋ ਪੁਰਬ ਰੱਖੇ। ਸਲੋਕ ਮਹੱਲਾ ਪੰਜਵਾਂ। ਨਾਨਕ ਘੋਰ ਬਹੁਤ ਦੁੱਖ ਘਣੇ, ਗੱਟ ਘਣਾ ਕਾ ਥਾਨ, ਤਿੰਨ ਪ੍ਰਭ ਮਾਰੇ ਨਾਨਕਾ ਹੋਏ ਹੋਏ ਮੂਹੇ ਹਰਾਮ। ਮਹੱਲਾ ਪੰਜਵਾਂ। ਅਵਕਲ ਸਭ ਕੀਤੀਆਂ ਨਿੰਦਕ ਦਾਰੂ ਨਾਏ, ਆਪ ਭੁਲਾਏ ਨਾਨਕਾ ਪਾਤਰ ਜੋ ਨੀ ਪਾਏ। ਪੌੜੀ ਪੰਜਵੀਂ। ਤੂੰ ਸੱਚਾ ਪੂਰੇ ਸਤਿਗੁਰੂ ਹਰ ਤਨ ਸੱਚ ਸੁੱਟ, ਸਾਵਨ ਦੇਸੇ ਮਿਟ ਗਿਆ ਜਮਕਾ ਭੋ ਸੁੱਟ, ਕਾਂ ਕ੍ਰੋਧ ਬੁਰਿਆਈਆਂ ਸੰਗ ਸਾਧੂ ਸੁੱਟ, ਬਿਨ ਸੱਚੇ ਦੂਜਾ ਸੇਵਦੇ ਹੋਏ ਮਰਤਨ ਬੁੱਟ, ਨਾਨਕ ਕੋ ਗੁਰਬਖਸ਼ਿਆ ਨਾਮੇ ਸੰਗ ਜੁੱਟ। ਸਲੋਕ ਮਹੱਲਾ ਚੌਥਾ। ਸਪਾ ਨਾ ਹੋਵੇ ਅੰਦਰੋਂ ਲੋਭੀ ਨਿਤ ਮਾਇਆ ਨੂੰ, ਫਿਰੇ ਜਜਮਾਨ ਲਿਆ ਅੱਗੋ ਦੇ ਸੱਜਿਆ ਸਤੇ ਦੀ ਭਿੱਖਿਆ ਲੈਣਾ, ਪਿੱਛੋ ਦੇ ਪਛਤਾਏ ਗਿਆਨ ਸਪੇ ਪੁੱਤਰ ਵਿੱਚ ਬਿਹਾ ਲਿਆ, ਪੰਜ ਲੋਕ ਦਾ ਵਸਣ ਲੱਗੇ ਤਪਾ ਲੋਕ ਲੈ ਆਇਆ ਗਾ ਲਿਆ, ਜਿੱਥੇ ਥੋੜਾ ਧਨ ਦੇਖੇ ਤਿੱਥੇ ਤਪਾ ਭਿੱਟੇ ਨਾਹੀਂ, ਧਨ ਬਹੁਤ ਪਿੱਛੇ ਤਪੇ ਧਰਮ ਹਾਰਿਆ, ਭਾਈ ਇਹੋ ਤਪਾ ਨਾ ਹੋ ਵੀ ਬਗਲਾ ਹੈ, ਵੈ ਸਾਜ ਨਾ ਵਿਚਾਰਿਆ, ਸਤਿਗੁਰ ਕੀ ਤਪਾ ਨਿੰਦਾ ਕਰੇ, ਸੰਸਾਰ ਕੀ ਉਸਤੀ ਵਿੱਚ ਹੋਵੇ, ਤੇ ਦੁਖੇ ਤਪਾ ਦੇਹੀ ਮਾਰਿਆ, ਮਹਾਂਪੁਰਖਾਂ ਦੀ ਨਿੰਦਾ ਕਾ ਵੇਖ ਜੇ ਤਪੇ ਨੂੰ ਫਲ ਲੱਗਾ, ਸਭ ਗਿਆ ਤਪੇ ਕਾ ਘਾ ਲਿਆ, ਬਾਹਰ ਬਹਿ ਪੰਚਾਂ ਵਿੱਚ ਤਪਸਦਾਏ, ਅੰਦਰ ਬਹਿ ਤਪਾ ਪਾਪ ਕਮਾਏ, ਹਰ ਅੰਦਰਲਾ ਪਾਪ ਪੰਚਾਂ ਨੂੰ ਉੱਗਾ ਕਰ ਬਿਖਾ ਲਿਆ, ਧਰਮ ਰਾਏ ਚਮਕਾਂਤਰਾਂ ਨੂੰ ਆਪ ਛੱਡਿਆ, ਇਸ ਤਪੇ ਨੂੰ ਤਿੱਥੇ ਕਾਢ ਪਾਇਓ ਜਿੱਥੇ ਮਹਾਂ ਮਹਾਂ ਹਟਿਆ ਰਿਹਾ, ਫਿਰ ਇਸ ਤਪੇ ਦੇ ਮੋਹ ਕੋਈ ਲਾਗੋ ਨਾਹੀਂ, ਇਹ ਸਤਿਗੁਰੂ ਹੈ ਫਿਟਕਾਰਿਆ, ਹਾਰ ਕੇ ਦਰ ਵਰਤਿਆ ਸੋ ਨਾਨਕ ਆਖ ਸੁਣਾਇਆ, ਸੋ ਪੂਜੇ ਜੋ ਦੇਈ ਸਵਾਰਿਆ। ਮਹੱਲਾ ਚੌਥਾ। ਹਰ ਭਗਤਾਂ ਹਰ ਅਰਾਧਿਆ, ਹਰ ਕੀ ਵਡਿਆਈ, ਹਰ ਕੀਰਤਨ ਭਗਤ ਨਿਤ ਗਾਉਂਦੇ, ਹਰ ਨਾਮ ਸੁਖਦਾਈ, ਹਰ ਭਗਤਾਂ ਨੂੰ ਨਿਤਨਾਵੇ ਦੀ ਵਡਿਆਈ, ਬਾਗਸੀਆਂ ਨਿਚੜੇ ਸਵਾਈ, ਹਰ ਭਗਤਾਂ ਨੂੰ ਸ੍ਰੀ ਸਿਰ ਘਾਰੀ, ਬਿਹਾਲੀਆਂ ਨੇ ਆਪਣੀ ਪੈਜ ਰਖਾਈ, ਨਿੰਦਕਾਂ ਪਾਸੋਂ ਹਰ ਲੇਖਾ ਮੰਗਤੀ, ਬਹੁਤ ਦੇ ਸਜਾਈ, ਜਿਹਾ ਨਿੰਦਕ ਆਪਣੇ ਜੀ ਕਮਾਉਂਦੇ ਤਿਹੋ ਫਲ ਪਾਈ, ਅੰਦਰ ਕਮਾਣਾ ਸਰਬਰ ਉਗੜੇ, ਭਾਵੇ ਕੋਈ ਬੈ ਧਰਤੀ ਵਿੱਚ ਕਮਾਈ, ਜਨ ਨਾਨਕ ਦੇਖ ਦਿਸਿਆ ਹਰ ਕੀ ਵਡਿਆਈ। ਪੌੜੀ ਮਹੱਲਾ ਪੰਜਵਾਂ। ਭਗਤ ਨਾ ਘਰ ਆਖਾ ਹਰ ਆਪ ਹੈ, ਕਿਆ ਪਾਪੀ ਕਰੀਏ, ਗੁਮਾਨ ਕਰੇ ਮੁੜ ਗੁਮਾਨੀਆਂ ਵਿੱਚ ਖਾਧੀ ਮਰੀਏ, ਆਏ ਲਗੇ ਨੀ ਦੀ ਥੋੜੇ ਜੋ ਪੱਕਾ ਕੇ ਦਲੋਣੀਏ, ਜਿਹੇ ਕਰਮ ਕਮਾਉਂਦੇ ਤਬੇ ਹੋ ਭਣੀਏ, ਜਨ ਨਾਨਕ ਕਾ ਸਗਨ ਵੱਡਾ ਹੈ ਸਭਨਾ ਦਾ ਧਨੀਏ। ਸਲੋਕ ਮਹੱਲਾ ਚੌਥਾ। ਮਨਮੁਖ ਮੁੱਲੋ ਭੁੱਲਿਆ ਵਿੱਚ ਲੋਭ ਲਾਭ ਲੋਭ ਅਹੰਕਾਰ, ਝਗੜਾ ਕਰਦਿਆਂ ਦਿਨ ਉਦਰੇ ਸਭ ਨਾ ਕਰੇ ਵਿਚਾਰ, ਸੁਧ ਮਤ ਕਰਤੇ ਸਭ ਹੇਲ ਲਈ ਬੋਲਣ ਸਭ ਬੇਕਾਰ ਦਿੱਤੇ ਕਿਤਨਾ ਸੰਤੋਖੀ ਅੰਤਰ ਕਿਤਨਾ ਬਹੁ ਅਗਿਆਨ ਅੰਧਿਆਰ ਨਾਨਕ ਮਨਮੁਖਾਂ ਨਾਲੋਂ ਤੁਧੀ ਭਲੀ ਜਿਨ ਮਾਇਆ ਬੋ ਪਿਆਰ ਮਹੱਲਾ ਚੌਥਾ ਜਿਨ ਅੰਦਰ ਦੂਜਾ ਭਾਉ ਹੈ ਤਿਨਾ ਗੁਰਮੁਖ ਪ੍ਰੀਤ ਨਾ ਹੋਏ ਪੋ ਆਵੇ ਜਾਏ ਪੋ ਆਈਏ ਸੁਪਨੇ ਸੁਖ ਨਾ ਹੋਏ ਕੂੜ ਕਮਾਵੇ ਕੂੜ ਉਚਰੇ ਕੂੜ ਲੱਗਿਆ ਕੂੜ ਹੋਏ ਮਾਇਆ ਮੋਹ ਸਭ ਦੁੱਖ ਹੈ ਦੁਖ ਵਿੱਚੇ ਸੁਖ ਹੋਏ ਨਾਨਕ ਧਾਰ ਲਿਵੇ ਜੋੜ ਨੇ ਆਵੀ ਜੇ ਲੋਚੇ ਸਭ ਕੋਏ ਜਿਨ ਕੋ ਪੋਤੇ ਪੁੰਨ ਪਿਆ ਤਿਨਾ ਗੁਰ ਸਭ ਦੀ ਸੁਖ ਹੋਏ ਪੌੜੀ ਮਹੱਲਾ ਪੰਜਵਾਂ ਨਾਨਕ ਵਿਚਾਰੇ ਸੰਤ ਮਨ ਜਾਣਾ ਚਾਰ ਬੇਦ ਕਹਿੰਦੇ ਭਗ ਮੁਕੇ ਬੋਲਦੇ ਸੇ ਵਚਨ ਹੋਵੰਦੇ ਪ੍ਰਗਟ ਪਹਾੜੇ ਜਾਪਦੇ ਸਭ ਲੋਕ ਸੁਣਦੇ ਸੁਪਨਾ ਪਾਇਨ ਮੁਗਦ ਨਰ ਸੰਤ ਨਾਲ ਕਹਿੰਦੇ ਓਏ ਲੋਚਨ ਉਹਨਾਂ ਗੁਣਾਂ ਨੂੰ ਓਏ ਅਹੰਕਾਰ ਛੁੜਦੇ ਓਏ ਬੇਚਾਰੇ ਕਿਆ ਕਰੇ ਜਾਂ ਭਾਗ ਤੁਰ ਮੰਦੇ ਜੋ ਮਾਰੇ ਤਿੰਨ ਭਾਵ ਰਮਸੇ ਕਿਸੇ ਨਾ ਸੁਣਦੇ ਬੈਰ ਕਰਨ ਰਵੈ ਨਾਲ ਧਰਮ ਨਿਆਏ ਪਚੰਦੇ ਜੋ ਜੋ ਸੰਤ ਤਰਾਪਿਆ ਸੇ ਫਿਰੇ ਭਵੰਦੇ ਪੇਂਡ ਮੁੰਡਾਉ ਕੱਟਿਆ ਤੁਸੀਂ ਦਾਸ ਕੰਦੇ ਸਲੋਕ ਮਹੱਲਾ ਪੰਜਵਾਂ ਗੁਰੂ ਨਾਨਕ ਹਰ ਨਾਮ ਦੇ ਉਡਾਇਆ ਭੰਡਨ ਘੜਨ ਸਮਰੱਥ ਪ੍ਰਭ ਸਦਾ ਸੰਭਾਲੇ ਮਿੱਤਰ ਤੂੰ ਦੁੱਖ ਸਵਾਇਆ ਲੱਥ ਮਹੱਲਾ ਪੰਜਵਾਂ ਖੁਦਿਆਵੰਤ ਨ ਜਾਣੀ ਲਾਜ ਕਲਾਜ ਕਬੋਲ ਨਾਨਕ ਮੰਗੇ ਨਾਮ ਹਰ ਕਰ ਕਿਰਪਾ ਸੰਯੋਗ ਪੌੜੀ ਜੇ ਵੇਹੇ ਕਰਮ ਕਮਾਉਂਦਾ ਤਵੇ ਫਲ ਤੇ ਕਵੇ ਤੱਤਾ ਲੋ ਸਾਰ ਵਿੱਚ ਸੰਘੇ ਫਲ ਤੇ ਘੱਟ ਚਲਾਵਾਂ ਚਾਲੀਆਂ ਤਿੰਨ ਦੂਤ ਅਮਲ ਤੇ ਕਾਈ ਆਸਨ ਪੁੰਨੀਆਂ ਨਿਤ ਪਰ ਮਲ ਹਿਰਤੇ ਕੀਆ ਨ ਜਾਣੇ ਕਿ ਥਕਾਣ ਵਿੱਚ ਜੋਨੀ ਫਿਰਤੇ ਸਭੇ ਧਿਰਨ ਸੁਟੀਅਸ ਹਰ ਲਈ ਸਰਤੇ ਵਿਚਾਨ ਕਲੇ ਨ ਦੇਵਦਾ ਤਾਂ ਲਿਆ ਕਰਤੇ ਜੋ ਜੋ ਕਰਤੇ ਮੀਓ ਝੜ ਧਰਤੀ ਪੜਤੇ ਸਲੋਕ ਮਹੱਲਾ ਤੀਜਾ ਗੁਰਮੁਖ ਗਿਆਨ ਵਿਵੇਕ ਬੁੱਧ ਹੋਏ ਹਰ ਗੁਣ ਗਾਵੇ ਹਿਰਦੇ ਹਾਰ ਪ੍ਰੋਏ ਪਵਿੱਤ ਪਾਵਨ ਪਰਮ ਵਿਚਾਰੀ ਜੇ ਉਸ ਮਿਲੇ ਤਿਸ ਭਾਰ ਉਤਾਰੀ ਅੰਤਰ ਹਰ ਨਾਮ ਬਾਸਨਾ ਸਮਾਣੀ ਹਰ ਤਰ ਸੋਭਾ ਮਹਾ ਉੱਤਮ ਬਾਣੀ ਜੇ ਪੁਰਖ ਸੁਣੇ ਸੋ ਹੋਏ ਨਿਹਾਲ ਨਾਨਕ ਸਤਿਗੁਰ ਮਿਲੀਏ ਪਾਇਆ ਨਾਮ ਧਨ ਮਾਲ ਮਹੱਲਾ ਚੌਥਾ ਸਤਿਗੁਰੂ ਕੇ ਜੀ ਕੀ ਸਾਹ ਨ ਜਾਪੇ ਕੇ ਪੂਰੇ ਸਤਿਗੁਰੂ ਭਾਵੇ ਗੁਰਸਿੱਖਾਂ ਅੰਦਰ ਸਤਿਗੁਰੂ ਵਾਤੇ ਜੋ ਸਿੱਖਾਂ ਨੂੰ ਲੋਚੇ ਸੋ ਗੁਰੂ ਗੁਰ ਖੁਸ਼ੀ ਆਵੇ ਸਤਿਗੁਰ ਆਖੇ ਸੋ ਘਰ ਕਮਾਵਨ ਜੋ ਸੋ ਜਪ ਕਮਾਵੇ ਗੁਰਸਿੱਖਾਂ ਕੀ ਘਾਲ ਸੱਚਾ ਥਾਏ ਪਾਵੇ ਬਿਨ ਸਤਿਗੁਰੂ ਕੇ ਹੁਕਮੇ ਜੇ ਗੁਰਸਿੱਖਾਂ ਪਾਸੋਂ ਕੰਮ ਕਰਾਇਆ ਲੋੜੇ ਤਿਸ ਗੁਰਸਿੱਖ ਫਿਰ ਨੇੜ ਨਾ ਆਵੇ ਗੁਰ ਸਤਿਗੁਰ ਅੱਗੇ ਕੋ ਜੀਓ ਲਾਏ ਘਾਲੇ ਤਿਸ ਅੱਗੇ ਗੁਰਸਿੱਖ ਘਰ ਕਮਾਵੇ ਜੇ ਠੱਗੀ ਆਵੇ ਠੱਗੀ ਉੱਠ ਜਾਏ ਤਿਸ ਨੇੜੇ ਗੁਰਸਿੱਖ ਮੂਲ ਨਾ ਆਵੇ ਬ੍ਰਹਮ ਵਿਚਾਰ ਨਾਨਕ ਆਖ ਸੁਣਾਵੇ ਜੇ ਬਿਨ ਸਤਿਗੁਰੂ ਕੇ ਮਨ ਮੰਨੇ ਕੰਮ ਕਰਾਏ ਸੋ ਜੰਤ ਮਹਾਂ ਦੁਖ ਪਾਵੇ ਪੌੜੀ ਤੂੰ ਸੱਚਾ ਸਹਿਬ ਅਤ ਵੱਡਾ ਤੂੰ ਹੈ ਜੇਵਰ ਤੂੰ ਵੱਡ ਵੱਡੇ ਜਿਸ ਤੂੰ ਮਿਲੇ ਸੇ ਤੁਨ ਮਿਲੇ ਤੂੰ ਆਪੇ ਵਾਪਸ ਲੈ ਦੇ ਲੇਖਾ ਛੱਡੇ ਜਿਸਨੂੰ ਤੂੰ ਆਪ ਮਿਲਾਏ ਦਾ ਸੋ ਸਤੂ ਸੇਵੇ ਮਨ ਗੜ ਗੜੇ ਤੂੰ ਸੱਚਾ ਸਾਹਿਬ ਸੱਚ ਤੂੰ ਸਭ ਜੀਓ ਪਿੰਡ ਚਮ ਚਮ ਤੇਰਾ ਹੜੇ ਜਿਉ ਭਾਵੇ ਤਿਉ ਰੱਖ ਤੂੰ ਸੱਚਿਆ ਨਾਨਕ ਮਾਨ ਆਸ ਤੇਰੀ ਵੱਡ ਵੱਡੇ ਸੁਧ ਗੌੜੀ ਕੀ ਵਾਰ ਮਹੱਲਾ ਪੰਜਵਾਂ ਰਾਏ ਕਮਾਲ ਦੀ ਮੋਜਦੀ ਕੀ ਵਾਰ ਦੀ ਧੁਨ ਉੱਪਰ ਗਾਵਣੀ ਇੱਕ ਓਹਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਪੰਜਵਾਂ ਹਰ ਹਰ ਨਾਮ ਜੋ ਜਨ ਜਪੇ ਸੋ ਆਇਆ ਪ੍ਰਵਾਨ ਤੇ ਜਨ ਕੇ ਬਲਿਹਾਰ ਨੇ ਜਿਨ ਭਜਿਆ ਪ੍ਰਭ ਨਿਰਵਾਣ ਜਨਮ ਮਰਨ ਦੁੱਖ ਕੱਟਿਆ ਹਰ ਭੇਟਿਆ ਪੁਰਖ ਰੁਝਾਨ ਸੰਤ ਸੰਗ ਸਾਗਤਰੇ ਜਾ ਨਾਨਕ ਸੱਚਾ ਧਾਨ ਮਹੱਲਾ ਪੰਜਵਾਂ ਭਾ ਕੇ ਉੱਠ ਪ੍ਰਾਹੁਣਾ ਮੇਰੇ ਘਰ ਆਵੋ ਪਾਓ ਪਖਾਲਾ ਤਿਸਰੇ ਮਾਨਤਾ ਨਿਤ ਭਾਵੋ ਨਾਮ ਸੁਣੇ ਨਾਮ ਸੰਗ੍ਰਹੇ ਨਾਮੇ ਲਿਵ ਲਾਵੋ ਗ੍ਰਹਿ ਧਨ ਸਭ ਪਵਿੱਤਰ ਹੋਏ ਹਰ ਕੇ ਗੁਣ ਗਾਵੋ ਹਰ ਨਾਮ ਵਪਾਰੀ ਨਾਨਕਾ ਬੜ ਭਾਗੀ ਪਾਵੋ ਪੌੜੀ ਜੋ ਤੁਰ ਭਾਵੇ ਸੋ ਭਲਾ ਸੱਚ ਤੇਰਾ ਭਾਣਾ ਤੂੰ ਸਭ ਮੈਂ ਇੱਕ ਵਰਤਦਾ ਸਭ ਮਾਏ ਸਮਾਣਾ ਥਾਂ ਸੁਨੰਤਰ ਰਵ ਰਿਹਾ ਜੀਆ ਅੰਦਰ ਜਾਣਾ ਸਾਧ ਸੰਗ ਮਿਲ ਪਾਈਏ ਮਨ ਸੱਚੇ ਭਾਣਾ ਨਾਨਕ ਪ੍ਰਭ ਸਰਨਾਵਤੀ ਸਾਧ ਸਤ ਗੁਰਵਾਣਾ ਸਲੋਕ ਮਹੱਲਾ ਪੰਜਵਾਂ ਕੀਤਾ ਹੀ ਤਾਂ ਚੇਤਾ ਸੱਚਾ ਸੋ ਧਣੀ ਨਾਨਕ ਸਤਿਗੁਰ ਸੇਵ ਚੜ ਬੋਹਿਤ ਭਾਉ ਜਲ ਭਾਰ ਪਾਉ ਮਹੱਲਾ ਪੰਜਵਾਂ ਬਾਹੁ ਸੰਦੇ ਕੱਪੜੇ ਪਹਿਰੇ ਗਰੁ ਗਵਾਰ ਨਾਨਕ ਨਾਲ ਨਾ ਚੱਲਣੀ ਜਲ ਵੱਲ ਹੋਏ ਚਾਰ ਪੌੜੀ ਸੇ ਉਬੜੇ ਜੱਗੇ ਵਿੱਚ ਜੋ ਸੱਚੇ ਰੱਖੇ ਮੋਹ ਡਿੱਠੇ ਤਿਨਕੇ ਜੀਵੇ ਹਰ ਅੰਮ੍ਰਿਤ ਚਖੇ ਕਾਮ ਕ੍ਰੋਧ ਲੋਭ ਮੋਹ ਸੰਗ ਸਾਦਾ ਭਖੇ ਕਰ ਕਿਰਪਾ ਪ੍ਰਭ ਆਪਣੀ ਹਰ ਆਪ ਪਰਖੇ ਨਾਨਕ ਚਲਤ ਨ ਜਾਪਣੀ ਕੋ ਸਕੇ ਨ ਲਖੇ ਸਲੋਕ ਮਹੱਲਾ ਪੰਜਵਾਂ ਨਾਨਕ ਸੋਏ ਦਿਨ ਸੁਹਾਵੜਾ ਜਿਤ ਪ੍ਰਭ ਆਵੇ ਚਿਤ ਜਿਤ ਦਿਨ ਵਿਸਰੇ ਪਾਵੜਾ ਫਿੱਟ ਭਲੇਰੀ ਰੁੱਤ ਮਹੱਲਾ ਪੰਜਵਾਂ ਨਾਨਕ ਮਿਤਰਾਈ ਤਿਸ ਤਿਉ ਸਭ ਕੇ ਜਿਸ ਕਹਿ ਹਾਥ ਕਮਿੱਤਰ ਸੇ ਕਾਣਗੇ ਇੱਕ ਵਿਕਨ ਚੱਲੇ ਸਾਥ ਪੌੜੀ ਅੰਮ੍ਰਿਤ ਨਾਮ ਨਿਧਾਨ ਹੈ ਮਿਲ ਪੀਵੋ ਭਾਏ ਜੇ ਸਿਮਰ ਸੁਖ ਪਾਈਏ ਸਭ ਤਿਖਾ ਬੁਝਾਈ ਕਰ ਸੇਵਾ ਪਾ ਬ੍ਰਹਮ ਗੁਰ ਭੁੱਖ ਰਹੇ ਨਕਾਈ ਸਗਲ ਮਨੋਰਥ ਪੁੰਨਿਆ ਅਮਰਾ ਪਦ ਪਾਈ ਤੂੰ ਜੇਵਰ ਤੂੰ ਹੈ ਪਾ ਬ੍ਰਹਮ ਨਾਨਕ ਸਰਣ ਆਈ ਸਲੋਕ ਮਹੱਲਾ ਪੰਜਵਾਂ ਜਿਸਕੋ ਹਬ ਠਾਏ ਊਨ ਕਾਈ ਜਾਏ, ਨਾਨਕ ਲੱਦਾ ਤਿੰਨ ਸਵਾਉ ਜਿਨ੍ਹਾਂ ਸਤਿਗੁਰੁ ਭੇਟਿਆ। ਮਹੱਲਾ ਪੰਜਵਾਂ, ਦਾਮਨੀ ਚਮਤਕਾਰ ਤਿਉ ਬਰਤਾਰਾ ਜਗ ਫੇ, ਵਿਵਸਥ ਸੁਹਾਵੀ ਸਾਏ, ਨਾਨਕ ਨਾਉ ਜਪੰਦੋ ਤਿਸ ਧਣੀ ਪੌੜੀ। ਸਿਮਰ ਸਾਸ ਸੋ ਸਭ ਕਿਨ ਕੀਮ ਨ ਜਾਣੀ, ਜੋ ਜਨ ਭੇਟੇ ਸਾਸੰਗ ਸੋ ਹਰ ਰੰਗ ਮਾਣੀ। ਸੱਚ ਨਾਮ ਕਰਤਾ ਪੁਰਖੇ ਰਤਨਾ ਖਾਣੀ, ਮਸਤਕ ਹੋਵੇ ਲਿਖਿਆ ਹਰ ਸਿਮਰ ਪ੍ਰਾਣੀ। ਤੋਤਾ ਦਿੱਚੇ ਸੱਚ ਨਾਮ ਨਾਨਕ ਮਹਿਮਾਣੀ। ਸਲੋਕ ਮਹੱਲਾ ਪੰਜਵਾਂ, ਅੰਤਰ ਚਿੰਤਾ ਨੈਣੀ ਸੁਖੀ, ਮੂਲ ਨਾ ਉਤਰੇ ਭੁੱਖ, ਨਾਨਕ ਸੱਚੇ ਨਾ ਬਿਨ ਕਿਸੇ ਨਾ ਲੱਥੋ ਦੁੱਖ। ਮਹੱਲਾ ਪੰਜਵਾਂ, ਮੁੱਢੜੇ ਸੇ ਸਾਥ ਜਿਨੀ ਸੱਚ ਨ ਲੱਦਿਆ, ਨਾਨਕ ਸੇ ਸਵਾਸ ਜਿਨੀ ਗੁਰ ਮਿਲ ਇੱਕ ਪਛਾਣਿਆ। ਪੌੜੀ ਜਿੱਥੇ ਵੈਸਨ ਸਾਜਨ ਸੋ ਥਾਂ ਸੁਹੰਦਾ, ਉਹ ਸੇਵਨ ਸਮਰੰਥ ਆਪਣਾ ਬਿਨਸੇ ਸਭ ਮੰਦਾ। ਪਤਿਤ ਉਧਾਰਨ ਪਾ ਬ੍ਰਹਮ ਸ਼ਾਂਤ ਬੇਦ ਕਹੰਦਾ, ਭਗਤ ਵਸਿਓ ਤੇਰਾ ਗਿਰਦਿਆ ਜੁਗ ਜੁਗ ਬਰਤੰਦਾ। ਨਾਨਕ ਜਾਚੀ ਇੱਕ ਨਾਮ ਮਨ ਤਨ ਪਵੰਦਾ। ਸਲੋਕ ਮਹੱਲਾ ਪੰਜਵਾਂ, ਚਿੜੀ ਚੌਕੀ ਪੋ ਫੁਟੀ, ਵਗਨ ਬਹੁਤ ਰੰਗ, ਅਚਾਜ ਰੂਪ ਸੰਤਨ ਰਚੇ, ਨਾਨਕ ਨਾਮੇ ਰੰਗ। ਮਹੱਲਾ ਪੰਜਵਾਂ, ਘਰ ਮੰਦਰ ਖੁਸ਼ੀਆਂ ਤਹੀਂ, ਜੈ ਤੂੰ ਆਵੇ ਚਿੱਤ, ਦੁਨੀਆਂ ਕੀ ਬੜੇ ਆਈਆਂ, ਨਾਨਕ ਸਭ ਕਮਿਤ ਪੌੜੀ। ਹਾਰ ਤਨ ਸੱਚੀ ਰਾਸ ਹੈ ਕਿਨ ਵੇਲੇ ਜਾਤਾ, ਤਿੱਥੇ ਪ੍ਰਾਪਤ ਭਾਇਓ ਜਿਸ ਦੇ ਵਧਾਤਾ। ਮਨ ਤਨ ਪੀਤਰ ਮੋਲਿਆ ਹਾ ਰੰਗ ਜਨ ਰਾਤਾ, ਸਾਹ ਸੰਗ ਗੁਣ ਗਾਇਆ ਸਭ ਦੁੱਖੋ ਖਾਤਾ, ਨਾਨਕ ਸੋਈ ਜੀਵਿਆ ਜਿਨੇ ਇੱਕ ਬਚਾਤਾ। ਸਲੋਕ ਮਹੱਲਾ ਪੰਜਵਾਂ, ਖੱਖੜੀਆਂ ਸੁਹਾਵੀਆਂ ਲੱਕੜੀਆਂ ਅੰਕ ਕੰਠ, ਵੀਰੇ ਵਿਛੋੜਾ ਧਣੀ ਸਿਓ, ਨਾਨਕ ਸਹਿਸੇ ਗੰਠ। ਮਹੱਲਾ ਪੰਜਵਾਂ, ਵਿਸਰਿੰਦੇ ਮਰ ਗਏ ਮਰ ਪੀ ਨਾ ਸਕੇ ਮੂਲ, ਬੇਬੀ ਖੋਏ ਰਾਮ ਤੇਜੋ ਤਸਕਰ ਉਪਰ ਸੂਲ। ਪੌੜੀ ਸੁੱਖ ਨਿਧਾਨ ਪ੍ਰਭ ਵੇਖਿਆ ਬਨਾਸੀ ਸੁਣਿਆ, ਜਲ ਥਲ ਮਿਗਲ ਪੂਰਿਆ ਘੱਟ ਘੱਟ ਹਰ ਭਣਿਆ। ਊਚ ਨੀਚ ਸਭ ਇੱਕ ਸਮਾਨ, ਕੀਟ ਅਸੀ ਬਣਿਆ, ਮੀਤ ਸਕਾ ਸੁਧ ਬੰਧ ਪੋ ਸਭ ਤਿਸਦੇ ਜਣਿਆ। ਤੁਸ ਨਾਨਕ ਦੇਵੇ ਜਿਸ ਨਾਮ ਤਿੰਨ ਰਾਹ ਰੰਗ ਮਣਿਆ। ਸਲੋਕ ਮਹੱਲਾ ਪੰਜਵਾਂ, ਜਿਨ੍ਹਾਂ ਸਾਤ ਗ੍ਰਾਸ ਨਾ ਵਿਸਰੇ ਹਰ ਨਾਮਾ ਮਨ ਮੰਤ, ਧਨ ਸਿਰ ਸੇਈ ਨਾਨਕਾ ਪੂਰਨ ਸੋਈ ਸੰਤ। ਮਹੱਲਾ ਪੰਜਵਾਂ, ਅੱਠੇ ਪੈਰ ਪਾਉਂਦਾ ਫਿਰੇ ਖਾਵਾਂ ਸੁੰਦੜੇ ਸੂਲ, ਦੋਜਕ ਪਾਉਂਦਾ ਕਿਉਂ ਰਹੇ ਜਾਂ ਚਿਤਨ ਹੋਏ ਸੂਲ। ਪੌੜੀ ਕਿਸੇ ਸਰੀਰ ਉਹ ਪ੍ਰਾਣੀ ਹੋ ਜਿਸਦੇ ਨਾ ਉਹ ਪੱਲੇ, ਇੱਥੇ ਰਹੋ ਸਹੇਲਿਆਂ ਅੱਗੇ ਨਾਲ ਚੱਲੇ, ਘਰ ਬੰਧੋ ਸੱਚ ਧਰਮ ਕਾ ਗੜ ਥੰਮ ਹੈਲੇ, ਓਟ ਲਹਿੋ ਨਰੈਣੇ ਦੀਨ ਦੁਨੀਆਂ ਝੱਲੇ, ਨਾਨਕ ਪਕੜੇ ਚਰਨ ਹਰ ਤਿਸ ਦਰਗਹਿ ਮੱਲੇ। ਸਲੋਕ ਮਹੱਲਾ ਪੰਜਵਾਂ, ਜਾਜਕ ਮੰਗੇ ਦਾਨ ਦੇ ਪਿਆਰਿਆ, ਸੇਵਨ ਹਾਰ ਦਤਾਰਜੈ ਮੈਂ ਨਿਤ ਚਤਾਰਿਆ, ਨਖਿਟਣ ਜਾਈ ਮੂਲ ਤੁਲ ਭੰਡਾਰਿਆ, ਨਾਨਕ ਸ਼ਬਦ ਪਾਰਤੀ ਸਭ ਕਿਛ ਸਾਰਿਆ। ਮਹੱਲਾ ਪੰਜਵਾਂ, ਸਿੱਖੋ ਸ਼ਬਦ ਪਿਆਰਿਓ ਜਨਮ ਮਰਨ ਕੀ ਟੇਕ, ਮੁੱਖ ਉਜਰ ਸਦਾ ਸੁਖੀ ਨਾਨਕ ਸਿਮਰ ਤੇਕ। ਪੌੜੀ ਉੱਥੇ ਅੰਮ੍ਰਿਤ ਵੰਡੀਏ ਸੁਖੀਆ ਹਰ ਕਰਨੇ, ਜੰਮ ਕੇ ਪੰਥ ਨ ਪਾਈਏ ਫਿਰ ਨਾਹੀ ਮਰਨੇ, ਜਿਸਨੂੰ ਆਇਆ ਪ੍ਰੇਮ ਰਸ ਤਿਸੇ ਹੀ ਜਰਨੇ, ਬਾਣੀ ਉਚਰੈ ਸਾਹ ਜਨਮਿਓ ਚੱਲੇ ਝਰਨੇ, ਪੇਖ ਦਰਸ਼ਨ ਨਾਨਕ ਜੀਵਿਆ ਮਨ ਅੰਦਰ ਧਰਨੇ। ਸਲੋਕ ਮਹੱਲਾ ਪੰਜਵਾਂ, ਸਤਿਗੁਰ ਪੂਰੇ ਸੇਵਿਆ ਦੁੱਖਾਂ ਕਾ ਹੋਏ ਨਾਸ, ਨਾਨਕ ਨਾਮ ਰਾਧਿਆ ਕਰ ਜਾਵੇ ਰਾਸ। ਮਹੱਲਾ ਪੰਜਵਾਂ, ਜਿਸ ਸਿਮਰ ਸੰਕਟ ਚੁੱਟੈ ਅੰਧ ਮੰਗਲ ਵਿਸਰਾਮ, ਨਾਨਕ ਜਪੀਏ ਸਦਾ ਹਰ ਨਿਮਖ ਨ ਵਿਸਰੋ ਨਾਮ। ਪੌੜੀ ਤਿੰਨ ਕੀ ਸੋਭਾ ਕਿਆ ਗਣੀ, ਜਿਨੀ ਹਾਰ ਹਾਰ ਲੱਦਾ, ਸਾਦਾ ਸਾਨੀ ਜੋ ਪਵੇ ਸੋ ਝੂਟੇ ਵਧਾ, ਗੁਣ ਗਾਵੇ ਮਨਾਸੀਐ ਜੋਨ ਗਰਭ ਨਾ ਦੱਦਾ, ਗੁਰ ਭੇਟਿਆ ਪਾਰ ਬ੍ਰਹਮ ਹਰ ਵੜ ਬੁਝ ਸਮਦਾ, ਨਾਨਕ ਪਾਇਆ ਸੋ ਧਨੀ ਹਰ ਅਗਮ ਅਗਦਾ। ਸਲੋਕ ਮਹੱਲਾ ਪੰਜਵਾਂ, ਕਾਮ ਨਾ ਕਰੀ ਆਪਣਾ ਫਿਰੇ ਆਵਤਾ ਲੋਏ, ਨਾਨਕ ਨਾ ਵਿਸਾਰੀਏ ਸੁਖ ਕਨਿਆ ਹੋਏ। ਮਹੱਲਾ ਪੰਜਵਾਂ, ਵਿਖੇ ਕੜੋਤਨ ਸਗਲ ਮਾਏ ਜਾਗਤ ਰਹੀ ਲਪਟਾਏ, ਨਾਨਕ ਜਨ ਵਿਚਾਰਿਆ ਮਿੱਠਾ ਹਰ ਕਰ ਨਾਓ। ਪੌੜੀ ਇਹ ਇਨਸਾਨੀ ਸਾਧਕੀ ਜਿਸ ਭੇਡ ਧਰੀਏ, ਜਮਕਾਂਕਰ ਨੇੜ ਨ ਆਵੀ ਫਿਰ ਭੋਰ ਨ ਮਰੀਏ, ਭਾਵ ਸਾਗਰ ਸੰਸਾਰ ਵਿਖ ਸੋ ਪਾਰ ਉਤਰੀਏ, ਹਰ ਗੁਣ ਗੁੰਪੋ ਮਨ ਮਾਲ ਹਰ ਸਭ ਮਲ ਪਰਹਰੀਏ, ਨਾਨਕ ਪ੍ਰੀਤੋ ਮਿਲ ਰਹੇ ਪਾ ਬ੍ਰਹਮ ਨ ਰਹਰੀਏ। ਸਲੋਕ ਮਹੱਲਾ ਪੰਜਵਾਂ, ਨਾਨਕ ਆਏ ਸੇ ਪ੍ਰਵਾਨ ਹੈ ਜਿਨ ਹਰ ਬੁੱਠਾ ਚਿੱਤ, ਗਾਲੀ ਅਲਪ ਲਾਲੀਆਂ ਕੰਮ ਨਾਵੇ ਮਿੱਤ। ਮਹੱਲਾ ਪੰਜਵਾਂ, ਪਾਰ ਬ੍ਰਹਮ ਪ੍ਰਭ ਦਿੱਤੀਆਂ ਆ ਪੂਰਵ ਅਗਮ ਬਿਸਮਾਦ, ਨਾਨਕ ਰਾਮ ਨਾਮ ਧੰਨ ਕੀਤਾ ਪੂਰੇ ਗੁਰਪ੍ਰਸਾਦ। ਪੌੜੀ ਧੋ ਨਾ ਚੱਲੀ ਕਤੋ ਨਾਲ ਲਾਭ ਮੋਹ ਬਿਗੁੱਤੇ, ਕਰਤਵ ਘਰ ਭਲੇਰਿਆਂ ਮਧ ਮਾਇਆ ਸੁੱਤੇ, ਫਿਰ ਫਿਰ ਜੂਨ ਭੁਆਈਆਂ ਜਮ ਮਾਰਗ ਮੁੱਤੇ, ਕੀਤਾ ਭਾਇਨ ਆਪਣਾ ਦੁੱਖ ਤੇਤੀ ਜੁੱਤੇ, ਨਾਨਕ ਨਾਇ ਵਿਸਾਰੀਏ ਸਭ ਮੰਦਿਰ ਉੱਤੇ। ਸਲੋਕ ਮਹੱਲਾ ਪੰਜਵਾਂ, ਉਠੰਦਿਆਂ ਬਹੰਦਿਆਂ ਸੋਂਦਿਆਂ ਸੁਖ ਸੋਏ, ਨਾਨਕ ਨਾਮ ਸਲਾਹ ਹੈ ਮਨ ਤਾਂ ਸੀਤਲ ਹੋਏ। ਮਹੱਲਾ ਪੰਜਵਾਂ, ਲਾਲਚ ਚੱਟਿਆ ਨਿੱਤ ਫਿਰੇ ਸਵਾਸ ਕਰੇ ਨਕੋਏ, ਜਿਸ ਗੁਰ ਭੇਟੇ ਨਾਨਕਾ ਦਿਸਮਨ ਬਸਿਆ ਸੋਏ। ਪੌੜੀ ਖੱਬੇ ਬਾਸੂ ਪੌੜੀਆਂ ਸੱਚੇ ਨਾਓ ਮਿੱਠਾ, ਸਾਧ ਆਇਆ ਤਿੰਨ ਹਾਰਜਨਾ ਚੱਕ ਸਾਧੀ ਡਿੱਠਾ, ਪਾਰ ਬ੍ਰਹਮ ਜਿਸ ਲਿਖਿਆ ਮਨ ਦਿੱਤੇ ਬੁੱਠਾ ਇੱਕ ਨਜ਼ਰਾ ਵਰਿਆ ਭਾਉ ਦੁਆ ਕੁੱਠਾ ਹਰ ਨਾਨਕ ਮੰਗੇ ਜੋੜ ਕਰ ਪ੍ਰਭ ਦੇਵੇ ਤੁੱਠਾ ਸਲੋਕ ਮਹੱਲਾ ਪੰਜਵਾਂ ਜਾਤੜੀ ਸਾਹ ਜੋ ਜਚਿੰਦੀ ਹੇਕੜੋ ਗਾਲੀ ਬਿਆ ਬਿਕਾਰ ਨਾਨਕ ਧਣੀ ਵੀ ਹੋਣੀਆ ਮਹੱਲਾ ਪੰਜਵਾਂ ਨੀ ਜੋ ਵਿਦਾ ਮਨ ਪਛਾਣੋ ਬਿਲੋ ਥੀਓ ਜੋੜਨ ਹਾਰਾ ਸੰਤ ਨਾਨਕ ਪਾਦਰ ਪਦਰੋ ਪੌੜੀ ਸੋਈ ਸੇਵਿਓ ਜੀੜੇ ਦਾਤਾ ਬਖਸਿੰਦ ਕਿਲਵਿਕ ਸਭ ਬਿਨਾ ਸੋਨ ਸਿਮਰਤ ਗੋਬਿੰਦ ਹਰ ਮਾਰਗ ਸਾਧੂ ਦੱਸਿਆ ਜਪੀਏ ਗੁਰਮੰਤ ਮਾਇਆ ਸਵਾਸ ਸਾ ਫਿੱਕਿਆ ਹਰ ਮਨ ਪਵੰਦ ਧਿਆਏ ਨਾਨਕ ਪਰਮੇਸਰੇ ਜਿਨ ਦਿੱਤੀ ਜਿੰਦ ਸਲੋਕ ਮਹੱਲਾ ਪੰਜਵਾਂ ਬਤ ਲੱਗੀ ਸੱਚੇ ਨਾਮ ਵੀ ਜੋ ਵੀ ਜੇ ਸੋਖਾ ਆਏ ਤਿਸੇ ਪ੍ਰਾਪਤ ਨਾਨਕਾ ਜਿਸ ਨੂੰ ਲਿਖਿਆ ਆਏ ਮਹੱਲਾ ਪੰਜਵਾਂ ਮੰਗਣਾ ਦਾ ਸਾਚਿਕ ਜਿਸ ਤੁਸ ਦੇਵੇ ਆਪ ਜਿਤ ਖਾਧੇ ਮਨ ਤ੍ਰਿਪਤੀਏ ਨਾਨਕ ਸਾਹਿਬ ਦਾਤ ਪੌੜੀ ਸਲਾਹਾ ਜਗ ਮੈਂ ਸੇਖਟੇ ਜਿਨ ਹਰ ਧਨ ਰਾਸ ਦੁਤੀਆ ਭਾਉ ਨਾ ਜਾਣਨੀ ਸੱਚੇ ਦੀ ਆਸ ਨਿਚਲ ਇਕ ਸਰੇਵਿਆ ਹੋ ਸਭ ਬਿਨਾਸ ਪਾਰ ਬ੍ਰਹਮ ਜਿਸ ਵਿਸਤਰੇ ਤਿਸ ਵਿਸਥਾ ਸਾਸ ਕੰਠ ਲਾਇ ਜਨ ਰੱਖਿਆ ਨਾਨਕ ਬਲ ਜਾਸ ਸਲੋਕ ਮਹੱਲਾ ਪੰਜਵਾਂ ਪਾਰ ਬ੍ਰਹਮ ਫਰਮਾਇਆ ਮਿਉਂ ਬਿਠਾ ਬੁੱਠਾ ਸਹਿ ਸੁਭਾਏ ਆਨਤਨ ਬਹੁਤ ਉਪਜਿਆ ਪਿਤਮੀ ਰਜੀ ਤਿਪਤ ਗਾਏ ਸਦਸਾ ਗੁਣ ਉਚਰੇ ਦੁੱਖ ਦਾਲਤ ਗਿਆ ਬਿਲਾਏ ਪੂਰਵ ਲਿਖਿਆ ਪਾਇਆ ਮਿਲਿਆ ਤੇ ਸਿਰ ਜਾਏ ਪਰਮੇਸ਼ਰ ਜੀ ਵਾਲਿਆ ਨਾਨਕ ਸੇ ਧਿਆਏ ਮਹੱਲਾ ਪੰਜਵਾਂ ਜੀਵਨ ਪਦ ਨਿਰਵਾਣ ਇੱਕੋ ਸਿਮਰੀਏ ਦੂਜੀ ਨਾਹੀ ਜਾਏ ਕਿਨ ਵਿਧ ਧੀਰੀਏ ਡਿੱਠਾ ਸਾ ਸੰਸਾਰ ਸੁਖ ਨਾ ਬਿਨ ਤਨ ਧਨ ਹੋਸੀ ਚਾਰ ਜਾਣੇ ਕੋਏ ਜਨ ਰੰਗ ਰੂਪ ਰਸ ਬਾਧ ਕੇ ਕਰੇ ਪ੍ਰਾਣੀਆਂ ਜਿਸ ਭੁਲਾਏ ਆਪ ਤਿਸ ਕਲ ਨਹੀਂ ਜਾਣੀਆਂ ਰੰਗ ਰਤੇ ਨਿਰਵਾਣ ਸੱਚਾ ਗਾਵੀ ਨਾਨਕ ਜਨ ਦੁਆਰ ਜੇ ਤੁਰ ਭਾਵੀ ਪੌੜੀ ਜੰਮਣ ਵਰਨਾ ਤਿੰਨ ਕੋ ਜੋ ਹਰ ਲੜ ਲਾਗੇ ਜੀਵਸ ਤੇ ਪ੍ਰਵਾਨ ਹੋਏ ਹਰ ਕੀਰਤਨ ਜਾਗੈ ਸਾਧ ਸੰਗ ਜਿਨ ਪਾਇਆ ਸਹੀ ਬੜ ਭਾਗੈ ਨਾ ਵਿਸਰਿਆ ਧ੍ਰਿਗ ਜੀਵਨਾ ਤੂਟੇ ਸੱਚ ਧਾਗੈ ਨਾਨਕ ਧੂੜ ਪਨੀਸਾ ਲਾ ਕੋਟ ਪਿਰਾਗੈ ਸਲੋਕ ਮਹੱਲਾ ਪੰਜਵਾਂ ਧਾਰਨ ਸੁਵੰਨੀ ਕਾਢ ਰਤਨ ਜੜਾਵੀ ਹਰ ਪ੍ਰੇਮ ਪੁਰਖ ਮਨ ਬੁਠਾ ਸਭੇ ਕਾਸ ਹੇੜੇ ਥੀਏ ਗੁਰੂ ਨਾਨਕ ਸਤਿਗੁਰ ਤੁਠਾ ਮਹੱਲਾ ਪੰਜਵਾਂ ਫਿਰਦੀ ਫਿਰਦੀ ਦੈਤ ਸਾਂ ਜਲ ਪਰਬਤ ਬਨਰਾਏ ਜਿੱਥੇ ਡਿੱਠਾ ਮ੍ਰਿਤ ਕੋਏ ਅਲ ਬੈਠੀ ਆਏ ਪੌੜੀ ਜਿਸ ਸਰਬ ਸੁੱਖਾਂ ਫਲ ਓੜੀਏ ਸੋ ਸੱਚ ਕਮਾਵੋ ਨੇੜੇ ਦੇਖੋ ਪਾਰ ਬ੍ਰਹਮ ਇੱਕ ਨਾਮ ਧਿਆਵੋ ਹੋਏ ਸਗਲ ਕੀ ਰੇਣਕਾ ਹਰ ਸੰਗ ਸਮਾਵੋ ਦੁੱਖ ਨਾ ਦੇ ਕਿਸੇ ਜੀ ਪਤ ਚੋਰ ਘਰ ਜਾਵੋ ਪਤਤ ਪੁਨੀਤ ਕਰਤਾ ਪੁਰਖ ਨਾਨਕ ਸਰਣਾਵੋ ਸਲੋਕ ਦੋਹਾ ਮਹੱਲਾ ਪੰਜਵਾਂ ਇਕ ਜੇ ਸਾਜਨ ਮੈਂ ਕੀਆ ਸਰਬ ਕਲਾ ਸਮਰੱਥ ਜੀਓ ਮਾਰਾ ਖਨੀਏ ਹਰ ਮਾਨ ਤਾਂ ਸੜੀ ਵਰਥ ਮਹੱਲਾ ਪੰਜਵਾਂ ਜੇਕਰ ਗਈਏ ਪਿਆੜੇ ਤੁਧ ਨਾ ਛੋਡਾ ਮੂਲ ਹਰ ਛੋਡਣ ਤੇ ਦੁਜਨਾ ਪੜੀਏ ਦੋ ਜਕੇ ਸੂਲ ਪੌੜੀ ਸਾਭ ਨਿਧਾਨ ਸਰ ਜਿਸ ਦੇ ਹਰ ਸਰੇ ਸੋ ਹੋਵੇ ਜਪ ਜਪ ਜੀਵੇ ਸੰਤ ਜਨ ਪਾਪਾ ਮਲ ਧੋਵੈ ਚਰਨ ਕਮਲ ਹਿਰਦੇ ਵਸੇ ਸੰਕਟ ਸਭ ਖੋਵੈ ਗੁਰਪੂਰਾ ਜਿਸ ਭੇਟੀਏ ਮਰ ਜਨਮ ਨ ਰੋਵੈ ਪ੍ਰਭ ਦਸ ਪਿਆਸ ਨਾਨਕ ਨੀ ਕਿਰਪਾ ਕਰ ਦੇਵੇ ਸਲੋਕ ਡੱਖਣਾ ਮਹੱਲਾ ਪੰਜਵਾਂ ਭੋਰੀ ਭਰਮ ਬਜਾਏ ਤੇਰੀ ਮੁਹੰਮਤ ਹਿੱਕ ਤੂੰ ਜਿੱਥੇ ਉਂਜ ਜਾਏ ਤਥਾਉ ਮੌਜੂਦ ਸੋਏ ਮਹੱਲਾ ਪੰਜਵਾਂ ਚੜ੍ਹ ਕੇ ਘੋੜੇ ਕੁੰਦੇ ਪਕੜੇ ਖੂੰਡੀ ਦੀ ਕਢਾਰੀ ਹੰਸਾ ਸੇਤੀ ਚਿੱਤ ਉਲਾਸੇ ਕੁੱਕੜ ਦੀ ਉਡਾਰੀ ਪੌੜੀ ਰਸਨਾ ਉਚਰੇ ਹਰ ਸਰਵਣੀ ਸੁਣੇ ਸੋ ਉਧਰੇ ਪਿਤ ਮਿਤਾ ਹਰ ਜਸ ਲਿਖੇ ਲਾਏ ਭਾਵਨੀ ਸੇ ਹਸ ਪਵਿੱਤਾ ਆਰਸਾ ਤੀ ਸਮਝਣਾ ਸਭ ਪੁਨ ਤਿੰਨਾ ਕੀਤਾ ਸੰਸਾਰ ਸਾਗਰ ਤੇ ਉਧਰੇ ਵਿਖਿਆ ਗੜ ਜਿੱਤਾ ਨਾਨਕ ਲਾਲ ਲੈ ਉਧਾਰਿਆ ਨਾ ਦੋਇ ਸੇਵ ਅਮਿਤਾ ਸਲੋਕ ਮਹੱਲਾ ਪੰਜਵਾਂ ਤੁਹਾਡੇ ਕੋ ਲਾ ਚਿਤਨ ਆਵੇ ਹੀ ਕੜੋ ਨਾਨਕ ਸੇਹੀ ਧਨ ਫੜਾਨ ਜਿਨ੍ਹਾਂ ਸਾਈ ਵਿਸਰੈ ਮਹੱਲਾ ਪੰਜਵਾਂ ਪ੍ਰੇਤੋ ਕੀ ਤੋਨ ਦੇਵਤਾ ਤਿੰਨ ਕਰ ਨਿਹਾਰੇ ਸਭੇ ਸਿੱਖ ਵਾਰਿਅਨ ਪ੍ਰਭ ਕਾ ਸਵਾਰੇ ਨਿੰਦਕ ਪਕੜ ਪਛਾੜਿਅਨ ਝੂਠੇ ਦਰਬਾਰੇ ਨਾਨਕ ਆਪਰਾ ਵੱਡਾ ਹੈ ਆਪ ਸਾ ਸਵਾਰੇ ਪੌੜੀ ਪ੍ਰਭ ਬੇਅੰਤ ਵਿੱਚ ਅੰਤ ਨਾਹੀਂ ਸਭ ਵਿੱਚ ਸਭ ਤਿਸੇ ਕਰਨਾ ਅਗਮ ਗੋਚਰ ਸਾਹਿਬੋ ਜੀਆਂ ਕਾ ਪਰਨਾ ਹਾਸ ਦੇ ਪ੍ਰਤਪਾਲ ਦਾ ਭਰਨ ਭੋਖਣ ਕਰਨਾ ਮਿਹਰਬਾਨ ਭਗਤਿਨ ਦਾ ਪ ਜਪ ਸੱਚੀਏ ਕਰਨਾ ਜੋ ਤੁਧ ਭਾਵੇ ਸੋ ਭਲਾ ਨਾਨਕ ਦਾਸ ਸਰਨਾ ਸਲੋਕ ਮਹੱਲਾ ਪੰਜਵਾਂ ਤਿੰਨਾ ਭੁੱਖ ਨਾ ਕਰ ਹੀ ਜਿਸਦਾ ਭਰਾਵੇ ਸੋਏ ਨਾਨਕ ਚਰਨੀ ਲੱਗਿਆ ਉਧਰੇ ਸਭੋ ਕੋਏ ਮਹੱਲਾ ਪੰਜਵਾਂ ਜਾਚਕ ਮੰਗੇ ਨਿਤ ਨਾਮ ਸਾਹਿਬ ਕਰੇ ਕਬੂਲ ਨਾਨਕ ਪਰਮੇਸ਼ਰ ਜਜਮਾਨ ਤਿਸੇ ਭੁੱਖ ਨਾ ਮੂਲ ਪੌੜੀ ਮਨ ਰਤਾ ਗੋਇੰਦ ਸੰਗ ਸੱਚ ਭੋਜਨ ਜੋੜੇ ਪ੍ਰੀਤ ਲੱਗੀ ਹਰ ਨਾਮ ਸਿਓਏ ਹਸੀ ਘੋੜੇ ਰਾਜ ਮਿਲ ਖੁਸ਼ੀਆਂ ਘਣੀ ਧਿਆਏ ਮੁੱਖ ਨਾ ਮੋੜੇ ਢਾਡੀ ਦਰ ਪ੍ਰਭ ਮੰਗਣਾ ਦਰ ਕਦੀ ਨਾ ਛੋੜੇ ਨਾਨਕ ਮਨ ਤਨ ਚਾਓਏ ਨਿਤ ਪ੍ਰਭ ਕੋ ਲੋੜੇ ਸੁਧ ਕੀਚੇ ਰਾਗ ਗੌੜੀ ਭਗਤਾਂ ਕੀ ਬਾਣੀ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਗੁਰਪ੍ਰਸਾਦ ਗੌੜੀ ਗੁਆਰੇ ਰੀ ਸ੍ਰੀ ਕਬੀਰ ਜੀਓ ਕੇ ਚੌਪ ਦੇ 14 ਆਪ ਮੋਹੇ ਜਲਤ ਰਾਮ ਜਲ ਪਾਇਆ, ਰਾਮ ਉਦਕ ਤਨ ਜਲਤ ਬੁਝਾਇਆ, ਰਹਾ ਹੋ ਮਾਨਕ ਮਾਰਨ ਕਾਰਨ ਬਨ ਜਾਈਏ, ਸੋ ਜਲ ਬਿਨ ਭਗਵੰਤ ਨ ਪਾਈਏ, ਜੇ ਪਾਵਕ ਸੁਰ ਨਾ ਰਹਿ ਜਾ ਰੇ, ਰਾਮ ਉਦਕ ਜਨ ਜਲ ਤੁਹਾਰੇ, ਭਾਵ ਸਾਗਰ ਸੁਖ ਸਾਗਰ ਮਾਹੀ, ਪੀਵ ਰਹੇ ਜਲ ਨਿਗੁਟ ਨਾਹੀ, ਕਹਿ ਕਬੀਰ ਪਾਸਾ ਰੰਗ ਪਾਣੀ, ਰਾਮ ਉਦਕ ਮੇਰੀ ਤਿਖਾ ਬੁਝਾਣੀ, ਗੌੜੀ ਕਬੀਰ ਜੀ ਮਾਧੋ ਜਾਗੀ ਪਿਆਸ ਨ ਜਾਏ, ਜਲ ਮੈਂ ਅਗਨ ਉਠੀ ਦਿਖਾਏ, ਰਹਾਓ ਤੂੰ ਜਾਲਨੇ ਦਹੋ ਜਲ ਕਾ ਮੀਨ, ਜਲ ਮੈਂ ਰਹੋ ਜਲੇ ਬਿਨ ਕੀਨ, ਤੂੰ ਪਿੰਜਰ ਹੋ ਸੂਟਾ ਤੋਰ, ਜਮ ਮੰਜਾਰ ਕਹਾ ਕਰੇ ਮੋਰ, ਤੂੰ ਦਰਬਰ ਹੋ ਪੰਖੀਆ ਹੈ, ਮਦਭਾਗੀ ਤੇਰੋ ਦਸ ਨਾਏ, ਤੂੰ ਸਤਿਗੁਰ ਹੋ ਨਵ ਸੰਚੇਲਾ, ਕਹਿ ਕਬੀਰ ਮੇਲਾ ਅੰਤ ਕੀ ਬੇਲਾ, ਗੌੜੀ ਕਬੀਰ ਜੀ ਜਬ ਹਮ ਏਕੋ ਏਕ ਕਰ ਜਾਣਿਆ, ਤਬ ਲੋਗਾਂ ਸਾਹੇ ਦੁੱਖ ਮਾਨਿਆ, ਹਮ ਆਪਤੇ ਆਪਣੀ ਪਤ ਕੋਈ, ਹਮਰੇ ਖੋਜ ਪਰੋ ਮਤ ਕੋਈ, ਰਹਾਓ ਹਾਂ ਮੰਦੇ ਮੰਦੇ ਮਨ ਮਾਹੀ, ਸਾਜ ਪਾਤ ਸਾਹੂ ਸਿਉ ਨਾਹੀ, ਪਤ ਪਿਤ ਤਾਹੀ ਨਹੀਂ ਲਾਜ, ਤਬ ਜਨ ਹੋ ਗਿਆ ਜਬ ਉਗਰੇ ਗੋਪਾਜ, ਕਹੋ ਕਬੀਰ ਪਤ ਹਰ ਪ੍ਰਵਾਨ, ਸਭ ਤਿਆਗ ਭਜ ਕੇਵਲ ਰਾਮ, ਗੌੜੀ ਕਬੀਰ ਜੀ ਨਗਨ ਫਿਰਤ ਜੋ ਪਾਈਏ ਜੋਗ, ਬਨ ਕਾ ਮਿਰਗ ਮੁਗ ਸਭ ਹੋਗ, ਕਿਆ ਨਾਵੇ ਕਿਆ ਬਾਦੇ ਚਾਮ, ਜਮਨੇ ਚੀਨ ਸਾਤਮ ਰਾਮ, ਰਹਾਓ ਮੂੰਡ ਮੁੰਡਾਏ ਜੋ ਸਿੱਧ ਪਾਈ, ਮੁਕਤੀ ਭੇਡ ਨਾ ਗਈ ਅਕਾਈ, ਬਿੰਦ ਰੱਖ ਜੋ ਤਰੀਏ ਭਾਈ, ਕੁਤਰੇ ਕਿਉਂ ਨਾ ਪਰਮ ਗਤ ਪਾਈ, ਕਹੋ ਕਬੀਰ ਸੁਣੋ ਨਰ ਭਾਈ, ਰਾਮ ਨਾਮ ਬਿਨ ਕਿਨ ਗਤ ਪਾਈ, ਰਾਮ ਨਾਮ ਬਿਨ ਕਿਨ ਗਤ ਪਾਈ, ਗੌੜੀ ਕਬੀਰ ਜੀ ਸੰਧਿਆ ਪ੍ਰਾਤ ਇਸ਼ਨਾਨ ਕਰਾਹੀ, ਜੋ ਭੈ ਦਾਦਰ ਪਾਣੀ ਮਾਹੀ, ਜੋ ਭੈ ਰਾਮ ਰਾਮ ਰਤ ਨਾਹੀ, ਤੈ ਸਭ ਧਰਮ ਰਾਏ ਕੇ ਜਾਹੀ, ਰਹਾਓ ਕਾਇਆ ਰਤ ਬਹੁ ਰੂਪ ਚਾਹੀ, ਤਿੰਨ ਕਿਉ ਦਇਆ ਸੁਪਨੇ ਵੀ ਨਾਹੀ, ਚਾਰ ਚਰਨ ਕਹੇ ਬਹੁ ਆਗਰ, ਸਾਧੂ ਸੁਖ ਪਾਵੇ ਗਤ ਸਾਗਰ, ਕਹੋ ਕਬੀਰ ਬਹੁ ਕਾਇ ਕਰੀਜੈ, ਸਰਬਾ ਛੋੜ ਮਹਾਰਸ ਪੀਜੈ, ਕਬੀਰ ਜੀ ਗੌੜੀ ਕਿਆ ਜਪ ਗਿਆ ਤਪ ਗਿਆ ਵਰਤ ਪੂਜਾ, ਜਾ ਕੇ ਹਿਰਦੇ ਭੋ ਹੈ ਦੂਜਾ, ਰੇ ਜਨ ਮਨ ਮਾਧੋ ਸਿਉ ਲਾਈਏ, ਚਤੁਰਾਈ ਨਾਲ ਚਤੁਰਭੁਜ ਪਾਈਏ, ਰਹਾਓ ਪਰ ਹਰ ਲੋਭ ਹਰ ਲੋਕਾਚਾਰ, ਪਰ ਹਰ ਕਾਮ ਕ੍ਰੋਧ ਅਹੰਕਾਰ, ਕਰਮ ਕਰਤ ਵਧੇ ਹਮੇਵ, ਮਿਲ ਪਾਤਰ ਕੀ ਕਰੀ ਸੇਵ, ਕਹੋ ਕਬੀਰ ਭਗਤ ਕਰ ਪਾਇਆ, ਭੋਲੇ ਭਾਏ ਮਿਲੇ ਰਗੁਰਾਇਆ, ਗੌੜੀ ਕਬੀਰ ਜੀ ਗਰਭਵਾਸ ਮੈਂ ਫੁੱਲ ਨਹੀਂ ਜਾਤੀ, ਬ੍ਰਹਮ ਬਿੰਤੇ ਸਭ ਉਤਪਾਤੀ, ਕਹੋ ਰੇ ਪੰਡਿਤ ਬਾਹਮਣ ਕਬ ਕੇ ਹੋਏ, ਬਾਹਮਣ ਕਹਿ ਕੇ ਜਨਮਤ ਖੋਏ, ਰਹਾਓ ਜੋ ਤੂੰ ਬ੍ਰਾਹਮਣ ਬ੍ਰਹਮਣੀ ਜਾਇਆ, ਤੋ ਆਨ ਬਾਟ ਕਹਿ ਨਹੀਂ ਆਇਆ, ਤੁਮ ਕਤ ਬ੍ਰਾਹਮਣ ਹਮ ਕਾ ਸੂਦ, ਹਮ ਕਤ ਲੋਹ ਤੁਮ ਕਾ ਦੂਧ, ਕਹੋ ਕਬੀਰ ਜੋ ਬ੍ਰਹਮ ਵਿਚਾਰੇ, ਸੋ ਬ੍ਰਾਹਮਣ ਕਹੀਏ ਤਹਿ ਹਮਾਰੇ, ਗੌੜੀ ਕਬੀਰ ਜੀ ਅੰਧਕਾਰ ਕੁਰਕ ਕਵੇ ਨਾ ਸੋਈ ਹੈ, ਰਾਜਾ ਰੰਗ ਦੋ ਮਿਲ ਰੋਈ ਹੈ, ਜੋ ਪੈ ਰਸਨਾ ਰਾਮ ਨ ਕਹੀ ਬੋ, ਉਪਜਤ ਵਿੰਸਤ ਰੋਬਤ ਰਹੀ ਬੋ, ਰਹਾਓ ਜਸ ਦੇਖੀਏ ਤਵ ਕੀ ਛਾਇਆ, ਪ੍ਰਾਣ ਗਏ ਕੋ ਕਾ ਕੀ ਮਾਇਆ, ਜਾ ਜਾਂਤੀ ਮੈਂ ਜੀ ਉਸਮਾਨਾ, ਮੂਹੇ ਬਨ ਕੋ ਕਾ ਕਰ ਜਾਨਾ, ਹੰਸਾ ਸਬਰ ਕਾ ਸਰੀਰ, ਰਾਮ ਸੈਨ ਪਿਓ ਰੇ ਕਬੀਰ, ਗੌੜੀ ਕਬੀਰ ਜੀ ਜੋਤ ਕੀ ਜਾਤ, ਜਾਤ ਕੀ ਜੋਤੀ, ਤਿਤ ਲਾਗੇ ਕੰਜਾ ਫਲ ਮੋਤੀ, ਗਉਂ ਸੋ ਘਰ ਜੋ ਨੇ ਭੋ ਕਹੀਏ, ਕਹੋ ਭਜ ਜਾਏ ਅਵੇ ਹੋਏ ਰਹੀਏ, ਰਹਾਓ ਤਡ ਤੀਰਥ ਨਹੀਂ ਮਨ ਪਤਿਆਏ, ਚਾਰ ਚਾਰ ਰਹੇ ਉਰਝਾਏ, ਪਾਪ ਹੁੰਦੋ ਏਕ ਸਮਾਨ, ਨਿਜ ਘਰ ਪਾਸ ਜੋ ਗੁਣ ਆਨ, ਕਬੀਰ ਨਿਰਗੁਣ ਨਾਮ ਨਰੋਸ, ਇਸ ਪਰਚਾਇ ਪਾਸ ਰਹੇ ਏਸ, ਗੌੜੀ ਕਬੀਰ ਜੀ ਜੋ ਜਨ ਪਰਮਤ ਪਰਮਨ ਜਾਨਾ, ਬਾਤ ਨਹੀਂ ਬੈਕੁੰਡ ਸਮਾਨਾ, ਨਾ ਜਾਣਾ ਬੈਕੁੰਡ ਕਹਾਂ ਹੀ, ਜਾਨ ਜਾਨ ਸਭ ਕਹਿਤ ਆਹੀ, ਰਾਓ ਕਹਿਣ ਕਹਾਵਨ ਨਾ ਪਤਿਆਈ ਹੈ, ਤੋ ਮਨ ਮਾਨੇ ਜਾ ਤੇ ਹੁੰਮੇ ਗਈ ਹੈ, ਜਬ ਲਗ ਨੀਂਦ ਕੰਠ ਕੀ ਆਸ, ਤਬ ਲਗ ਹੋਏ ਨਹੀਂ ਚਰਨਵਾਸ, ਕਹੋ ਕਬੀਰੇ ਕਹੀਏ ਕਾਏ, ਸਾ ਸੰਗ ਮੈਂ ਕੁੰਠਾਏ, ਗੌੜੀ ਕਬੀਰ ਜੀ ਉਪਜੇ ਨਿਪਜੇ ਨਿਪਜ ਸਮਾਈ, ਨੈਨਾ ਦੇਹ ਤੇਗ ਜਗ ਆਈ, ਲਾਜ ਨਾ ਮਾਰੋ ਕਹੋ ਕਰ ਮੇਰਾ, ਅੰਤ ਕੀ ਵਾਰ ਨਹੀਂ ਕਸ਼ ਤੇਰਾ, ਰਹਾਓ ਅਨੇਕ ਯਤਨ ਕਰ ਕਾਇਆ ਪਾਲੀ, ਮਤੀ ਵਾਰ ਅਗਨ ਸੰਗ ਚਾਲੀ, ਚੂਹਾ ਚੰਦਨ ਮਦਨੇਂਗਾ, ਸੋ ਤਨ ਜਲੇ ਕਾਠ ਕੇ ਸੰਗਾ, ਕਹੋ ਕਬੀਰ ਸੁਣੋ ਰੇ ਗੁਨੀਆ, ਬਿਨ ਸਹਿਗੋ ਰੂਪ ਦੇਖੇ ਸਭ ਦੁਨੀਆ, ਗੌੜੀ ਕਬੀਰ ਜੀ ਅਵਰ ਵੇਖਿਆ ਸੋ ਕਰੀਜੇ, ਤੋ ਕੀਜੇ ਜੋ ਆਪਣ ਜੀਜੇ, ਮੈਂ ਨਾ ਮਰੋ ਮਰਬੋ ਸੰਸਾਰ, ਆਪ ਮੋਹੇ ਮਿਰੋ ਹੈ ਜੇ ਆਵਣ ਹਾਰ ਆ, ਰਹਾਓ ਇਹ ਦੇਈ ਪਰਮਲ ਮੈਂ ਕੰਦਾ, ਸਾਸੁ ਵਿਸਰੇ ਪਰਮਾਨੰਦਾ, ਫੂਟਾ ਏਕ ਪੰਜ ਪਨਿਹਾਰੀ, ਟੂਟੀ ਲਾਲ ਭਰੇ ਮਤਿਹਾਰੀ, ਕਹੋ ਕਬੀਰ ਇੱਕ ਬੁੱਧ ਵਿਚਾਰੀ, ਨਾ ਉਹ ਫੂਟਾ ਨਾ ਪਨਿਹਾਰੀ, ਗੌੜੀ ਕਬੀਰ ਜੀ ਸਥਾਵਰ ਜੰਗਮ ਕੀਟ ਪਤੰਗਾ, ਅਨੇਕ ਜਨਮ ਕੀਏ ਬਹੁ ਰੰਗਾ, ਐਸੇ ਘਰ ਹਮ ਬਹੁਤ ਵਸਾਏ, ਜਬ ਹਮ ਰਾਮ ਗਰਭ ਹੋਏ ਆਏ, ਰਹਾਓ ਜੋਗੀ ਜਤੀ ਤਵੀ ਬ੍ਰਹਮਚਾਰੀ, ਕਬੂ ਰਾਜਾ ਛਤਰਪਤ ਕਬੂ ਪੇਖਾਰੀ, ਸਾਕਤ ਮਰੇ ਸੰਤ ਤਵ ਜੀਵੇ, ਰਾਮ ਸੈਂ ਰਸਨਾ ਪੀਵੇ, कहो कबीर प्रभु कृपा कीजे हार परे अब पूरा दीजे। गौड़ी कबीर जी की नार राय लिखिया महला पंजवा ऐसो चग देखियो कबीर दाद के भोले बरोले नीर राओ हरी अंगूरी गदा चरे नित उठासे ही गे मरे माता पैसा मुआ जाए खुद गुजर सातल पाए को कबीर प्रगट पई खेर लेले को चुंगे नित भेड़ राम रमत मत प्रगटियाई को कबीर गुरसोची पाई। गौड़ी कबीर जी पंच पदे जो जल छोड़ बार पयो मीना पूर्व जन्म हो तप काहीना अब कहो राम कवन गत मोरी तजील बनारस मत पई थोरी रहाओ सगल जन्म से पूरी गवाया मरती वार मगर उठे आया बहुत बस तप किया काशी मन पया मगर की बासी काशी मगर साम बिचारी उसी भगत जैसे उतस पारी कहो गुरदास शिव सब को जाने मुआ कबीर राम श्री जाने।
1: जोआ चंदन मर्दन अंगा सोतन जले काट पे संगा इस तन तन की कमन बटाई तरन परे और वार न जाए रहाओ राज्य सोए दिन त्रेता एक नार कोना हा तंडोर मुख खायो तंबोर मरती बार कस बो चोर गुरमत रासा जर गुण गावे रामे राम रम सुख पावे कृपा करके नाम दरड़ाई हर रस बास संगंध बसाई कैत कबीर चे तेरे अंदा सत राम झूठा सब धंधा गौड़ी कबीर जी ते बदे चार तुके जमते उलट पय है राम दुख बंसे सो कियो बसराम बैरी उलट पय है चिकनीता सात उलट सो जन पय सीता अमय सर्व कुशल कर जमानिया सांद पई जब गोविंद जानिया रहाओ तन मैं ओती कोट उपाद उलट पई सुख सहित समाद आप शाने आपे आप रोग न व्यापे तीनो ताप आमने उलट सनातन हुआ तब जान्या जब जी तुम हुआ कहो कबीर सुख सहित समावो आप न डरो न आवर डरावो। गौड़ी कबीर जी पेंड मोए जियो के कर जाता शब्द तीत न दराता जन राम ना जानिया तने पछाणिया ज्यों गूंगे सा कर मन मानिया ऐसा ज्ञान कते बनवारी मारे पवन लड़ सुख मन नारी रहाओ सो कर करो जे बोर न करना सो पग रवो जे बोर न रवना सो ध्यान धरो जे बोर न धरना ऐसे मरो जे बोर न मरना उल्टी गंगा जमन मलावो बिन जल संग मन में नहावो लोचा समसरे व्यवहारा तत् विचार क्या और विचारा आव तेज पाए प्रथमी आकाशा ऐसी रहत रहो हर पासा ऐ कबीर निरंजन त्यावो तित कर जाओ कि बोर न आवो। गौड़ी कबीर जीते पदे कंचन स्यों पाइए नहीं तोल मन दे राम लिया है मोल आ मोए राम अपना कर जानिया सहस भाए मेरा मन मानिया रहाओ ब्रह्मे कद कद अंत न पाया राम भगत बैठे कर आया कहो कबीर चंचल मात्या की केवल राम भगत निज भागी। गौड़ी कबीर जी जे मरने सब जगत त्रासिया सो मरना गुरशब्द पुरगासिया अब वैसे मरो मरन मन मानिया मर मर जाते जन राम न जानिया रहाओ मरनो मरन कहे सब कोई सहजे मरे अमर हो सोई कहो कबीर मन पया आनंदा गया परम रया परमानंदा। गौड़ी कबीर जी कत नहीं ठौर मूल कत लावो खोज सुतन में ठौर न पावो लागी हो सो जाने पीर राम भक्त अनियाले तीर रहाओ एक पाए दो देखो सब नारी क्या जानो से कौन प्यारी ओ कबीर जाके मस्तक भाग सब पर हरता को मिले सुहाग। गौड़ी कबीर जी जाके हरसा ठाकुर भाई मुक्त अनंत बगारण जाई अब कहो राम भरोसा तेरा तब काहू का कमन हो रहा तीन लोग जाके आए पार सो कहे न करे परस्पार कहो कबीर एक बुद्ध बिचारी क्या बस जो सिख दे मैं तारी। गौड़ी कबीर जी बिनसा सती हो कैसे नार पंथ देखो दे विचार प्रीत बिना कैसे बदे स्नेह जब लग रस तब लग नहीं ने रहाओ सान सत करे जी अपने सोर में ये को मिले न सपने तन तन तन द्रे सौ शरीर सोई सुहागन कहे कबीर। गौड़ी कबीर जी वेख्या व्यापया सब संसार वेख्या ले डूबी परवार रे नर नाव चौड़ कतबोड़ी अर्शन तोड़ बिख्या संग जोड़ी राहो सुर नर दादे लागी आगो निट नीर पस पीव न पीप न चाल निट नीर पस पीव न चाल निकट नीर पस पीस न चाग चेत चेत निक्षो नीर तो जल निर्मल तस्त कबीर गौड़ी कबीर जी जे कुल पूत न ज्ञान विचारी विधवा कसना पई मै तारी जे नर राम भक्त नहीं सादी जन्मत कसना मोह अपराधी राव मोच मोच गर्भ गए कीन बचया बुढ़ को जरूप जीवे जग मजया कौ कबीर जैसे सुंदर स्वरूप नाम बिना जैसे कुछ करूप गौड़ी कबीर जी जो जन ले सम खसम का नाओ तन कै सद बलहारे जाओ सो निर्मल निर्मल हर गुण गावे सो भाई मेरे मन भावे राहो ये कट राम रया भरपूर तन की पग पंकज हम सुहूर जा जला मत का तीर सह सहज गुण रमो कबीर गौड़ी कबीर जी गंग गगनर साल चुए मेरी पाठी संच महारा तन भया काठी वाको कहिए सहज मतवारा पी परम रस ज्ञान बिचारा रहाओ सहज कलानन जो मिलियाई आनंद मते अंदन जाई चींत चीन निरंजन लाया कौ कबीर तो अनुभव पाया गौड़ी कबीर जी मन का स्वभाव मने व्यापी मने मार कमन विसर सापी कौन सो मन जो मन मारे मन को मार कहो के सतारे राव मन अंतर बोले सब कोई मन मारे बिन भक्त न होई कौ कबीर जो जाने से हो मन मसूद त्रे पवन दे गौड़ी कबीर जी अजोधी से अम्बर तारे किने चीते चीतन हारे कौरे पन पे अम्बर का सो लागा बुझे बुझन हर्ष भागा रहाओ सूर चंद करे उजियारा सब में फसरा ब्रह्म पुसारा कौ कबीर जानेगा सोए हृदय राम अफरा में होए गौड़ी कबीर जी वेद की पुत्री समृत भाई सांकल जेवरी लह आई अपन अपन नगर आपसे बांधिया मौके भात ताल सर सांध्या रहाओ कटी न कटे टूट न जाई सा सापनो जाको खाई हम देखते जन सब जग लूटिया कौ कबीर में राम कहे छूटिया गौड़ी कबीर जी दे महाल दम फिरावो सगल तन जीन गगन दौरावो अपने विचार सवारी कीजे सहज के पावड़े पर कर लीजे राव चल रहे बैकुंठ तुझे ले तारो हिचे प्रेम हिचे ता प्रेम के चाप कुमारो कह कबीर कैद कबीर भले सवारा वेक ते फेरे नरारा गौड़ी कबीर जी जे मुख पांचो अमृत खाए ते मुख दुख लोक तुर लाए एक दुख राम राय काटो मेरा अग्न दय हर गर्भ बसेरा रहो कायम कूती भगत भाती को जारे को गले माटी को कबीर हर चरण लुखावो पाशे ते जम क्यों न बठावो गौड़ी कबीर जी आपे पाव के आपे पवना जारे खसम धरा के कवना राम जवत तन की जर की न जाए राम नाम चतरा समाय रहो काको जरे काये खोयान नटवर के ले सार भगवान तो कबीर अखर दोय पास होएगा खसम चलेगा राख गौड़ी कबीर जी दो पदे नामे जोग त्यान चित लाया बिन बैराग ने छूट समाया कैसे जीवन हो हमारा जब न हो राम नाम उधारा रहो कौ कबीर खोजो समान राम समान देखो यान गौड़ी कबीर जी जे सर रच रच बाग पाग सो सर चुंच सवारे काग ये धन धन को क्या कर भैया राम नाम काए ना दृढ़ैया रहो कैत कबीर सुनो मन मेरे यही हाल होएगे तेरे गौड़ी ग्वारेरी के पदे पैतीस राग गौड़ी ग्वारेरी अष्टपदी कबीर जी की एक ओंकार सतगुर प्रसाद सुख मांग सुख आगे आवे सो सुख अमन मांग्या पावे लिखया जो सुख सुख आसा कैसा हो ये राजा राम नवासा रहो ये सुख ते से ब्रह्म डराना सो सुख हमो साज कर जाना सन कागज नारद मन सेखा तन मी तन में मन नहीं देखा इस मन को कोई को जो पाई तन छूटे मन का समाई गुरप्रसादी जय दो नमा भक्त के प्रेम नहीं है जाना इस मन को नहीं आमन जाना जिसका परम गया तन साज पिछाना इस मन को रूप मारे क्या काई रुक में होया प्रभु समाई इस मन का कोई जाने पे हो इस मन लीन भय सुख दे जियो कर अर सगल शरीरा इस मन को राव रहे कबीरा गौड़ी द्वारे री एन से एक नाम जो जागे केतक सिद्ध पहे लिवला गिराओ साधक सिद्ध सगल मन हारे एक नाम कल्प कर तारे जो हर्ष जो हारे सो होए नयाना कह कबीर राम नाम पुछाना गौड़ी पी सोठ पी ਰੇਜੀਨ ਲਾਜ ਲਾਜ ਤੋਇ ਨਾਹੀ ਹਰ ਕਈ ਕਰ ਚਾਹੋ ਕਹਿ ਜਾਹੀ ਰਹੋ ਜਾ ਕੋਠਾ ਕਰਿ ਉੱਚਾ ਹੋਈ ਸੋ ਜਨ ਪਰ ਕਰ ਜਾਤ ਨ ਸੋਹੀ ਸੋ ਸਹਿਬ ਰਿਆ ਭਰਪੂਰ ਸਦਾ ਸੰਗ ਨਹੀਂ ਹਰ ਦੂਰ ਕਮਲਾ ਚਰਨ ਸਰਨ ਜਾ ਕੇ ਕਹੋ ਜਨ ਕਾ ਨਾਹੀ ਕਰ ਸਾਕੇ ਸਭ ਕੋਈ ਕਹੇ ਜਸ ਕੀ ਬਾਤਾ ਸੋ ਸਮਰਾਥ ਪਤਹਿ ਦਾਤਾ ਕਹਿ ਕਬੀਰ ਪੂਰਨ ਜਗ ਸੋਈ ਜਾ ਕੇ ਹਿਰਦੇ ਅਵਰ ਨ ਹੋਈ ਕੌਣ ਕੋ ਪੂਤ ਪਤਾ ਕੋ ਕਾਕੋ ਕੌਣ ਮਰੇ ਕੋ ਦੇ ਸੰਤਾਪੋ ਹਰ ਠੱਗ ਜਾ ਕੇ ਉਠ ਗੌਰੀ ਲਾਈ ਹਰ ਕੇ ਲੋਕ ਐਸੇ ਜੀਓ ਮੇਰੀ ਮਾਈ ਰਹਾਉ ਕੌਣ ਕੋ ਪੁਰਖ ਕੌਣ ਕੀ ਨਾਰੀ ਆ ਤਤ ਲਿਓ ਸਰੀਰ ਵਿਚਾਰੀ ਕਹਿ ਕਬੀਰ ਠੱਗ ਸਿਉ ਮਨ ਮਾਨਿਆ ਗਈ ਠਗੌਰੀ ਠੱਗ ਪਹਿਚਾਨਿਆ ਆ ਮੌਕੋ ਪਏ ਰਾਜਾ ਰਾਮ ਸਹਾਈ ਜਨਮ ਮਰਨ ਘਟ ਪਰਮ ਗਤ ਪਾਈ ਰਹਾਉ ਸਾਧੂ ਸੰਗਤ ਦਿਓ ਰਲਾਏ ਪੰਜ ਦੂਰ ਤੇ ਲਿਓ ਛਡਾਏ ਅੰਮ੍ਰਿਤ ਨਾਮ ਜਪੋ ਜਪ ਰਸਨਾ ਅਮੋਲ ਦਾਸ ਕਰ ਕਲੀਨੋ ਆਪਣਾ ਸਤਿਗੁਰ ਕੀਨੋ ਪਰ ਉਪਕਾਰ ਕਾਲੀਨ ਸਾਗਰ ਸੰਸਾਰ ਚਰਨ ਕਮਲ ਸਿਉ ਲਾਗੀ ਪ੍ਰੀਤ ਗੋਬਿੰਦ ਬਸੇ ਨਿਤਾ ਨਿਤ ਚੀਤ ਮਾਇਆ ਤਪਤ ਬੂਜਾ ਅੰਗਿਹਾਰ ਮਨ ਸੰਤੋਖ ਨਾਮ ਆਧਾਰ ਜਲ ਥਲ ਪੂਰੇ ਪ੍ਰਸਾਮੀ ਜਤ ਪੈਖੋ ਤਤ ਅੰਤਰ ਜਾਮੀ ਆਪਣੀ ਭਗਤਾ ਪੀ ਦਰੜਾਈ ਪੂਰਬਲਿਖਤ ਮਿਲਿਆ ਮੇਰੇ ਭਾਈ ਜਿਸ ਕਿਰਪਾ ਕਰੇ ਤਿਸ ਪੂਰਨ ਸਾਜ ਕਬੀਰ ਕਾ ਸਵਾਮੀ ਗਰੀਬ ਨਵਾਜ ਜਲ ਹੈ ਸੂਤਕ ਥਲ ਹੈ ਸੂਤ ਸੂਤਕ ਉਪਤ ਹੋਈ ਜਨਮੇ ਸੂਤਕ ਮੂਹੇ ਫੁਨ ਸੂਤਕ ਸੂਤਕ ਪਰ ਜਬਗੋਈ ਕੌਰੇ ਪੰਡੀਆ ਕੌਣ ਪੂਜਤਾ ਐਸਾ ਗਿਆਨ ਜਪੋ ਮੇਰੇ ਮੀਤਾ ਰਹਾਓ ਨੈਨੋ ਸੂਤਕ ਬੈਨੋ ਸੂਤਕ ਸੂਤਕ ਸ਼੍ਰਵਣੀ ਹੋਈ ਪੂਰਤ ਬੈਠਤ ਸੂਤਕ ਲਾਗੇ ਸੂਤਕ ਪਰੇ ਰਸੋਈ ਪਾਸਣ ਕੀ ਬਸਹੂ ਕਾ ਜਾਣੇ ਛੁੱਟਣ ਕੀ ਇੱਕ ਕੋਈ ਕਹਿ ਕਬੀਰ ਅੰਮ੍ਰਿਤ ਵਿਚਾਰੇ ਸੁਖ ਦੁੱਖ ਨੇ ਨਾ ਹੋਈ ਗੌੜੀ ਚਗਰਾ ਇੱਕ ਨਵੇਰੋ ਰਾਮ ਜਾਂ ਕਹੋ ਆਪਣੇ ਜਾਂ ਸੋ ਕਾਮ ਰਹਾਉ ਇਹ ਮਨ ਵੱਡਾ ਕੇ ਜਾ ਸੋ ਮਨ ਮਾਨਿਆ ਰਾਮ ਵੱਡਾ ਕੇ ਰਾਮੇ ਜਾਣਿਆ ਬ੍ਰਹਮਾ ਵੱਡਾ ਕੇ ਜਾ ਸੋ ਪਾਇਆ ਵੇਦ ਵੱਡਾ ਕੇ ਜਹਾਂ ਤੇ ਆਇਆ ਕਹਿ ਕਬੀਰ ਹੋ ਭਇਆ ਉਦਾਸ ਤੀਰਥ ਵੱਡਾ ਕੇ ਹਰਿ ਕਾ ਦਾਸ ਰਾਗ ਗੌੜੀ ਚੇਤੀ ਦੇਖੋ ਭਾਈ ਗਿਆਨ ਕੀ ਆਈ ਆਂਦੀ ਸਭੇ ਡਾਨੀ ਭਰਮ ਕੀ ਟਾਟੀ ਰਹਿ ਨ ਮਾਇਆ ਬਾਂਧੀ ਰਹਾਓ ਜਿੱਤੇ ਕੀ ਬਸੂਨ ਬਰਾਨੀ ਮੋਹ ਬਲੇਡਾ ਟੁੱਟਾ ਤਿਸਨਾ ਸ਼ਾਨ ਭਰੀ ਤਾਰੀ ਉੱਪਰ ਗੁਰਮਤ ਭਾਂਡਾ ਫੂਟਾ ਆਂਦੀ ਪਾਛੇ ਜੋ ਜਲ ਵਰਕੇ ਤੇ ਤੇਰਾ ਜਨ ਪੀਨਾ ਕਹਿ ਕਬੀਰ ਮਨ ਪਿਆ ਪ੍ਰਗਾਸਾ ਉਹਦੇ ਪਾਨ ਜਪ ਚੀਨਾ ਗੌੜੀ ਚੇਤੀ ਇੱਕ ਓਂਕਾਰ ਸਤਿਗੁਰ ਪ੍ਰਸਾਦ ਹਰ ਜਸ ਸੁਣੇ ਨ ਹਰ ਗੁਣ ਗਾਵੇ ਬਤ ਨਹੀਂ ਅਸਮਾਨ ਗਰਾਵੇ ਐਸੇ ਲੋਕ ਗੰਸਿਓ ਕਿਆ ਕਹੀਏ ਜੋ ਪ੍ਰਭ ਕੀਏ ਭਗਤੇ ਬਾਜ ਤਿੰਤੇ ਸਦਾ ਡਰਾਨੇ ਰਹੀਏ ਰਹੋ ਆਪਣਾ ਦੇ ਚੁਰੂ ਪਰਪਾਨੀ ਤੇ ਨਿੰਦੇ ਜੇ ਗੰਗਾਇਆ ਨੀ ਬੈਰ ਤੇ ਉਤਕ ਟੋਤਾ ਚਾਲੇ ਆਪ ਗਏ ਔਰ ਨੂੰ ਘਾਲੇ ਛੜਕ ਚਰਚਾ ਨ ਜਾਣੇ ਬ੍ਰਹਮ ਕੋ ਕਹਿਓ ਨ ਮਾਨੇ ਆਪ ਗਏ ਔਰ ਨੂੰ ਖੋਵੇ ਆਪ ਲਗਾਏ ਮੰਦਰ ਮੈਂ ਸੋਏ ਅਵਰਨਸ ਆਪ ਆਏ ਕਿ ਖਾਨੇ ਤਿੰਨ ਦੋ ਦੇਖ ਦੁਖੀ ਤਿੰਨ ਕੋ ਦੇਸ ਕਬੀਰ ਲਜਾਨੇ ਰਾਗ ਗੌੜੀ ਬੈਰਾਗਣ ਕਬੀਰ ਜੀ ਇੱਕ ਓਂਕਾਰ ਸਤਿਗੁਰ ਪ੍ਰਸਾਦ ਜੀਵਤ ਪਿੱਤਰ ਨਾ ਮਾਨੇ ਕਹੋ ਮੋਹੇ ਤਰਾਨ ਕਰਾਹੀ ਪਿੱਤਰ ਵੀ ਵਪਰੇ ਕਹੋ ਕਿਆ ਪਾਵੇ ਕਊਆ ਕੋ ਪ੍ਰਸਾਹੀ ਮੌਕੋ ਕੁਸਲ ਬਤਾਵੋ ਕੋਈ ਕੁਸਲ ਕੁਸਲ ਕਰਤੇ ਜਗ ਬਿਨਸੇ ਕੁਸਲ ਪੀ ਗਏ ਤੇ ਹੋਈ ਰਹਾਓ ਮਾਟੀ ਕੇ ਕਰ ਦੇਵੀ ਦੇਵਾ ਤਿਸ ਆਗੇ ਜਿਉ ਦੇਹੀ ਐਸੇ ਪਿੱਤਰ ਸਮਾਰੇ ਕਹੀਏ ਆਪਣ ਕਿਆ ਨ ਲੇਹੀ ਸਰ ਜਿਉ ਕਾਟੇ ਨਿਰ ਜਿਉ ਪੂਜੇ ਅੰਤ ਕਾਲ ਕੋ ਭਾਰੀ ਰਾਮ ਨਾਮ ਕੀ ਗਤ ਨਹੀਂ ਜਾਨੀ ਭੈ ਡੂਬੇ ਸੰਸਾਰੀ ਦੇਵੀ ਦੇਵਾ ਪੂਜੇ ਡੋਲੇ ਪਾਰ ਬ੍ਰਹਮ ਨਹੀਂ ਜਾਣਾ ਕੈਦ ਗਬੀਰ ਅਕਲ ਨਹੀਂ ਚੇਤਿਆ ਵਿਖਿਆ ਤੁਨ ਵਟਾਨਾ ਗੌੜੀ ਜੀਵਤ ਮਰੇ ਮਰੇ ਫੁਨ ਜੀਵੇ ਐਸੇ ਸੁਨ ਸਮਾਇਆ ਅੰਜਨ ਮਾਏ ਨਿਰੰਜਨ ਰਹੀਏ ਬਹੁ ਨਾ ਪਹੁ ਜਲ ਪਾਇਆ ਮੇਰੇ ਰਾਮ ਐਸਾ ਖੀਰ ਬਲੋਈਏ ਗੁਰਮਤ ਮਨੁਆ ਆਸੇ ਰਾਖੋ ਇਨ ਬਿਦ ਅੰਮ੍ਰਿਤ ਪੀ ਹੋਈ ਰਹੋ ਗੁਰ ਕੇ ਬਾਣ ਬਜਰ ਕਲ ਛੇਦੀ ਪ੍ਰਗਟਿਆ ਪਦ ਪ੍ਰਗਾਸਾ ਸਖਤ ਅਧੇਰ ਜੇਵੜੀ ਪ੍ਰਮ ਚੂਕਾ ਨੇਚਲ ਸਭ ਕਰਵਾਸਾ ਤਿੰਨ ਬਿਨ ਥਾਣੇ ਧਨਕ ਚੜਾਈਏ ਇਹ ਜਗ ਭੇਦਿਆ ਭਾਈ ਤਿੰਨ ਬਿਨ ਥਾਣੇ ਧਨਕ ਚੜਾਈਏ ਇਹ ਜਗ ਭੇਦਿਆ ਭਾਈ ਦਸ ਬੂਟੀ ਪਹੁੰਚ ਲਾਵੇ ਡੋਰ ਰਹੀ ਲਿਓ ਲਾਈ ਹੁਣ ਮਨ ਮਨੁਆ ਸੁਨ ਸਮਾਨਾ ਦੁਧਾ ਦੁਰੁੰਦ ਭਾਗੀ ਕਹੋ ਕਬੀਰ ਅਨੁਭਵ ਕੇ ਦੇਖਿਆ ਰਾਮ ਨਾਮ ਲਿਵ ਲਾਗੀ ਗੌੜੀ ਬੈਰਾਗਣ ਤੇ ਪਦੇ ਉਲਟ ਤਪਾਉਣ ਚੱਕਰ ਖੱਟ ਭੇਦੇ ਸੁਰਤ ਸੁਣ ਅੰਦਰਾਗੀ ਆਵੇ ਨ ਜਾਏ ਮਰੇ ਨ ਜੀਵੇ ਤਾਸ ਖੋਜ ਬੈਰਾਗੀ ਮੇਰੇ ਮਨ ਮਾਨੀ ਉਲਟ ਸਮਾਨਾ ਗੁਰਪ੍ਰਸਾਦ ਅਗਲ ਪਈ ਅਵਰੇ ਨਾਤਰ ਥਾਂ ਬੇਗਾਨਾ ਰਹਾਓ ਨਿਵਰੇ ਦੂਰ ਦੂਰ ਸੁਣ ਨਿਵਰੇ ਜਨ ਜੈਸਾ ਕਰ ਮਾਨਿਆ ਹਲੋਤੀ ਦਾ ਜੈ ਭੈ ਬਰੇ ਦਾ ਜਨਤੀ ਆਤਮ ਜਾਣਿਆ ਤੇਰੀ ਨਿਰਗੁਣ ਕਥਾ ਕਾਇ ਸੋ ਕਹੀਏ ਐਸਾ ਕੋਈ ਵਿਵੇਕੀ ਤੋ ਕਬੀਰ ਜਿਨ ਦੀਆ ਪਲੀਤਾ ਤਿੰਨ ਤੈਸੀ ਚਲ ਦੇਖੀ ਗੌੜੀ ਤੈ ਭਾਵ ਸਿੰਘ ਧੂਪ ਨਹੀਂ ਸਹੀ ਆ ਤੈ ਉਤਪਤ ਕਰ ਲੋ ਨਾਹੀ ਜੀਵਨ ਮ੍ਰਿਤ ਨਾ ਦੁੱਖ ਜਾਪੇ ਸੁਨ ਸਮਾ ਦੋਇ ਤੈ ਨਾਹੀ ਸਹਿਜ ਕੀ ਅਕਤ ਕਥਾ ਹੈ ਨਾਰੀ ਤੁਲ ਨਹੀਂ ਚੱਡੇ ਜੈ ਨਾਮ ਕਾਤੀ ਹਲਕੀ ਲਗੇ ਨਾ ਭਾਰੀ ਰਾਹੋ ਅਰਧ ਉਰ ਦਉ ਤੈ ਨਾਹੀ ਰਾਤ ਨ ਸਕੈ ਨਾਹੀ ਜਲ ਨਹੀਂ ਪਵਨ ਭਾਵ ਪੁਨ ਨਾਹੀ ਸਤਿਗੁਰ ਤਾਂ ਸਮਾਹੀ ਅਗਾਮਾ ਗੋਚਰ ਹੈ ਨਿਰੰਤਰ ਗੁਰ ਕਿਰਪਾ ਤੇ ਲਈਏ ਕਹੋ ਕਬੀਰ ਬਲ ਜਾਉ ਗੁਰੇ ਆਪਣੇ ਸਤਸੰਗ ਤੁਮੇ ਰਹੀਏ ਗੌੜੀ ਪਾਪ ਪੁਨ ਦੋਇ ਬਹਿਲ ਵਸਾਏ ਪੁਨ ਪੂਜੀ ਪ੍ਰਗਾਸ਼ਿਓ ਤਿਸਨਾ ਗੁਣ ਭਰੀ ਤੜ ਭੀਤਰ ਇਨ ਵੇ ਟਾਂਡ ਵਸਾਇਓ ਐਸਾ ਨਾਇਕ ਰਾਮ ਮਹਾਰਾ ਸਗਲ ਸੰਸਾਰ ਕੀ ਓ ਬਨਜਾਰਾ ਰਹਾਓ ਕਾਮ ਕ੍ਰੋਧ ਭਏ ਜਗਾਤੀ ਮੰਤਰੰਗ ਬਟਵਾਰਾ ਪੰਜ ਤਤ ਮਿਲਦਾਨ ਬੇਰੇ ਟਾਂਡਾ ਉਤਰਿਓ ਪਾਰਾ ਕਹਿਤ ਕਬੀਰ ਸੁਨੋ ਰੇ ਸੰਤੋ ਆਵੈ ਸੀ ਬਨਿਆਈ ਘਾਟੀ ਚੜਤ ਬੈਲੇ ਕਥਾਕਾ ਚਲੋ ਗੌਣ ਛਿੜਕਾਈ ਗੌੜੀ ਪੰਚ ਪਦਾ ਪੇਵਕੜੇ ਦਿਨ ਚਾਰ ਐਸਾ ਰੜੇ ਜਾਣਾ ਅੰਧਾ ਲੋਕ ਨ ਜਾਣੀ ਮੂਰਖ ਇਹ ਆਣਾ ਕਹੋ ਕੜੀਆ ਬਾਗੇ ਧਨ ਖੜੀ ਪਾਹੂ ਭਰੇ ਆਏ ਮੁਕਲਾਊ ਆਏ ਰਾਓ ਓ ਜੇ ਦਿਸੇ ਖੂਹੜੀ ਕਹੋ ਲਾਜਵਾਰੀ ਲਾਜਕੜੀ ਤੋਂ ਟੂਟ ਪੜੀ ਉੱਥੇ ਚੱਲੀ ਪਨਹਾਰੀ ਸਾਹਿਬ ਹੋਏ ਦਿਆਲ ਕਿਰਪਾ ਕਰੇ ਆਪਣਾ ਕਾਰਜ ਸਵਾਰੇ ਤਾਂ ਸੁਹਾਗਣ ਜਾਣੀਏ ਗੁਰਸ਼ਬਦ ਵਿਚਾਰੇ ਕਿਰਤ ਕੀ ਬਾਂਧੀ ਸਭ ਫਿਰੇ ਦੇਖੋ ਵਿਚਾਰੀ ਇਸਨੋਂ ਕਿਆ ਆਖੀਏ ਕਿਆ ਕਰੇ ਵਿਚਾਰੀ ਭਈ ਮੇਰਾ ਸੀ ਉਰ ਚਲੀ ਚਿਤ ਬੰਧ ਨ ਧੀਰਾ ਹਰ ਕੀ ਚਰਣੀ ਲਾਗ ਰਹੋ ਪਰ ਚਰਨ ਕਬੀਰਾ ਗੌੜੀ ਜੋਗੀ ਕਹੇ ਜੋਗ ਫਲ ਮੀਠਾ ਅਵਰਨ ਦੂਜਾ ਭਾਈ ਰੁੰਡਤ ਮਨ ਸਹੇ ਕੇਸਵ ਜੀ ਇਹ ਕਹੇ ਸਿਧ ਪਾਈ ਹਰ ਬਿਨ ਪਰਮ ਪੁਲਾ ਨੇ ਅੰਦਾ ਜਾਂ ਪੈ ਜਾਓ ਆਓ ਸਿੜਕਾਮਨੋ ਤਾਂ ਬਾਂਧੇ ਬਹੁ ਫੰਦਾ ਰਹਾਓ ਜੈ ਤੇ ਉਜੀ ਕਈ ਸੁਮਾਨੀ ਏਵਲ ਬਸਰੀ ਤਬਹੀ ਪੰਡਤ ਗੁਣੀ ਸੂਰ ਹਮਦਾ ਤੇ ਇਹ ਕਹੇ ਬਟ ਹਮਹੀ ਜਿਸੇ ਬੁਝਾਏ ਸੋਈ ਬੂਝੇ ਬਿਨ ਬੂਝੇ ਕਿਉਂ ਰਹੀਏ ਸਤਿਗੁਰ ਮਿਲੇ ਅੰਧੇਰਾ ਚੁੱਕੇ ਨਿਰਮਾਨ ਖਲਈਏ ਤਜ ਬਾਵੇ ਧਾਨੇ ਬੇਕਾਰਾ ਹਰ ਪਦਰ ਕਰ ਰਹੀਏ ਕਹੋ ਕਬੀਰ ਗੁੰਗੇ ਗੁਣ ਖਾਇਆ ਪੁੱਛੇ ਤੇ ਕਿਆ ਕਹੀਏ ਰਾਤ ਗੌੜੀ ਪੂਰਵੀ ਕਬੀਰ ਜੀ ਇੱਕ ਓਮਕਾਰ ਸਤਿਗੁਰ ਪ੍ਰਸਾਦ ਜੇ ਕਛਾ ਤਾਂ ਕਿਛ ਨਾਹੀ ਪੰਚ ਤਤ ਨਾਹੀ ਇੜਾ ਪਿੰਗਲਾ ਸੁਖਮਨ ਬੰਦੇ ਇਹ ਅਵਗੁਣ ਕਤ ਜਾਹੀ ਤਾਗਾ ਟੋਟਾ ਗਗਨ ਬਿੰਸ ਗਿਆ ਤੇਰਾ ਬੋਲਤ ਨਾ ਸਮਾਈ ਇਹ ਸੰਸਾ ਮੌਕੋ ਅੰਦਰ ਵਿਆਪੇ ਮੌਕੋ ਕੋ ਨ ਰਹੇ ਸਮਝਾਈ ਰਹਾਓ ਜੈ ਬਰ ਭੰਡ ਪੈਣ ਤੈ ਨਾਹੀ ਰਚਨਾ ਤੈ ਨਾਹੀ ਜੋੜਨ ਹਾਰੋ ਸਦਾ ਤੀਤਾ ਇਹ ਕਈ ਇੱਕ ਸਮਾਹੀ ਜੋੜੀ ਜੁੜੇ ਨਾ ਤੋੜੀ ਟੁੱਟੇ ਜਬ ਲਗ ਹੋਏ ਬਨਾਸੀ ਕਾ ਕੋਠਾ ਅਗਰ ਕਾ ਕੋ ਸੇਵਕ ਕੋ ਕਾਹੂ ਕਹਿ ਜਾਸੀ ਕਹੋ ਕਬੀਰ ਲਿਵ ਲਾਗ ਰਹੀ ਹੈ ਜਹਾਂ ਬਸੇ ਦਨ ਰਾਤੀ ਉਹ ਆਕਾ ਮਰਮ ਹੋਈ ਪਰ ਜਾਣੇ ਉਹ ਤੋਂ ਸਦਾ ਬਨਾਸੀ ਗੌੜੀ ਸੁਰਤ ਸਿਮਰਤ ਕੀਨੀ ਮੁੰਦਾ ਪਰਮਤ ਬਾਰ ਕੰਥਾ ਸੁਨ ਕਫਾ ਮੈਂ ਆਸਣ ਬੈਸਣ ਕਲਬ ਵਰਜਿਤ ਪੰਥਾ ਮੇਰੇ ਰਾਜਨ ਮੈਂ ਬੈਰਾਗੀ ਜੋਗੀ ਮਰਤ ਨ ਸੋਗ ਬਿਯੋਗੀ ਰਹਾਓ ਖੰਡ ਬ੍ਰਹਿਮੰਡ ਮੈਂ ਸਿੰਘੀ ਮੇਰਾ ਬਟੂਆ ਸਭ ਜਗ ਭਰਮਾ ਤਸਮਾ ਧਾਰੀ ਖੰਡ ਬ੍ਰਹਿਮੰਡ ਮੈਂ ਸਿੰਘੀ ਮੇਰਾ ਬਟੂਆ ਸਭ ਜਗ ਭਸਮਾ ਧਾਰੀ ਤਾੜੀ ਲਾਗੀ ਤਰੇ ਫੁੱਲ ਫੁਟੀਏ ਛੁੱਟੇ ਹੋਏ ਪਸਾਰੀ ਮਨ ਪਵਨ ਦੇ ਤੂੰ ਬਾਕਰੀ ਹੈ ਜੁਗ ਜੁਗ ਸਾਰ ਦਸਾਜੀ ਕਿਰਪਾਈ ਤੰਤੀ ਸੂਰਤ ਨਾਹੀ ਅਨਦ ਕਿੰਗਰੀ ਬਾਜੀ ਸੁਣ ਮਨ ਮਗਨ ਪੈ ਹੈ ਪੂਰੇ ਮਾਇਆ ਡੋਲ ਨਾ ਲਾਗੀ ਕਹੋ ਕਬੀਰ ਤਾਂ ਕੋ ਪੁਨਰਾਪ ਜਨਮ ਨਹੀਂ ਖੇਲ ਗਏ ਬੈਰਾਗੀ ਰਹਾਓ ਗੌੜੀ ਜਗ ਨਾਵ ਜਗ ਦਸ ਜਾਗੀ ਪੁਰੀ ਆਏ ਤਨਾਈ ਸਾਂਸੁਰ ਨਵ ਖੰਡ ਬਹੱਤਰ ਪਾਠ ਲਗੋ ਦਿਖਾਈ ਗਈ ਬਿਨਾ ਮਨਮਾਹੋ ਕਰ ਛੋਡੇ ਜਾਏ ਜਲਾਓ ਰਹਾਓ ਗੱਜੀ ਨਮਿਨੀਏ ਤੋਲ ਨ ਤੁਲੀਏ ਪਾਚਨ ਸਿਰ ਢਾਈ ਜਾ ਕਰ ਪਾਚਨ ਵੇਦ ਨਾ ਆਵੇ ਝਗੜ ਕਰੇ ਕਰ ਹਾਈ ਜਨਕੀ ਬੈਠ ਖਸਮ ਕੀ ਬਰਕਸ ਇਹ ਵਹਿਲਾ ਕਤ ਆਈ ਛੂਟੇ ਕੁੰਡੇ ਭੁਈਗੇ ਪੁਰੀਆ ਚੱਲਿਓ ਚਲਾਓ ਰਸਾਈ ਸ਼ੋਸ਼ੀ ਨਲੀ ਤੰਤ ਨਹੀਂ ਨਿਕਸੇ ਨਤ ਰਹੀ ਰਜਾਈ ਛੋੜ ਪਸਾਰੀ ਆਵਾਂ ਬਪਰੀ ਕਹੋ ਕਬੀਰ ਸਮਝਾਈ ਗੌੜੀ ਏਕਾ ਜੋਤ ਏਕਾ ਮਿਲੀ ਕਿੰਬਾ ਹੋਏ ਮੋਏ ਜਿਤ ਕਟ ਨਾਮ ਨਾ ਉਗਜੇ ਫੂਤ ਮਰੇ ਜਨ ਸੋਏ ਸਾਵਲ ਸਮੁੰਦ ਸਾਵਲ ਸੁੰਦਰ ਰਾ ਮਈਆ ਮੇਰਾ ਮਨ ਲਾਗਾ ਤੋਏ ਰਹਾਓ ਸਾਧ ਮਰੇ ਸਿਧ ਪਾਈਏ ਕਿਹੋ ਜੋ ਕੇ ਭੋਗ ਦੋਇ ਮਿਲ ਤਾਰ ਜੀ ਉਗਜੇ ਰਾਮ ਨਾਮ ਸੰਜੋਗ ਲੋਕ ਜਾਣੇ ਹੋ ਗੀਤ ਹੈ ਇਹ ਤੋ ਬ੍ਰਹਮ ਵਿਚਾਰ ਜੋ ਕਾਸੀ ਉਪਦੇਸ਼ ਹੋਏ ਮਾਂ ਸਮਰਤੀ ਬਾਰ ਕੋਈ ਗਾਵੇ ਕੋ ਸੁਣੇ ਹਰ ਨਾਮਾ ਚਿਤ ਲਾਏ ਕਹੋ ਕਬੀਰ ਸੰਸਾਨੀ ਹੰਸ ਪਰਮ ਗਤ ਪਾਏ ਗੌੜੀ ਜੇਤੇ ਜਦੋਂ ਕਰਤੇ ਡੁੱਬੇ ਭਗਤਾ ਦਰ ਨਹੀਂ ਤਾਰਿਓ ਰੇ ਕਰਮ ਧਰਮ ਕਰਤੇ ਬਹੁ ਸੰਜਮ ਆਂਗ ਬੋਧ ਮਨ ਜਾ ਰਿਓ ਰੇ ਸਾਠ ਕਰਾਠ ਕੋਠਾ ਦਾ ਤੋਠਾ ਕਰ ਸੋ ਕਮਨੋ ਵਸਾਰਿਓ ਰੇ ਹੀਰਾ ਮੇਰਾ ਲਾਲ ਮੋਲ ਜਨਮ ਹੈ ਕੌਡੀ ਬਦਲੇ ਹਾਰਿਓ ਰੇ ਰਾਓ ਤ੍ਰਿਸ਼ਨਾ ਤ੍ਰਿਸ਼ਾ ਭੂਖ ਭ੍ਰਮ ਲਾਗੀ ਹਿਰਦੇ ਨਾਈ ਵਿਚਾਰਿਓ ਰੇ ਉਨਮਤ ਮਾਨ ਹਿਰਿਓ ਮਨ ਮਾਹੀ ਗੁਕਾ ਸਭ ਨਧਾਰਿਓ ਰੇ ਸਵਾਦ ਲੋਕ ਚਿੰਦਰੀ ਰਸ ਪ੍ਰੇਰਿਓ ਮਦ ਰਸ ਲਹਿਤ ਬਕਾਰਿਓ ਰੇ ਕਰਮ ਪਾਲ ਸੰਤਨ ਸੰਘਾਨੇ ਕਾਸ਼ਟ ਲੋ ਧਾਰਿਓ ਰੇ ਧਾਵਤ ਜੋਨ ਜਨਮ ਪ੍ਰਮ ਸਾਕੇ ਅਬ ਦੁੱਖ ਔਰ ਹਮ ਹਾਰਿਓ ਰੇ ਕਹਿ ਕਬੀਰ ਗੁਰਮਿਲ ਕੁਮਾਰ ਰਸ ਪ੍ਰੇਮ ਭਗਤ ਨਿਸਾਰਿਓ ਰੇ ਗੌੜੀ ਕਾਲ ਬੋਧ ਕੀ ਅਸਨੀ ਮਨ ਬੋਰਾ ਰੇ ਚਲਤ ਰਹੋ ਜਗਦੀਸ਼ ਕਾਮ ਸਵਾਇ ਗਜ ਬਸ ਪਰੇ ਮਨ ਬੋਰਾ ਰੇ ਅੰਕ ਸਹਿਓ ਸੀਸ ਵਿਖੇ ਬਾਚਾਰਾ ਸਮਝ ਮਨ ਬੋਰਾ ਰੇ ਨਿਰਪੋਇ ਨਰ ਭਜੇ ਮਨ ਬੋਰਾ ਰੇ ਬਿਓ ਨ ਰਾਮ ਜਹਾਜ ਰਾਓ ਮਰਕਟ ਮੁਸਤੀ ਨਾਚ ਕੀ ਮਨ ਬੋਰਾ ਰੇ ਲੀਨੀ ਆਤ ਬਸਾਰ ਛੂਟਣ ਕੋ ਸਹਿਸਾ ਪਰਿਆ ਮਨ ਬੋਰਾ ਰੇ ਨਾਚੋ ਕਰ ਕਰਬਾਰ ਜੋ ਨਲਨੀ ਛੂਟ ਗਯੋ ਮਨ ਬੋਰਾ ਰੇ ਮਾਇਓ ਬਿਹਾਰ ਜੈਸਾ ਰੰਕ ਸੁਮਕਾ ਮਨ ਬੋਰਾ ਰੇ ਤਿਉਂ ਪਸਰਿਓ ਪਸਾਰ ਨਾਮਨ ਕਹੋ ਤੀਰਥ ਕਨੇ ਮਨ ਬੋਰਾ ਰੇ ਪੂਜਨ ਕਹੋ ਬਹੁ ਦੇਵ ਕਹੋ ਕਬੀਰ ਛੂਟਣ ਨਹੀਂ ਮਨ ਬੋਰਾ ਰੇ ਛੂਟਣ ਹਰ ਕੀ ਸੇਵ ਗੌੜੀ ਅਗਨ ਦਹੇ ਪਮ ਨਹੀਂ ਬੰਗਣੇ ਸਸਕਰਨ ਹੇ ਨਾ ਆਵੇ ਰਾਮ ਨਾਮ ਤਨ ਕਰ ਸੰਜਾਉਣੀ ਸੋ ਤਨ ਕਤ ਹੀ ਨਾ ਜਾਵੇ ਹਮਰਾ ਤਨ ਮਾਧੋ ਗੋਮਨ ਧਰਣੀ ਤਰ ਇਹ ਸਾਰ ਤਨ ਕਹੀਏ ਜੋ ਸੁਖ ਪ੍ਰਭ ਗੋਬਿੰਦ ਕੀ ਸੇਵਾ ਸੋ ਸੁਖ ਰਾਜ ਨ ਲਈਏ ਰਾਓ ਇਸ ਧਨ ਕਾਰਨ ਸਿਵ ਸੰਕਾਦਕ ਕੋਚ ਪਏ ਉਦਾਸੀ ਮਨ ਮਕੰਧ ਜੇਵਾ ਨਾਰਾਇਣ ਪਰੇ ਨ ਜਮਕੀ ਵਾਸੀ ਨਿਜ ਤਨ ਗਿਆਨ ਭਗਤ ਗੁਰਦੀਨੀ ਤਾਸਮਤ ਮਨ ਲਾਗਾ ਜਲ ਤਿਆਮਤ ਮਨ ਧਾਵਤ ਪਰਮ ਬੰਧਨ ਪੋ ਭਾਗਾ ਕਹਿ ਕਬੀਰ ਮਦਨ ਕੇ ਮਾਤੇ ਹਿਰਦੇ ਦੇਖ ਵਿਚਾਰੀ ਤੁਮ ਕਰ ਲਾ ਕੋਟ ਅਸਵਸਤੀ ਹਮ ਕਰ ਇੱਕ ਮਰਾਰੀ ਗੌੜੀ ਜੋ ਕਪ ਕੇ ਕਰਮ

ਸਮਰਨ ਲਾਗ ਕਹਿ ਕਬੀਰ ਚੇਤਿਆ ਰਾਮ ਸਿਮਰ ਬੈਰਾਗ ਰਾਗ ਗੌੜੀ ਪੰਥ ਨਿਹਾਰੇ ਕਾਮਨੀ ਲੋਚਨ ਪਰੀ ਲੈ ਅਸਾਸਾ ਉਹ ਨਾ ਭੀਜੇ ਭਗਨਾ ਕਿਸੇ ਹਰ ਦਰਸ਼ਨ ਕੀ ਆਸਾ ਉਡੋ ਨਾ ਕਾਗਾ ਕਾਰੇ ਬੇਗਮ ਲੀਜੇ ਆਪਣੇ ਰਾਮ ਪਿਆਰੇ ਰਾਓ ਕਹਿ ਕਬੀਰ ਜੀ ਹੁਣ ਪਦ ਕਾਰਨ ਹਰ ਕੀ ਭਗਤ ਕਰੀਜੇ ਏਕ ਆਧਾਰ ਨਾਮ ਨਾਰਾਇਣ ਰਸਨਾ ਨਾਮ ਰਵੀਜੇ ਰਾਗ ਗੌੜੀ ਆਸ ਪਾਸ ਤਨ ਆਸ ਪਾਸ ਕਹਨ ਤੁਰਸ ਕੀ ਸਾਹਿਬਾ ਮਾਜ ਬਣਾਉਂਦਾ ਸਰਾਓ ਰੇ ਆਸ ਪਾਸ ਧਨ ਤੁਲਸੀ ਕਾ ਬਿਰਵਾ ਮਾਜ ਬਨਾ ਰਸ ਗਾਓ ਰੇ ਵਾਕਾ ਸਰੂਪ ਦੇਖ ਮੋਈ ਗਵਾਰਨ ਮੌਕੋ ਸ਼ੋ ਨਾ ਆਓ ਨਾ ਜਾਹੂ ਰੇ ਤੋਇ ਚਰਨ ਮਨ ਲਾਗੋ ਸਾਨੰਗ ਧਰ ਸੋ ਮਿਲੇ ਜੋ ਬੜ ਭਾਗੋ ਰਹਾਓ ਬਿੰਦਰਾ ਬਨ ਮੈਂ ਹਰਨ ਮਨੋਹਰ ਕ੍ਰਿਸ਼ਨ ਜਰਾਵਤ ਗਾਓ ਰੇ ਜਾਕਾ ਠਾਕਰ ਤੁਸੀਂ ਸਾਰੰਗ ਕਰ ਮੋਹਿ ਕਬੀਰਾ ਨਹਾਓ ਰੇ ਗੌੜੀ ਪੂਰਬੀ ਬਿਪਲ ਬਸਰ ਕੇਤੇ ਹੈ ਪੈਰੇ ਕਿਆ ਬਨ ਮਧੇ ਬਾਸਾ ਕਹਿਆ ਪਿਆ ਨਰ ਦੇਵਾ ਧੋਖੇ ਕਿਆ ਜਲ ਬੋਰੇ ਹੋ ਗਿਆ ਤਾ ਜੇਰੇ ਜਾਹੇਗਾ ਮੈਂ ਜਾਣਾ ਅਵਗਤ ਸਮਝ ਆਨਾ ਜਦ ਜਦ ਦੇਖੋ ਬਹੁ ਨਾ ਦੇਖੋ ਸੰਗ ਮਾਇਆ ਲਵਟਾਨਾ ਰਹੋ ਗਿਆਨੀ ਧਿਆਨੀ ਬਹੁ ਵਿਦੇਸੀ ਇਹ ਜਗ ਸਗਲੋ ਧੰਦਾ ਕਹਿ ਕਬੀਰ ਇੱਕ ਰਾਮ ਨਾਮ ਦਿਨ ਕਿਆ ਜਗ ਮਾਇਆ ਅੰਧਾ ਗੌੜੀ ਮਾਂਡੇ ਛਾਡੋ ਪਰਮ ਪ੍ਰਗਟ ਹੋਏ ਨਾਚੋ ਆ ਮਾਇਆ ਕੇ ਭਾਂਡੇ ਸੂਰ ਕੇ ਸਨਮੁਖ ਰੰਤੇ ਡਰ ਪਏ ਸਤੀ ਕੇ ਸਾਚੇ ਭਾਂਡੇ ਡਗ ਮਗ ਛਾ ਡਰੇ ਮਨ ਭੋਰਾ ਅਵ ਤਵ ਜਰੇ ਮਰੇ ਸਦ ਪਾਈਏ ਲੀਨੋ ਆ ਸੰਧੌਰਾ ਰਾਓ ਕਾਮ ਕ੍ਰੋਧ ਮਾਇਆ ਕੇ ਲੀਨੇ ਕਿਆ ਬੇਦ ਜਗ ਸਬਗੂਤਾ ਕਹਿ ਕਬੀਰ ਰਾਜਾ ਰਾਮ ਨਾ ਛੋਟੋ ਸਗਲ ਉੱਚੇ ਉੱਚਾ ਦੌੜੀ ਫਰਮਾਨ ਤੇਰਾ ਸਿਰੇ ਉੱਪਰ ਫਿਰ ਨਾ ਕਰ ਵਿਚਾਰ ਤੁਸੀਂ ਦਰੀਆ ਤੁਸੀਂ ਦਰੀਆ ਤੁਸੀਂ ਤੇ ਨਸਤਾਰ ਬੰਦਗੇ ਬੰਦਗੀ ਇਖਤਿਆਰ ਸਹਿਬ ਰੋ ਸਰੋ ਕੇ ਪਿਆਰ ਰਹੋ ਨਾਮ ਤੇਰਾ ਆਧਾਰ ਮੇਰਾ ਜੋ ਫੂਲ ਗਈ ਹੈ ਨਾਰ ਕਹਿ ਕਬੀਰ ਗੁਲਾਮ ਘਰ ਕਾ ਜੀ ਆਏ ਭਾਵੇਂ ਮਾਰ ਦੌੜੀ ਲਾਚਰਾ ਸੀ ਜੀ ਜੋਨ ਮੈਂ ਪਰਮਤ ਨੰਦ ਬਹੁ ਥਾਕੋ ਰੇ ਭਗਤੇ ਤੇ ਉਤਾਰ ਲਈ ਹੋਏ ਭਾਗ ਵੱਡੋ ਬਪਰਾ ਕੋ ਰੇ ਤੁਮ ਜੋ ਕਹਿਤ ਆਨੰਦ ਕੋ ਨੰਦਨ ਅਨੰਤ ਸੁਨੰਦਨ ਕਾ ਕੋ ਰੇ ਤਰਨ ਕਾ ਦਸੋ ਦਿਸ ਨਾਹੀ ਤਬ ਆਨੰਦ ਕਾ ਥੋਰੇ ਰਹੋ ਸੰਗਟ ਨਹੀਂ ਪਰੇ ਜੋ ਨਹੀਂ ਆਵੇ ਨਾਮ ਨਿਰੰਜਨ ਜਾ ਕੋ ਰੇ ਕਬੀਰ ਕੋ ਸਵਾਮੀ ਐਸੋ ਠਾਕਰ ਜਾ ਕੇ ਮਾਈ ਨਵਾ ਪੋ ਰੇ ਦੌੜੀ ਨਿੰਦੋ ਨਿੰਦੋ ਮੋਕੋ ਲੋਗ ਨਿੰਦੋ ਨਿੰਦਾ ਜਨ ਕੋ ਖਰੀ ਪਿਆਰੀ ਨਿੰਦਾ ਬਾਪ ਨਿੰਦਾ ਮੈਂ ਤਾਰੀ ਰਹੋ ਨਿੰਦਾ ਹੋਏ ਤਾਂ ਬੈਕੁੰਠ ਜਾਈਏ ਨਾਮ ਪਦਾਰਥ ਮਨੇ ਵਸਾਈਏ ਹਿਰਦੇ ਸੁਧ ਜੋ ਨਿੰਦਾ ਹੋਏ ਅਮਰੇ ਕਪਰੇ ਨਿੰਦਕਤ ਹੋਏ ਨਿੰਦਾ ਕਰੇ ਸੋ ਅਮਰਾ ਮੀਤ ਨਿੰਦਕ ਮਾਏ ਅਮਾਰਾ ਚੀਤ ਨਿੰਦਕ ਸੋ ਜੋ ਨਿੰਦਾ ਹੋਰੇ ਅਮਰਾ ਜੀਵਨ ਨਿੰਦਕ ਲੋਰੇ ਨਿੰਦਾ ਅਮਰੀ ਪ੍ਰੇਮ ਪਿਆਰ ਨਿੰਦਾ ਹਮਰਾ ਕਰੇ ਉਧਾਰ ਜਨ ਕਬੀਰ ਕੋ ਨਿੰਦਾ ਸਾਰ ਨਿੰਦਕ ਡੂਬਾ ਹਮ ਉਤਰੇ ਪਾਰ ਰਾਜਾ ਰਾਮ ਤੂੰ ਐਸਾ ਨਿਰਪੋ ਤਾਰਨ ਤਾਰਨ ਰਾਮ ਰਾਜਾ ਰਹਾਓ ਜਬ ਹਮ ਉੱਤੇ ਤਬ ਤੁਮ ਨਾਹੀ ਅਬ ਤੁਮ ਹੋ ਹਮ ਨਾਹੀ ਅਬ ਹਮ ਤੁਮ ਏਕ ਪਏ ਹੈ ਏਕੇ ਦੇਖ ਮਨ ਪਤੀ ਆਹੀ ਜਬ ਉਦੋਤੀ ਜਬ ਉਦੋਤੀ ਜਬ ਬਲ ਕੈਸਾ ਅਬ ਬੁੱਧ ਬਲ ਨਾ ਫਟਾਈ ਕਹਿ ਕਬੀਰ ਬੁੱਧ ਹਰ ਲਈ ਮੇਰੀ ਬੁੱਧ ਬਦਲੀ ਸਤ ਪਾਈ ਦੌੜੀ ਖਟਨੇਮ ਕਰ ਪੋੜੀ ਬਾਂਧੀ ਵਸਣ ਉਸ ਪਾਈ ਕੁੰਜੀ ਕੁਲ ਪ੍ਰਾਨ ਕਰ ਰਾਖੇ ਕਰਕੇ ਬਾਹਰ ਨਾ ਲਾਈ ਆਮਨ ਜਾ ਕਰੋ ਰੇ ਭਾਈ ਗਾਫਲ ਹੋਏ ਕੇ ਜਨਮ ਗਵਾਇਓ ਚੋਰ ਮਸੇ ਕਰ ਜਾਈ ਰਹੋ ਪੰਜ ਪੈਰ ਵਾਦਰ ਮੈਂ ਰਹਤੇ ਤਨਕਾ ਨਹੀਂ ਪੁਤਿਆਰਾ ਚੇਤ ਸਚੇਤ ਤੋਈ ਰਹੋ ਤੋਲੇ ਪ੍ਰਗਾਸ ਹੋ ਜਾਰਾ ਨੌਕਰ ਦੇ ਜੋ ਕੰਮ ਨਾ ਭੁੱਲੀ ਬਸ ਨੂੰ ਨਾ ਪਾਈ ਕਹਿਤ ਕਬੀਰ ਨਵੇਂ ਕਰਮ ਉਸੇ ਦਸਵੇਂ ਤਤ ਸਮਾਈ ਗੌੜੀ ਮਾਈ ਮੋਏ ਅਵਰ ਨਾ ਜਾਣਿਓ ਆ ਨਾਨਾ ਸੰਸਕਾਰ ਜਾਸ ਬਣ ਗਾਵੇ ਤਾਸ ਬਸੇ ਮੋਰੇ ਪ੍ਰਾ ਨਾਨਾ ਰਹਾਓ ਹਿਰਦੇ ਪ੍ਰਗਾਸ ਗਿਆਨ ਗੁਰਗਮਤ ਗਗਨ ਮੰਡਲ ਮੈਂ ਧਿਆ ਨਾਨਾ ਬਿਖੇ ਰੋਗ ਪੈ ਬੰਧਨ ਭਾਗੇ ਮਨ ਨਿਜ ਕਰ ਕਰ ਸੁਖ ਜਾ ਨਾਨਾ ਏ ਕਿਸਮਤ ਰਤ ਜਾਨ ਮਨ ਪ੍ਰਭ ਦੂਸਰ ਮਨੇ ਨਾ ਆ ਨਾਨਾ ਚੰਦਨ ਬਾਤ ਪਏ ਮਨ ਬਸ ਨੂੰ ਕਿਆ ਕਟਿਓ ਅਵਮਾ ਨਾਨਾ ਜੋ ਜਾਣ ਗਾਏ ਗਏ ਜਥਾ ਕਰੋ ਤਾਸ ਪ੍ਰਭੂ ਹੈ ਅਸਾ ਨਾਨਾ ਤੈ ਬੜ ਭਾਵ ਵਸੋ ਮਨ ਜਾ ਕੇ ਕਰਮ ਪ੍ਰਧਾਨ ਮਥਾ ਨਾਨਾ ਕਾਰ ਸਖਤ ਸੇਵ ਸਹਿਜ ਪ੍ਰਗਾਸੋ ਏਕੇ ਸਮਾ ਨਾਨਾ ਕਹਿ ਕਬੀਰ ਗੁਰ ਭੇਟ ਮਹਾਰਾਜ ਪਰਮ ਤ੍ਰੈ ਮਨ ਮਾਨਾਨਾ ਰਾਗ ਗੌੜੀ ਪੂਰਬੀ ਬਾਵਨੇ ਖਰੀ ਕਬੀਰ ਜੀਓ ਕੀ ਇੱਕ ਓਹਕਾਰ ਸਤਨਾਮ ਕਰਤਾ ਪੁਰਖ ਗੁਰ ਪ੍ਰਸਾਦ ਬਾਵਨੇ ਅਚਰ ਲੋਕ ਤ੍ਰੈ ਸਭ ਕੁਛ ਨੀਮ ਆਹੇ ਇਹ ਅੱਖਰ ਸਿਰ ਜਾਏਂਗੇ ਉਹ ਅੱਖਰ ਇਨ ਮੈਂ ਨਾਹੇ ਜਾਂ ਬੋਲ ਤੈ ਅਕਸ਼ਰ ਆਵਾਂ ਜੈ ਬੋਲ ਤੈ ਮਨ ਰਾਵਾਂ ਬੋਲ ਬੋਲ ਮਾਧੇ ਸੋਈ
जासो है तस लखन कोई हलो लो तो क्या कहो कहो ता को पुकार बड़गबीज में रव रहे जाको तीन लोग विस्तार अलेल हमता पेश है कच कच पायो भेद उड़पेद मन बेद्यो पायो पंगो छेद तुर्क तरीक से जानिए दो वेद पुराण मन समझावन कारणे कशक पढ़िए ज्ञान ओंकार याद में जाना लेख लेकर मेटे का न माना ओंकार लखे जो कोई सोई लख मेटना न होई कका करण कमल में पावा सासम गासम नहीं आवा अर्जे कहाँ कुसुम रस पावा अके कहाँ कह का समझावा खका ए खोड़ मन आवा खोड़े चरण दे दसावा खसमे जान खिमा कर रहे तो होए नख्यो आखे पद लहे गंगा गुर के वचन बछाना दूजी बात न तरी काना रहे बहंगम कति न जाई अगे गए गए गगन रहाई गगा कड़कट निम से सोई कड़ फूटे कड़ कभी न होई ता कट मै काट जो पावा सोकर चाड़ो कड़ कतावा गंगा मेरे गहरे स्नेह कर बनवारो संदेहे ना ही देखना पाजिए परम सियान पेहे कच्चा रज चित्र रहे भारी सा चित्रे चेतो चितकारी चित्र बचित रहे अवजेरा सा चित्रे चित्रा चतेरा सच्चा है चित्र पद पासा चाके न रहो चाड़ के न आसा रे मन में तो छन छन समझावा काय चाड़ का प्या बधावा जजा जौतन जीव सुजरावे जोबन जार जुग सो पावे अस्कर पर जार जार जब रहे तब जाए जो तो अजारो लहे चज्जा और जसुर च नहीं जाना रेहो चचना ही परवाना का चक चक और न समझावा चगर किए चगरो ही पावा ज्ञा निक जो काट रियो दूर कहाँ ताज जाए जहाँ कारण जा ढूंढियो नेरो पायो ताहे पैंका बिगट काट खट माही खोल कपाट मैल के ना जाही चेख टल टल कते न जावा रह लटकर पर चो पावा शाहे तू ठग नीरा नीठ नीठ मन किया तीरा जिन ठग ठग गया सब जग खावा सो ठग ठग गया ठौर

ਫਿਰ ਨਰਾਵਾ ਥੋੜੇ ਤਾਸੰਕ ਆਰੰਭੇ ਬਿਨੀ ਸੰਭੇ ਮੰਦਰ ਸੰਭੇ ਦਾਦਾ ਦੇਖ ਜੋ ਬਿਨ ਸੁਨਾਰਾ ਜਦ ਅਦੇਖ ਤਸਾ ਵਿਚਾਰਾ ਦਸਵੇਂ ਦਵਾਰ ਕੁੰਚੀ ਜਬ ਦੀਜੇ ਤਾ ਦਿਆਲ ਕੋ ਦਰਸ਼ਨ ਕੀਜੇ ਚੱਦਾ ਅਰਦੇ ਉਰਦ ਬਸੇਰਾ ਅਰਦੇ ਉਰਦ ਮੰਜ ਬਸੇਰਾ ਅਰਦੇ ਸ਼ਾਠ ਉਰਦ ਜਵਿਆਵਾਂ ਤਉ ਅਰਦੇ ਉਰਦ ਮਿਲਿਆ ਸੋ ਪਾਵਾਂ ਨਾਨਾ ਨਿਰਕਤ ਨਿਰਕਤ ਜਾਈ ਨਿਰਕਤ ਨੈਣ ਰਹੇ ਰਤਵਾਈ ਨਿਰਕਤ ਨਿਰਖਰ ਜਬ ਜੈ ਪਾਵਾਂ ਤਬਲੇ ਨਿਰਖੇ ਨਿਰਖ ਮਿਲਾਵਾਂ ਪਪਾ ਅਪੁਰ ਭਾਰ ਨਹੀਂ ਪਾਵਾਂ ਪਰਮ ਜੋ ਸੋ ਪਰਚੋ ਲਾਵਾਂ ਪਾਚੋ ਇੰਦ ਨਿਗ੍ਰਹਿ ਕਰਈ ਪਾਪੁਨ ਦੋ ਨਿਰਵਰਈ ਪਪਾ ਬਿਨ ਫੂਲੇ ਫਲ ਹੋਈ ਤਾਂ ਫਲ ਪੰਖ ਲਖੇ ਜੋ ਕੋਈ ਦੂਰ ਨ ਪਰੀ ਪੰਖ ਵਿਚਾਰੇ ਤਾਂ ਫਲ ਪੰਖ ਸਭੇ ਤਨ ਫਾਰੇ ਬਾਬਾ ਬਿੰਦੇ ਬਿੰਦ ਮਿਲਾਵਾਂ ਬਿੰਦੇ ਬਿੰਦ ਨ ਵਿਛੜਨ ਪਾਵਾਂ ਬੰਦਾ ਹੋਏ ਬੰਦਗੀ ਗਾਹੇ ਬੰਦਕ ਹੋਏ ਬੰਦ ਸੁਧ ਲਹੇ ਬਾਬਾ ਭੇਦੇ ਭੇਤ ਮਿਲਾਵਾਂ ਆਪੋ ਪਾਨ ਪਰੋਸ ਹੋਇਆਵਾਂ ਜੋ ਬਾਹਰ ਸੋ ਭੀਤਰ ਜਾਣਿਆ ਪਿਆ ਫੇਰ ਭੂਤ ਪਹਿਚਾਨਿਆ ਮੰਮਾ ਮੋਲ ਗਿਆ ਮਨ ਮਾਨੇ ਮਰਮੀ ਹੋਏ ਸੋ ਮਨ ਖੋ ਜਾਣੇ ਮਤ ਕੋਈ ਮਨ ਮਿਲਤਾ ਬਿਲਵਾਵੇ ਮਨ ਕੋਈ ਮਨ ਮਿਲਤਾ ਬਿਲ ਮਾਵੇ ਮਗਨ ਪਿਆ ਤੇ ਸੋ ਸੱਚ ਪਾਵੇ ਮਮਾ ਮਨ ਸੋਕਾ ਜਏ ਮਨ ਸਾਧੇ ਸਿੱਧ ਹੋਏ ਮਨ ਹੀ ਮਨ ਜੋ ਕਹੇ ਕਬੀਰਾ ਮਨ ਸਾ ਮਿਲਿਆ ਨਾ ਕੋਈ ਇਹ ਮਨ ਸ਼ਕਤੀ ਓ ਮਨ ਸੀ ਹੋਏ ਮਨ ਪੰਜ ਤੱਤ ਕੋ ਜੀਓ ਇਹ ਮਨ ਲਏ ਜੋ ਉਨ ਮਨ ਰਹੇ ਤੋ ਤੀਨ ਲੋਕ ਕੀ ਬਾਤੇ ਗਏ ਜਈਆ ਜੋ ਜਾਣੇ ਤੋ ਦੁਰਮਤ ਹਨਕਰ ਸਤ ਬਕਾਇਆ ਜਾ ਜਈਆ ਜੋ ਜਾਣੇ ਤੋ ਦੁਰਮਤ ਹਨਕਰ ਬਸ ਕਾਇਆ ਗਾਓ ਰਣ ਉਤੋ ਪਾਜੇ ਨਹੀਂ ਸੂਰੋ ਥਾਰੋ ਨਾਓ ਰਾਰਾ ਰਸ ਨਿਸ ਕਰ ਜਾਣਿਆ ਹੋਏ ਨਿਸ ਸੋ ਰਸ ਪਹਿਚਾਨਿਆ ਇਹ ਰਸ ਛੱਡੇ ਉਹ ਰਸਿਆ ਵਾ ਉਹ ਰਸ ਪੀ ਆਏ ਰਸ ਨਹੀਂ ਭਾਵਾ ਨੁਲਾ ਲੈ ਸੇ ਲਿਵ ਮਨ ਲਾਵੇ ਅੰਤਰ ਜਾਏ ਪਰਮ ਸਚ ਪਾਵੇ ਹਰ ਜੋ ਤਾਂ ਪ੍ਰੇਮ ਲਿਵ ਲਾਵੇ ਤੋ ਵੱਲੇ ਲਹਿ ਲਹਿ ਚਰਨ ਸਮਾਵੇ ਵਵਾ ਬਾਰ ਬਾਰ ਵਿਸ਼ਨ ਸਮਾਰ ਵਿਸ਼ਨ ਸਮਾਰ ਨਾ ਆਵੇ ਹਾਰ ਬਲ ਬਲ ਜੇ ਬਿਸ਼ਤ ਨਾ ਜਸ ਗਾਵੇ ਵਿਸ਼ਨ ਮਿਲੇ ਸਭ ਹੀ ਸਚ ਪਾਵੇ ਵਾਹ ਵਾਹੀ ਜਾਣੀਏ ਵਾਹ ਜਾਣੇ ਹੋਏ ਇਹ ਅਰੋਜਾ ਮਿਲੇ ਤਾਂ ਮਿਸਣ ਜਾਣੇ ਕੋਈ ਸਸਾ ਸੋ ਨੀਕਾ ਕਰ ਸੋਧੋ ਹੜ ਬਰਚਾ ਕੀ ਬਾਤ ਨਰੋਧੋ ਹੜ ਪਰਚੇ ਜੋ ਜੇ ਭਾਓ ਪੂਰਿਆ ਤੇ ਪ੍ਰਾਣ ਰਾਓ ਕੱਖਾ ਖੋਜ ਪਰੇ ਜੋ ਕੋਈ ਜੋ ਖੋਜੇ ਸੋ ਬੋ ਨ ਹੋਈ ਖੋਜ ਬੂਝ ਜੋ ਕਰੀ ਵਿਚਾਰਾ ਤੋ ਭਾਗਲ ਕਰਤਨ ਆਵੇ ਬਾਰਾ ਸਸਾ ਸੋ ਸਹਸੇ ਸੁਮਾਰੇ ਸੋਈ ਸਹੀ ਸੰਦੇ ਸੁਣ ਮਾਰੇ ਅਲਪ ਸੋ ਉਚਾੜ ਪਰਮ ਸੋ ਪਾਵਾ ਤਾਵੇ ਤ੍ਰੀਓ ਕੱਕ ਗਾਵਾਂ ਆਹਾ ਹੋਤ ਹੋਏ ਨਹੀਂ ਜਾਣਾ ਜਾਬੀ ਹੋਏ ਤਵੇ ਮਨ ਮਾਨਾ ਹੈ ਤੋ ਸਹੀ ਲਖੇ ਜੋ ਕੋਈ ਸਭ ਉਹੀ ਹੋਏ ਨਾ ਹੋਈ ਲਿਓ ਲਿਓ ਕਰਤ ਫਿਰੇ ਸਭ ਲੋਕ ਤਾਂ ਕਾਰਨ ਵਿਆਪੇ ਬਹੁ ਸੋਗ ਲਖਮੀ ਬਾਰ ਸਿਉਂ ਜੋ ਲਿਓ ਲਾਵੇ ਸੋਗੋ ਮਿਟੇ ਸਭੀ ਸੁਖ ਪਾਵੇ ਕਾਕਾ ਕਿਰਤ ਕਪਤ ਬਹਿ ਕੇਤੇ ਕਿਰਤ ਕਪਤ ਅਜੂ ਨਹਿ ਕੇਤੇ ਅਬ ਜਗ ਜਾਣ ਜੋ ਮਨਾ ਰਹੇ ਜੈ ਕਾ ਵਿਛੜਾ ਤੈ ਫਿਰ ਲਹੇ ਬਾਵਨ ਅੱਖਰ ਜੋ ਰੇ ਆਨ ਸ਼ਕਰ ਨਾ ਸਕਿਆ ਨਾ ਅੱਖਰ ਏਕ ਪਛਾਣ ਸਤਗਾ ਸ਼ਬਦ ਕਬੀਰਾ ਕਹੇ ਪਣਤੋ ਏ ਸਵਨ ਪੈ ਰਹੇ ਪਣਤ ਲੋਗੇ ਕਉ ਵਿਵਹਾਰ ਗਿਆਨਮਨ ਤੋ ਤਤ ਵਿਚਾਰ ਜਾ ਕੇ ਜੀ ਜੈਸੀ ਬੁੱਧ ਹੋਈ ਕਹਿ ਕਬੀਰ ਜਾਣੇ ਗਾ ਸੋਈ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਾਗ ਗੌੜੀ ਥਿੰਤੀ ਕਬੀਰ ਜੀ ਕੀ ਸਲੋਕ ਪੰਦਰਾਂ ਥਿੰਤੀ ਸਾਤ ਵਾਰ ਕਹਿ ਕਬੀਰ ਓ ਹਰ ਨ ਪਾਰ ਸਾਧਕ ਸਿੱਧ ਲਖੇ ਜੋ ਭੇਓ ਆਪੇ ਕਰਤਾ ਆਪੇ ਦਿਓ ਥਿੰਤੀ ਅਮਾਉ ਸਮੇ ਆਸਨ ਵਾਰੋ ਅੰਤਰ ਜਾਮੀ ਰਾਮ ਸਮਾਰੋ ਜੀਤ ਪਾਵੋ ਮੁਖ ਦੁਆਰ ਅਨਪੋ ਸਭ ਸਤ ਨਿਜ ਸਾਰ ਚਰਨ ਕਮਲ ਗੋਬਿੰਦ ਰੰਗ ਲਾਗਾ ਸੰਤ ਪ੍ਰਸਾਦ ਭਏ ਮੈ ਨਿਰਮ ਹਰ ਕੀਰਤਨ ਮੈਂ ਅੰਜਨ ਜਾਗਾ ਰਹੋ ਪਰਮਾ ਪ੍ਰੀ ਤੁਮ ਕਰੋ ਵਿਚਾਰ ਘਟ ਮੈਂ ਖੇਲੇ ਘਟ ਪਾਰ ਕਾਲ ਕਲਪਨਾ ਕਦੇ ਨ ਖਾਏ ਆਪ ਪੁਰਖ ਮੈਂ ਰਹੇ ਸਮਾਏ ਦੁਤੀਆ ਦੋਇ ਕਰ ਜਾਣੇ ਅੰਗ ਮਾਇਆ ਬ੍ਰਹਮ ਰਮੇ ਸਭ ਸੰਗ ਨਾ ਉਹ ਕਟੇ ਨ ਘੜਤਾ ਜਾਏ ਕੁਲ ਨਿਰੰਜਨ ਕੇ ਭਾਏ ਤ੍ਰਿਤੀਆ ਤੀਨੇ ਸਮ ਕਰ ਲਿਆਵੇ ਆਨੰਦ ਮੂਲ ਪਰਮ ਪਦ ਪਾਵੇ ਸਾਹ ਸੰਕਯੋਗ ਜੇ ਵਿਸ਼ਵਾਸ ਬਾਹਰ ਭੀਤਰ ਸਦਾ ਪ੍ਰਗਾਸ ਕਿਉਂਥੇ ਚੰਚਲ ਮਨ ਕੋ ਬਹੋ ਕਾਮ ਕੋ ਸੰਕਬੋ ਨ ਬਹੋ ਦਰਸਲ ਮਾਹੇ ਆਪੇ ਆਪ ਆਪੇ ਜਵੋ ਆਪਣਾ ਜਾਪ ਪਾਂਚੇ ਪੰਜ ਤਦ ਵਿਸਥਾਰ ਕਣਕ ਕਾਮਣੀ ਜੋ ਵਿਵਹਾਰ ਪ੍ਰੇਮ ਸੁਧਾਰ ਅਸਤੀ ਵੇ ਕੋਈ ਜਰਾ ਮਰਨ ਦੁੱਖ ਫੇਰ ਨਾ ਹੋਏ ਛੱਟ ਖੱਟ ਚੱਕਰ ਚੌਂ ਦਸਤਾਏ ਬਿਨ ਪਰਚੇ ਨਹੀਂ ਧਰਾ ਰਾਏ ਦੁਬਦਾ ਮੇਟ ਖਿਮਾ ਗਏ ਰਹੋ ਕਰਮ ਧਰਮ ਕੀ ਸੂਰ ਨ ਸਹੋ ਸਾਂਤੇ ਸਾਧ ਕਰ ਬਾਚਾ ਜਾਣ ਆਤਮ ਰਾਮ ਲਿਓ ਪ੍ਰਮਾਣ ਝੂਟੇ ਸੰਸਾਰ ਮਿਟ ਜਾਏ ਦੁੱਖ ਸੁਨ ਸਰੋਵਰ ਪਾਵੋ ਸੁਖ ਅਸ਼ਟਮੀ ਅਸਤ ਆਦਿ ਕੀ ਛਾਕਾਇਆ ਤਾਂ ਮੈਂ ਕੁਲ ਮਾਂ ਨਿਦਰਾਇਆ ਗੁਰਗਮ ਗਿਆਨ ਬਤਾਵੇ ਭੇਦ ਉਲਟਾ ਰਹੇ ਅਭੰਗ ਛੇਦ ਨੌਵੀਂ ਨੌਵੇਂ ਨਵੇਂ ਸਵਾਰ ਕੋ ਸਾਧ ਬੈਤੀ

ਸਾਰਾ ਖੋਬਾਨ ਲੋਹ ਮੋਹ ਸਾਧੀ ਸਰਜਾ ਹੋ ਜੁਗ ਜੁਗ ਜੀਵੋ ਅਮਰ ਫਲ ਖਾਵੋ ਦਸਮੀ ਦੈ ਦਸੋਏ ਆਨੰਦ ਛੂਟੇ ਪਰਮ ਮਿਲੇ ਗੋਬਿੰਦ ਜੋ ਅਸਰੂ ਪੀ ਤਤ ਅਨੂਪ ਅਮਲਨਾ ਮਲਨਾ ਸ਼ਾਹ ਨਹੀਂ ਧੂਪ ਇਕਾਸੀ ਏਕ ਦਿਸਾਵੇ ਤੋ ਜੋਨੀ ਸੰਕਟ ਬਹੁ ਨ ਆਵੇ ਸ਼ੀਤਲ ਨਿਰਮਲ ਭਇਆ ਸਰੀਰਾ ਦੂਰ ਪ੍ਰਤਾਪਤ ਪਾਇਆ ਨੀਰਾ ਬਾਰਸ ਬਾਰੇ ਉਗਵੇ ਸੂਰ ਐਨਸ ਬਾਜੇ ਅਨਾ ਤੂਰ ਦੇਖਿਆ ਤਿਉਂ ਲੋਕ ਕਾਪੀਓ ਅਚਰਜ ਭਇਆ ਜੀਵ ਤੇ ਸੀਓ ਤੇਸ ਤੇਰੇ ਅਗਮੋ ਖਾਣ ਹਰ ਦੁਰਦਮੈ ਸੰ ਪਹਿਚਾਣ ਨੀਚ ਊਚ ਨਹੀਂ ਮਾਨ ਅਮਾਨ ਵਿਆਪਕੋ ਰਾਮ ਸਗਲ ਸਮਾਨ ਚੌਦਾਂ ਚੌਦਾਂ ਲੋਕ ਮੁਝਾਰ ਰੋਮ ਰੋਮ ਮੈਂ ਬਸੇ ਮਰਾਰ ਸਤਸੰਗ ਤੋਂ ਕਤਰੋ ਧਿਆਨ ਕਥਨੀ ਕਥੀ ਬ੍ਰਹਮ ਗਿਆਨ ਪੁਨਿਓ ਪੂਰਾ ਚੰਦ ਅਕਾਸ ਪਸਰੇ ਕਲਾ ਸਹਿਜ ਪ੍ਰਗਾਸ ਆਦਿਅੰਤ ਮਧੋਏਰ ਸੁਖ ਸਾਗਰ ਮੈਂ ਰਮੇ ਕਬੀਰ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਾਗ ਗੌੜੀ ਵਾਰ ਕਬੀਰ ਦਿਓ ਕੀ ਬਾਰ ਬਾਰ ਅਕੇ ਗੁਣ ਗਾਵੋ ਗੁਰਗੰ ਤੇ ਸਵਾਰਥਾ ਪਾਵੋ ਰਾਓ ਹੱਥ ਕਰੇ ਭਗਤ ਆਰੰਭ ਕਾਇਆ ਮੰਦਰ ਮਨਸਾ ਥੰਭ ਐਨਦ ਖੰਡ ਸੁਰਹੀ ਜਾਏ ਤੋ ਅਨਬੇਨ ਸਹਿਜ ਮੈਂ ਬਵਾਏ ਤੋ ਅਨਦ ਬੇਨ ਸਹਿਜ ਮੈਂ ਖਾਏ ਸੋਮਵਾਰ ਸਤ ਅੰਮ੍ਰਿਤ ਚੜੇ ਤੋ ਅਨੰਦ ਬੇਨ ਸਹਿਜ ਮੈਂ ਬਾਏ ਸੋਮਵਾਰ ਸਤ ਅੰਮ੍ਰਿਤ ਚੜੇ ਚਾਕ ਬੇਦ ਸਗਲ ਬਿਖਾਰੇ ਬਾਣੀ ਰੋਕਿਆ ਰਹੇ ਦੁਆਰ ਤੋ ਮਨਮਤਵਾਰ ਰੋਪੀ ਮਨਹਾਰ ਮੰਗਲਵਾਰ ਏਲੇ ਮਾਹੀ ਪੰਚੋਰ ਕੀ ਜਾਣੇ ਰੀਤ ਖਰ ਛੋਟੇ ਬਾਰ ਜਨ ਜਾਏ ਨਾਤਰ ਖਰਾ ਕਿਸਰੇ ਸੇ ਹੈ ਰਾਏ ਬੁੱਧਵਾਰ ਬੁੱਧ ਕਰੇ ਪ੍ਰਗਾਸ ਹਿਰਦੇ ਕਮਲ ਮਹਿਰ ਕਾ ਵਾਸ ਗੁਰਮਿਲ ਦਉ ਵੇਖ ਸੰਮ ਧਰੇ ਉਰਧ ਪੰਕ ਲੈ ਸੁਧਾ ਕਰੇ ਬ੍ਰਸ਼ਮਤ ਵਿਖਿਆ ਦੇਵ ਭਾਏ ਤੀਨ ਦੇਵ ਏਕ ਸਿੰਘਲਾਏ ਤੀਨ ਨਦੀ ਇਤਰੇ ਕੋਟੀ ਮਾਹੇ ਐਨਸ ਕਸਮਲ ਤੋ ਵੇ ਨਾਹੇ ਸਿਗਰਤ ਸਹਾਰੇ ਸੋ ਏ ਵਰਤ ਚੜੇ ਅੰਦਨਿਆ ਆਪ ਸਿਉਂ ਲੜੇ ਸੁਰਖੀ ਪੰਚੋ ਰਾਖੇ ਸਭੇ ਤੋ ਦੂਜੀ ਦਿਸਣਾ ਪੈ ਚੇ ਕਵੇ ਬਾਬਰ ਥਿਰ ਕਰ ਰਾਖੇ ਸੋਏ ਜੋਤੀ ਵੱਟੀ ਘੱਟ ਮੈਂ ਜੋਏ ਬਾਹਰ ਪਵਿੱਤਰ ਪੈ ਪ੍ਰਗਾਸ ਤਬ ਹੁਆ ਸਭ ਕਰਮ ਕਾ ਨਾਸ ਜਵਲਾ ਕੱਟ ਮੈਂ ਦੂਜੀ ਆਨ ਤੌਲ ਮਹਿਲ ਨ ਲਾਂਭੇ ਜਾਨ ਰਮਤ ਰਾਮ ਸਿਉਂ ਲਾਗੋ ਰੰਗ ਕਹਿ ਕਬੀਰ ਸਭ ਨਿਰਮਲ ਅੰਗ ਰਾਗ ਗੌੜੀ ਜੇਤੀ ਬਾਣੀ ਨਾਮ ਦਿਓ ਜੀ ਕੀ ਇੱਕ ਓਅੰਕਾਰ ਸਭ ਗੁਰ ਪ੍ਰਸਾਦ ਦੇਵਾ ਭਾਨ ਧਾਰੀ ਅਲੇ ਰਾਮ ਕਹਿ ਜਨ ਕਛ ਨਾ ਤਰੇ ਰਹਾਉ ਧਾਰੀ ਲੇ ਗਨ ਕਾ ਬਿਨ ਕੋ ਰੂਪ ਜਾ ਵਿਆਜੇ ਗਜਾਮ ਤਾਰੀ ਅਲੇ ਚਰਨ ਬਦਕ ਜਨ ਤੇ ਮੂਤ ਪਏ ਹਉ ਬਲ ਬਲ ਜਨ ਰਾਮ ਕਹੇ ਦਾਸੀ ਸੋ ਜਨ ਬਿਦਰਸਦਾਮਾ ਉਰ ਸੈਨ ਕੋ ਰਾਜ ਦੀਏ ਜਾ ਭੀਨਤਾ ਭੀਨ ਕੁਲਹੀਨ ਕਰਮਹੀਨ ਨਾਮੇ ਕੇ ਸਵਾਮੀ ਤੋ ਕਰੇ ਰਾਗ ਗੌੜੀ ਰਵਿਦਾਸ ਜੀ ਕੇ ਪਦੇ ਗੌੜੀ ਦੁਆਰੇ ਰੀ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਗੁਰ ਪ੍ਰਸਾਦ ਮੇਰੀ ਸੰਗਤ ਪੋਚ ਸੋਚ ਦੇ ਰਾਤੀ ਮੇਰਾ ਕਰਮ ਕਟਿਲਤਾ ਜਨਮ ਕਮਾਤੀ ਰਾਮ ਗੁਪਸਈਆ ਜੀ ਕੇ ਭੀਮ ਨਾਮ ਹੋਏ ਨਮ ਸਾਰੋ ਮੈਂ ਜਨ ਤੇਰਾ ਰਹੋ ਮੇਰੀ ਹਰੋਂ ਵਿੱਚ ਜਨ ਕਰੋ ਸੁਭਾਈ ਚਰਨ ਛਾਡੋ ਸੀਸ ਕਰ ਜਾਈ ਕੌਰਵਦਾਸ ਪਰੋ ਤੇਰੀ ਸਾਂਭਾ ਬੇਗ ਮਿਲੋ ਜਨ ਕਰਨਾ ਬੁਲਾਂਬਾ ਬੇਗਮਪੁਰਾ ਸਾਹਿਬ ਕੋ ਨਾਓ ਦੁੱਖ ਅੰਧੋ ਨਹੀਂ ਤੇ ਠਾਓ ਨਾ ਤਸਵੀਰ ਖਰਾਜ ਨਾ ਮਾਲ ਖੌਫ ਨਾ ਕਥਾ ਨਾ ਤਰਸ ਜਵਾਲ ਆ ਮੈਂ ਖੂਬ ਵਤਨ ਗਏ ਪਾਈ ਉਹਾਂ ਖੈਰ ਸਦਾ ਮੇਰੇ ਭਾਈ ਰਹੋ ਕਾਇਮ ਦਾਇਮ ਸਦਾ ਪਾਸਾਹੀ ਤੁਮ ਨਾ ਸੇਮ ਏਕ ਸੋਆਹੀ ਆਬਾਦਾਨ ਸਦਾ ਮਸੂਰ ਉਹਾਂ ਗਨੀ ਬਸੇ ਮਾਮੂਰ ਕਿਉਂ ਤੋਂ ਸਹਿਲ ਕਰੇ ਜਿਉਂ ਭਾਵੇ ਮੈਰ ਮੈਲ ਨਾ ਕੋ ਟਕਾਵੇ ਕੈਰਵ ਦਾ ਖਲਾਸ ਮਾਰਾ ਸੋ ਹਮਰੀ ਸਹਿ ਸੋ ਹਮ ਸਹਿਰੀ ਸੋ ਮੀ ਸੋ ਮਹਾਰਾ ਇੱਕ ਓਅੰਕਾਰ ਸਭ ਗੁਰ ਪ੍ਰਸਾਦ ਗੌੜੀ ਬੈਰਾਗਾ ਰਵਿਦਾਸ ਜੀ ਉਹ ਘਾਟਿਓ ਕਰ ਦੋ ਗੁਲਕਣਾ ਇੱਕ ਨਿਰਗੁਣ ਬਹਿਲੋ ਮਹਾਰ ਰਮਈਏ ਸੋ ਇੱਕ ਬੇਨਤੀ ਮੇਰੀ ਪੂੰਜੀ ਰਾਤ ਮਰਾ

ਨਾ ਲਿਖ ਲੇ ਹੋਏ ਹਲ ਪਤਾਲ ਮੈਂ ਜਮ ਡੰਡ ਨਾ ਲਾਗੀ ਤਜੀ ਲਸਰ ਪੰਜਗਾਲ ਜੈਸਾ ਰੰਗ ਸੁੰਭਕਾ ਤੈਸਾ ਏ ਸੰਸਾਰ ਮੇਰ ਮਈ ਏ ਰੰਗ ਮਜੀਟਕਾ ਕੌਰ ਉਦਾਸ ਮਾਰ ਗੌੜੀ ਪੂਰਬੀ ਰਵਦਾਸ ਜੀ ਇੱਕ ਓਂਕਾਰ ਸਤਿਗੁਰ ਪ੍ਰਸਾਦ ਕੂ ਭਰਿਓ ਜੈਸੇ ਦਾਦਰਾ ਕਹਿ ਦੇਸ ਵਿਦੇਸ ਨਾ ਬੂਝ ਐਸੇ ਮੇਰਾ ਮਨ ਵੇਖਿਆ ਬੇਮੋਇਆ ਆ ਕਸ਼ਾਰਾ ਪਾ ਨਾ ਸੂਝ ਸਗਲ ਪਵਨ ਕੈ ਨਾ ਕਹਿ ਕਿਛਨ ਦਰਸ ਦਿਖਾਏ ਜੀ ਰਹੋ ਮਨ ਪਈ ਮਨ ਮਾਧਵਾ ਤੇਰੀ ਗੱਤ ਲਖੀ ਨਾ ਜਾਏ ਕਰੋ ਕਿਰਪਾ ਭ੍ਰਮ ਚੁੱਕੀ ਮੈਂ ਸਮਤ ਦੇ ਸਮਝਾਏ ਜੋਗੀ ਸਿਰ ਪਾਵੇ ਨਹੀਂ ਤੋ ਗੁਣ ਕਥਨ ਪਾਰ ਪ੍ਰੇਮ ਭਗਤ ਕੈ ਕਾਰਣ ਕਰੋ ਦਾਸ ਮਾਰ ਗੌੜੀ ਬੈਰਾਗਣ ਇੱਕ ਓਂਕਾਰ ਸਤਿਗੁਰ ਪ੍ਰਸਾਦ ਸਾਜੋ ਸਤ ਤੇਤਾ ਜਗੀ ਵਾਪਰ ਪੂਜਾ ਚਾਰ ਤੀਨੋ ਜੁਗ ਤੀਨੋ ਦੜੇ ਕਲ ਕੇਵਲ ਨਾਮ ਆਧਾਰ ਪਰ ਕੈਸੇ ਪਾਏ ਬੋਰੇ ਮੌਸਮ ਕੋਈ ਨਾ ਕਹੇ ਸਮਝਾਏ ਜਾਂ ਤੇ ਆਵਾਗਨ ਬੁਲਾਏ ਰਹੋ ਬਾਬਦ ਧਰਮ ਨਰੂਪੀਏ ਕਰਤਾ ਦੀਸੇ ਸਭ ਲੋਏ ਕਰਮ ਕਮਨ ਕਰਮ ਤੇ ਛੁਟੀਏ ਜੇ ਸਾਧੇ ਸਭ ਸਿੱਧ ਹੋਏ ਕਰਮ ਅਕਰਮ ਵਿਚਾਰੀਏ ਸੰਕਾ ਸੰਦੇ ਪੁਰਾਣ ਸੰਸਾਰ ਸਾਧ ਹਿਰਦੇ ਵਸੇ ਕੌਣ ਰੇਵ ਮਾਨ ਬਾਰ ਉਦਕ ਪੁਕਾਰੀਏ ਘੜ ਪੀਤਰ ਵਿਦ ਵਿਕਾਰ ਸੁਧ ਕੌਣ ਪਰ ਹੋਏ ਬੋ ਸੁਝ ਕੁੰਚਰ ਵਿਦ ਵਿਵਹਾਰ ਰਾ ਪ੍ਰਗਾਹ ਰਜਨੀ ਜਥਾ ਗਦ ਜਾਨ ਸਭ ਸੰਸਾਰ ਪਾਰ ਸਮਾਨੋ ਤਾਬੇ ਸੋਏ ਕਨਕੋਤ ਨਹੀਂ ਬਾਰ ਪਰਮ ਪਰਸ ਗੁਰ ਭੇਟੀਏ ਪੂਰਬ ਸਲਾਟ ਉਨ ਮਨ ਮਨੀ ਮਿਲੇ ਛਿੜਕਤ ਵੈਰਕ ਪਾਠ ਭੁਗਤ ਜੁਗਤ ਮਤ ਸਦ ਕਰੀ ਭ੍ਰਮ ਬੰਧਨ ਕਾਢ ਬੁਕਾਰ ਸੋਈ ਬਸ ਰਸ ਮਨ ਮਿਲੇ ਗੁਣ ਨਿਰਗੁਣ ਏਕ ਵਿਚਾਰ ਅਨਕ ਜਤਨ ਨਗਰੇ ਕੀਏ ਟਾਰੀ ਨ ਟਰੇ ਪ੍ਰਮ ਪਾਤ ਪ੍ਰੇਮ ਭਗਤ ਨਹੀਂ ਉਦੇ ਤਾਂ ਤੇ ਰਵਦਾਸ ਉਦਾਸ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰਾ ਧਾਰ ਮੁਕਤ ਜੁਨੀ ਸਹਿ ਭੰਗੁਰ ਪ੍ਰਸਾਦ ਰਾਗ ਆਸਾ ਮਲਾ ਪਹਿਲਾ ਕਰ ਪਹਿਲਾ ਸੋਦਰ ਸੋਦਰ ਤੇਰਾ ਕਿਹਾ ਥੋ ਕਰ ਕਿਹਾ ਜਿਤ ਮੈਂ ਸਰ ਸੰਭਾਲੇ ਵਾਜੇ ਤੇਰੇ ਨਾਲ ਅਨੇਕ ਸੰਖਾ ਕੇਤੇ ਤੇਰੇ ਵਾਵਣ ਹਾਰੇ ਕੇਤੇ ਤੇਰੇ ਰਾਗ ਪਰੀ ਸੋਖਈਏ ਕੇਤੇ ਤੇਰੇ ਦਾਮਣ ਹਾਰੇ ਗਾਉਂ ਤੁਦਨੋ ਪਾਉਣ ਪਣੀ ਬਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਉਂ ਤੁਦਨੋ ਚਿਤ ਯੁਗਤ ਲਗ ਜਾਣ ਲਖ ਲਖ ਧਰਮ ਵਿਚਾਰੇ ਗਾਉਂ ਤੁਦਨੋ ਈਸ਼ਰ ਬ੍ਰਹਮਾ ਦੇਵੀ ਸੋਮ ਤੇਰੇ ਸਦਾ ਸਾਰੇ ਗਾਉਂ ਤੁਦਨੋ ਇੰਦਰਮ ਦਰਸ਼ਨ ਬੈਠੇ ਦੇਵਤਿਆਂ ਦਰ ਨਾਲੇ ਗਾਉਂ ਤੁਰਨੋ ਸਤ ਸਮਾਧੀ ਅੰਦਰ ਗਾਉਂ ਤੁਦਨੋ ਸਾਧ ਵਿਚਾਰੇ ਗਾਉਂ ਤੁਦਨੋ ਜਤੀ ਸਤੀ ਸੰਤੋਖੀ ਗਾਉਂ ਤੁਦਨੋ ਵੀਰ ਕਰਾਰੇ ਗਾਉਂ ਤੁਦਨੋ ਪੰਡਤ ਪਲੇ ਰਖੀ ਸਰ ਜੁਗ ਜੁਗ ਵੇਦਾਂ ਨਾਲੇ ਗਾਉਂ ਤੁਦਨੋ ਮੋਹਣੀਆਂ ਮਨ ਮੋਹਨ ਸੁਰਗਮਛ ਪਹਿਲੇ ਗਾਉਂ ਤੁਦਨੋ ਰਤਨ ਪਾਏ ਤੇਰੇ ਜੇਤੇ ਅਰਸਰ ਤੀਰਥ ਨਾਲੇ ਗਾਉਂ ਤੁਦਨੋ ਜੋਤ ਮਾਮ ਵਸੂਰਾ ਗਾਉਂ ਤੁਦਨੋ ਖਾਣੀ ਚਾਰੇ ਗਾਉਂ ਤੁਦਨੋ ਖੰਡ ਮੰਡੋ ਬ੍ਰਹਿਮੰਡਾ ਕਰ ਕਰ ਰੱਖੇ ਤੇਰੇ ਤਾਰੇ ਸਹੀ ਤੁਦਨੋ ਗਾਵਨ ਜੋ ਤੁਦ ਭਾਵਨ ਰੱਖੇ ਤੇਰੇ ਭਗਤ ਰਸਾਲੇ ਹੋਰ ਕੇਤੇ ਤੁਦਨੋ ਗਾਵਨ ਸੇ ਮੈਂ ਚੇਤਨਾਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈਪੀ ਓਸੀ ਜਾਇ ਨਾ ਜਾਸੀ ਰਚਨਾ ਜੇ ਨਰਚਾਈ ਰੰਗੀ ਰੰਗੀ ਭਾਤੀ ਜਿਨਸੀ ਮਾਇਆ ਜੇ ਨਾ ਪਾਈ ਕਰ ਕਰ ਦੇਖ ਕੇ ਕੀਤੇ ਆਪਣਾ ਜਿਉਂ ਤੇਸੀ ਵਡਿਆਈ ਜੋ ਤੁਸ ਭਾਵੇ ਸੋਈ ਕਰਸੀ ਫਿਰ ਹੁਕਮ ਨਾ ਕਰਨਾ ਜਾਈ ਸੋ ਪਾਸਾ ਹੋ ਸਾ ਪਾ ਸਾਹਿਬ ਨਾਨਕ ਰਹਿਣ ਰਜਾਈ ਆਸਾ ਮਹਲਾ ਚੌਥਾ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮਾ ਗਮ ਪਾਰਾ ਸਭ ਧਿਆਵੇ ਸਭ ਧਿਆਵੇ ਸੋਜੀ ਹਰ ਸੱਚੇ ਸਿਰਜਣ ਹਾਰਾ ਸਭ ਜੀ ਤੁਮਾਰੇ ਜੀ ਤੂੰ ਜੀਆਂ ਕਾ ਦਾਤਾਰਾ ਹਰ ਚਾਹੋ ਸੰਤੋ ਜੀ ਸਭ ਦੁੱਖ ਉਤਾਰਨ ਹਾਰਾ ਹਰ ਆਪੇ ਠਾਕਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘੜ ਘੜੇ ਅੰਤਰ ਸਭ ਨਿਰੰਤਰ ਜੀ ਹਰੇ ਕੋ ਪੁਰਖ ਸਮਾਣਾ ਇੱਕ ਦਾਤੇ ਇੱਕ ਭਖਾਰੀ ਜੀ ਸਭ ਤੇਰੇ ਜੋ ਜੁੰਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਾਂ ਤੁਧ ਬਣੇ ਹੋਰ ਨ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਬਣਿਆ ਸੋ ਖਾਣਾ ਜੋ ਸੇਵੇ ਤੁਰ ਜੀ ਜਨ ਨਾਨਕ ਤਿੰਨ ਕੁਰਬਾਣਾ ਹਰ ਧਿਆਵੇ ਤੁਰ ਜੀ ਸੇ ਜਨ ਜੁਗਮੈ ਸੁਖ ਵਾਸੀ ਸੇ ਮੁਕਤ ਭੈ ਜਨ ਹਰ ਧਿਆਇਆ ਜੀਓ ਤਿੰਨ ਟੁੱਟੀ ਜਮ ਕੀ ਵਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀਓ ਤਿਨਕਾ ਭਉ ਸਭ ਗਵਾਸੀ ਜਿਨ ਸੇਵਿਆ ਮੇਰਾ ਹਰ ਜੀਓ ਤੇ ਹਰ ਰੂਪ ਸਮਾਸੀ ਸੇ ਧਨ ਜਿਨ ਹਰ ਧਿਆਇਆ ਜੀਓ ਜਨ ਨਾਨਕ ਤਿੰਨ ਬਲਜਾਸੀ ਤੇਰੀ ਭਗਤ ਭੰਡਾਰ ਜੀ ਪਰੇ ਬੇਅੰਤ ਬੇਅੰਤਾ ਤੇਰੇ ਭਗਤ ਤੇਰੇ ਭਗਤ ਸਲਾਹਮ ਤੁਰ ਜੀ ਹਰ ਅਨਕ ਅਨੇਕ ਅਨੰਤਾ ਤੇਰੀ ਅਨਕ ਕਰੇ ਹਰ ਪੂਜਾ ਜੀ ਸਭ ਤਾਪੇ ਜਬੇ ਬੇਅੰਤਾ ਤੇਰੇ ਨੇਕ ਪੜੇ ਬਹੁ ਸਿਮਰ ਸਾਥ ਜੀ ਕਰ ਕਿਰਿਆ ਖਟ ਕਰਮ ਕਰੰਤਾ ਸੇ ਭਗਤ ਭਲੇ ਜਾ ਨਾਨਕ ਜੀ ਜੋ ਭਾਵੇ ਮੇਰੇ ਹਰ ਭਗਵੰਤਾ ਤੂੰ ਆਪ ਪੁਰਖ ਪਰਮ ਪੁਰਖ ਕਰਤਾ ਜੀ ਤੁਰ ਜੇ ਵੜੇ ਹੋਰ ਨਾ ਕੋਈ
ਤੂੰ ਜੁਗ ਜੁਗ ਵੇਖੋ ਸਦਾ ਸਦਾ ਤੂੰ ਵੇਖੋ ਜੀ ਤੂੰ ਨਿਚਲ ਕਰਤਾ ਸੋਈ ਤੁਹਾਡੇ ਆਪੇ ਪਾਵੇ ਸੋਈ ਵਰਤੇ ਜੀ ਤੂੰ ਆਪੇ ਕਰੇ ਸੋਈ ਤੁਹਾਡੇ ਆਪੇ ਸਿਰਟ ਸਭ ਪਾਈ ਜੀ ਤੁਹਾਡੇ ਆਪੇ ਸਿਰਟ ਸਭ ਗੋਈ ਜਨ ਨਾਨਕ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸੇ ਕਾ ਜਾਣੋਈ ਇੱਕ ਓਂਕਾਰ ਸਤਿਗੁਰ ਪ੍ਰਸਾਦ ਰਾਗ ਆਸਾ ਮਹਲਾ ਪਹਿਲਾ ਚੌਪ ਦੇ ਘਰ ਦੂਜਾ ਸੁਣ ਵੱਡਾ ਕੇ ਸਭ ਕੋਈ ਕੇਵਲ ਵੱਡਾ ਡਿੱਠਾ ਹੋਈ ਕੀਮਤ ਪਏ ਨਾ ਕਹਿਆ ਜਾਏ ਕਹਿਣੇ ਵਾਲੇ ਤੇਰੇ ਰਹਿ ਸਮਾਏ ਵੱਡੇ ਮੇਰੇ ਸਾਹਿਬਾ ਗਏ ਗੰਭੀਰਾ ਗੁਣੀ ਗੰਭੀਰਾ ਕੋਈ ਨਾ ਜਾਣੇ ਤੇਰਾ ਕੀਤਾ ਕੇਵਲ ਪੀਰਾ ਰਹੋ ਸਭ ਸੁਰਤੀ ਮੇਰੇ ਸੁਰਤ ਕਮਾਈ ਸਭ ਕੀਮਤ ਮੈਂ ਕੀਮਤ ਪਾਈ ਗਿਆਨੀ ਚੈਨੀ ਗੁਰ ਗੁਰ ਹਾਈ ਕਹਿ ਨਾ ਜਾਈ ਤੇਰੀ ਤਿਲ ਵਡਿਆਈ ਸਭ ਸਭ ਸਭ ਸਭ ਸਭ ਚੰਗਿਆਈਆਂ ਸਿੱਧਾਂ ਪੁਰਖਾਂ ਕਿਆ ਵਡਿਆਈਆਂ ਤੁਦ ਮਿਣ ਸਿੱਧੀ ਕਿਨੇ ਨਾ ਪਾਈਆ ਕਰਮ ਇਹ ਨਾ ਹੀ ਠਾਕ ਰਹਾਈਆ ਆਖਣ ਵਾਲਾ ਕਾ ਵਿਚਾਰਾ ਸਿਫਤੀ ਪਰੇ ਤੇਰੇ ਭੰਡਾਰਾ ਜਿਸ ਤੋਂ ਦੇਹ ਤੁਸੀਂ ਕਿਆ ਚਾਰਾ ਨਾਨਕ ਸੱਚ ਸਵਾਰਨ ਹਾਰਾ ਆਸਾ ਮਹਲਾ ਪਹਿਲਾ ਆਖਾਂ ਜੀਵਾਂ ਸਰੇ ਮਰ ਜਾਓ ਆਖਣੇ ਔਖਾ ਸਾਚਾ ਨਾ ਹੋ ਸਾਚੇ ਨਾਮ ਕੀ ਲਾਗੇ ਭੂਖ ਜਦ ਭੂਖੇ ਖਾਏ ਚਲੀਏ ਦੂਖ ਸੋਕਾਂ ਵਿਸਰੇ ਮੇਰੀ ਮਾਏ ਸਾਚਾ ਸਾਹਿਬ ਸਾਚੇ ਨਾ ਰਹਾਓ ਸਾਚੇ ਨਾਮ ਕੀ ਤਿਲ ਵਡਿਆਈ ਆਪ ਸਕੇ ਕੀਮਤ ਨਹੀਂ ਪਾਈ ਜੇਸਾ ਮਿਲ ਕੇ ਆਖਣ ਪਾਏ ਵੱਡਾ ਨਾ ਹੋਵੇ ਘਰ ਨਾ ਜਾਏ ਨਾ ਹੋ ਮਰੇ ਨਾ ਹੋਵੇ ਸੋਗ ਦਿੰਦਾ ਰਹੇ ਨਾ ਚੁੱਕੇ ਭੋਗ ਗੁਣ ਇਹੋ ਹੋਰ ਨਾ ਹੀ ਕੋਏ ਨਾ ਕੋ ਹੋਆ ਨਾ ਕੋ ਹੋਏ ਜੇ ਵੜਿਆ ਤੇਵੜ ਤੇਰੀ ਦਾਤ ਜਿੰਦਨ ਕਰਕੇ ਕੀਤੀ ਰਾਤ ਖਸਮ ਸਾਰੇ ਤੇ ਕਮਜਾਤ ਨਾਨਕ ਨਾਵੇ ਵਾਸਨਾਤ ਆਸਾ ਮਹਲਾ ਪਹਿਲਾ ਜੇ ਦਰ ਮੰਗਤ ਕੋ ਕਰੇ ਮੈਲੀ ਖਸਮ ਸੁਣੇ ਭਾਵੇਂ ਤਿਰਕ ਭਾਵੇਂ ਥੱਕੇ ਇੱਕ ਵਡਾਈ ਦੇ ਜਾਣੋ ਜੋਤ ਨਾ ਪੁੱਛੋ ਜਾਤੀ ਆਗੇ ਜਾਤ ਨਾ ਹੇਓ ਆਪ ਕਰੇ ਆਪ ਕਰੇ ਆਪ ਲਾਵੇਂ ਚਿੱਤ ਧਰੇ ਜਾਂ ਤੂੰ ਕਰਨਹਾਰ ਕਰਤਾਰ ਕਿਆ ਮੋਹਤਾਜੀ ਕਿਆ ਸੰਸਾਰ ਆਪ ਪਾਏ ਆਪੇ ਦੇ ਆਪੇ ਦੁਰਮਤ ਮਨੇ ਕਰੇ ਗੁਰਪ੍ਰਸਾਦ ਵਸੇ ਮਨ ਆਏ ਦੁੱਖ ਹਨੇਰਾ ਵਿੱਚੋਂ ਜਾਏ ਸੱਚ ਪਿਆਰਾ ਆਪ ਕਰੇ ਅਵਰੀ ਕਹੋ ਸਾਚ ਨਾ ਦੇ ਜੇ ਕਿਸੇ ਦੇਵ ਖਾਣੇ ਨਾਨਕ ਅੱਗੇ ਪੁੱਛਣ ਲੇ ਆਸਾ ਮਹਲਾ ਪਹਿਲਾ ਚਾਲ ਮੰਦੀਰੇ ਤੜਕੇ ਕਾਟ ਦੌਲਤ ਦੁਨੀਆ ਵਾਜੇ ਵਾਜ ਨਾਰਦ ਨਾਚੇ ਕਲਕਾ ਪਾਓ ਜਤੀ ਸਜੀ ਕੇ ਰਾਖੋ ਪਾਓ ਨਾਨਕ ਨਾਮ ਵਿੱਚੋਂ ਕੁਰਬਾਨ ਅੰਧੀ ਦੁਨੀਆ ਸਾਹਿਬ ਜਾਣ ਰਹੋ ਗੁਰੂ ਪਾਸੋਂ ਗੁਰੂ ਪਾਸੋਂ ਫਿਰ ਚੇਲਾ ਖਾਏ ਤਾਂ ਪ੍ਰੀਤ ਵਸੇ ਘਰ ਆਏ ਜੇ ਸੋ ਵਰਿਆ ਜੀਵਨ ਖਾਣ ਖਸਮ ਛਾਣੇ ਸੋ ਦਿਨ ਪ੍ਰਵਾਨ ਦਰਸ਼ਨ ਦੇਖੇ ਦੈਨਾ ਹੋਏ ਲੈ ਦਿੱਤੇ ਰਹੇ ਨਾ ਕੋਈ ਰਾਜਾ ਨਹਿ ਕਰੇ ਹੱਥ ਹੋਈ ਕਹੇ ਖਦਾ ਨਾ ਮਾਨੇ ਕੋਈ ਮਾਨਸ ਮੂਰਤ ਨਾਨਕ ਨਾਮ ਕਰਨੀ ਕੁੱਤਾ ਦਰ ਫੁਰਮਾਨ ਗੁਰਪੁਰਸਾਰ ਜਣੇ ਮਹਿਮਾਨ ਤਾਂ ਕਿ ਦਰਦੇ ਭਾਵੇ ਮਾਨ ਆਸਾ ਮਹਲਾ ਪਹਿਲਾ ਜੇਤਾ ਸਭ ਸੁਰਤ ਹੁਣ ਤੇਤੀ ਜੇਤਾ ਰੂਪ ਕਾਇਆ ਤੇਰੀ ਤੂੰ ਆਪੇ ਰਸਣਾ ਆਪੇ ਵਸਣਾ ਅਵਨੰਦ ਦੂਜਾ ਕਉ ਮਾਈ ਸਹਿ ਮੇਰਾ ਏਕੋ ਹੈ ਏਕੋ ਹੈ ਭਾਈ ਏਕੋ ਹੈ ਰਹਾਓ ਆਪੇ ਮਾਰੇ ਆਪੇ ਛੋਡੇ ਆਪੇ ਲੇਵੇ ਦੇ ਆਪੇ ਵੇਖੇ ਆਪੇ ਵਿਖਸੇ ਆਪੇ ਨਜ਼ਰ ਕਰੇ ਜੋਗਿਤ ਕਰਨਾ ਸੋ ਕਰ ਰਿਹਾ ਅਵਰ ਨਾ ਕਰਨਾ ਜਾਈ ਜੈਸਾ ਵਰਤੇ ਤੈ ਸੋ ਕਹੀਏ ਸਭ ਤੇਰੀ ਵਡਿਆਈ ਕਲ ਕਲਵਾਲੀ ਮਾਇਆ ਮਦ ਮਿੱਠਾ ਮਨਮਤ ਵਾਲਾ ਪੀਤ ਰਹੇ ਆਪੇ ਰੂਪ ਕਰੇ ਬਹੁ ਪਾਤੀ ਨਾਨਕ ਬਪੜਾਏ ਵਕਾਏ ਆਸਾ ਮਹਲਾ ਪਹਿਲਾ ਆਵਾਜ਼ਾ ਮਤ ਪੁਖਾ ਵਜ ਪਾਓ ਹੋਏ ਨੰਦ ਸਦਾ ਮਨ ਚਾਓ ਇਹਾ ਭਗਤ ਇਹੋ ਤਪਤਾਓ ਇਤ ਰੰਗ ਨਾਚੋ ਰੱਖ ਰੱਖ ਪਾਓ ਪੂਰੇ ਤਾਲ ਜਣੇ ਸਲਾਹ ਹੋਰ ਨੱਚਣਾ ਖੁਸ਼ੀਆਂ ਮਨ ਮਾਰਾਓ ਸਤ ਸੰਤੋਖ ਵਜੇ ਦੋਏ ਨਾਲ ਪੈਰੀ ਵਾਜਾ ਸਦਾ ਨਾਲ ਰਾਗ ਨਾਦ ਨਹੀਂ ਦੂਜਾ ਪਾਓ ਇਕ ਰੰਗ ਨਾਚੋ ਰੱਖ ਰੱਖ ਪਾਓ ਉਹ ਫੇਰੀ ਹੋਵੇ ਮਨ ਚੀਤ ਵਹਿੰਦਿਆਂ ਉੜ ਜਾਣੀ ਤਾਨੀਤ ਲੇਟਣ ਲੇਟ ਜਾਣੇ ਸੰਸਾਰ ਇਕ ਰੰਗ ਨਾਚੋ ਰੱਖ ਰੱਖ ਪਾਓ ਸਿੱਖ ਸਮਾਧੀ ਕਿਆ ਕਾ ਪਾਓ ਗੁਰਮੁਖ ਸੁਣਨਾ ਸਾਚਾ ਨਾਓ ਨਾਨਕ ਆਖਣ ਵੇਰਾ ਵੇਰ ਇਤ ਰੰਗ ਨਾਚੋ ਰੱਖ ਰੱਖ ਪੈਰ ਆਸਾ ਮਹਲਾ ਪਹਿਲਾ ਪੌਣ ਪਾਏ ਤਰੀ ਸਭ ਧਰਤੀ ਜਲ ਅਗਨੀ ਕਾ ਬੰਦ ਕੀਆ ਅੰਦਰੇ ਦਹਿ ਸਰ ਮੂਹਣ ਕਟਾਇਆ ਰਾਵਣ ਮਾਰ ਕਿਆ ਵੱਡਾ ਭਇਆ ਕਿਆ ਹੁਕਮਾ ਤੇਰੀ ਆਖੀ ਜਾਏ ਤੂੰ ਸਰਬੇ ਪੂਰਿਆ ਲਿਵ ਲਾਏ ਰਹੋ ਜੀ ਪਾਏ ਜਗਤ ਹੱਥ ਕੀਨੀ ਕਾਲੀ ਨਥੀ ਕਰ ਲੋ ਜੀ ਪਾਏ ਜੁਗਤ ਹੱਥ ਕੀਨੀ ਕਾਲੀ ਨਥ ਕਿਆ ਵੱਡਾ ਭਇਆ ਕਿਸ ਤੂੰ ਪੁਰਖ ਜੋਰੂ ਕੌਣ ਕਹੀਏ ਸਰਬ ਨਿਰੰਤਰ ਰਵ ਰਿਹਾ ਨਾਗ ਟਾਮ ਸਾਧ ਵਰਦਾਤਾ ਬ੍ਰਹਮਾ ਭਾਲਣ ਸਿੱਟ ਗਿਆ ਆਗੇ ਅੰਤ ਨ ਪਾਇਓ ਤਾਂ ਕਾ ਕੰਸ ਛੇਦ ਕਿਆ ਵੱਡਾ ਭਇਆ ਰਤਨ ਪਾਏ ਤਰੇ ਖੀਰ ਪੱਸਿਆ ਹੋਰ ਪਗਲਾਏ ਜੇ ਅਸੀਂ ਕੀਆ ਕਹੇ ਨਾਨਕ ਛਪੇ ਕਿਉਂ ਛਪਿਆ ਏ ਕੀ ਏ ਕੀ ਵਣ ਦੀਆ ਆਸਾ ਮਹਲਾ ਪਹਿਲਾ ਕਰਮ ਕਰਤੂਤ ਬੇਲ ਵਸਾਰੀ ਰਾਮ ਨਾਮ ਫਲ ਹੁਆ ਚਤਰੂਪ ਨਾ ਰੇਖ ਅਨਾਥ ਦਵਾਜੇ ਸਭ ਨਿਰੰਜਨ ਕੀਆ ਕਰੇ ਵਖਿਆਣ ਜਾਣੇ ਜੇ ਕੋਈ
अमृत भी ये सोई रहाओ जन पिया समर्थ है टूटे बंधन फाहे ज्योति जो समाणी की सरता छोटे माया के लाहे सब ज्योत सो सर्व ज्योत रूप तेरा देख्या सगल पवन तेरी माया रारे रूप मेरा बैठा नजर करे छाया बिना शब्द जावे जोगी दर्शन रूप पारा शब्द अनाथ सो सौ राता नान कहे विचारा आसा मल्ला पहला मैं गुण गला के सरपार गले गला सृजनहार खाना पीना सुना बात जबला गिर जबला गिर जन आवे जात क्यों प्रवाह कही क्या कीजे जन्म जन्म के लिए ची लीजे रहो मन की मातमता गुलमता जो कुछ बोलिए सब खतो खता क्या मोल की थी अरदास पापुन जैसा की पास जैसा तू करे तैसा होए तो बिंदु जाना ही कोय जे ही तुम मत है ते ही को पावे तो आपे भावे ते चलावे राग रत्न प्रिया प्रवाद तस्वे उजे अमृत सार नान करते कायो धनवाल जे को बुझे हो विचार आसा मल्ला पहला कर कृपा अपने कर आया तम सखियां का जर जाया खेल देख मन अंत पया सौ भी हण आया गावो गावो कामणी वेग विचार हमरे कर आया जग जीवन पुतार रहो गुरु द्वारे हमरा ब्याह जे जे हुआ जहाँ सौ मिलया तहाँ जानिया तहाँ लोका में सब द्रव्या है आप गया मन मानिया अपना कार्य आप सुवारे हो न कार्य न होई जित कार सा संतोख दया धर्म है गुरु पूजे बोई जित कार्य सत संतोख जित कार्य सत संतोख दया धर्म है गुरमुख बुझे कोई पंत नान सब ना का परे को सोए जसनो नजर करे सास गुण होए आसा मल्ला पहला गृहबन संसर सह सुभाए गुरमत गत पई कीर्त ठाए सच पौड़ी साचो मुख नाओ सब गुर से पाई नहीं थाओ मन चूरे सर दर्शन जान सर्व ज्योत पूर्ण भगवान रहाओ अदक प्यास पेह भव करे दुख बेख्या सुख तन पर हरे काम क्रोध अंतर तन हरे दुखदा शोर नाम नस्तरे शिव सलान सहज आनंद साखा सहन प्रेम गोविंद आपे करे आपे बख्शेंद तन मन हर पै आगे जिंद झूठ पुकार मां दुख ते पेख वरंदी से सबके जो जे सो आवे जाए नाम क्या सर नाम र जाए आसा मल्ला पहला एको सर्वर कब अनुरूप सर्व गाते परम रूप उज्जवल मोती चुगे अंस सर्व कला जगदी से अंस जो दिशे सोग जे बंसे निंजल सर्व रुकम दिशे रहो बिरला बुझे पावे तेज साखा तीन रहे निर्वेद नागबिंद की सुर सुमाए सबगुर से परम पद पाए मुक्तो रातो रंग रमातो राजा राज सदा गुणसातो जस तू राखे कृपा तार बूर्त पान तारे तार त्रिपुण में जो त्रिपुण में जानिया उठ पई कर कर मैं आणिया एनस भक्त करे लिवलाए नानक तन के लागे पाए आसा मल्ला पहला गुरम सूची उच दूर बहु स्याण भुलागे धूर लागी मैल मिटे सचनाए गुरपुर साहब रहे लिवलाए है हजूर हाजर अरदास सुख दुख साज करते प्राप्त आसराओ कूड़ कमावे आवे जावे कहन कथन वारा नहीं आवे क्या देखा सूझ बूझ न पावे बिन आवे मन तृप्त न आवे जो जन्मे से रोग व्यापे होमे माया दुख संतापे से जन बाचे जो प्रभ राखे सतगुर से अमृत रस चाखे चल तो मन रखे अमृत जाखे सतगुर से अमृत सब पाखे साचे सद मुक्त गत पाए नानक विचों आप गवाए आसा मल्ला पहला ज्योतन किया सो सचिया अमृत नाम सतगुर दिया फिरते नाम नाई मन भंग अंदर नाल प्यारे संग हर ज्यो राखो अपनी सरनाई गुरप्रसाद दिया रस पाया नाम पदार्थ नाम नित पाई रहाओ कर्म धर्म साचे साचा नाओ ताकि सत बुलारे जाओ जो हर राते से जन प्रवान तिनकी संगत पर मनुदान हर वर जैन पाया धन नारी हर सो राती शब्द विचारी आव तरे संत गुरतारे सतगुर से तत् विचारे हमरी जात पात सच नाओ कर्म धर्म संयम सत पाओ नानक बख्शे पूछना होए दूजा मेटे एक सोए सासा मल्ला पहला एक आवे एक जावे आई एक राते आए समाई एक धर्म गगन में ठहर न पावे से कर्महीन हर नाम न चावे गुर पूरे ते गत मित पाई ए संसार बेकवाते तपो जल गुर सबदी हर पार नगाई रहो जन को आप लय प्रमेल तिन को कल न सके फेल गुरमुख निर्मल है प्यारे जो जल आम ऊपर कम नरारे बुरा भला को किसनो कहिए
ਵਿਖੇ ਬ੍ਰਹਮ ਗੁਰਮੁਖ ਸਚ ਲਈਏ। ਅਕਥ ਕਥੋ ਗੁਰਮਤ ਵਿਚਾਰ, ਮਿਲ ਗੁਰ ਸੰਗਤ ਪਾਵੋ ਪਾਰ, ਸਾਤਵੇ ਸੰਤ ਬੋ ਭੇਦ, ਅਰਸਣ ਮਜਨ ਹਰ ਰਸ ਰੇਦ, ਗੁਰਮੁਖ ਨਿਰਮਲ ਮੈ ਨ ਲਾਗੇ, ਨਾਨਕ ਹਿਰਦੇ ਨਾ ਵੱਡੇ ਤੁਰ ਭਾਗੇ, ਸਤਿ ਮਹਲਾ ਪਹਿਲਾ, ਨਿਮਨਾਏ ਪਾਏ ਲੱਗੋ ਗੁਰੇ ਆਪਣੇ, ਆਤਮ ਰਾਮ ਨਿਹਾਰਿਆ, ਕਰਤ ਵਿਚਾਰ ਹਿਰਦੇ ਹਰ ਰਵਿਆ, ਹਿਰਦੇ ਵੇਗ ਵਿਚਾਰਿਆ, ਬੋਲੋ ਰਾਮ ਕਰੇ ਨਿਸਤਾਰਾ, ਗੁਰਪ੍ਰਸਾਦ ਰਤਨ ਹਰ ਲਾਂਬੇ, ਮਿਟੇ ਗਿਆਨ ਹੋਏ ਉਜਿਆ ਰਹਾ ਰਹੋ, ਰਮਨੀ ਰਵੇ ਬੰਧਨ ਨਹੀਂ ਟੁੱਟੇ, ਚਹਮੇ ਪਰਮ ਨਾ ਜਾਈ, ਸਤਗੁਰ ਮੇਰੇ ਤਾਂ ਮੈਂ ਟੁੱਟੇ ਤਾਂ ਕੋ ਲੇਖੇ ਪਾਈ, ਹਰ ਹਰ ਨਾਮ ਭਗਤ ਪ੍ਰੇ ਪ੍ਰੀਤਮੋ ਸੁਖ ਸਾਗਰ ਉਰ ਧਾਰੀ, ਭਗਤ ਵਸਲ ਜਗ ਜੀ ਮਨੁਦਾਤਾ, ਮਤ ਗੁਰਮਤ ਹਰ ਨਿਸਤਾਰੇ, ਮਨਸੋ ਜੂਜ ਮਰੇ ਪ੍ਰਪਾਏ, ਮਨਸਾ ਮਨੇ ਸਮਾਏ, ਨਾਨਕ ਕਿਰਪਾ ਕਰੇ ਜਗ ਜੀਵਨ, ਸਹਿਜ ਭਾਏ ਲਵਲਾਏ, ਸਾਸਾ ਮਹਲਾ ਪਹਿਲਾ, ਕਿਸ ਕੋ ਕਹੇ ਸੁਣਾਵੇ ਕਿਸ ਕੋ, ਕਿਸ ਸਮਝਾਵੇ ਸਮਝ ਰਹੇ, ਕਿਸੇ ਪੜਾਵੇ ਪੜ ਬਣ ਬੂਜੇ, ਸਤਿਗੁਰ ਤਬ ਸੰਤੋਖ ਰਹੇ, ਐਸਾ ਗੁਰਮਤਿ ਰਮ ਸਰੀਰਾ, ਹਰ ਪਜ ਮੇਰੇ ਮਨ ਗਹਿ ਗੰਭੀਰ ਰਹਾਓ, ਅੰਤ ਤਰੰਗ ਭਗਤ ਹਰ ਰੰਗ ਰੰਗਾ, ਅੰਦਰ ਸੂਚੀ ਹਰ ਗੁਣ ਸੰਗਾ, ਵਿਚੈ ਜਨਮ ਸਾਧ ਸੰਸਾਰਾ, ਰਾਮ ਭਗਤ ਜਨ ਰਹੇ ਨਰਾਰਾ, ਸੂਚੀ ਗਾਇਆ ਹਰ ਗੁਣ ਗਾਇਆ, ਤਮਚੀ ਰਹੇ ਲਿਵਲਾਇਆ, ਆਦੋ ਪਾਰ ਪਰਮ ਪਰ ਹੀਰਾ, ਲਾ ਰਤਾ ਮੇਰਾ ਮਨ ਧੀਰਾ, ਕਥਨੀ ਕਹੇ ਕਹੇ ਸੇ ਮੂਏ, ਸੋ ਪ੍ਰਭ ਤੂ ਨਾ ਹੀ ਪ੍ਰਭ ਤੂੰ ਹੈ, ਸਭ ਦੇਵ ਜਗ ਦੇਖਿਆ ਮਾਇਆ ਛਾਇਆ, ਨਾਨਕ ਗੁਰਮਤਿ ਨਾਮ ਧਿਆਇਆ, ਹਸਾ ਮਹਲਾ ਪਹਿਲਾ ਤੇ ਤੁਕਾ, ਕੋਈ ਭੀਖ ਭੀਖਿਆ ਖਾਏ, ਕੋਈ ਰਾਜਾ ਰਿਹਾ ਸਮਾਏ, ਕਿਸੇ ਮਾਨ ਕਿਸੇ ਅਪਮਾਨ, ਧਾਏ ਸਾਰੇ ਧਰੇ ਧਿਆਨ, ਸੋਚੇ ਵੱਡਾ ਨਾ ਹੀ ਕੋਈ, ਕਿਸਬ ਕਾਲੀ ਚੰਗਾ ਹੋਏ, ਮੈਂ ਤਾਂ ਨਾਮ ਤੇਰਾ ਆਧਾਰ, ਤੂੰ ਦਾਤਾ ਕਰਨ ਹਰ ਕਰਤਾ ਰਹੋ, ਵਰਨ ਪਾਓ ਵੀ ਗਾਜਾਓ, ਦਰਗੇ ਬੈਸਣ ਨਾ ਹੀ ਥਾਓ, ਮਨ ਕਾ ਅੰਦਲਾ ਮਾਇਆ ਕਾ ਬੰਦ, ਖੀਂ ਖਰਾਬ ਹੋਵੇ ਨਿਤ ਕੰਧ, ਖਾਣ ਜੀਵਨ ਕੀ ਬਹੁਤੀ ਆਸ, ਲੇਖੇ ਤੇਰੇ ਸਾਧ ਗਰਾਸ, ਐਨ ਸਿੰਧਲੇ ਦੀਪ ਦੇ, ਭੌਜਲ ਡੂਬਤ ਚਿੰਤ ਕਰੇ, ਕਹੇ ਸੁਣੇ ਜੋ ਮਾਨੇ ਨਾ, ਬੁਲਾਰੇ ਤਾਂ ਕੇ ਜਾਓ, ਨਾਨਕੇ ਇੱਕ ਕਹੇ ਅਰਦਾਸ, ਜੀਓ ਪਿੰਡ ਸਭ ਤੇਰੇ ਪਾਸ, ਜਾਂ ਤੂੰ ਦੇ ਜਪੀ ਤਿਰਨਾਓ, ਦਰਗੇ ਬਸਣ ਹੋਵੇ ਥਾਓ, ਜਾਂ ਤੁਰ ਭਾਵੇ ਤਾਂ ਗੁਰਮਤ ਜਾਏ, ਗਿਆਨ ਰਤਨ ਮਨ ਵਸੇ ਆਏ, ਨਗਰ ਕਰੇ ਤਾਂ ਸਤਿਗੁਰ ਮਿਲੇ, ਪ੍ਰਣਤ ਨਾਨਕ ਭਾਵ ਜਲ ਤਰੇ, ਸਾਸਾ ਮਹਲਾ ਪਹਿਲਾ ਪੰਚਪਦੇ, ਦੁੱਧ ਬਿਨ ਤੇਨ ਪੰਖ ਬਿਨ ਪੰਖੀ, ਜਲ ਬਿਨ ਉਤਪਜ ਕਾਮ ਨਾਹੀ, ਕਿਆ ਸੁਲਤਾਨ ਸਲਾਮੀ ਹੋਣਾ, ਅੰਧੀ ਕੋਠੀ ਤੇਰਾ ਨਾਮ ਨਾਹੀ, ਕੀ ਵਿਸਰੇ ਦੁੱਖ ਬਹੁਤਾ ਲਾਗੇ, ਦੁੱਖ ਲਾਗੇ ਤੂੰ ਵਿਸਰ ਨਾਹੀ, ਰਹਾਓ ਅੱਖੀ ਅੰਧ ਜੀਵ ਰਸ ਨਾਹੀ, ਕੰਨੀ ਪਵਣ ਵਾਜੇ, ਚਲੇ ਚਰਣੀ ਚਲੇ ਬਜੂਤਾ ਅੱਗੇ, ਬਿਨ ਸੇਵਾ ਫਲ ਲਾਗੇ, ਅੱਖਰ ਬਿਰਖ ਬਾਗ ਸੋਏ ਚੌਕੀ, ਸੇ ਚੰਤ ਪਾਓ ਕਰੇਹੀ, ਸਭਨਾ ਫਲ ਲਾਗੇ ਨਾਮੇ ਕੋ, ਬਿਨ ਕਰਮਾ ਕਹਿ ਥੇਲੇਹੀ, ਜੇਤੇ ਜੀ ਤੇਤੇ ਸਭ ਤੇਰੇ, ਬਿਨ ਸੇਵਾ ਫਲ ਕਿਸੇ ਨਾਹੀ, ਦੁੱਖ ਸੁਖ ਪਾਣਾ ਤੇਰਾ ਹੋਵੇ, ਬਿਨ ਨਾਵੇਂ ਜੀਓ ਰਹੇ ਨਾਹੀ, ਮਤ ਵਿੱਚ ਮਰਨ ਜੀਵਨ ਹੋਰ ਕੈਸਾ, ਜਾਂ ਜੀਵਾਂ ਤਾਂ ਯੁਗਤ ਨਾਹੀ, ਕਹਿ ਨਾ ਜੀਵਾ ਲੈ ਜੀਆਂ, ਜੈ ਪਾਵੇ ਤੇਰਾ ਸੋਹੀ, ਆਸਾ ਮਹਲਾ ਪਹਿਲਾ, ਕਾਇਆ ਬ੍ਰਹਮਾ ਮਨ ਐਤ ਹੋਤੀ, ਗਿਆਨ ਜਿਨੇ ਉਚਿਆਨ ਕੁਛ ਪਾਤੀ, ਹਰ ਨਾਮਾ ਜਸਾ ਚੋ ਨਾਓ, ਗੁਰਪ੍ਰਸਾਦੀ ਬ੍ਰਹਮ ਸਮਾਓ, ਪਾਂਡੇ ਐਸਾ ਬ੍ਰਹਮ ਵਿਚਾਰ, ਨਾਮੇ ਸਚ ਨਾਮੋ ਪੜੋ, ਨਾਮੇ ਚਾ ਜੋ ਚਾਰ ਰਹਾਓ, ਬਾਹਰ ਜਿਨੇ ਉਚੇਚਰ ਜੋ ਤੈਨਹਾਲ, ਧੋਤੀ ਟਿੱਕਾ ਨਾਮ ਸਮਾਲ, ਐਥੇ ਉਥੇ ਨਿਭੀ ਨਾਲ।

0: ਕੇਵੋਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3074 ਅਤੇ ਫੈਕਸ ਨੰਬਰ ਏਰੀਆ ਕੋਡ 250-392-3075।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.
3: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
4: Waheguru Ji Ka Khalsa, Waheguru Ji Ki Fateh. Tusi sun rahe ho Sikh Radio 94.3 FM. Asi bol rahe haan Gurdwara Western Singh Sabha Williams Lake BC Canada ton. Tusi sanu apna salah mashwara den layi sade is number te sampark kar sakde ho 250-392-3074। ਇੱਕ ਵਾਰ ਫਿਰ ਨੋਟ ਕਰ ਲਓ ਜੀ, 250-392-3074। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ, singhsabha2@gmail.com, singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
5: ਸਤਨਾਮ ਸ੍ਰੀ ਵਾਹਿਗੁਰੂ ਜੀਓ। ਆਸਾ ਮੁਹੱਲਾ ਪੰਜਵਾ, ਡੀਗਨ ਡੋਲਾ ਤੋਲਾ, ਜੋ ਮਨ ਕੇ ਭਰਮਾ ਭਰਮ ਕਾਟੇ ਗੁਰ ਆਪਣੇ ਪਾਏ ਵਿਸ਼ਰਾਮ। ਜੀ ਦਾ ਡੀਗਣ ਡੋਲਾ ਜਿਹੜਾ ਭਾਵ ਆ, ਅਤੇ ਡਾਵਾਂ ਡੋਲ ਹੋਣਾ ਉਸ ਸਮੇਂ ਤੱਕ ਹੁੰਦਾ ਹੈ ਜਦੋਂ ਤੱਕ ਮਨ ਵਿੱਚ ਭਰਮ ਹੁੰਦਾ ਹੈ। ਮੇਰੇ ਆਪਣੇ ਸਤਿਗੁਰਾਂ ਨੇ ਭਰਮ ਕੱਟ ਦਿੱਤਾ, ਪਾਏ ਵਿਸ਼ਰਾਮ। ਇਸ ਵਾਸਤੇ ਹੁਣ ਮਨ ਨੇ ਵਿਸ਼ਰਾਮ ਨੇ ਟਕਾਉ ਅਵਸਥਾ ਨੂੰ ਪਾ ਲਿਆ ਹੈ। ਕੋਈ ਬਖਾਦੀ ਦੁਖੀਆ ਤੇ ਗੁਰ ਤੇ ਹੂਟੇ, ਉਹ ਜਿਹੜੇ ਵਿਸ਼ਿਆਂ ਦੇ ਖਾਣ ਵਾਲੇ ਪੰਜ ਦੁਖੀ ਕੀ ਕਿਹੜੇ ਸੀ? ਕਾਮ, ਕ੍ਰੋਲ, ਮਹੰਕਾਰ। ਹੁਣ ਸਤਿਗੁਰਾਂ ਦੀ ਕਿਰਪਾ ਨਾਲ ਮੇਰੇ ਮਗਰੋਂ ਹੂਟੇ ਮੈਨੂੰ ਹਟ ਗਏ ਹਨ। ਹਮ ਛੂਟੇ ਅਬ ਉਹਨਾਂ ਤੇ, ਕੋਈ ਹਮ ਤੇ ਛੂਟੇ ਰਹੋ। ਅਸੀਂ ਹੁਣ ਉਹਨਾਂ ਤੋਂ ਛੁਟਕਾਰਾ ਪ੍ਰਾਪਤ ਕਰ ਗਏ ਹਾਂ। ਉਹ ਜਿਹੜੇ ਕਾਮ ਕ੍ਰੋਧ ਆਦਿਕ ਸੀ ਉਹ ਸਭ ਤੋਂ ਛੁੱਟ ਗਏ, ਭਾਵ ਸਾਡੇ ਗਲੋਂ ਲੈ ਗਏ ਹਨ। ਰਹੋ, ਜਿਸ ਰਾਮ ਦੇ ਕੇ ਕਿਰਪਾ ਕਰਦੇ ਹਨ। ਮੇਰਾ ਤੇਰਾ ਜਾਣਤਾ ਤਬ ਹੀ ਤੇ ਬੰਦਾ, ਇਹ ਜੀਵ ਜਦੋਂ ਤਾਈਂ ਮੇਰਾ ਤੇਰਾ ਜਾਣਦਾ ਉਦੋਂ ਤੱਕ ਇਹ ਇਸ ਜਾਲ ਵਿੱਚ ਵਜਿਆ ਹੋਇਆ ਹੈ। ਗੁਰ ਕਾਟੀ ਅਗਿਆਨਤਾ ਤਬ ਛੁੱਟ ਕੇ ਫੰਦਾ, ਜਦ ਸਤਿਗੁਰਾਂ ਨੇ ਅਗਿਆਨਤਾ ਅਗਿਆਨ ਬਿਰਤੀ ਕੱਟ ਦਿੱਤੀ, ਉਸ ਸਮੇਂ ਤੋਂ ਸਾਰੇ ਫੰਦਾ ਭਾਵ ਜਿਹੜੇ ਫਾਹੇ ਬੰਧਨ ਉਹ ਟੁੱਟ ਗਏ ਹਨ। ਜਬ ਲੋ ਹੁਕਮ ਨਾ ਬੂਝਤਾ ਤਬ ਹੀ ਲੋ ਦੁਖੀ ਆ, ਜਦੋਂ ਦਾ ਪਰਮੇਸ਼ੁਰ ਦਾ ਹੁਕਮ ਮੰਨਣ ਵਾਲੀ ਗੱਲ ਨੂੰ ਨਹੀਂ ਸੀ ਸਮਝਦਾ ਉਸ ਸਮੇਂ ਤਾਂ ਕਿ ਦੁਖੀ ਸੀ। ਗੁਰਮਿਲ ਹੁਕਮ ਪਛਾਣਿਆ ਤਬ ਹੀ ਤੇ ਸੁਖੀਆ, ਜਿਸ ਵਕਤ ਸਤਿਗੁਰਾਂ ਨਾਲ ਮਿਲ ਕੇ ਨਿਰੰਕਾਰੀ ਹੁਕਮ ਨੂੰ ਪਛਾਣ ਲਿਆ ਉਸ ਸਮੇਂ ਤੋਂ ਫਿਰ ਇਹ ਸੁਖੀ ਹੋ ਗਿਆ। ਨਾ ਕੋ ਦੁਸ਼ਮਣ ਦੁਖੀਆ, ਨਾ ਹੀ ਕੋ ਮੰਦਾ। ਹੁਣ ਗੁਰੂ ਮਹਾਰਾਜ ਦੀ ਐਸੀ ਕਿਰਪਾ ਹੋਈ ਹੈ, ਨਾ ਕੋਈ ਸਾਡਾ ਦੁਸ਼ਮਣ ਰਿਹਾ ਅਤੇ ਨਾ ਕੋਈ ਦੁਖੀ ਕਾਮ ਕ੍ਰੋਧ ਆਦਿਕ ਵਪਾਰ ਰਿਹਾ, ਨਾ ਹੁਣ ਸਾਡੀ ਨਿਗਾਹ 'ਚ ਕੋਈ ਮਾੜਾ ਪੁਰਖ ਦਿਖਾਈ ਦੇ ਰਿਹਾ ਹੈ। ਗੁਰ ਕੀ ਸੇਵਾ ਸੇਵਕੋ ਨਾਨਕ ਹਸਮੈ ਬੰਦਾ। ਪਾਤਸ਼ਾਹ ਕਹਿੰਦੇ ਮੈਂ ਸਤਿਗੁਰਾਂ ਦੀ ਸੇਵਾ ਕਰਨ ਵਾਲਾ ਸੇਵਕ ਦਾਸ ਹਾਂ। ਉਸ ਅਕਾਲ ਪੁਰਖ ਨੇ ਕਿਰਪਾ ਕੀਤੀ ਹੈ, ਸਾਨੂੰ ਸੋਝੀ ਬਖਸ਼ੀ ਹੈ, ਉਹ ਹੀ ਸਾਡਾ ਖਸਮ ਮਾਲਕ ਹੈ, ਅਸੀਂ ਉਸਦੇ ਬੰਦੇ ਦਾਸ ਹਾਂ। ਖਸਮ ਅੱਲਾ ਪੰਜਵਾਂ ਸੂਖ ਸਹਿਜਾ ਆਨੰਦ ਕਣਾ ਹਰ ਕੀਰਤਨ ਗਾਵੋ। ਨਿਰੰਕਾਰ ਦਾ ਕੀਰਤਨ ਗਾਉਣੇ ਕਰਕੇ ਤੇ ਘਣਾ ਸੁੱਖ ਬਹੁਤਾ ਆਨੰਦ ਪ੍ਰਾਪਤ ਹੁੰਦਾ ਹੈ। ਗ੍ਰਹਿ ਨਿਵਾਰੇ ਸਤਿਗੁਰੂ ਦੇ ਆਪਣਾ ਨਾਮ, ਸਤਿਗੁਰੂ ਜੀ ਨੇ ਆਪਣੇ ਪਵਿੱਤਰ ਨਾਮ ਦੀ ਦਾਤ ਬਖਸ਼ ਦਿੱਤੀ ਹੈ। ਜਿਹੜੇ ਦੁੱਖ ਦੇ ਨਾਲੇ ਨੌ ਗ੍ਰਹਿ ਸੀ ਉਹ ਵੀ ਦੂਰ ਕਰ ਦਿੱਤੇ ਹਨ। ਗ੍ਰਹਿ ਗਲ ਨਾਲ ਜਿਹੜੇ ਕਾਮ ਕ੍ਰੋਧ ਮੋਹ ਹੰਕਾਰ ਚਿੰਬੜੇ ਸੀ ਵੱਡੇ ਗ੍ਰਹਿ ਤੇ ਇਹ ਉਹ ਵੀ ਦੂਰ ਕਰਨ ਨਿਵਾਰੇ ਮੈਨੇ ਨਿਵਿਰਤ ਕਰ ਦਿੱਤੇ ਹਨ। ਬਲਿਹਾਰੀ ਵਰੇ ਆਪਣੇ ਸਦ ਸਦ ਵੱਲ ਜਾਓ, ਗੁਰੂ ਬਿਠੋਂ ਹੋਂ ਵਾਰਿਆ ਜਿਸ ਮਿਲ ਸੱਚ ਸੁਆਓ ਰਹਾਓ। ਅਸੀਂ ਆਪਣੇ ਸਤਿਗੁਰਾਂ ਤੋਂ ਬਾਹਰਨੇ ਬਲਿਹਾਰਨੇ ਜਾਂਦੇ ਹਾਂ, ਇੱਕ ਵਾਰੀ ਨਹੀਂ ਸਦਾ ਸਦਾ ਬਲਿਹਾਰ ਜਾਂਦੇ ਹਾਂ। ਅਸੀਂ ਆਪਣੇ ਸਤਿਗੁਰਾਂ ਤੋਂ ਬਲਿਹਾਰ ਜਾਂਦੇ ਹਾਂ ਜਿਨ੍ਹਾਂ ਕੋਲੋਂ ਸੱਚ ਦੀ ਪ੍ਰਾਪਤੀ ਰੂਪੀ ਸੁਆਓ ਮੈਨੇ ਲਾਭ ਮਿਲਿਆ, ਲਾਭ ਪ੍ਰਾਪਤ ਹੋਇਆ ਹੈ। ਰਹਾਓ ਸਗਨ ਅਪਸਗਨ ਤਿਸ ਕੋ ਲਗ ਹੈ, ਜਿਸ ਚੀਤ ਨਾ ਆਵੈ ਕਿਸੇ ਜਮ ਨੇੜ ਨਾ ਆਵੇ, ਜੋ ਹਰ ਪ੍ਰਭ ਭਾਵੈ। ਜਿਨ੍ਹਾਂ ਨੂੰ ਨਿਰੰਕਾਰ ਪਰਮੇਸ਼ੁਰ ਚੇਤੇ ਨਹੀਂ ਆਉਂਦਾ ਉਹਨਾਂ ਨੂੰ ਸਗਨ ਅਤੇ ਸਗਨ ਵੀ ਜਿਹੜੇ ਆ ਅਪਸਗਨ ਰੂਪ ਹੋ ਕੇ ਲੱਗ ਰਹੇ ਹਨ। ਔਰ ਜਿਹੜੇ ਗੁਰਮੁਖ ਪਿਆਰੇ ਪਰਮੇਸ਼ੁਰ ਨੂੰ ਪਾਉਂਦੇ ਹਨ ਉਹਨਾਂ ਦੇ ਨੇੜੇ ਜਮ ਵੀ ਨਹੀਂ ਆਉਂਦਾ, ਬਾਕੀ ਅਪਸਗਨਾਂ ਨੇ ਤਾਂ ਕੀ ਆ ਕੇ ਵਿਘਨ ਪਾਉਣਾ ਹੈ। ਪੂਰਨ ਦਾਨ ਜਪ ਤਪ ਜੇਤੇ ਸਭ ਉੱਪਰ ਨਾਮ, ਹਰ ਹਰ ਰਸਨਾ ਜੋ ਜਪੈ ਤਿਸ ਪੂਰਨ ਕਾਮ। ਪਾਤਸ਼ਾਹ ਕਹਿੰਦੇ ਆ ਜਿਤਨੇ ਵੀ ਦਾਨ ਆ, ਪੁੰਨ ਆ, ਜਾਪਿਆ, ਤਾਪਿਆ, ਇਹਨਾਂ ਸਾਰਿਆਂ ਤੋਂ ਉੱਪਰ ਉੱਚਾ ਸੁੱਚਾ ਪਰਮੇਸ਼ਰ ਦਾ ਨਾਮ ਹੈ। ਜੋ ਵੀ ਵਿਅਕਤੀ ਪ੍ਰਸਨਾ ਦੇ ਨਾਲ ਪਰਮੇਸ਼ਰ ਨਾਮ ਜਪਦਾ ਹੈ ਉਸਦੇ ਸਾਰੇ ਕਾਰਜ ਪੂਰੇ ਹੁੰਦੇ ਹਨ। ਪੈ ਬਿਨ ਸੇ ਪ੍ਰੰਭ ਹੋ ਗਏ ਕੋ ਦਿਸਣਾ ਵੀ ਆ। ਉਹਨਾਂ ਗੁਰਮੁਖ ਪਿਆਰਿਆਂ ਦੇ ਮਨ ਵਿੱਚੋਂ ਜਮਾਂ ਦਾ ਡਰ ਬਿਨਸ ਗਿਆ, ਨਾਸ਼ ਹੋ ਗਿਆ, ਪਰਮ ਅਤੇ ਮੋਹ ਵੀ ਚਲੇ ਗਿਆ। ਇਸ ਵਾਸਤੇ ਉਹਨਾਂ ਗੁਰਮੁਖ ਪਿਆਰਿਆਂ ਨੂੰ ਹੋਰ ਕੋਈ ਬੀਆ ਦੂਜਾ ਨਜ਼ਰ ਹੀ ਨਹੀਂ ਆਉਂਦਾ, ਇੱਕੋ ਇੱਕ ਨਿਰੰਕਾਰ ਨੂੰ ਦੇਖਦੇ ਹਨ। ਨਾਨਕ ਰਾਖੇ ਪਾਰ ਬ੍ਰਹਮ ਸਿਰ ਦੁਖ ਨਾ ਥੀਆ। ਹਜ਼ੂਰ ਪਾਤਸ਼ਾਹ ਜੀ ਮਿਹਰ ਕਰਦੇ ਹਨ ਜਿਹਨਾਂ ਗੁਰਮੁਖਾਂ ਨੂੰ ਨਿਰੰਕਾਰ ਨੇ ਰੱਖ ਲਿਆ, ਉਹਨਾਂ ਨੂੰ ਮੁੜ ਕੇ ਕੋਈ ਕਿਸ ਤਰ੍ਹਾਂ ਦਾ ਦੁੱਖ ਨਹੀਂ ਹੁੰਦਾ ਹੈ, ਤੀਆ ਨਹੀਂ ਹੁੰਦਾ ਹੈ। ਆਸਾ ਮਹਲਾ ਨਾਵਾ ਆਸਾ ਘਰ ਨਾਵਾ ਮਹੱਲਾ ਪੰਜਵਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਚਿਤਵ ਸਰਵ ਸੁਖ ਪਾਵੋ, ਆਗੇ ਭਾਵੋ ਕੇ ਨਾ ਭਾਵੋ। ਹੁਣ ਜਗਿਆਸੂ ਬੇਨਤੀ ਕਰਦੇ ਆ, ਮੈਂ ਚਿਤ ਹਰ ਵੇਲੇ ਚਿਤ ਵਧਾ ਕਿ ਮੈਂ ਜਿਤਨੇ ਵੀ ਸੁੱਖ ਹੈ ਸਾਰਿਆਂ ਨੂੰ ਪ੍ਰਾਪਤ ਕਰ ਲਵਾਂ, ਸਰਵ ਸੁੱਖ ਪਾਵਾਂ। ਲੇਕਿਨ ਇਹ ਕੋਈ ਪਤਾ ਨਹੀਂ ਅੱਗੇ ਨਿਰੰਕਾਰ ਨੂੰ ਭਾਵੇਗਾ ਕਿ ਨਹੀਂ ਭਾਵੇਗਾ। ਏਕ ਦਾਤਾਰ ਸਗਲ ਹੈ, ਜਾਚਕ ਦੂਸਰ ਕਹਿ ਜਾਵੋ। ਦਾਤਾ ਇੱਕ ਨਿਰੰਕਾਰ ਪਰਮੇਸ਼ਰ ਹੀ ਆ, ਹੋਰ ਮੰਗਤੇ ਆ। ਨਿਰੰਕਾਰ ਨੂੰ ਛੱਡ ਕੇ ਹੋਰ ਦੂਜਾ ਕਿਹਦੇ ਕੋਲ ਜਾਈਏ। ਹੋ ਮਾਗੋ ਆਉਣ ਲੈ ਜਾਵੋ, ਹੋ ਮੈਨੇ ਮੈਂ ਆਉਣ, ਹੋਰ ਪਾਸੋਂ ਜੇ ਕੋਈ ਚੀਜ਼ ਮੰਗਦਾ ਤੇ ਲੈ ਜਾਵੋ, ਇਸ ਮੈਂ ਸ਼ਰਮ ਮੰਨਦਾ ਹਾਂ। ਸਗਲ ਛੱਤਰ ਪਤ ਏਕੋ ਠਾਕੁਰ ਕੌਣ ਸੰਸਰ ਲਾਵੋ ਰਹੋ। ਕਿਉਂਕਿ ਇੱਕੋ ਛੱਤਰ ਪਤ ਚੱਕਰਵਰਤੀ ਨਿਰੰਕਾਰ ਪਰਮੇਸ਼ਰ ਸਾਰਿਆਂ ਦਾ ਠਾਕੁਰ ਮਾਲਕ ਹੈ, ਉਸ ਦੇ ਤੁਲ ਬਰਾਬਰ ਕਿਹਨੂੰ ਲਾਵਾਂ, ਉਹਦੇ ਵਰਗਾ ਹੋਰ ਕੋਈ ਹੈ ਹੀ ਨਹੀਂ। ਰਹਾ ਵਿਸਰਾਮ ਦੇ ਕੇ ਕਿਰਪਾ ਕਰਦੇ ਹਾਂ। ਉਠੋ ਵੈਸੋ ਰਹਿ ਕੇ ਨਾ ਸਾਕੋ, ਦਰਸ਼ਨ ਖੋਜ ਖੋਜ ਆਵੋ। ਉੱਠਦਿਆਂ ਬਹਿੰਦਿਆਂ ਉਸ ਨਿਰੰਕਾਰ ਤੋਂ ਬਿਨਾਂ ਅਸੀਂ ਰਹਿ ਨਹੀਂ ਸਕਦੇ। ਉਹਦੇ ਦਰਸ਼ਨ ਕਰਨ ਨੂੰ ਖੋਜੀ ਹੋ ਕੇ ਉਸ ਪਰਮਾਤਮਾ ਦੇ ਖੋਜਣ ਵਿੱਚ ਆਉਂਦੇ ਹਾਂ। ਬ੍ਰਹਮਾਦਿਕ ਸਨਕਾਦਿਕ ਸਨਕ ਸਨੰਦਨ ਸਨਾਤਨ ਸੰਤ ਕੁਮਾਰ ਤਿੰਨ ਕੋ ਮਹਿਲ ਦੁਲ ਭਾਵ। ਬ੍ਰਹਮਾ ਤੋਂ ਲੈ ਕੇ ਜਿੰਨੇ ਦੇਵਤੇ ਸਨਕ ਸਨੰਦਨ ਸਨਾਤਨ ਸੰਤ ਕੁਮਾਰ ਜਿਹੜੇ ਚਾਰੇ ਭਰਾ ਆ ਉਹਨਾਂ ਨੂੰ ਵੀ ਮਹਿਲ ਉਸ ਨਿਰੰਕਾਰ ਦਾ ਜਿਹੜਾ ਸਰੂਪ ਇਹ ਪ੍ਰਾਪਤ ਹੋਣਾ ਬੜਾ ਦੁਲਭਾਵ ਦੁਰਲੱਭ ਆ ਕਠਿਨ। ਆਗਮ ਆਗਮ ਅਗਾਧ ਬੋਧ ਕੀਮਤ ਭਰੈ ਨਾ ਪਾਵ। ਉਹ ਨਿਰੰਕਾਰ ਵੇਦਾਂ ਕਰਕੇ ਅਗਾਮੇ ਹਨ, ਸ਼ਾਸਤਰਾਂ ਕਰਕੇ ਵੀ ਅਗਾਮੇ ਹਨ, ਫਿਰ ਜਿਸ ਨਿਰੰਕਾਰ ਦਾ ਬੋਧ ਜਾਣਨਾ ਵੀ ਅਗਾਧ ਹੈ। ਜੇ ਪਾਉਣ ਲੱਗੀ ਹੈ ਤਾਂ ਉਹਦੀ ਕੀਮਤ ਨਹੀਂ ਪਾਈ ਜਾਂਦੀ ਹੈ। ਤਾਂ ਕਿ ਸਰਨ ਸਤਿਪੁਰਖ ਕੀ ਸਤਿਗੁਰ ਪੁਰਖ ਧਿਆਵ। ਤਾਕੀ ਸਰਨ ਸਤਿਪੁਰਖ ਕੀ ਸਤਿਗੁਰ ਪੁਰਖ ਧਿਆਵ। ਸਤਿਪੁਰਖਾਂ ਦੀ ਸ਼ਰਨ ਤਾਕੀ ਵੀ ਨਹੀਂ ਤੱਕੀ ਹੈ। ਤੱਕ ਕੇ ਸਤਿਪੁਰਖ ਕੌਣ ਹੈ? ਅਕਾਲ ਉਹਦੇ ਨਾਮ ਨੂੰ ਧਿਆਉਂਦੇ ਹਾਂ। ਭਇਓ ਕਿਰਪਾਲ ਦਇਆਲ ਪ੍ਰਭ ਠਾਕੁਰ ਕਾਟਿਓ ਬੰਧ ਕਰਾਵੋ। ਕਿਰਪਾ ਦਾ ਘਰ ਕੌਣ ਹੈ? ਠਾਕੁਰ। ਭਇਓ ਕਿਰਪਾਲ ਦਇਆਲ ਪ੍ਰਭ ਠਾਕੁਰ ਕਾਟਿਓ ਬੰਧ ਕਰਾਵੋ। ਕਿਰਪਾ ਦਾ ਘਰ ਠਾਕੁਰ ਨਿਰੰਕਾਰ ਹੈ। ਜਿਸ ਸਮੇਂ ਉਹ ਕਿਰਪਾਲੂ ਹੋਇਆ ਦਿਆਲੂ ਹੋਇਆ ਫਿਰ ਬੰਧਨਾ ਰੂਪੀ ਇਹ ਜਿਹੜਾ ਗਰਾਵ ਗੁਲਾਮਾ ਇਸ ਫਾਹੀ ਨੂੰ ਉਸਨੇ ਕੱਟ ਦਿੱਤਾ ਹੈ। ਕਹੋ ਨਾਨਕ ਜੋ ਸਾਧ ਸੰਗ ਪਾਇਓ। ਕਹੋ ਨਾਨਕ ਜੋ ਸਾਧ ਸੰਗ ਪਾਇਓ ਤੋ ਫਿਰ ਜਨਮ ਨਾ ਆਵੋ। ਪਾਤਸ਼ਾਹ ਕਹਿੰਦੇ ਜਦੋਂ ਮੈਂ ਸਤਸੰਗਤ ਨੂੰ ਪ੍ਰਾਪਤ ਕਰ ਲਿਆ ਮੁੜ ਕੇ ਫਿਰ ਜਨਮ ਮਰਨ ਦੇ ਚੱਕਰ 'ਚ ਨਹੀਂ ਆਵਾਂਗਾ। ਆਸਾ ਮਹੱਲਾ ਪੰਜਵਾਂ ਅੰਤਰ ਗਾਵੋ ਬਾਹਰ ਗਾਵੋ ਗਾਵੋ ਜਗ ਸਵਾਰੀ। ਇਸ ਸਰੀਰ ਦੇ ਅੰਦਰ ਵੀ ਉਹਨੂੰ ਪੂਰਾ ਜਾਣ ਕੇ ਗਾਉਂਦੇ ਹਾਂ, ਬਾਹਰ ਵੀ ਵਿਆਪਕ ਜਾਣ ਕੇ ਗਾਉਂਦੇ ਹਾਂ। ਗਾਵੋ ਜਾਗ ਸਵਾਰੀ, ਸਵਾਰ ਕੇ ਜਾਗਣ ਉੱਠਣ ਵੇਲੇ ਵੀ ਪਰਮਾਤਮਾ ਨੂੰ ਚੇਤੇ ਕਰੋ। ਅੰਦਰ ਜਾਂਦਾ ਗਾਉਂਦਾ, ਬਾਹਰ ਜਾਂਦਾ ਵੀ ਗਾਉਂਦਾ। ਜਾਗਦਿਆਂ ਵੀ ਸਵਾਰੀ ਮੈਂ ਸੌਣ ਲੱਗਿਆਂ ਵੀ ਉਹਦਾ ਜਸ ਗਾਉਂਦਾ ਹਾਂ। ਸੰਗ ਚੱਲਣ ਕੋ ਤੋਸਾ ਦੀਨਾ ਗੋਬਿੰਦ ਨਾਮ ਕੇ ਵਿਵਹਾਰੀ। ਸਾਡੇ ਸਤਿਗੁਰਾਂ ਨੇ ਅੰਤ ਸਮੇਂ ਨਾਲ ਜਾਣ ਵਾਸਤੇ ਤੋਸਾ ਖਰਚਾ ਦੇ ਦਿੱਤਾ ਰਾਹਦਾਰੀ ਦਾ। ਇਸ ਵਾਸਤੇ ਅਸੀਂ ਗੋਬਿੰਦ ਪਰਮੇਸ਼ਰ ਦੇ ਨਾਮ ਦੇ ਵਿਵਹਾਰੀ ਮੈਂ ਵਪਾਰੀ ਹਾਂ। ਅਬਰ ਵਸਾਰੀ ਵਸਾਰੀ ਨਾਮ ਦਾਨ ਗੁਰਪੂਰੈ ਦਿਓ ਮੈਂ ਇਹੋ ਆਧਾਰੀ ਰਹਾਂ। ਅਬਰ ਮੈਂ ਹੋਰ ਜਿਹੜੀ ਗੱਲਬਾਤ ਸੀ ਉਹ ਵਸਾਰੀ ਭੁਲਾ ਦਿੱਤੀ, ਵਸਾਰ ਦਿੱਤੀ। ਹੋਰ ਜਿਹੜਾ ਬਿਸ ਆ ਰਹੀ ਵਿਸ਼ਿਆਂ ਦੀ ਆਲੀ ਭਾਵ ਪੰਗਤੀ ਸੀ ਉਹਨੂੰ ਵੀ ਵਸਾਰੀ ਮੈਂ ਭੁਲਾ ਦਿੱਤਾ ਹੈ। ਆਰੀ ਮੂੰਹ ਕੱਟਣ ਵਾਲੇ ਜਿਹੜੇ ਵਿਕਾਰ ਸਨ ਉਹ ਵੀ ਭੁਲਾ ਦਿੱਤੇ, ਵਸਾਰ ਦਿੱਤੇ। ਪੂਰੇ ਸਤਿਗੁਰਾਂ ਨੇ ਨਾਮ ਦਾ ਦਾਨ ਦਿੱਤਾ, ਇਸ ਵਾਸਤੇ ਇਸ ਨਾਮ ਨੂੰ ਮੈਂ ਆਪਣਾ ਆਧਾਰੀ ਆਸਰਾ ਨਿਸ਼ਚੇ ਕੀਤਾ ਹੈ। ਰਹਾਓ ਵਿਸਰਾਮ ਦੇ ਕਹਿੰਦੇ ਹਨ, ਦੁੱਖਨ ਗਾਵੋ ਸੁੱਖ ਵੀ ਗਾਵੋ ਮਾਰਗ ਪੰਥ ਸੁਮਾਰੀ। ਦੁੱਖਾਂ 'ਚ ਵੀ ਗਾਉਂਦੇ ਹਨ, ਸੁੱਖਾਂ 'ਚ ਵੀ ਗਾਉਂਦੇ ਹਨ, ਪੰਥ ਰਸਤੇ ਚੱਲਦਿਆਂ ਵੀ ਗਾਉਂਦੇ ਹਨ, ਪੰਥ ਹੈ ਪੰਥੀ ਹੋ ਕੇ ਰਾਹੀ ਹੋ ਕੇ ਮਾਰਗ ਰਸਤੇ ਵੀ ਜਦੋਂ ਤੁਰੇ ਜਾਂਦੇ ਹਨ ਉਦੋਂ ਵੀ ਉਹਦਾ ਜਸ ਗਾਉਂਦੇ ਹਾਂ, ਨਾਮ ਬਾਣੀ ਪੜ੍ਹਦੇ ਹਾਂ, ਸਿਮਰਨ ਕਰਦੇ ਹਾਂ। ਨਾਮ ਦ੍ਰਿੜ ਗੁਰ ਮਨ ਮਹਿੰਦੀ ਆ ਮੋਰੀ ਅਤੇ ਸਭ ਜਾਰੀ। ਸਤਿਗੁਰਾਂ ਨੇ ਪਰਮੇਸ਼ਰ ਦੇ ਨਾਮ ਨੂੰ ਮੇਰੇ ਮਨ 'ਚ ਦ੍ਰਿੜ ਪੱਕਾ ਕਰ ਦਿੱਤਾ, ਮੇਰੀ ਤਿਸਾ ਜਿਹੜੀ ਤ੍ਰਿਸ਼ਨਾ ਬੁਝਾ ਦਿੱਤੀ ਹੈ, ਪੁਜਾਰੀ ਮੈਨੇ ਬੁਝਾ ਦਿੱਤੀ ਹੈ, ਤਿਸਾ ਮੈਨੇ ਪਿਆਸ ਤ੍ਰਿਸ਼ਨਾ ਮਾਇਆ ਦੀ। ਦਿਨ ਪੀ ਗਾਵੋ ਰੈਣੀ ਗਾਵੋ ਗਾਵੋ ਸਾਸ ਰਸਨਾਰੀ। ਦਿਨਾਂ ਨੂੰ ਵੀ ਗਾਉਂਦੇ ਹਾਂ, ਰਾਤ ਨੂੰ ਵੀ ਗਾਉਂਦੇ ਹਾਂ, ਸਵਾਸ ਪਰ ਰਸਨਾਰੀ ਜੀਵਨਾਂ ਦੇ ਨਾਲ ਰਸਨਾਰੀ ਮੈਂ ਜੀਵ ਨਾਲ ਵੀ ਗਾਉਂਦੇ ਹਾਂ। ਸਤਿਸੰਗਤ ਮੈਂ ਵਿਸਾਸ ਹੋਏ ਹਰ ਜੀਵਤ ਮਰਦ ਸੰਗਾਰੀ। सत्संग दे उते पूरा पूरा भरोसा हो जाए, फिर परमात्मा नूं जींदिआं मरदिआं अपना संगी साथी ऐसा निश्चय करदे हां। सत्संग विच जदों भरोसा हो जाए ते जीवत पातों मर के परमात्मा नूं संगारी अपना संगी ऐसा निश्चय कीता है। जा नानक इहो दान देहो प्रभ पावो संत रहिण और तारी ਮਹਾਰਾਜ ਕਿਰਪਾ ਕਰਦੇ ਹਨ ਨਿਰੰਕਾਰ ਮੈਨੂੰ ਜਨ ਦਾਸ ਨੂੰ ਇਹ ਦਾਨ ਦਿਓ ਕਿ ਸੰਤਾਂ ਦੇ ਚਰਨਾਂ ਦੀ ਧੂੜੀ ਨੂੰ ਪ੍ਰਾਪਤ ਕਰਾਂ ਅਤੇ ਨਾਮ ਨੂੰ ਹਿਰਦੇ ਵਿੱਚ ਧਾਰਨ ਕਰਾਂ। ਸਰਵਨੀ ਕਥਾ ਨੈਨ ਦਰਸ ਪੇ ਕੋ ਮਸਤਵ ਗੁਰ ਚਰਨਾਂ ਦੀ, ਕੰਨਾਂ ਨਾਲ ਕਥਾ ਸੁਣਾ ਸਰਵਨੀ ਮੈਨੂੰ, ਅੱਖਾਂ ਨਾਲ ਸਤਿਗੁਰਾਂ ਦੇ ਦਰਸ਼ਨ ਦੇਖਾਂ, ਔਰ ਮਸਤਕ ਜਿਹੜਾ ਆਪਣਾ ਸੀਸ ਹੈ ਸਤਿਗੁਰਾਂ ਦੇ ਚਰਨਾਂ 'ਤੇ ਰੱਖਾਂ, ਭਾਵ ਨਮਸਕਾਰ ਕਰਾਂ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਸਾ ਕਰਦਾ ਸੁਆ ਮਨ ਦਾ ਪੰਜਵਾਂ, ਵਾਹਿਗੁਰੂ ਜੀ ਇੱਕ ਹਨ, ਓਅੰਕਾਰ ਪ੍ਰਕਾਸ਼ ਰੂਪ ਹਨ, ਸਤਿਗੁਰਾਂ ਦੀ ਪ੍ਰਸਾਦ ਕਿਰਪਾ ਨਾਲ ਮਿਲਦੇ ਹਨ। ਆਸਾ ਰਾਗ 'ਚ ਘਰ ਦਸਵਾਂ ਪੰਜਵੇਂ ਸਤਿਗੁਰੂ ਦੀ ਕਿਰਪਾ ਕਰਦੇ ਹਨ, ਜਿਸ ਨੂੰ ਤੂੰ ਅਸਤਰ ਕਰ ਮਨ ਹੈ ਤੇ ਪਾਹਨ ਦੋ ਰਾਹਾ। ਹੇ ਗੁਰੂ ਪਿਆਰਿਆ, ਜਿਹੜੇ ਸੁਗੰਧੀਆਂ ਨੂੰ ਤੂੰ ਸਦਾ ਟਿਕੇ ਰਹਿਣ ਵਾਲੇ ਮੰਨ ਰਿਹਾ, ਉਹ ਤਾਂ ਦੋ ਦਾਹਾ ਦਸ ਗੁਣਾ ਵੀਹ ਦਿਨਾਂ ਦੇ ਪ੍ਰਾਹੁਣੇ ਹੈ, ਦੋ ਤੇ ਦਾਹਾ ਬਾਰਾਂ ਦਿਨ ਦੇ ਪ੍ਰਾਹੁਣੇ, ਦੋ ਦਾਹਾ ਦੋ ਦਿਨਾਂ ਦੇ ਪ੍ਰਾਹੁਣੇ, ਅੰਤ ਨੂੰ ਦਾਹਾ ਮੈਨੇ ਮਰ ਜਾਣਗੇ। ਪੁੱਤਰ ਕਲੱਤਰ ਗਿਰੇ ਸਲ ਸਮੱਗਰੀ ਸੰਤ ਇਤਿਹਾਸ ਨਾ, ਪੁੱਤਰ ਆ ਕਲੱਤਰ ਇਸਤਰੀ ਆ ਗਿਰੇ ਘਰ ਆ ਸਾਰੀ ਸਮੱਗਰੀ ਹੈ, ਇਹਨਾਂ ਸਾਰਿਆਂ ਦਾ ਸੁਨਾਹਾ ਜਿਹੜਾ ਪ੍ਰੇਮ ਵਿਥਿਆ ਝੂਠਾ ਆ ਔਰ ਦਿਖਾਵੇ ਮਤ ਰਹੀ ਹੈ। ਰੇ ਮਨ ਕਿਆ ਕਰ ਹੈ ਹਾਹਾ, ਇਹ ਮਨ ਤੂੰ ਆਏ ਹੈ ਕਾਹਦੇ ਵਾਸਤੇ ਕਰਦਾ ਫਿਰ ਰਿਹਾ ਹੈ, ਇਹ ਮਨ ਹਾਂਜੀ ਕਿਸ ਵਾਸਤੇ ਤੂੰ ਹਾਂਜੀ ਆਹਾ ਹਾੜੇ ਕੱਢਦਾ ਫਿਰਦਾ ਹੈ। ਦ੍ਰਿਸ਼ਟ ਦੇਖ ਜੈਸੇ ਹਰ ਚੰਦੋਰੀਏ ਕਰਾਮ ਭਜਨ ਲੈ ਲਾਹਾ ਰਾਹ। ਹੇ ਗੁਰੂ ਪਿਆਰਿਆ, ਹਾਂਜੀ ਆਪਣੀ ਦ੍ਰਿਸ਼ਟੀ ਨਾਲ ਇਸ ਸੰਸਾਰ ਨੂੰ ਹਰ ਚੰਦੋਰੀ ਜਿਵੇਂ ਉਹ ਗੰਧਰਵ ਨਗਰ ਝੂਠਾ ਨਾ ਇਸ ਤਰ੍ਹਾਂ ਦਾ ਦੇਖਣਾ ਕਰ। ਇਸ ਵਾਸਤੇ ਤੂੰ ਇੱਕ ਪਰਮਾਤਮਾ ਦੇ ਭਜਨ ਦਾ ਲਾਹਾ ਮੈਨੇ ਲਾਭ ਲੈ ਲੈਣਾ ਕਰ। ਰਾਹ ਵਿਸਰਾਮ ਦੇ ਕੇ ਕਿਰਪਾ ਕਰਦੇ ਹਨ। ਜੈਸੇ ਵਸਤਰ ਦੇਹ ਓਢਾਨੇ ਦਿਨ ਦੋਏ ਚਾਰ ਭੋਰਾ, ਦ੍ਰਿਸ਼ਟਾਂਤ ਦਿੰਦੇ ਆ ਜਿਸ ਤਰ੍ਹਾਂ ਸਰੀਰ ਦੇ ਉੱਤੇ ਇਨਸਾਨ ਨਵੇਂ ਨਵੇਂ ਕੱਪੜੇ ਓਢਾਨੇ ਪਹਿਨਦਾ, ਪਰ ਦੋ ਚਾਰ ਦਿਨਾਂ ਦੇ ਉਹ ਕੱਪੜੇ ਭੋਰਾ ਭੁਰ ਜਾਂਦੇ ਆ, ਫਟ ਜਾਂਦੇ। ਇਸ ਤਰ੍ਹਾਂ ਜੀਵਾਤਮਾ ਸਥੂਲ ਦੇਹ ਰੂਪੀ ਕੱਪੜੇ ਨੂੰ ਪਾਉਂਦਾ ਹੈ, ਚਾਰ ਕੁ ਦਿਨਾਂ ਨੂੰ ਭਾਵ ਕਿਸੇ ਦਿਨ ਜ਼ਰੂਰ ਭੁਰ ਜਾਣਾ, ਇਸ ਨੇ ਮਰ ਜਾਣਾ ਹੈ। ਅੱਗੇ ਹੋਰ ਦ੍ਰਿਸ਼ਟਾਂਤ ਦੇ ਕੇ ਸਮਝਾਉਂਦੇ ਹਨ। ਭੀਤ ਉੱਪਰੇ ਕੇਤਕ ਤਾਈਏ ਅੰਤ ਔਰ ਕੁਆ, ਭੀਤ ਜਿਹੜੀ ਕੰਧ ਹੈ ਉੱਤੇ ਕਿੰਨਾ ਕੁ ਚਿਰ ਕੇਤਕ ਮੈਨੂੰ ਕਿੰਨਾ ਕੁ ਚਿਰ ਤਾਈਏ ਦੌੜੇਗਾ, ਕੰਧ ਨੇ ਤਾਂ ਮੁੱਕ ਜਾਣਾ। ਅੰਤ ਔਰ ਕੁਆ, ਫਿਰ ਉਸ ਕੰਧ ਦਾ ਓੜਕ ਆ ਜਾਣਾ। ਇਸੇ ਤਰ੍ਹਾਂ ਸਰੀਰ ਰੂਪੀ ਕੰਧ ਉੱਤੇ ਕਿੰਨਾ ਚਿਰ ਦੌੜਦਾ ਰਹੇਗਾ, ਚਾਹੇ ਕਿੰਨੀ ਵੀ ਉਮਰ ਭੋਗ ਲਈ ਜਾਏ, ਅੰਤ ਨੂੰ ਅਵਸ਼ ਇੱਕ ਦਿਨ ਅਤੇ ਉਹਦੇ ਨਾਲ ਜਾਣਾ ਮੌਤ ਦਾ, ਫਿਰ ਮਰ ਜਾਣਾ ਹੈ। ਜੈਸੇ ਅੰਬ ਕੁੰਡ ਕਰ ਰੱਖਿਓ ਪਰ ਸਿੰਧ ਗੱਲ ਜਾ, ਜਿਸ ਪ੍ਰਕਾਰ ਅੰਬ ਮੈਨੇ ਜਲ ਦਾ ਕੁੰਡ ਹੁੰਦਾ ਜਿਵੇਂ ਚਲਾ ਜਿਹਾ ਹੁੰਦਾ ਉਹਨੂੰ ਭਰ ਕੇ ਰੱਖਣਾ ਕੀਤਾ, ਉਹਦੇ ਵਿੱਚ ਸਿੰਧ ਮੈਨੇ ਹੁੰਦਾ, ਲੂਣ ਪੈ ਜਾਏ ਤਾਂ ਉਹ ਗਲ ਜਾਂਦਾ। ਇਸ ਤਰ੍ਹਾਂ ਜਿਹੜਾ ਸੰਸਾਰ ਰੂਪੀ ਕੁੰਡ ਆ ਪਦਾਰਥਾਂ ਰੂਪੀ ਪਾਣੀ ਨਾਲ ਭਰਿਆ ਹੋਇਆ ਹੈ, ਇਹਦੇ ਸਰੀਰ ਰੂਪੀ ਲੂਣ ਪੈ ਕੇ ਗਲ ਜਾਂਦਾ, ਭਾਵ ਨਿਸਫਲ ਚਲੇ ਜਾਂਦਾ ਹੈ। ਜਿਵੇਂ ਪਾਣੀ ਦੇ ਮਿੱਟੀ ਨਾਲ ਬਣਾ ਕੇ ਕੁੰਭ ਘੜਾ ਰੱਖਣਾ ਕੀਤਾ, ਚਾਹੇ ਉਹ ਕੱਚਾ ਹੈ ਭਾਵੇਂ ਪੱਕਾ ਘੜਾ ਹੈ, ਸਿੰਧ ਸਮੁੰਦਰ ਪੈ ਜਾਏ ਤਾਂ ਗਲ ਜਾਂਦਾ, ਕਿਉਂਕਿ ਸਮੁੰਦਰ ਦਾ ਪਾਣੀ ਖਾਰਾ ਹੁੰਦਾ। ਇਸ ਤਰ੍ਹਾਂ ਪੰਜਾਂ ਤੱਤਾਂ ਰੂਪੀ ਜਲ ਮਿੱਟੀ ਨਾਲ ਰਚਿਆ ਹੋਇਆ ਸਰੀਰ ਰੂਪੀ ਘੜਾ ਯਾਨੀ ਸੰਸਾਰ ਰੂਪੀ ਸਮੁੰਦਰ ਪੈ ਕੇ ਗਲ ਜਾਂਦਾ। ਕਈ ਜਗ੍ਹਾ ਪਾਠ ਕੁੰਡ ਦੀ ਜਗ੍ਹਾ ਕੁੰਭ ਲਿਖਿਆ ਹੁੰਦਾ, ਐਸੇ ਅੰਬ ਕੁੰਡ ਕਰ ਰੱਖਿਓ। ਇਸ ਤਰ੍ਹਾਂ ਜਿਹੜਾ ਹੈ ਕੁੰਭ ਨਾਮ ਘੜੇ ਦਾ ਵੀ ਹੈ। ਆਵਕ ਆ ਗਿਆ ਪਾਰ ਨੂੰ ਟੁੱਟ ਜਾਸੀ ਮੁਫ਼ਤ ਚ ਸਾਹ। ਜਿਸ ਸਮੇਂ ਨਿਰੰਕਾਰ ਦੀ ਆਗਿਆ ਆਵਕ ਆਉਂਦੀ ਹੈ, ਉਸ ਸਮੇਂ ਉੱਠ ਕੇ ਜੀਵ ਚਲਿਆ ਜਾਂਦਾ। ਮੋਹਤ ਅੱਧੀ ਘੜੀ ਚਸਾਹਾ ਚਸਾ ਭਰ, ਜਿਹਨੂੰ ਦੇਰੀ ਨਹੀਂ ਲੱਗਦੀ। ਨਿਰੰਕਾਰ ਦੀ ਆਗਿਆ ਵਿੱਚ ਜੀਵ ਸੰਸਾਰ 'ਚ ਆਵਕ ਮੈਨੇ ਆਉਂਦਾ ਹੈ, ਉਹਦੀ ਆ ਗਈ ਮੋਹਤ ਅੱਧੀ ਘੜੀ ਔਰ ਚਸੇ ਭਰ ਵਿੱਚ ਚਲੇ ਜਾਂਦਾ ਹੈ। ਹਰੇ ਮਨ ਲੇਖੇ ਚੱਲ ਹੈ, ਲੇਖੇ ਵੈਸਾ ਲੇਖਾ ਲਿਆਂਦਾ ਸਾਹ। ਹੇ ਮਨ ਤੂੰ ਲੇਖੇ ਵਿੱਚ ਹੀ ਚੱਲ ਰਿਹਾ ਹੈ, ਲੇਖੇ 'ਚ ਬੈਠ ਰਿਹਾ, ਲੇਖੇ 'ਚ ਸਵਾਸ ਲੈ ਰਿਹਾ। ਆਤਮਾ ਤੇਰੀ ਹਰ ਇੱਕ ਗੱਲ ਚਿੱਤਰਗੁਪਤ ਜਿਹੜੇ ਆ ਉਹ ਲਿਖਦੇ ਜਾ ਰਹੇ ਆ। ਤੇਰਾ ਬੈਠਣਾ ਉੱਠਣਾ ਸਵਾਸ ਆਉਂਦਾ ਲੈਣਾ ਸਾਰਾ ਕੁਝ ਹਿਸਾਬ ਵਿੱਚ ਹੈ, ਤੈਨੂੰ ਇਹਨਾਂ ਦਾ ਹਿਸਾਬ ਕਿਤਾਬ ਦੇਣਾ ਹੀ ਪਏਗਾ। ਸਦਾ ਕੀਰਤ ਕਰ ਨਾਨਕੀ, ਉਭਰੇ ਸਤਿਗੁਰ ਚਰਨ ਉਠਾ। ਫਿਰ ਤੈਨੂੰ ਚਾਹੀਦਾ ਤਾਂ ਇਹ ਆ ਅਤੇ ਸਤਿਗੁਰਾਂ ਦੇ ਚਰਨ ਦੀ ਓਟ ਲੈ ਕੇ ਹਰ ਵੇਲੇ ਉਹਦੀ ਕੀਰਤੀ ਜਸ ਕਰੇ। ਇਹ ਸੰਸਾਰ ਸਾਗਰ ਤੋਂ ਉਭਰੇ ਮੈਨੇ ਬਚ ਜਾਏਗਾ ਤਰ ਜਾਏਗਾ। ਆਸਾ ਮਹੱਲਾ ਪੰਜਵਾਂ। ਅਪੁਸ਼ਟ ਬਾਤ ਤੇ ਪਈ ਸਿਧਰੀ ਦੂਤ ਦੁਸ਼ਟ ਸਜਨਈ, ਜੋ ਕਿਰਪਾ ਗੋਬਿੰਦ ਪਈ। ਜਿਸ ਵੇਲੇ ਗੋਬਿੰਦ ਓਂਕਾਰ ਦੀ ਕਿਰਪਾ ਹੋਈ ਤੇ ਪੁੱਠੀਆਂ ਗੱਲਾਂ ਜਿਹੜੀਆਂ ਉਹ ਵੀ ਸਿੱਧੀਆਂ ਹੋ ਜਾਂਦੀਆਂ। ਉਹਦੀ ਕਿਰਪਾ ਨਾ ਹੋਵੇ ਤੇ ਸਿੱਧੀ ਵੀ ਜਿਹੜੀ ਆ ਪੁੱਠੀ ਪੈ ਜਾਂਦੀ ਹੈ। ਇਸ ਵਾਸਤੇ ਸਾਰਾ ਕੁਛ ਉਹਦੀ ਕਿਰਪਾ ਨਾਲ ਹੀ ਹੈ। ਜਿਹੜੀ ਬਿਰਤੀ ਪੁੱਠੀ ਪੁੱਠੇ ਪਾਸੇ ਜਾ ਰਹੀ ਸੀ ਸੰਸਾਰ ਵੱਲੋਂ, ਉਹ ਸਿੱਧੀ ਹੋ ਗਈ, ਭਾਵ ਭਜਨ ਸਿਮਰਨ 'ਚ ਲੱਗ ਗਈ ਹੈ। ਦੂਤ ਜਿਹੜੇ ਕਾਮ ਕੋਈ ਲੰਬੋ ਹੰਕਾਰ ਹੈ, ਜਿਮ ਦੂਤ ਦੁਸ਼ਟ ਪੁਰਸ਼, ਇਹ ਵੀ ਫਿਰ ਜੇ ਤੇਰੀ ਕਿਰਪਾ ਹੋ ਜਾਏ ਤਾਂ ਸੱਜਣ ਹੋ ਜਾਂਦੇ ਹਨ। ਕਿ ਜਦੋਂ ਗੋਬਿੰਦ ਦੀ ਕਿਰਪਾ ਹੋ ਜਾਏ ਪੁੱਠੀਆਂ ਗੱਲਾਂ ਵੀ ਸਿੱਧੀਆਂ ਹੋ ਜਾਂਦੀਆਂ, ਪ੍ਰਗਟ ਤੌਰ 'ਤੇ ਜਿਹੜੇ ਦੁਸ਼ਮਣ ਨਾਲੇ ਉਹ ਵੀ ਸੱਜਣ ਬਣ ਜਾਂਦੇ ਆ। ਅੰਧਕਾਰ ਮਹਿ ਰਤਨ ਪ੍ਰਕਾਸ਼ ਤੋਂ ਮਲੀਨ ਬੁੱਧ ਹਸ਼ਨੇ, ਇਹ ਫਿਰ ਗਿਆਨ ਰੂਪੀ ਅੰਧਕਾਰ ਦੇ ਵਿੱਚ ਹਨੇਰੇ ਵਿੱਚ, ਜੋ ਰਤਨ ਰੂਪੀ ਕੌਣ ਨਿਰੰਕਾਰ ਦਾ ਨਾਮ ਪ੍ਰਗਾਸਿਓ। ਜਦੋਂ ਉਸ ਨਾਮ ਦਾ ਉਚਾਰਨ ਕੀਤਾ ਕਿ ਜਿਹੜੀ ਪਾਪਾਂ ਕਰਕੇ ਬੁੱਧੀ ਮਲੀਨ ਹੋਈ ਸੀ ਉਹ ਵੀ ਚੰਗੀ ਹੋ ਗਈ ਹੈ। ਜੋ ਕਿਰਪਾ ਗੁਰੰਦ ਪਈ ਸੁੱਖ ਸੰਪਦ ਹਰ ਨਾਮ ਫਲ ਪਾਏ ਸਤਿਗੁਰ ਮਿਲੇ ਰਹੋ। ਜਿਸ ਵੇਲੇ ਗੋਬਿੰਦ ਦੀ ਬਖਸ਼ਿਸ਼ ਹੋ ਗਈ ਸਤਿਗੁਰ ਮਿਲੇ ਮਿਲ ਗਏ ਅਤੇ ਪਰਮਾਤਮਾ ਦਾ ਨਾਮ ਕਰਕੇ ਇਹ ਸੁੱਖ ਸੰਪਦਾ ਆਦਿ ਜਿੰਨੇ ਵੀ ਸ੍ਰੇਸ਼ਟ ਫਲ ਪਾਏ ਪਰਮਾਤਮਾ ਦਾ ਨਾਮ ਫਲ ਕਰਕੇ, ਇਹ ਸ਼ੋਗੁਣਾ ਰੂਪੀ ਜਿਹੜੀ ਸੰਪਦਾ ਭਾਵ ਕੀ ਆਤਮ ਸੁੱਖ ਹੈ ਇਹਨੂੰ ਪ੍ਰਾਪਤ ਕਰਨਾ ਕੀਤਾ ਹੈ। ਰਹਾ ਵਿਸਰਾਮ ਦੇ ਕੇ ਕਹਿੰਦੇ ਹਨ, ਮੋਹੇ ਕਿਰਪਨ ਕੋ ਕੋਈ ਨਾ ਜਾਣਦ ਸਗਲ ਭਵਨ ਪ੍ਰਗਟਾਈ। ਮੈਨੂੰ ਕਿਰਪਨ ਕਿਰਪਨ ਨਾਮ ਦਾ ਸੁਣਦਾ, ਇਸ ਸੰਸਾਰ 'ਚ ਕੋਈ ਵੀ ਨਹੀਂ ਸੀ ਜਾਣਦਾ। ਜਦੋਂ ਗੋਬਿੰਦ ਦੀ ਕਿਰਪਾ ਹੋ ਗਈ ਸਤਿਗੁਰ ਮਿਲ ਗਏ ਸਾਰੇ ਭਵਨਾਂ 'ਚ ਪ੍ਰਗਟ ਹੋ ਗਈਆਂ। ਉਹੀ ਕਿਰਪਾ ਦੇ ਨਾਲ ਪ੍ਰਗਟ ਹੋ ਗਏ ਸੰਗ ਵੈਸ ਨੂੰ ਕਹੀ ਨਾ ਪਾਵ ਤੂੰ ਸਗਲ ਚਰਨ ਸੇਵ ਜੀ। ਮੈਂ ਕਹਿੰਦੇ ਕਿਸੇ ਨਾਲ ਬੈਠਣਾ ਨਹੀਂ ਸੀ ਪਾਉਂਦਾ, ਕੋਈ ਪਸੰਦ ਨਹੀਂ ਕਰਦਾ। ਜਦੋਂ ਗੁਰੂ ਦੀ ਕਿਰਪਾ ਹੋ ਗਈ ਤੇ ਫਿਰ ਹੁਣ ਸਾਰੇ ਲੋਕ ਚਰਨਾਂ ਦੀ ਸੇਵਾ ਕਰਨ ਵਾਲੇ ਬਣ ਗਏ ਹਨ। ਆਢ ਆਢ ਕੋ ਫਿਰਤ ਢੂੰਡ ਤੇ ਮਨ ਸਗਲ ਤ੍ਰਿਸ਼ਨ ਬੁਝ ਗਈ। ਪਹਿਲਾਂ ਆਢ ਆਢ ਕੋਡੀ ਕੋਡੀ ਨੂੰ ਢੂੰਡਦੇ ਲੱਭਦੇ ਫਿਰਦੇ ਸੀ, ਹੈਂ ਆਢ ਨਾ ਆਸਰੇ ਦਾ, ਕਦੀ ਕਿਸੇ ਦੇ ਆਢ ਆਸਰੇ ਨੂੰ ਕਦੀ ਕਿਸੇ ਦੇ ਆਢ ਆਸਰੇ ਨੂੰ ਲੱਭਦੇ ਫਿਰਦੇ ਸੀ। ਜਦੋਂ ਤੇਰੀ ਕਿਰਪਾ ਹੋ ਗਈ ਤੇ ਸਾਰੀ ਤ੍ਰਿਸ਼ਨਾ ਬੁਝ ਗਈ ਹੈ। ਏਕ ਬੋਲ ਵੀ ਖਪਤੋ ਨਾ ਹੀ ਸਾਧ ਸੰਗਤ ਸੀਤ ਲਈ। ਪਹਿਲਾਂ ਮੈਂ ਕਿਹਾ ਇੱਕ ਬੋਲੀ ਖੱਬ ਤੋਂ ਨਹੀਂ ਸੀ, ਖੱਬ ਤੋਂ ਮੈਨੇ ਸਹਾਰਦਾ ਨਹੀਂ ਸੀ, ਹਰ ਵੇਲੇ ਗੁੱਸੇ ਦੇ ਨਾਲ ਹੀ ਲਾਲ ਪੀੜਾ ਰਹਿੰਦਾ। ਪਰ ਜਿਸ ਵੇਲੇ ਗੋਬਿੰਦ ਨਾਮ ਕਰ ਦੀ ਕਿਰਪਾ ਹੋਵੇ, ਸਤਿਗੁਰ ਸੱਚੇ ਪਾਤਸ਼ਾਹ ਮਿਲ ਗਿਆ, ਉਹਨਾਂ ਨੇ ਮਿਹਰ ਦੀ ਨਜ਼ਰ ਕਰਤੀ ਔਰ ਸਤਸੰਗਤ ਦੇ ਸਦਕੇ ਮੇਰਾ ਮਨ ਜਿਹੜਾ ਸੀ ਸੀਤ ਲਈ। ਹਾਂਜੀ, ਇੱਕ ਵਾਰੀ ਖੱਬ ਤੋਂ ਨਾ ਹੀ ਸਾਧ ਸੰਗਤ ਸੀਤ ਲਈ, ਸ਼ਾਂਤ ਹੋ ਗਿਆ। ਹੁਣ ਕੋਈ ਔੜਾ ਫੇਕਾ ਕਹਿ ਵੀ ਜਾ, ਉਹ ਵੀ ਮਨ ਦੇ ਵਿੱਚ ਹਾਂਜੀ ਮਲੂਮ ਨਹੀਂ ਹੁੰਦਾ। ਤੇ ਚਲੋ ਹੁਣ ਆਪਣਾ ਜਵਾਨਾ ਕੌੜਾ ਬੋਲਿਆ ਆਪਾਂ ਨੂੰ ਕੀ, ਇੱਕ ਜੀਵ ਹੁਣ ਕਵਨ ਵਖਾਨਾ ਅਗਮ ਅਗਮ ਅਗਮ ਜੀ, ਇੱਕ ਜੀਵ ਦੇ ਨਾਲ ਕਹਿੰਦੇ ਪਰਮਾਤਮਾ ਦੇ ਕਿਹੜੇ ਕਿਹੜੇ ਗੁਣ ਕਹਾਂ। ਉਹ ਨਿਰੰਕਾਰ ਪਿੱਛੇ ਵੀ ਅਗੰਮ ਸੀ, ਹੁਣ ਵੀ ਅੱਗੇ ਵੀ ਅਗੰਮ ਹੋਏਗਾ। ਮਨ ਬਾਣੀ ਸਰੀਰ ਕਰਕੇ ਅਗੰਮ ਹੈ, ਵੇਦਾਂ ਸ਼ਾਸਤਰਾਂ ਕਰਕੇ ਵੀ ਉਹ ਅਗੰਮ ਹੈ, ਬੇਅੰਤ ਹੈ, ਅਗਮਈ ਖੌਫ ਡਰ ਤੋਂ ਰਹਿਤ ਹੈ। ਦਾਸ ਦਾਸ ਦਾਸ ਕੋ ਕਰੀਓ ਜਨ ਨਾਨਕ ਹਰ ਸਰਣ, ਮੈਨੂੰ ਦਾਸ ਨੂੰ ਆਪਣੇ ਦਾਸਾਂ ਦਾ ਦਾਸ ਬਣਾ ਲਓ। ਮੈਂ ਜਨ ਸੇਵਕ ਨੇ ਹੇ ਨਿਰੰਕਾਰ ਆਪ ਦੀ ਸ਼ਰਨ ਜਿਹੜੀ ਹੈ ਉਹ ਗ੍ਰਹਿਣ ਕੀਤੀ ਹੈ। ਆਸਾ ਮਹਲਾ ਪੰਜਵਾਂ, ਤੇਰੇ ਮੂੜੇ ਲਾਹੇ ਕੋ ਤੂੰ ਢੀਲਾ ਢੀਲਾ ਤੋਟੇ ਕੋ ਬੇਗਤਾਇਆ। ਇਹ ਮੂਰਖ ਪੁਰਸ਼ਾ ਜਦੋਂ ਲਾਹਾ ਲੈਣਾ ਸੀ ਉਦੋਂ ਤੂੰ ਬੜਾ ਢਿੱਲਾ ਢਿੱਲਾ ਰਹਿੰਦਾ ਸੀ, ਜਿਸ ਪਾਸੇ ਚੱਲਣ ਕਰਕੇ ਤੈਨੂੰ ਤੋਟਾ ਘਾਟਾ ਪੈਂਦਾ ਸੀ, ਉੱਧਰ ਦਾ ਬੇਗਤਾਇਆ ਬੜਾ ਛੇਤੀ ਛੇਤੀ ਦੌੜਦਾ ਸੀ। ਸਸਤ ਵਖਰ ਤੂੰ ਕਿਨਹੈ ਨਾ ਹੀ ਪਾਪੀ ਵਾਧਾ ਰੇ ਨਾ, ਇਹ ਨਾਮ ਰੂਪੀ ਸੌਦਾ ਸਸਤਾ ਸੀ ਇਹਨੂੰ ਤਾਂ ਤੂੰ ਲੈਂਦਾ ਨਹੀਂ। ਇਹ ਪਾਪੀ ਆ ਤੂੰ ਰੇ ਨਾ ਆ, ਰੇਣਾ ਵਿੱਚ ਭਾਵ ਕਰਜਿਆਂ ਵਿੱਚ ਰੇਖ ਡੰਡ ਆ, ਪਿੱਤਰ ਡੰਡ, ਦੇਵ ਡੰਡ, ਜੰਮ ਡੰਡ, ਇਹਨਾਂ ਨਾਲ ਬੱਝਿਆ ਹੋਇਆ ਹੈ। ਰੇ ਮੈਨੇ ਹੇ ਪਾਪੀ ਤੂੰ ਪਰਮਾਤਮਾ ਦੇ ਨਾਇਆ ਨਾਮ ਵੱਲੋਂ ਤਾਂ ਬੱਝਿਆ ਹੋਇਆ, ਭਾਵ ਨਾਮ ਨੂੰ ਤਾਂ ਚੇਤੇ ਨਹੀਂ ਕਰਨਾ, ਪਰ ਨਾਮ ਦੇ ਸਿਮਰਨ ਕਰਕੇ ਤੇਰੇ ਚਾਰੇ ਰਿਣ ਜਿਹੜੇ ਸੀ ਇਹ ਉਤਰ ਜਾਣੇ ਸੀ। ਸਤਿਗੁਰ ਤੇਰੀ ਆਸ ਆਇਆ, ਇਹ ਸਤਿਗੁਰ ਅਸੀਂ ਤਾਂ ਹੁਣ ਤੇਰੀ ਆਸ ਧਾਰ ਕੇ ਤੇਰੇ ਚਰਨਾਂ 'ਚ ਆਏ ਹਾਂ। ਪਤਿਤ ਪਾਵਨ ਤੇਰੋ ਨਾਮ ਪਾਰ ਬ੍ਰਹਮ, ਮੈਂ ਇਹਾ ਓਟ ਆਇਆ ਰਹਾਂ। ਇਹ ਨਿਰੰਕਾਰ ਪਰਮੇਸ਼ਰ ਸਤਿਗੁਰੂ ਜੀ, ਆਪ ਜੀ ਦਾ ਨਾਮ ਜਿਹੜਾ ਆ ਉਹ ਪਤਿਤ ਪਾਵਨ ਹੈ, ਪਾਪੀਆਂ ਨੂੰ ਪਵਿੱਤਰ ਕਰਨ ਵਾਲਾ। ਇਹ ਗੱਲ ਜਾਣ ਕੇ ਮੈਂ ਤੁਹਾਡੀ ਓਟ ਆਸਰਾ ਤਾਂ ਕਿ ਤੁਹਾਡੀ ਸ਼ਰਨ ਵਿੱਚ ਆਇਆ ਹਾਂ, ਤਾਹੋਂ ਵਿਸਰਾਮ ਦੇ ਕੇ ਕਿਰਪਾ ਕਰਦੇ ਹਾਂ। ਗੰਧਣ ਵੈਣ ਸੁਣ ਹੈ ਔਰ ਜਾਵੇ ਹੈ ਨਾਮ ਲਿਆ ਤਾਂ ਅਲਕਾ। ਇਹ ਮੇਰਾ ਜਿਹੜਾ ਮਨ ਸੀ ਇਸਤਰੀ ਆਦਿਕਾਂ ਦੇ ਜਿਹੜੇ ਗੰਦੇ ਵਚਨ ਸੁਣਦਾ ਸੀ, ਉਹਨਾਂ ਗੰਦੇ ਵਚਨਾਂ 'ਚ ਉਰਝਾਇਆ, ਮੈਨੇ ਉਲਝਿਆ ਸੀ, ਫਸ ਜਾਂਦਾ ਸੀ। ਪਰਮਾਤਮਾ ਦਾ ਨਾਮ ਲੈਣ ਵੱਲੋਂ ਅਲਕਾਇਆ, ਬੜੀ ਆਲਸ ਕਰਦਾ ਸੀ। ਨਿੰਦ ਚਿੰਦ ਕੋ ਬਹੁਤ ਉਮਾਇਓ ਬੂਝੀ ਉਲਟਾਇਆ, ਜਿੱਦਾਂ ਕਿੱਥੇ ਕਿਸੇ ਦੀ ਨਿੰਦਿਆ ਹੁੰਦੀ ਸੀ, ਕਿਸੇ ਦੀ ਚਿੰਦ ਉਸਤਰੀ ਹੁੰਦੀ ਸੀ, ਇਹਨਾਂ ਗੱਲਾਂ 'ਚ ਬੜਾ ਉਤਸ਼ਾਹ ਕਰਦਾ ਸੀ। ਪਰ ਇਸ ਮਨ ਦੇ ਉਲਟ ਗੱਲ, ਇਸ ਮਨ ਨੇ ਉਲਟ ਗੱਲ ਨੂੰ ਬੂਝੀ, ਮੈਨੇ ਸਮਝੀ ਹੈ, ਕਿਉਂਕਿ ਮਨ ਦਾ ਸੁਭਾਅ ਉਲਟ ਪਾਸੇ ਜਾਣਾ। ਪਰ ਧਨ ਪਰ ਧਨ ਪਰਤੀ ਨਿੰਦਾ, ਅਖਾ ਦਿਖਾਹੇ ਹਰਕਾਇਆ, ਪਰਾਇਆ ਧਨ ਪਰਾਇਆ ਧਨ, ਹਾਂਜੀ ਪਰਾਏ ਪੁੱਤਰ, ਪਰਾਈ ਧੀ, ਪਰਾਈ ਇਸਤਰੀ ਔਰ ਪਰਾਈ ਨਿੰਦਿਆ, ਦਿਨ ਰਾਤ ਕਰ ਰਿਹਾ ਸੀ ਅਖਾਦ, ਨਾ ਖਾਣੇ ਯੋਗ ਜਿਹੜੀਆਂ ਚੀਜ਼ਾਂ ਨੂੰ ਖਾ ਰਿਹਾ ਸੀ। ਔਰ ਇਸੇ ਤਰ੍ਹਾਂ ਹਲਕਾਇਆ, ਹਲਕੇ ਕੁੱਤੇ ਨੂੰ ਮਾਇਆ ਪਦਾਰਥਾਂ ਲਈ ਦਿਨ ਰਾਤ ਦੌੜਾ ਫਿਰਦਾ ਸੀ। ਸਾਜ ਧਰਮ ਸੂਰਜ ਨਹੀਂ ਆਵੇ, ਸੱਤ ਸੁਣਤ ਛੋਹਾਇਆ, ਛੋਹਾਇਆ ਛੋਹਾਇਆ। ਜਿਹੜਾ ਸੱਚਾ ਧਰਮ ਸੀ, ਜਿਹਨਾਂ ਨੇ ਰੁਚੀ ਪਿਆਰ ਕਰਨਾ ਸੀ, ਉਹ ਰੁਚੀ ਕਰਨੀ ਤੈਨੂੰ ਆਉਂਦੀ ਨਹੀਂ ਸੀ, ਸੱਚੀ ਗੱਲ ਸੁਣਦੇ ਹਾਂ ਛੋਹਾਇਆ, ਬੜਾ ਕ੍ਰੋਧੀ ਹੋ ਜਾਂਦਾ ਸੀ, ਲਾਲ ਚਿੜਾ ਹੋ ਜਾਂਦਾ ਸੀ। ਦੀਨ ਦਿਆਲ ਕਿਰਪਾਲ ਪੁਰ ਠਾਕੁਰ ਭਗਤ ਟੇ ਕਰਨ ਆਇਆ, ਇਹ ਨਿਰੰਕਾਰ ਦੀਨਾਂ 'ਤੇ ਤੁਸੀਂ ਦਇਆ ਕਰਨ ਵਾਲੇ ਹਾਂ ਕਿਰਪਾਲੂ, ਤੁਹਾਡੇ ਅੱਗੇ ਬੇਨਤੀ ਹੈ ਪਾਤਸ਼ਾਹ, ਜਿਵੇਂ ਭਗਤਾਂ ਨੂੰ ਆਪ ਜੀ ਦੇ ਨਾਮ ਦੀ ਟੇਕ ਓਟਿਆ ਹੈ ਆਸਰਾ ਹੈ। ਨਾਨਕ ਆਹੇ ਸਰਨ ਪ੍ਰਭਾਇਓ ਰਾਖ ਲਾਜ ਅਪਣਾਇਆ।

ਨਾਲ ਹਾਂਜੀ ਲੰਪਟ ਹੋ ਰਿਹਾ ਹੈ, ਮਾਇਆ ਦੇ ਮੋਹ ਦੇ ਵਿੱਚ ਵੱਜੇ ਹੋਏ ਆ। ਜਹ ਜਾਣੋ ਸੋ ਚੇਤਨਾ ਆਵੇ ਅਹੰ ਬੁੱਧ ਪਏ ਆਂਦੇ। ਜਿਸ ਪਰ ਲੋਕ ਜਾਣਾ ਸੀ ਉਹ ਕਰਕੇ ਨੂੰ ਚੇਤੇ ਨਹੀਂ ਆਉਂਦਾ, ਅੰਗਤਾ ਅਹੰਕਾਰ ਵਾਲੀ ਬੁੱਧੀ ਕਰਕੇ ਆਂਦੇ ਅੰਧੇ ਹੋ ਰਹੇ ਹਨ। ਮੈਨੂੰ ਮਨ ਵੈਰਾਗੀ ਕਿਉਂ ਨਾ ਆਰਾਧੇ, ਇਹ ਚੰਚਲ ਮਨਾ ਵੈਰਾਗ ਕਿਉਂ ਨਹੀਂ ਧਾਰਦਾ, ਉਹਦਾ ਪ੍ਰੇਮੀ ਹੋ ਕੇ ਨਾਮ ਨੂੰ ਕਿਉਂ ਨਹੀਂ ਅਰਾਧਾ ਹੈ। ਕਾਜ ਕੋਠੜੀ ਮਾਹੀ ਤੂੰ ਵਸਦਾ, ਸੰਗ ਸਗਲ ਬਿਖੈ ਕੀ ਵਿਆਹਦੇ ਰਾਹ। ਇਹ ਦੇਹ ਰੂਪੀ ਕੱਚੀ ਕੋਠੀ 'ਚ ਤੂੰ ਵਸਦਾ, ਮੈਨੇ ਵਸ ਰਿਹਾ ਹੈ, ਔਰ ਤੇਰੇ ਨਾਲ ਸਾਰੇ ਜਿਹੜੇ ਇਹ ਵਿਸ਼ੇ ਵਿਕਾਰ ਇਹ ਵਿਆਦ ਹਾਂਜੀ ਇਹ ਵਿਸ਼ੇ ਵਿਕਾਰਾਂ ਦੀ ਵਿਆਦ ਬਿਮਾਰੀ ਤੈਨੂੰ ਲੱਗੀ ਹੋਈ ਹੈ। ਰਾਵ ਵਿਸਰਾਮ ਦੇ ਕਹਿੰਦੇ ਹਨ, ਮੇਰੀ ਕਰਤ ਦਿਨ ਰਹਿਣ ਵਿਹਾਵੈ, ਪਲ ਪਲ ਖਿਨ ਛੀਜੈ ਅਰਜਾਦੀ। ਇਹ ਵਸਤੂ ਮੇਰੀ ਹੈ, ਜ਼ਮੀਨ ਮੇਰੀ, ਮਾਇਆ ਮੇਰੀ ਹੈ, ਇਸ ਤਰ੍ਹਾਂ ਕਰਦਿਆਂ ਦਿਨ ਰਾਤ ਵਿਹਾਵੇ ਮੈਨੇ। ਇਹ ਦਿਨ ਰਾਤ ਤੇਰੇ ਬੀਤਦੇ ਜਾਂਦੇ ਆ, ਗੁਜ਼ਰਦੇ ਜਾਂਦੇ ਆ, ਪਲ ਪਲ ਖਿਨ ਖਿਨ ਕਰਕੇ ਤੇਰੀ ਅਰਜਾਦੇ ਜਿਹੜੀ ਉਮਰ ਹੈ ਵੀ ਛਿਜਦੀ ਜਾਂਦੀ, ਨਾਸ ਹੁੰਦੀ ਜਾਂਦੀ। ਜੈਸੇ ਮਿੱਠਾ ਸਾਧ ਲੋ ਪਾਏ, ਝੂਠ ਤੰਦ ਦੁਰਗਾ ਦੇ। ਜਿਸ ਤਰ੍ਹਾਂ ਮਿੱਠੇ ਉੱਤੇ ਜਿਹੜੀ ਮੱਖੀ ਹੈ ਉਹ ਲਵਾਏਮਾਨ ਹੋ ਜਾਂਦੀ, ਉਹ ਮੱਖੀ ਫਿਰ ਮਿੱਠੇ ਜੇ ਫਸ ਕੇ ਮਰ ਜਾਂਦੀ। ਇਸ ਤਰ੍ਹਾਂ ਜਿਹੜੇ ਮਿੱਠੇ ਸਵਾਦਾਂ ਝੂਠੇ ਧੰਦਿਆਂ 'ਚ ਜੀਵ ਦਿਨ ਰਾਤ ਲਵਾਏਮਾਨ ਹੋ ਰਿਹਾ ਹਾਂਜੀ, ਇਹ ਪਦਾਰਥ ਇਹੋ ਜਿਹਾ ਦੁਰਗਾਦੇ ਮੈਨੇ ਦੁਰਗੰਧੀ ਵਾਲੇ ਆ, ਪਰ ਇਹਨਾਂ 'ਚ ਜਾ ਕੇ ਫਸ ਰਿਹਾ। ਕਾਮ ਕ੍ਰੋਧ ਦਾ ਲੋਭ ਮੋਹ ਇਹ ਇੰਦਰੀ ਰਸ ਲਪਟਾ ਦੇ, ਇਹ ਇੰਦਰੀਆਂ ਦੇ ਕਰਕੇ ਇਹ ਜਿਹੜੇ ਜੀਵ ਆ ਕਾਮ ਕ੍ਰੋਧ ਲੋਭ ਮੋਹ ਹੰਕਾਰ ਆਦਿਕ ਜਿਹੜੇ ਕੁਰਾਸ ਆ ਉਹਨਾਂ 'ਚ ਲਪਟਾ ਦੇ ਮੈਨੇ, ਲੰਪਟ ਹੋ ਰਿਹਾ ਉਹਨਾਂ ਨੂੰ ਚਿੰਬੜ ਰਹੇ। ਵੀ ਭਵਾਰੀ ਪੁਰਖ ਵਧਾਤਾ ਬਹੁਰ ਬਹੁਰ ਜਨਮਾਂ ਦੇ, ਇਸ ਕਰਕੇ ਪੁਰਖ ਵਧਾਤਾ ਕੌਣ ਜਿਹੜਾ ਨਿਰੰਕਾਰ ਪਰਮੇਸ਼ਰ ਹੈ। 84 ਲੱਖ ਜੂਨਾਂ ਵਿੱਚ ਚਿਰੰਦੀ ਨੂੰ ਐਸੀ ਭੁਆਂਟੜੀ ਪਾ ਦਿੱਤੀ ਹੈ ਜਿਹਦੇ ਕਰਕੇ ਜੀ ਵਾਰ ਵਾਰ ਜੰਮਦੇ ਮਰਦੇ ਆ। ਜੋ ਪੈਉ ਕਿਰਪਾਲ ਦੀਨ ਦੁੱਖ ਭੰਜਨ, ਤਾਂ ਗੁਰਮਿਲ ਸਭ ਸੁੱਖ ਲਾ ਦੇ। ਜਦੋਂ ਕਹਿੰਦੇ ਮੇਰੇ ਉੱਤੇ ਦੀਨਾਂ ਦੇ ਦੁੱਖਾਂ ਨੂੰ ਭੰਜਨ ਮੈਨੇ ਨਾਸ਼ ਕਰਨ ਵਾਲਾ ਨਿਰੰਕਾਰ ਕਿਰਪਾਲੂ ਹੋਇਆ, ਅਤੇ ਸਤਿਗੁਰਾਂ ਨਾਲ ਮਿਲ ਕੇ ਸਾਰੇ ਸੁੱਖ ਜਿਹੜੇ ਆ ਲਾਦੇ ਮੈਨੇ ਢੂੰਡ ਲਿਆ ਲੱਭ ਲਿਆ। ਕਹੋ ਨਾਨਕ ਦਿਨ ਰਹਿਣ 'ਤੇ ਆਵੋ ਮਾਰ ਕੱਢ ਹੀ ਸਗਲੋਂ ਪਾ ਦੇ। ਪਾਤਸ਼ਾਹ ਜੀ ਕਿਰਪਾ ਕਰਦੇ ਦਿਨ ਰਾਤ ਉਸ ਨਿਰੰਕਾਰ ਦੇ ਨਾਮ ਨੂੰ ਧਿਆਉਂਦਾ ਹਾਂ, ਔਰ ਜਿਸ ਨੇ ਸਾਰੀਆਂ ਉਪਾਧੀਆਂ ਨੂੰ ਮਾਰ ਕੇ ਹਿਰਦੇ 'ਚੋਂ ਬਾਹਰ ਕੱਢ ਦਿੱਤਾ ਹੈ, ਇਉਂ ਜਪਿਓ ਭਾਈ ਪੁਰਖ ਵਧਾ। ਇਸ ਤਰ੍ਹਾਂ ਹੀ ਭਾਈ ਉਹ ਜਿਹੜਾ ਪੁਰਖ ਵਧਾਤਾ ਨਿਰੰਕਾਰ ਅਕਾਲ ਪੁਰਖ ਆ ਉਹਦਾ ਨਾਮ ਜਪਿਆ ਹੈ। ਭਾਇਓ ਕਿਰਪਾਲ ਦੀਨ ਦੁੱਖ ਭੰਜਨ, ਜਨਮ ਮਰਨ ਦੁੱਖ ਲਾਥੇ ਰਾਹ ਦੂਜਾ। ਕਿਰਪਾ ਕਰਦੇ ਹਨ ਦੀਨਾਂ ਗਰੀਬਾਂ ਦੇ ਦੁੱਖਾਂ ਨੂੰ ਭੰਜਨ, ਭਾਵ ਨਾਸ ਕਰਨ ਵਾਲਾ ਨਿਰੰਕਾਰ ਮਿਹਰਬਾਨ ਹੋਇਆ, ਇਸ ਵਾਸਤੇ ਜੰਮਣ ਵਾਲੇ ਦੁੱਖ ਲਾਥੇ ਮੈਨੇ ਲੈ ਗਏ ਹਨ। ਆਸਾ ਮਹਲਾ ਪੰਜਵਾਂ, ਨਿਮਨ ਕਾਮ ਸਵਾਦ ਕਰਨ ਪੋਟ ਦਿਨ ਦੁੱਖ ਪਾਵੇ। ਇਸ ਤਰ੍ਹਾਂ ਵਿਕਾਰਾਂ ਦੇ ਕਿ ਨਿਮਖ ਰਸ ਸਵਾਦ ਵਾਸਤੇ ਕਰੋੜਾਂ ਦਿਨ ਦੁੱਖ ਪਾਉਂਦਾ ਹੈ। ਕੜੀ ਮੌਸਮ ਮਨ ਹੈ ਫਿਰ ਬਹੁਤ ਬਹੁਤ ਦੁਸਤਾਵੇ, ਫਿਰ ਇਹ ਕੜੀ ਮੋਹਤ ਅੱਧੀ ਕੜੀ ਰੰਗ ਮਨ ਹੈ, ਇਹ ਵਿਕਾਰਾਂ ਦੇ ਆਨੰਦ ਨੂੰ ਭੋਗਦਾ ਪਰ ਪਿੱਛੋਂ ਮੁੜ ਮੁੜ ਕੇ ਪਛਤਾਉਂਦਾ ਹੈ। ਅੰਧੇ ਚੇਤ ਹਰਾ ਰਾਇਆ, ਤੇਰਾ ਸੋਧਨ ਨੇੜੇ ਆਇਆ ਰਹੋ। ਇਹ ਅੰਧੇ ਅਗਿਆਨੀ, ਤੂੰ ਹਰ ਵੇਲੇ ਜਿਹੜਾ ਨਿਰੰਕਾਰ ਰਾਜਾ ਪ੍ਰਕਾਸ਼ ਰੂਪ ਪਰਮੇਸ਼ਵਰ ਨੂੰ ਚੇਤੇ ਕਰ, ਤੇਰਾ ਉਹ ਮਰਨ ਵਾਲਾ ਦਿਨ ਹਾਂਜੀ ਰੋਜ਼ ਨੇੜੇ ਆ ਰਿਹਾ। ਤੂੰ ਤਾਂ ਕਹਿੰਦਾ ਮੇਰੀ ਉਮਰ ਵੱਧ ਰਹੀ ਹੈ, ਮੌਤ ਦੇ ਦਿਨ ਨੇੜੇ ਆ ਰਿਹਾ। ਰਾਹ ਵਿਸਰਾਮ ਦੇ ਕੇ ਕਿਰਪਾ ਕਰਦੇ ਹਨ। ਪਲਕ ਦ੍ਰਿਸ਼ਟ ਦੇਖ ਭੁੱਲੋ ਆਗ ਨੀਮ ਕੋ ਤੂਮਰ। ਇਹ ਪੁਰਸ਼ਾ ਜਿਹਨਾਂ ਪਦਾਰਥਾਂ ਨੂੰ ਤੂੰ ਦੇਖ ਦੇਖ ਕੇ ਭੁੱਲ ਰਿਹਾ ਨਾ, ਇਹ ਪਲਕ ਦ੍ਰਿਸ਼ਟ ਪਲਕ ਮਾਤਰ ਥੋੜ੍ਹਾ ਸਮਾਂ, ਇਹ ਤਾਂ ਨਜ਼ਰ ਆਉਣ ਵਾਲੇ ਆ, ਕਿਉਂਕਿ ਜਿਹੜੇ ਪਦਾਰਥ ਹੈ ਤਾਂ ਆਖ ਆਖਿਆ ਜਿਵੇਂ ਨੇਮੇ ਤੂੰਬਰ ਤੂੰਬੇ ਮੰਗ ਕੌੜੇ ਆ ਭਾਵ ਦੁੱਖ ਦੇਣ ਵਾਲੇ ਆ। ਜੈ ਸਤਸੰਗ ਵੀ ਸਿਰ 'ਚੋਂ ਹੈ ਰੇ ਤੈ ਸੋ ਹੀ ਇਹੋ ਪਾਰ ਗ੍ਰਿਹੋ। ਜਿਸ ਤਰ੍ਹਾਂ ਵੀ ਸਿਰ ਮੈਨੇ ਸੱਪ ਦੀ ਸੰਗਤ ਦੁਖਦਾਈ ਹੈ, ਜੇ ਸੱਪ ਦੀ ਸੰਗਤ ਕਰਾਂਗੇ ਤਾਂ ਉਸਨੇ ਕੀ ਪਤਾ ਕਿਹੜੇ ਵੇਲੇ ਡੰਗ ਮਾਰ ਦੇਣਾ। ਇਸੇ ਤਰ੍ਹਾਂ ਜਿਹੜਾ ਪਰ ਗ੍ਰਹਿ ਪਰ ਸਰੀਰ ਆ ਇਹਨਾਂ ਦੀ ਜਿਹੜੀ ਕੁਸੰਗਤ ਆ ਇਹ ਦੁੱਖ ਦੇਣ ਵਾਲੀ ਹੈ, ਵਿਕਾਰਾਂ ਵਿੱਚ ਦੁੱਖ ਹੀ ਮਿਲਦਾ ਹੈ। ਬੈਰੀ

0: ਪਾਪ ਕਰਤਾ ਬਸ ਰਹੀ ਅਮਨ। ਬੈਰੀ ਜਿਹੜੇ ਸਾਗ ਸੰਬੰਧੀ ਉਹਨਾਂ ਵਾਸਤੇ ਦਿਨ ਰਾਤ ਤੂੰ ਪਾਪ ਕਰਮ ਕਰਦਾ, ਔਰ ਜਿਹੜੀ ਆਤਮਾ ਵਸਦੀ ਜਿਉਂ ਕੀ ਤਿਉਂ ਉਹ ਤਾਂ ਮਨ ਤੇ ਪਈ ਰਹੀ, ਕਿਉਂ ਸਵਾਸਾਂ ਰੂਪੀ ਜਿਹੜੀ ਵਸਤੂ ਪਰਮਾਤਮਾ ਨੇ ਦਿੱਤੀ ਸੀ ਭਜਨ ਕਰਨ ਵਾਸਤੇ ਸਵਾਸ ਦਿੱਤੇ ਸੀ, ਉਹਦੀ ਵਸਤੂ ਜਿਹੜੀ ਅਮਾਨਤ ਪਈ ਰਹੀ, ਕਿਉਂ ਸਵਾਸਾਂ ਨਾਲ ਸਿਮਰਨ ਕੀਤਾ ਹੀ ਨਹੀਂ, ਭਜਨ ਕੀਤਾ ਹੀ ਨਹੀਂ ਹੈ। ਛੋੜ ਜਾਹੇ ਤਿੰਨ ਹੀ ਸਿਉਂ ਸੰਗੀ ਸਾਜਨ ਸਿਉਂ ਵੈਰਾਂ ਨੂੰ, ਜਿਹੜੇ ਪਦਾਰਥ ਸੁਗੰਧੀ ਹੈ ਅੰਤ ਸਮੇਂ ਛੱਡ ਜਾਣ ਵਾਲੇ ਹੈ ਉਹਨਾਂ ਦੇ ਨਾਲ ਤੂੰ ਸੰਗੀ ਮਿਲ ਰਿਹਾ, ਜਿਹੜੇ ਸੱਜਣ ਮਹਾਤਮਾ ਆ ਜਾਂ ਸ਼ੁਭ ਗੁਣ ਆ ਉਹਨਾਂ ਨਾਲੋਂ ਵੈਰਾਨਾ ਬਗਾਨਾ ਹੋ ਰਿਹਾ, ਭਾਵ ਉਹਨਾਂ ਨਾਲ ਤਾਂ ਤੂੰ ਪਿਆਰ ਕਰਦਾ ਹੀ ਨਹੀਂ। ਸਗਲ ਸੰਸਾਰ ਇਹ ਬਿਧ ਵਿਆਪਿਓ ਸੋ ਉਭਰਿਓ ਜਿਸ ਗੁਰ, ਕਿ ਜਿੰਨਾ ਵੀ ਸੰਸਾਰ ਹੈ ਇਸੇ ਵਿਧੀ ਇਸੇ ਰੰਗ ਢੰਗ 'ਚ ਲੱਗਾ ਹੋਇਆ, ਪਰ ਜਿਹਨੂੰ ਪੂਰਾ ਗੁਰੂ ਮਿਲਿਆ ਉਹ ਸੰਸਾਰ ਸਾਗਰ ਤੋਂ ਉਭਰਿਆ ਮੈਨੇ ਬਚ ਗਿਆ ਹੈ। ਕਹੋ ਨਾਨਕ ਪਾਪ ਸਾਗਰ ਤਰਿਓ ਪੈ ਪਨੀ ਸਰੀਰ, ਪਾਤਸ਼ਾਹ ਕਹਿੰਦੇ ਉਹ ਸੰਸਾਰ ਸਾਗਰ ਤੋਂ ਤਰ ਗਏ, ਉਹਨਾਂ ਦਾ ਸਰੀਰ ਅੰਤਿਸ਼ਕਰਨ ਸਿਮਰਨ ਕਰਕੇ ਸਾਰਾ ਕੁਝ ਪਵਿੱਤਰ ਹੋ ਗਿਆ ਹੈ। ਆਸਾ ਮੱਲਾ ਪੰਜਵਾ ਦੋ ਪਦੇ, ਲੋਕ ਮਨੋ ਸੋਈ ਤੁਮ ਪੇਖਿਓ ਮੂੜ ਮੁਗਧ ਮੁਕਰਨ, ਜਿੰਨੇ ਵੀ ਤੂੰ ਕਰਮ ਲੋਕ ਮਨੋ ਲੋਕ ਛਿਪ ਕੇ ਕਮਾਉਣਾ ਉਹ ਨਿਰੰਕਾਰ, ਤੁਸੀਂ ਆਪ ਸਾਰਿਆਂ ਨੂੰ ਦੇਖਦੇ ਹਾਂ, ਤੁਮ ਪੇਖਿਓ ਤੁਸੀਂ ਸਾਰਿਆਂ ਨੂੰ ਦੇਖ ਰਹੇ, ਪਰ ਇਹ ਮੂਰਖ ਮੋਹ ਜਿਹੜਾ ਜੀ ਮੁਕਰਾ ਨਹੀਂ ਮੁਕਰਦਾ, ਰੱਬ ਕੋਲ ਵੀ ਮੁਕਰਦਾ, ਉਹ ਤਾਂ ਅੰਤਰਜਾਮੀ ਉੱਥੋਂ ਕਿਵੇਂ ਮੁਕਰੇ। ਆਪ ਕਮੰਨੇ ਕੌਲੇ ਬੰਦੇ ਫਿਰ ਪਾਛਾ ਪਛਤਾਨ, ਇਹਦੇ ਜਿਹੜੇ ਆਪਣੇ ਕਮਾਏ ਹੋਏ ਕਰਮ ਆ ਉਹਨਾਂ ਦੇ ਮੁਤਾਬਕ ਇਹ ਜੀਵ ਨੂੰ ਲੈ ਕੇ ਆਪਣੇ ਆਪ ਨੂੰ ਬੰਦੇ ਮੈਨੇ ਬਣਾ ਦਿੱਤਾ ਹੈ, ਕਿਉਂਕਿ ਜੀਵ ਪਿੱਛੋਂ ਫਿਰ ਪਛਤਾਉਂਦਾ ਹੈ ਮੈਂ ਮਾੜੇ ਕਰਮ ਕਾਹਨੂੰ ਕਰਨੇ ਸੀ, ਪਰ ਮੇਰੇ ਸਾਬੇ ਦਾ ਅੱਗੇ ਹੈ ਜਾਂ ਨਹੀਂ। ਪਾਤਸ਼ਾਹ ਕਹਿੰਦੇ ਮੇਰੇ ਪ੍ਰਭੂ ਨੇ ਸਾਰੀ ਵਿਧੀ ਅੱਗੇ ਜਾਣੀ, ਤੂੰ ਜਿਸ ਵੇਲੇ ਵੀ ਤੂੰ ਜਿਹੜਾ ਵੀ ਸੰਕਲਪ ਕਰਦਾ ਚਾਹੇ ਬੁਰਾ ਕਰਨਾ ਭਲਾ ਕਰਨਾ ਉਹ ਅੰਤਰਜਮੀ ਤਾਂ ਉਸੇ ਵੇਲੇ ਜਾਣ ਲੈਂਦਾ। ਰਾਮ ਕੇ ਮੂੰਹ ਸੇ ਤੂੰ ਰਾਗ ਪਾਲਦਾ ਪਾਤਸ਼ਾਹ ਜੀ ਕੀ ਮਾਨੀ ਰਹਾ, ਇਹ ਭਰਮ ਦੇ ਮੂਸੇ ਮੈਨੇ ਲੁੱਟੇ ਹੋਏ। ਬੰਦਿਆ ਤੂੰ ਨਿਰੰਕਾਰ ਵੱਲੋਂ ਪੜਦਾ ਰੱਖਦਾ ਹੈ, ਮਰਨ ਪਿੱਛੋਂ ਜੀਵ ਦੀ ਜਿਹੜੀ ਗੱਲ ਮੰਨੀ ਜਾਏਗੀ ਭਾਵ ਕੋਈ ਗੱਲ ਇਹਦੀ ਮੰਨੀ ਨਹੀਂ ਜਾਏਗੀ। ਰਾਹ ਵਿਸਰਾਮ ਦੇ ਕੇ ਕਹਿੰਦੇ ਹਨ ਜਿਤ ਜਿਤ ਲਾਏ ਤਿਤ ਤਿਤ ਲਾਗੇ ਕਿਆ ਕੋ ਕਰੇ ਪ੍ਰਣ, ਇਹ ਨਿਰੰਕਾਰ ਜਿਹੜੇ ਜਿਹੜੇ ਪਾਸੇ ਜੀਵਾਂ ਨੂੰ ਤੂੰ ਲਾਇਆ ਉਸੇ ਉਸੇ ਪਾਸੇ ਲੱਗ ਰਹੇ ਆ। ਇਹ ਪ੍ਰਾਣਾਂ ਨੂੰ ਧਾਰਨ ਵਾਲੇ ਜੀਵ ਆਪਣੀ ਮਰਜ਼ੀ ਨਾਲ ਤਾਂ ਕੁਝ ਵੀ ਨਹੀਂ ਕਰ ਸਕਦੇ, ਬਖਸ਼ ਲੈ ਉਹ ਪਾਰਨ ਸਵਾਮੀ ਨਾਨਕ ਸਤਿਗੁਰੂ, ਇਹ ਨਿਰੰਕਾਰ ਸਵਾਮੀ ਮਾਲਕ ਜੀਵਾਂ ਨੂੰ ਬਖਸ਼ ਲਓ ਆਪਣੇ ਨਾਲ ਮਿਲਾ ਲਓ। ਮੈਂ ਦਾਸ ਸਦਾ ਵਾਸਤੇ ਆਪ ਤੋਂ ਕੁਰਬਾਨੀ ਮੈਨੇ ਬਲਿਹਾਰ ਜਾਂਦਾ। ਆਸਾ ਮਹਲਾ ਪੰਜਵਾਂ, ਆਪਣੇ ਸੇਵਕ ਆਪੇ ਰੱਖੇ ਆਪੇ ਨਾਮ ਜਪਾਵੇ, ਉਹ ਨਿਰੰਕਾਰ ਆਪਣੇ ਸੇਵਕਾਂ ਦੀ ਇੱਜ਼ਤ ਪਤ ਆਪੇ ਰੱਖਦਾ ਆਪੇ ਸੇਵਕਾਂ ਕੋਲੋਂ ਨਾਮ ਜਪਾਉਂਦਾ ਹੈ। ਜਿਹਾ ਜਿਹਾ ਕਾਜ ਕਿਰਤ ਸੇਵਕੀ ਤਾਂ ਸੰਸਥਾ ਹੈ, ਜਿੱਥੇ ਇੱਥੇ ਕੋਈ ਸੇਵਕ ਦਾ ਕਾਜ ਕੰਮ ਆਵਣੇ ਅਤੇ ਸੇਵਕ ਦੀ ਕਿਰਤ ਕਰਨੀ ਆਵਣੇ ਉਸੇ ਉਸੇ ਜਗ੍ਹਾ ਪਰਮਾਤਮਾ ਉੱਠ ਕੇ ਦੌੜਦਾ ਉਹਦੀ ਰੱਖਿਆ ਵਾਸਤੇ। ਜਿਵੇਂ ਨਰਸੀ ਭਗਤ ਦੇ ਵਿਆਹ ਦਾ ਕਾਰਜ ਸੀ ਕਿ ਭਗਵਾਨ ਨੇ ਨਰਸੀ ਭਗਤ ਹੋ ਕੇ ਲਕਸ਼ਮੀ ਨੂੰ ਹਾਂਜੀ ਉਹਦੇ ਘਰ ਵਾਲੀ ਬਣਾ ਕੇ ਵਿਆਹ ਦਾ ਸਾਰਾ ਕੰਮ ਭੁਗਤਾ ਦਿੱਤਾ ਸੀ। ਜਿਵੇਂ ਨਰਸੀ ਦਾ ਕਾਰਜ ਕੀਤਾ ਉਹਦੀ ਹੁੰਡੀ ਸਾਰੀ ਸੀ ਸਾਬਲ ਸ਼ਾਹ ਸ਼ਾਹੂਕਾਰ ਬਣ ਕੇ, ਇਸ ਤਰ੍ਹਾਂ ਧੰਨੇ ਦੇ ਹਲ ਵਾਹੁਣ ਦੀ ਕਿਰਤ ਕਰਨੀ ਪਈ ਤੈਨੂੰ। ਉੱਥੇ ਜਾ ਕੇ ਹਲ ਵਾਏ ਧੰਨਾ ਮੰਜੇ 'ਤੇ ਬੈਠਾ ਰਿਹਾ, ਨਾਮ ਦੇ ਛੰਨ ਵਧਾਉਣ ਦੀ ਕਿਰਤ ਕਰਨੀ ਪਈ। ਭਗਵਾਨ ਬਾਹਰ ਜਾ ਕੇ ਸਰਕੜਾ ਵੱਢ ਕੇ ਲਿਆਉਂਦਾ, ਅੱਗੇ ਨੂੰ ਸੋਹਣੀ ਛੰਨ ਬਣਾ ਦਿੱਤੀ ਸੀ, ਸੇਵਕ ਉਹ ਨੈਗਟਿਵ ਹੋਏ ਦਿਖਾਇਆ। ਇਸ ਤਰ੍ਹਾਂ ਜਿਹੜੇ ਉਹਦੇ ਸੇਵਕ ਆ ਉਹਨਾਂ ਨੂੰ ਨੇੜੇ ਹੋ ਕੇ ਆਪਣਾ ਦਰਸ਼ਨ ਦਿਖਾਉਂਦਾ ਹੈ। ਜੋ ਜੋ ਕਹੇ ਠਾਕਰ ਪੈਸੇ ਉਹ ਤਤਕਾਲ ਹੋਇਆ ਕਰ, ਠਾਕਰ ਮਾਲਕ ਨਿਰੰਕਾਰ ਅੱਗੇ ਸੇਵਕ ਜਿਹੜੀ ਜਿਹੜੀ ਵੀ ਬੇਨਤੀ ਕਹਿੰਦਾ ਹੈ ਉਹ ਨਿਰੰਕਾਰ ਐਸਾ ਝਟਪਟ ਉਹਦੀ ਪੂਰੀ ਹੋ ਜਾਂਦੀ ਹੈ। ਰਾਵ ਵਿਸਰਾਮ ਦੇ ਕੇ ਕਿਰਪਾ ਕਰਦੇ ਅਤੇ ਸੇਵਕ ਇਹੋ ਬਲਿਹਾਰ ਜੋ ਆਪਣੇ ਪ੍ਰਭਾਵ ਹੈ, ਅਸੀਂ ਉਹ ਸੇਵਕ ਤੋਂ ਸਦਾ ਬਲਿਹਾਰ ਕੁਰਬਾਨ ਜਾਂਦੇ ਹਾਂ ਜਿਹੜਾ ਸੇਵਕ ਆਪਣੇ ਪ੍ਰਭੂ ਨੂੰ ਭਾਉਂਦਾ ਭਾ ਜਾਂਦਾ। ਤਿਸ ਕੀ ਸੋਏ ਸੁਣੀ ਮਨ ਹਰਿਆ ਤਿਸ ਨਾਨਕ ਪਰਸਨਾ। ਉਸ ਸੇਵਕ ਦੀ ਸੋਏ ਮੈਨੇ ਸੋਭਾ ਨੂੰ ਸੁਣ ਕੇ ਸਾਡਾ ਮਨ ਹਰਿਆ, ਮੈਨੂੰ ਬੜਾ ਪ੍ਰਫੁੱਲਤ ਹੁੰਦਾ। ਔਰ ਕਹਿੰਦੇ ਉਹਦੇ ਪਰਸਨ ਭਾਵ ਦਰਸ਼ਨ ਕਰਨ ਨੂੰ ਮੈਂ ਆਉਂਦਾ ਹਾਂ। ਉਹ ਸੇਵਕ ਧੰਨਿਆ ਕਿ ਜਿਹਦੇ ਦਰਸ਼ਨ ਕਰਕੇ ਮਨ ਨੂੰ ਸ਼ਾਂਤੀ ਆਉਂਦੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
0: ਸਤਨਾਮ ਸ੍ਰੀ ਵਾਹਿਗੁਰੂ ਜੀਓ। ਆਸਾ ਕਰ 11ਵਾਂ ਮਹੱਲਾ 5ਵਾਂ ਇੱਕ ਓਂਕਾਰ ਸਤਿਗੁਰ ਪ੍ਰਸਾਦ ਨਟੂਆ ਭੇਖ ਦਿਖਾਵੇ ਬਹੁਤ ਜੈਸਾ ਹੈ ਉਹ ਤੈ ਸਾਰੇ। ਇਹ ਸ਼ਬਦ ਦੁਆਰਾ ਪਾਤਸ਼ਾਹ ਕਹਿੰਦੇ ਜੀਵ ਨਾਲੋਂ ਤਾਂ ਨਟ ਚੰਗਾ ਹੈ। ਆਸਾ ਕਰ ਆ ਆਸਾ ਰਾਗ 11ਵੇਂ ਪਾਤਸ਼ਾਹ 5ਵੇਂ ਪਾਤਸ਼ਾਹ ਜੀ ਮੂਲ ਸਿੰਚਨਿਆ ਰੀਤੀ ਦਾ ਮੰਗਲਾ ਚਰਨ ਕਰਦੇ ਹਨ। ਵਾਹਿਗੁਰੂ ਜੀ ਖਾਨ ਹੋਂ ਕਰ ਪ੍ਰਸਾਦ ਸਰੂਪ ਹਨ। ਸਤਿਗੁਰ ਪ੍ਰਸਾਦ ਸਚਿਤ ਆਨੰਦ ਸਰੂਪ ਹਨ। ਸਤਿਗੁਰਾਂ ਦੀ ਪ੍ਰਸਾਦ ਕਿਰਪਾ ਨਾਲ ਉਸ ਅਕਾਲ ਪੁਰਖ ਦੀ ਪ੍ਰਾਪਤੀ ਹੁੰਦੀ ਹੈ। ਨਟੂਆ ਭੇਖ ਦਿਖਾਵੇ ਬਹੁਤ ਜੈਸਾ ਹੈ ਉਹ ਤੈ ਸਾਰੇ। ਨਟੂਆ ਨਟੂਆਂ ਬਹੁਤ ਤਰ੍ਹਾਂ ਦੇ ਭੇਖ ਜਿਹੜੇ ਲਿਬਾਸ ਹੈ ਧਾਰਨ ਕਰਕੇ ਲੋਕਾਂ ਨੂੰ ਦਿਖਾ ਰਿਹਾ। ਕਦੀ ਸ਼ਾਹੂਕਾਰ ਬਣ ਗਿਆ, ਕਦੀ ਸ਼ਿਕਾਰੀ ਬਣ ਗਿਆ, ਕਦੀ ਵਜ਼ੀਰ ਬਣ ਗਿਆ, ਕਦੀ ਥਾਣੇਦਾਰ ਬਣ ਗਿਆ, ਕਦੀ ਬਾਦਸ਼ਾਹ। ਬਹੁਤ ਤਰ੍ਹਾਂ ਦੇ ਰੂਪ ਧਾਰ ਧਾਰ ਦਿਖਾ ਰਿਹਾ ਹੈ। ਲੇਕਿਨ ਉਹ ਆਪਣੇ ਬਣਾਏ ਰੂਪਾਂ ਨੂੰ ਦੇਖ ਕੇ ਆਪ ਨਹੀਂ ਭਰਮਦਾ। ਇਹੋ ਜਿਹਾ ਉਹਦਾ ਆਪਣਾ ਅਸਲੀ ਸਰੂਪ ਹੈ, ਉਹ ਜਿਹਾ ਹੀ ਆਪਣੇ ਮਨ 'ਚ ਨਿਸ਼ਚੇ ਕਰਦਾ ਹੈ। ਕਿਉਂਕਿ ਜੀਵ ਜਿਹੜੀ ਜੂਨ 'ਚ ਜਾਂਦਾ ਹੈ ਉੱਥੇ ਹੀ ਉਹਦਾ ਪਰਚਾ ਪੈ ਜਾਂਦਾ ਹੈ। ਉਹ ਉਸੇ ਸਰੂਰ ਦਾ ਸਰੀਰ ਦਾ ਹੰਕਾਰ ਕਰਨ ਲੱਗ ਜਾਂਦਾ। ਭਾਵੇਂ ਸੂਰ ਆ ਕੁੱਤਾ ਆ ਉਹਨੂੰ ਦੇਖ ਲਓ, ਉਹ ਜੂਨ ਚਾਹੀ ਲੱਗਦੀ ਜਿਹੜੀ ਜੂਨ ਚਲੇ ਜਾਂਦਾ। ਕਣਕ ਜੂਨ ਭਰਮਿਓ ਭਰਮ ਪੀਤਰ ਸੁਖ ਹੈ ਨਹੀਂ ਪਰਵੇ ਸਾਰੇ। ਇਹ ਜੀਵ ਭਰਮਾਂ 'ਚ ਲੱਗਾ ਹੋਇਆ, ਬਹੁਤ ਤਰ੍ਹਾਂ ਨੇ ਜੂਨਾਂ 'ਚ ਭਰਮ ਰਿਹਾ। ਇਸ ਕਰਕੇ ਇਹਦਾ ਆਤਮਾ ਰੂਪੀ ਸੁੱਖ ਵਿੱਚ ਪ੍ਰਵੇਸ਼ ਨਹੀਂ ਹੁੰਦਾ। ਜਿਹੜੇ ਰੂਹਾਨੀ ਸੁੱਖ ਹੈ ਉਹਨਾਂ 'ਚ ਇਹਨੂੰ ਦਾਖਲਾ ਨਹੀਂ ਮਿਲਦਾ, ਉਹਦੇ 'ਚ ਇਹ ਪ੍ਰਵੇਸ਼ ਨਹੀਂ ਹੁੰਦਾ ਹੈ। ਸਾਜਨ ਸੰਤ ਹਮਾਰੇ ਨੀਤਾ ਬਿਨ ਹਰ ਆ ਨੀਤਾ। ਇਹ ਸੰਤ ਜਨੋ ਸੱਜਣੋ ਸਾਡੇ ਮਿੱਤਰੋ, ਨਿਰੰਕਾਰ ਤੋਂ ਬਿਨਾਂ ਸਾਰੇ ਪਦਾਰਥ ਨੀਤਾ ਮੈਨੂੰ ਅਨਿਤ ਰਹਿਣ ਵਾਲੇ ਆ, ਹਮੇਸ਼ਾ ਰਹਿਣ ਵਾਲੇ ਮਿੱਥਿਆ ਝੂਠੇ ਹਨ। ਸਾਧ ਸੰਗ ਮੇਰਾ ਹਰ ਗੁਣ ਗਾਏ ਇਹ ਜਨਮ ਪਦਾਰਥ ਜੀਤਾ ਰੇ ਰਹਾਓ। ਜਿਨ੍ਹਾਂ ਗੁਰੂ ਪਿਆਰਿਆਂ ਨੇ ਸਤਸੰਗ ਵਿੱਚ ਮਿਲ ਕੇ ਪਰਮਾਤਮਾ ਦੇ ਗੁਣ ਗਾਏ ਹਨ ਉਹਨਾਂ ਗੁਰਮੁਖ ਪਿਆਰਿਆਂ ਨੇ ਇਹ ਜਨਮ ਪਦਾਰਥ ਜੀਤਾ ਮੈਨੂੰ ਜਿੱਤ ਲਿਆ, ਭਾਵ ਸਫਲ ਬਣਾ ਲਿਆ ਹੈ। ਤ੍ਰੈਗੁਣ ਮਾਇਆ ਬ੍ਰਹਮ ਕੀ ਕੀਨੀ ਕਹੋ ਕਵਨ ਵਿਪਰੀ ਹੈ ਰੇ। ਇਹ ਜਿਹੜੀ ਤ੍ਰਿਗੁਣ ਆਤਮਕ ਮਾਇਆ ਸਤੋ ਰਜੋ ਤਮੋ ਰੂਪ ਉਸ ਪਰਮਾਤਮਾ ਦੀ ਕੀਤੀ ਹੋਈ ਹੈ, ਇਸ ਵਾਸਤੇ ਭਾਈ ਕਹੋ ਇਹ ਕਹਿ ਕੇ ਦੱਸੋ ਕਿ ਇਸ ਤੋਂ ਕਿਹੜੀ ਕਿਹੜੀ ਢੰਗ ਤਰੀਕੇ ਨਾਲ ਇਹ ਕਰੇਗਾ। ਘੁੰਮਣ ਕੇਰ ਅਗਾਹ ਗਾਹ ਕਰੀ ਗੁਰਸਬ ਦੀ ਪਾਰੋ ਤਰੀ ਹੈ ਰੇ। ਇਹ ਤਿੰਨਾਂ ਗੁਣਾਂ ਰੂਪੀ ਜਿਹੜੀ ਘੁੰਮਣ ਘੇਰੀ ਹੈ ਇਹ ਬੜੀ ਅਗਾਧ ਆ। ਇੱਥੇ ਪਾਠ ਅਗਾਹ ਆ ਕਿ ਅਗਾਧ ਆ? ਇਹ ਬੜੀ ਔਲਾਦ ਹੈ, ਗਾਖਰੀ ਬੜੀ ਕਠਿਨ ਹੈ, ਇਹਨੂੰ ਨਿਵਰਤ ਕਰਨਾ ਦੂਰ ਕਰਨਾ ਬੜਾ ਔਖਾ ਹੈ। ਕਹਿੰਦੇ ਹੇ ਭਾਈ ਜਨੋ, ਜਿਹੜੇ ਸਤਿਗੁਰੂ ਦੇ ਸ਼ਬਦ ਦੀ ਕਮਾਈ ਕਰਦੇ ਆ, ਗੁਰ ਸ਼ਬਦ ਦੀ ਪਾਰ ਉਤਰੀ ਆ, ਗੁਰੂ ਦੇ ਸ਼ਬਦ ਦੀ ਕਮਾਈ ਕਰਨ ਵਾਲੇ ਪਾਰ ਉਤਰਦੇ ਆ, ਤੂੰ ਵੀ ਗੁਰੂ ਦੇ ਸ਼ਬਦ ਦੀ ਕਮਾਈ ਕਰਕੇ ਪਾਰ ਉਤਰਨਾ ਕਰ। ਖੋਜ ਵਿਚਾਰਿਓ ਤਤ ਨਾਨਕ ਖਜ਼ਾਨਾ ਵਾਲੇ, ਵੇਦਾਂ ਸ਼ਾਸਤਰਾਂ ਦੁਆਰਾ ਖੋਜ ਕੇ ਔਰ ਸਿਮਤੀਆਂ ਦੁਆਰਾ ਵੀ, ਵੇਦਾਂ ਸ਼ਾਸਤਰਾਂ ਨਾਲ ਖੋਜਦਾ, ਸ਼ਾਸਤਰਾਂ ਦੁਆਰਾ ਉਹਨੂੰ ਢੂੰਡਦਾ, ਸਿਮਰਤੀਆਂ ਦੁਆਰਾ ਉਹਨੂੰ ਭਾਲ ਰਿਹਾ ਹੈ, ਔਰ ਆਪਣੇ ਅਨੁਭਵ ਦੁਆਰਾ ਵਿਚਾਰ ਕੇ। ਪਾਤਸ਼ਾਹ ਕਹਿੰਦੇ ਇਹ ਜਿਹੜਾ ਅਸੀਂ ਤੱਤ ਸਿਧਾਂਤ ਹੈ ਇਹਨੂੰ ਜਾਣਿਆ ਹੈ, ਸਿਮਰਤ ਨਾਮ ਨਿਧਾਨ ਨਿਰਮੋਲਕ ਮਨ ਮਾਨਕ ਪਤੀਆਂ ਨਾਂ ਦੇ ਸਿਮਰਨ ਕਰਨੇ ਯੋਗ ਨਿਰੰਕਾਰ, ਉਹਦਾ ਨਾਮ ਮੇਰੀਆਂ ਦਾ ਖਜ਼ਾਨਾ ਹੈ, ਬੜਾ ਨਿਰਮੋਲਕ। ਉਸ ਨਿਰੰਕਾਰ ਦੇ ਨਾਮ ਦੇ ਉੱਤੇ ਪਤੀਆਂ ਨਾਲ ਭਰੋਸਾ ਕਰਕੇ ਮਨ ਜਿਹੜਾ ਮਾਨਕ ਮੋਤੀ ਨੂੰ ਬੜਾ ਅਮੋਲਕ ਬੇਕੀਮਤਾ ਬਣ ਗਿਆ ਹੈ। ਆਸਾ ਮਹਲਾ ਪੰਜਵਾਂ ਦੋ ਪੜੇ ਗੁਰਪ੍ਰਸਾਦ, ਮੇਰਾ ਮਨ ਵਸਿਆ ਜੋ ਮਾਗੋ ਸੋ ਪਾਵੋ ਰੇ। ਸਤਿਗੁਰਾਂ ਦੀ ਪ੍ਰਸਾਦ ਕਿਰਪਾ ਕਰਕੇ ਨਿਰੰਕਾਰ ਦਾ ਪਿਆਰ ਮੇਰੇ ਮਨ 'ਚ ਵਸ ਗਿਆ ਹੈ, ਔਰ ਅਸੀਂ ਉਸ ਕੋਲੋਂ ਜੋ ਮੰਗਦੇ ਹਾਂ ਉਹ ਫਲ ਪਾ ਲੈਂਦੇ ਹਾਂ। ਨਾਮ ਰੰਗ ਇਹ ਮੰਤਰ ਪਤਾਨਾ ਬਹੁਤ ਨਾ ਕਥੋਂ ਪਾਵੋ ਰੇ। ਪਰਮੇਸ਼ਰ ਦੇ ਨਾਮ ਦੇ ਰੰਗ ਨਾਮ ਪਿਆਰ ਕਰਕੇ ਇਹ ਜਿਹੜਾ ਮਨ ਸੀ ਤ੍ਰਿਪਤਾਨਾ ਤ੍ਰਿਪਤ ਹੋ ਗਿਆ, ਰੱਜ ਗਿਆ। ਹੁਣ ਮੁੜ ਕੇ ਬਹੁਤ ਮੈਨੂੰ ਪਾਉਣਾ ਮੁੜ ਕੇ ਨਾ ਕਦੋਂ ਤਾਬੋ ਰਹੇ, ਹੁਣ ਕਿਸੇ ਪਾਸੇ ਵੀ ਭੱਜ ਨੱਠ ਨਹੀਂ ਕਰਦਾ, ਦੌੜਦਾ ਨਹੀਂ ਹੈ। ਅਮਰਾ ਠਾਕਰ ਸਭ ਤੇ ਉੱਚਾ ਰਹਿਣ ਦਿਨ ਉਸਤੇ ਸਦਾਵੋ ਰਹੇ। ਸਾਡਾ ਜਿਹੜਾ ਸਵਾਮੀ ਮਾਲਕ ਹੈ ਪਰਮੇਸ਼ਰ ਸਾਰਿਆਂ ਤੋਂ ਉੱਚਾ ਆ, ਅਸੀਂ ਦਿਨ ਰਾਤ ਉਸ ਨਿਰੰਕਾਰ ਦਾ ਜਸ ਗਾਉਂਦੇ ਹਾਂ। ਖਿਨਵੇਂ ਥਾਪੋ ਥਾਪਨਾਰਾ ਤਿਸਤੇ ਤੁਜਾ ਡਰਾਵੋ ਰੇ ਰਾਓ। ਉਹ ਨਿਰੰਕਾਰ ਐਸਾ ਸ਼ਕਤੀਸ਼ਾਲੀ ਹੈ, ਖਿਨ ਵਿੱਚ ਉਤਪਤੀ ਪਾਲਣਾ ਲੈਤਾ ਸੰਗਾਰ ਕਰਨ ਵਾਲਾ ਹੈ। ਹਾਂਜੀ, ਉਹਦੇ ਪਾਸੋਂ ਤੈਨੂੰ ਡਰਾਉਂਦੇ ਹਾਂ ਕਿ ਵਾਹਿਗੁਰੂ ਦਾ ਪੈ ਰੱਖ ਕੇ ਨਿਰੰਕਾਰ ਦਾ ਸਿਮਰਨ ਕਰ, ਮਾੜੇ ਕੰਮਾਂ ਤੋਂ ਬਚ, ਅਤੇ ਉਹਦਾ ਆਪਣੇ ਮਨ ਦੇ ਅੰਦਰ ਪੈ ਰੱਖਣਾ ਕਰ, ਕਿਉਂਕਿ ਪੈ ਬਿਨ ਭਗਤ ਨਾ ਹੋਏ ਰਾਜਾ ਰਾਮ। ਤੇਰੀ ਪੈ ਜਿਹੜਾ ਇਹ ਵੀ ਬਹੁਤ ਮਾੜੇ ਕੰਮਾਂ ਤੋਂ ਬਚਾਉਂਦਾ, ਭਾਵਨਾ ਵੀ ਹੋਵੇ ਪੈ ਵੀ ਹੋਵੇ। ਜਦ ਦੇਖੋ ਪ੍ਰਭ ਆਪਣਾ ਸਵਾਮੀ ਤਾਂ ਅਵਰਾ ਚੀਤ ਨੂੰ ਪਾਵੋ ਰੇ। ਜਿਸ ਸਮੇਂ ਤੁਸੀਂ ਆਪਣੇ ਮਾਲਕ ਨੂੰ ਦੇਖੋਗੇ, ਫਿਰ ਤੁਸੀਂ ਹੋਰ ਜਿਹੜੇ ਦੇਵੀ ਦੇਵਤੇ ਆ ਇਹਨਾਂ ਨੂੰ ਆਪਣੇ ਚਿੱਤ 'ਚ ਨਹੀਂ ਪਾਵੋਗੇ, ਭਾਵ ਉਹਨਾਂ ਦੀ ਪੂਜਾ ਤੁਹਾਡਾ ਮਨ ਨਹੀਂ ਜਾਏਗਾ। ਨਾਨਕ ਦਾਸ ਪ੍ਰਭਾਵ ਪਹਿਰਾਇਆ ਪ੍ਰਾਣ ਸਮੇਤ ਲਿਖਾ ਬਾਰੇ। ਪਾਤਸ਼ਾਹ ਜੀ ਕਿਰਪਾ ਕਰਦੇ ਆ ਅਸੀਂ ਦਾਸਾਂ ਨੂੰ, ਨਿਰੰਕਾਰ ਨੇ ਆਪਣਾ ਜਸ ਰੂਪੀ ਜਿਹੜਾ ਸਰੂਪ ਆ ਉਹ ਪਹਿਨਾਇਆ। ਹੁਣ ਅਸੀਂ ਜਿਹੜੇ ਹੋਰ ਦੂਜੇ ਤੀਜਿਆਂ ਦੇ ਭਰਮ ਸੀ ਅਤੇ ਸੈਲ ਸੀ ਉਹਨੂੰ ਮਿਟਾ ਕੇ ਇੱਕ ਨਿਰੰਕਾਰ ਨੂੰ ਲਿਖਾਵੋ ਜਣਾਉਂਦੇ ਹਾਂ। ਆਸਾ ਮਹੱਲਾ ਪੰਜਵਾਂ, ਚਾਰ ਵਰਨ ਚੌਹਾ ਕੇ ਮਰਦਨ ਘੱਟ ਦਰਸ਼ਨ ਕਰ ਥਲੀਏ। ਪਾਤਸ਼ਾਹ ਕਹਿੰਦੇ ਇਸ ਤਰ੍ਹਾਂ ਬੇਨਤੀ ਕਰੋ ਕਿ ਇਹਨਾਂ ਵਿਕਾਰਾਂ ਤੋਂ, ਇਹ ਪੰਜੇ ਵਿਕਾਰ ਇਹਨਾਂ 'ਚ ਕਿੰਨੀ ਕੁ ਸ਼ਕਤੀ ਹੈ ਦੱਸਦੇ ਹਾਂ। ਚਾਰ ਵਰਨ ਚੌਹਾ ਕੇ ਮਰਦਨ ਘੱਟ ਦਰਸ਼ਨ ਕਰ ਥਲੀਏ। ਚਾਰ ਵਰਨ ਹੈ ਬ੍ਰਾਹਮਣ ਹੈ, ਪੁੱਤਰੀ ਹੈ, ਵੈਸ਼ ਹੈ, ਸ਼ੂਦਰ ਹੈ, ਔਰ ਬ੍ਰਹਮਚਾਰੀ ਹੈ, ਗ੍ਰਹਿਸਥੀ ਹੈ, ਬਾਣਪ੍ਰਸਥੀ ਹੈ, ਸੰਨਿਆਸੀ ਹੈ। ਇਹ ਜਿਹੜੇ ਕਾਮ ਕ੍ਰੋਧ ਮੋਹ ਹੰਕਾਰ ਹੈ ਇਹ ਸਾਰਿਆਂ ਨੂੰ ਮਰਦਨ ਮੈਨੇ ਮਲਣ ਵਾਲੇ ਹੈ, ਔਰ ਖੱਟ ਦਰਸ਼ਨ ਛੇ ਭੇਖ ਜਿਹੜੇ ਖੱਟ ਮੈਨੇ ਛੇ ਦਰਸ਼ਨ ਨਾਮ ਭੇਖ ਦਾ ਯੋਗੀ ਹੈ, ਜੰਗਮ ਹੈ, ਸਰੇਵੜੇ ਹੈ, ਸੰਨਿਆਸੀ ਹੈ, ਦਰਵੇਸ਼ ਹੈ, ਔਰ ਮੰਦਾਰ ਹੈ। ਇਹ ਛੇ ਭੇਖ ਇਹਨਾਂ ਨੂੰ ਵੀ ਇਹਨਾਂ ਨੇ ਆਪਣੇ ਹੱਥ ਦੀ ਤਲੀ ਕੇ ਕਰ ਲਿਆ, ਭਾਵੇਂ ਵੀ ਆਪਣੇ ਅਧੀਨ ਵਸ ਕੀਤੇ ਹੋਏ ਜਿਵੇਂ ਹਾਥੀ ਪਹਿਲੀ ਤੇ ਕੋਈ ਚੀਜ਼ ਰੱਖ ਕੇ ਮਲ ਸੁੱਟੀ ਵੀ ਹੈ ਨਾ, ਇਸੇ ਪ੍ਰਕਾਰ ਜਿਹੜੇ ਕਾਮ ਕ੍ਰੋਧ ਹੰਕਾਰ ਆ ਇਹਨਾਂ ਨੇ ਛੇਆਂ ਭੇਖਾਂ ਦੇ ਲੋਕਾਂ ਨੂੰ ਵੀ ਮਲ ਮਲ ਕੇ ਸੁੱਟ ਦਿੱਤਾ। ਸੁੰਦਰ ਸੁਗਰ ਸਰੂਪ ਸਿਆਨੇ ਪੰਚ ਹੋ ਹੀ ਮੋਹੇ ਚਲੀਏ। ਇਹ ਗੁਰਮੁਖੋ ਜਿਹੜੇ ਸੁੰਦਰ ਸਰੂਪ ਵਾਲੇ ਸੀ, ਸੁਗਰ ਸ੍ਰੇਸ਼ਟ ਕਾਠ ਕਰਨ ਵਾਲੇ ਸੀ ਔਰ ਆਪਣੇ ਆਪ ਨੂੰ ਸਿਆਣੇ ਪੁਰਖਾਉਂਦੇ ਸੀ, ਇਹਨਾਂ ਮੋਹਾਦਕ ਪੰਜਾਂ ਨੇ ਉਹਨਾਂ ਨੂੰ ਵੀ ਕਹਿੰਦੇ ਛੱਡ ਲਿਆ। ਜਿਹੜੇ ਲੋਕਾਂ ਨੂੰ ਛੱਡਣਾ ਜਾਣਦੇ ਆ ਉਹ ਵੀ ਇਹਨਾਂ ਦੇ ਛੱਡ 'ਚ ਆ ਜਾਂਦੇ। ਜਿਨ ਮਿਲ ਮਾਰੇ ਪੰਚ ਸੂਰ ਵੀ ਰਹਿ ਸੋ ਕੌਣ ਬਲੀ ਰਹੇ। ਹੇ ਗੁਰਮੁਖੋ ਰੇ ਮੈਨੇ ਹੇ ਗੁਰਮੁਖੋ ਹੇ ਭਾਈ, ਜਿਨ੍ਹਾਂ ਨੇ ਗੁਰੂ ਕੀ ਸਤਸੰਗ ਵਿੱਚ ਮਿਲ ਕੇ ਪੰਜ ਜਿਹੜੇ ਸੂਰਵੀਰ ਸੂਰਮੇ ਕਾਮ ਕ੍ਰੋਧ ਮੋਹੰਕਾਰ ਇਹਨਾਂ ਨੂੰ ਮਾਰੇ, ਮੈਨੇ ਮਾਰਿਆ, ਇਸ ਤਰ੍ਹਾਂ ਦਾ ਕੌਣ ਬਲਵਾਨ ਪੁਰਸ਼ ਹੈ? ਕੋਈ ਬਲਵਾਨ ਪੁਰਸ਼ ਹੈ? ਜੇ ਕੋਈ ਹੈ ਤਾਂ ਬੜਾ ਦੁਰਲੱਭ ਹੈ। ਜਿਨ ਪੰਜ ਮਾਰ ਬਜ਼ਾਰ ਗੁਜ਼ਾਰੇ ਸੋ ਪੂਰਾ ਇਹ ਕਲੀ ਰੇ ਰਹੋ। ਰੇ ਮੈਨੇ ਹੇ ਗੁਰਮੁਖੋ ਹੇ ਭਾਈ ਜਨੋ, ਜਿਹੜੇ ਗੁਰਮੁਖ ਪਿਆਰੇ ਨੇ ਬਦਾਰ ਮੈਨੇ, ਬਦਾਰ ਨਾਮ ਹੁੰਦਾ ਹੁਸ਼ਿਆਰ ਹੋ ਕੇ, ਮਾਰ ਮਾਰ ਕਾਮ ਦਾ ਨਾਮ ਵੀ ਮਾਰ ਹੈ। ਇਸ ਵਾਸਤੇ ਕਹਿੰਦੇ ਜਿਹੜੇ ਕਾਮ ਕ੍ਰੋਧ ਆਦਿਕ ਪੰਜਾਂ ਨੂੰ ਗੁਜ਼ਾਰੇ ਮੈਨੇ ਨਾਸ ਕਰ ਦਿੱਤਾ, ਗੁਜ਼ਾਰਨ ਵਾਲੇ ਨੂੰ ਗੁਜ਼ਾਰੇ ਇਹਨਾਂ ਦਾ ਭਾਵ ਕਰ ਦਿੱਤਾ। ਉਹ ਮੈਨੇ ਉਹ ਜਿਹੜੇ ਗੁਰਮੁਖ ਪਿਆਰੇ ਹੈ ਇਸ ਕਲ ਯੁਗ ਵਿੱਚ ਪੂਰਨ ਮਹਾਂਪੁਰਖ ਹਨ। ਰਾਵ ਵੱਡੀ ਕੌਮ ਬਸ ਭਾਗ ਹੈ ਨਾਹੀਂ, ਮੁਹਕਮ ਫੌਜ ਹਠੱਲੀ ਰੇ। ਇਹ ਜਿਹੜੇ ਕਾਮ ਕ੍ਰੋਧ ਆਦਿਕ ਲੋਭ ਮੋਹ ਹੰਕਾਰ ਇਹਨਾਂ ਦੀ ਵੱਡੀ ਕੌਮ ਮੁੱਕਦੀ ਨਹੀਂ, ਇਹਨਾਂ ਦਾ ਵੀ ਦਲ ਬੜਾ ਹੈ। ਇਹਨਾਂ ਦਾ ਆਪਸ ਵਿੱਚ ਹਾਂਜੀ ਇਹਨਾਂ ਦਾ ਆਪਸ ਵਿੱਚ ਬਸ ਏਕਾ ਬਹੁਤ ਹੈ। ਜਹਾਂ ਇੱਕ ਹੀ ਗਣਤੀ ਆਵੇ ਤਾਂ ਨੇਕਾ ਬਾਛਰਵਾ ਖਰਾਬ ਹੈ, ਜਹਾਂ ਇੱਕ ਪੰਜ ਸਰ ਕੋ ਵਾਸਾ ਤਾਂ ਕ੍ਰੋਧ ਨੂੰ ਕਰੇ ਨਵਾਸਾ। ਪਰ ਤੁਸੀਂ ਕਹਿੰਦੇ ਜਿੱਥੇ ਵਿਕਾਰ ਆ ਗਿਆ ਉੱਥੇ ਕ੍ਰੋਧ ਆ ਜਾਂਦਾ, ਉੱਥੇ ਦੂਜੇ ਜਿਵੇਂ ਕਾਂ ਕਾਂ ਕਾਂ ਕਰਕੇ ਦੂਏ ਕਾਂ ਇਕੱਠੇ ਕਰ ਲੈਂਦਾ ਨਾ, ਇਹ ਵੀ ਆਪਣੇ ਟੋਲੇ ਨੂੰ ਇਕੱਠਾ ਕਰ ਲੈਂਦੇ। ਜਿੱਥੇ ਇੱਕ ਜਾਏਗਾ ਬਾਕੀ ਉੱਥੇ ਦੂਜੇ ਆ ਕੇ ਆ ਜਾਂਦੇ, ਕਿਉਂਕਿ ਇਹਨਾਂ ਦਾ ਆਪਸ ਵਿੱਚ ਲਿੰਕਿਆ ਪ੍ਰੇਮ ਹੈ। ਇਹ ਡਰ ਕੇ ਕਹਿੰਦੇ ਕਿਹਦੇ ਕੋਲੋਂ ਭੱਜਦੇ? ਭੱਜਦੇ ਨਹੀਂ ਹੈ, ਡਰਾਉਂਦੇ ਆ, ਭੱਜਦੇ ਨਹੀਂ। ਰੇ ਮੈਨੇ ਹੇ ਭਾਈ, ਇਹ ਮੁਹਕਮ ਮੁਹਕਮ ਮੈਨੇ ਹੁੰਦਾ, ਇਹਨਾਂ ਦੀ ਜਿਹੜੀ ਫੌਜ ਬੜੀ ਤਕੜੀ ਹੈ, ਬੜੀ ਹਾਠਾਲੀ ਹੈ, ਸਾਰਿਆਂ ਨੂੰ ਘੇਰ ਛੱਡਦੀ ਹੈ, ਸਾਰਿਆਂ ਨੂੰ ਘੇਰਿਆ ਹੋਇਆ। ਕੌਣ ਨਾਨਕ ਚੰਨਿਆ ਅੰਦਰ ਗਲਿਆ, ਸਾਧ ਸੰਗਤ ਤਾਂ ਚੱਲੀ ਰਹੇ। ਕਹਿੰਦੇ ਮਹਾਰਾਜ ਫਿਰ ਇਹਨਾਂ ਤੋਂ ਬਚਿਆ ਕੌਣ? ਪਾਤਸ਼ਾਹ ਜੀ ਕਿਰਪਾ ਕਰਕੇ ਉਸ ਨੂੰ ਕਰਦੇ ਤਿੰਨ ਜਨ ਨਿਰਤ ਲਿਆ। ਉਹਨਾਂ ਜਨਾਂ ਨੇ ਨਿਰਵਿਸ਼ੇਸ਼ ਕਰਕੇ ਕਾਮ ਕ੍ਰੋਧ ਮੋਹੰਕਾਰ ਨੂੰ ਦਲ ਸੁੱਟਿਆ, ਮਲ ਸੁੱਟਿਆ। ਕਿਹਨਾਂ ਨੇ? ਜਿਹਨਾਂ ਨੇ ਸਾਧ ਸੰਗਤ ਦਾ ਝੱਲੀ ਮੈਨੇ ਆਸਤਾ ਲਿਆ। ਸਾਧ ਸੰਗਤ ਰੂਪੀ ਝੱਲ ਜੰਗਲ ਬਣ ਵਿੱਚ ਵੀ ਨਹੀਂ ਰਹਿਣਾ ਕੀਤਾ, ਕਿਉਂਕਿ ਜਿਹੜੀ ਸੰਗਤ ਹੈ ਇੱਕ ਬਾੜ ਹੈ, ਇੱਕ ਕਿਲਾ ਆ, ਅਤੇ ਸੰਗਤ ਦੇ ਵਿੱਚ ਇੱਕ ਦੂਜੇ ਨੂੰ ਪੈ ਰਹਿੰਦਾ, ਬੰਦਾ ਮਾੜੇ ਕੰਮਾਂ ਤੋਂ ਬਚਿਆ ਰਹਿੰਦਾ। ਆਸਾ ਮਹਲਾ ਪੰਜਵਾਂ, ਨੇਕੀ ਜੀ ਕੀ ਹਰ ਕਥਾ ਉਤਮ, ਆਮ ਸਗਲ ਰਸ ਫੀਕੀ ਰੇ। ਗੁਰਸਿੱਖਾਂ ਨੇ ਬੇਨਤੀ ਕੀਤੀ ਨਿਰੰਕਾਰ ਦੀ ਜਿਹੜੀ ਕਥਾ ਦਾ ਕੋਈ ਮਹਾਤਮ ਸੁਣਾਓ, ਅਤੇ ਮਹਾਰਾਜ ਫਿਰ ਅੱਗੇ ਸ਼ਬਦਾਂ ਦੁਆਰਾ ਪਰਮਾਤਮਾ ਦੀ ਕਥਾ ਮਹਾਤਮ ਦੱਸਦੇ ਹਨ। ਨੇਕੀ ਜੀ ਕੀ ਹਰ ਕਥਾ ਉਤਮ, ਆਮ ਸਗਲ ਰਸ ਫੀਕੀ ਰੇ। ਰਾਮ ਜਿਸ ਨਾਮ ਦੇ ਕੇ ਕਿਰਪਾ ਕਰਦੇ ਹਨ ਪਰਮਾਤਮਾ ਦੀ ਉੱਤਮ ਕਥਾ, ਇਹ ਜੀਵਾਂ ਨੂੰ ਨੀਕੀ ਸੁੰਦਰ ਹਾਂਜੀ ਸ਼ੁਭ ਗੁਣਾਂ ਦੀ ਸੁੰਦਰਤਾ ਦੇਣ ਵਾਲੀ ਹੈ। ਰੇ ਮੈਨੇ ਹੇ ਭਾਈ, ਨਿਰੰਕਾਰ ਦੀ ਕਥਾ ਤੋਂ ਬਿਨਾਂ ਆਣ ਹੋਰ ਜਿੰਨੇ ਵੀ ਬਚਨ ਵਿਲਾਸ ਆ ਉਹਨਾਂ ਦੇ ਸਾਰੇ ਰਸ ਜਿਹੜੇ ਸਿੱਖੇ ਆ, ਕਿਉਂਕਿ ਪਰਮਾਤਮਾ ਦੀ ਕਥਾ ਜਿਹੜੀ ਹੈ ਉਹ ਮਨ ਨੂੰ ਸ਼ਾਂਤ ਕਰਨ ਵਾਲੀ। ਹਰ ਕਥਾ ਸੁਣਿਆ ਸੇਤ ਨਵਾਂ ਤੇ ਦੱਸਿਆ ਜੇ ਮਾਹੀ, ਤੈਨੂੰ ਕੋ ਸਭ ਨਿਵਹਿ ਅੰਦਨ ਪੂਰੀ ਕਰਾਹੀ, ਮਨ ਅਰਪੋ ਤਨ ਰਾਖੋ ਆ ਗਿਆ, ਮਨ ਕੀ ਮਤ ਸਗਲ ਤਿਆਗੀ, ਜੋ ਪ੍ਰਭੂ ਜੀ ਹਰ ਕਥਾ ਸੁਣਾਵੇ ਆਂਦਨ ਫਿਰੋ ਤਿਸ ਪਿਛੈ ਜਰਾਗੀ। ਇਸ ਵਾਸਤੇ ਇਹ ਪਰਮਾਤਮਾ ਦੀ ਕਥਾ ਬੜੀ ਨਿਆਰੀ ਹੈ। ਬਹੁ ਗੁਣ ਧੁਨ ਮੁਨ ਜਨ ਖੱਟ ਵੇਤੇ, ਅਵਰ ਨਾ ਕਿਛ ਲਾਈ ਕੀ ਰੇ। ਇਸ ਵਾਸਤੇ 231 ਔਰ 204 ਪੰਨੇ ਤੇ ਵੀ ਕਥਾ ਦਾ ਮਹਾਤਮਾ ਦੱਸਿਆ। ਬਹੁ ਗੁਣ ਧੁਨ ਮੁਨ ਜਨ ਖੱਟ ਬੇਤੇ ਅਵਰ ਨਾ ਕਿਛ ਲਾਈ ਕੀਰੇ। ਜਿਹੜੇ ਬਹੁਤ ਗੁਣਾਂ ਵਾਲੇ ਗੁਣੀ ਪੁਰਸ਼ ਕਥਾ ਦੇ ਤੋਂ, ਜਿਹੜੇ ਆਚਾਰਨ ਵਾਲੇ ਮੁਨੀ ਮਨਨਸ਼ੀਲ ਜਨ ਮਹਾਤਮਾ, ਛੇ ਸ਼ਾਸਤਰਾਂ ਦੇ ਜਿਹੜੇ ਵਕਤ ਤੇ ਕਥਨ ਕਰਨ ਵਾਲੇ, ਛੇ ਰੀਤੀ, ਉਹ ਸਾਰੇ ਬਚਨ ਕਹਿ ਰਹੇ ਕਿ ਇਸ ਕਥਾ ਦੇ ਲਾਇਕ ਬਰਾਬਰ ਇਹਦੇ ਹੋਰ ਕੋਈ ਵੀ ਚੀਜ਼ ਨਹੀਂ। ਬਹੁਤ ਸਾਰੇ ਗੁਣੀ ਜਨ, ਮੁਨੀ ਜਨ, ਮਹਾਤਮਾ ਜਨ, ਛੇ ਸ਼ਾਸਤਰਾਂ ਦੇ ਜਿਹੜੇ ਵਕਤ ਹੈ, ਇਹ ਸਾਰੇ ਇਸ ਤਰ੍ਹਾਂ ਧੋਣਾ ਵਿਚਾਰਦੇ ਹੈ। ਇਹ ਬਚਨ ਕਹਿੰਦੇ ਕਿ ਰੇ ਮੈਨੇ ਹੇ ਪਾਈ, ਪਰਮਾਤਮਾ ਦੀ ਨਿਰੰਕਾਰ ਦੀ ਕਥਾ ਦੇ ਬਰਾਬਰ ਦੁਨੀਆਂ ਤੇ ਲਾਇਕੀ ਮੈਨੇ ਲਾਇਕ ਹੋਰ ਕੋਈ ਵੀ ਚੀਜ਼ ਨਹੀਂ ਹੈ। ਬਿਖਾਰੀ ਨਿਰਾਰੀ ਅਪਾਰੀ ਸਹਿਜਾਰੀ ਸਾਧ ਸੰਗ ਨਾਨਕ ਪੀਤੀ ਰੇ। ਇਹ ਨਿਰੰਕਾਰ ਦੀ ਕਥਾ ਵਿਸ਼ੇ ਵਿਕਾਰਾਂ ਨੂੰ ਕੱਟਣ ਨੂੰ ਆਰੀ ਦੇ ਸਮਾਨ ਹੈ। ਬਿਖਾਰੀ ਦੇ ਦੇਖ ਜਮਾ ਹਰੀ ਹਰੀ ਆਰੀ ਬਰਾਬਰ ਆਪ ਸਭ ਤੋਂ ਨਿਰਾਰੀ ਨਿਰਾਲੀ ਹੈ, ਔਰ ਜੀਵਾਂ ਨੂੰ ਵੀ ਇਸ ਸੰਸਾਰ ਦੀ ਮੋਹ ਮਮਤਾ ਤੋਂ ਅਸੰਗ ਨਿਰਲੇਪ ਕਰਨ ਵਾਲੀ ਹੈ। ਅਪਾਰੀ ਬੇਅੰਤ ਸ੍ਰੇਸ਼ਟ ਅਪਾਰ ਉਹਦਾ ਬੇਅੰਤ ਸਰੂਪ ਨਿਰੰਕਾਰ ਦੀ ਪ੍ਰਾਪਤੀ ਕਰਾਉਣ ਵਾਲੀ ਹੈ। ਆਪ ਪਰਮਾਤਮਾ ਦੀ ਨਿਰਾਲੀ ਅਲੀ ਮੈਨੂੰ ਸਖੀ ਸਹਿਜਾਰੀ ਸ਼ਾਂਤੀ ਦਾ ਸ਼ੁਭ ਗੁਣਾਂ ਦਾ ਅਲੀ ਮੈਨੂੰ ਘਰ ਹੈ। ਪਾਤਸ਼ਾਹੀ ਕਿਰਪਾ ਕਰਦੇ ਆ ਸਤਸੰਗ ਦੁਆਰਾ ਇਹ ਜਿਹੜੀ ਨਾਮ ਰੂਪੀ ਅੰਮ੍ਰਿਤ ਕਥਾ ਅਸੀਂ ਪੀਤੀ, ਮੈਨੇ ਇਹਨੂੰ ਪੀਤਾ ਹੈ। ਇਹ ਨਿਰੰਕਾਰ ਦੀ ਕਥਾ ਕਿਹੋ ਜਿਹੀ ਹੈ? ਪੀ ਕੀ ਪੀ ਮੈਨੇ ਪਤੀ ਕੌਣ ਨਿਰੰਕਾਰ ਦੀ ਕੀ ਪ੍ਰਾਪਤੀ ਕਰਾਉਣ ਵਾਲੀ ਹੈ? ਨਿਰੰਕਾਰ ਦੀ ਪ੍ਰਾਪਤੀ ਕਰਾਉਣ ਵਾਲੀ ਹੈ ਅਸਮਲਾ ਪੰਜ ਹਮਾਰੀ ਪਿਆਰੀ ਅੰਮ੍ਰਿਤ ਧਾਰੀ ਗੁਰਨਿਮਖ ਨਮਨ ਤੇ ਟਾਰੀ ਰੇ। ਅੱਗੇ ਪਾਤਸ਼ਾਹ ਇਸੇ ਪ੍ਰਸੰਗ ਵਿੱਚ ਕਿਰਪਾ ਕਰਦੇ ਹਨ। ਇਹ ਨਿਰੰਕਾਰ ਦੀ ਕਥਾ ਸਾਡੀ ਬੜੀ ਪਿਆਰੀ ਹੈ, ਹਮਾਰੀ ਮੈਨੇ ਸਾਡੀ ਪਿਆਰੀ ਬਹੁਤ ਪਿਆਰੀ। ਔਰ ਨਾਮ ਗਿਆਨ ਰੂਪ ਅੰਮ੍ਰਿਤ ਦੇ ਧਾਰੀ ਮੈਨੇ ਧਾਰਨ ਵਾਲੀ, ਨਾਮ ਰੂਪ ਅੰਮ੍ਰਿਤ ਦਾ ਧਾਰੀ ਮੈਨੇ ਇੱਕ ਪਰਵਾਹ ਆ ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਨਾਲ ਇੱਕ ਨਿਮ ਥੋੜ੍ਹਾ ਜਿੰਨਾ ਸਮਾਂ ਵੀ ਅਸੀਂ ਇਹਨੂੰ ਮਨ ਤੋਂ ਟਾਰੀ ਭੁਲਾਉਂਦੇ ਨਹੀਂ ਹਾਂ। ਸਾਡੇ ਸਤਿਗੁਰੂ ਧੰਨ ਧੰਨ ਸਾਹਿਬ ਜੀ ਰਾਮਦਾਸ ਜੀ ਨੇ ਮਨ ਤੋਂ ਇਹ ਵੀ ਕਥਾ ਨਿਮਖ ਮਾਤਰ ਵੀ ਟਾਲੀ ਨਹੀਂ, ਟਾਰੀ ਮੈਨੇ ਇਹਨੂੰ ਟਾਲਿਆ ਨਹੀਂ, ਕਦੇ ਵੀ ਭੁਲਾਇਆ ਨਹੀਂ। ਗੁਰੂ ਜੋ ਵੱਡੇ ਔਰ ਇਸ ਤਰ੍ਹਾਂ ਜਿਹੜੇ ਸਨਕ ਸੰਬੰਧ ਨੂੰ ਸਨਾਤਨ ਸੰਤ ਕੁਮਾਰ ਉਹਨਾਂ ਨੇ ਵੀ ਮਨ ਦੇ ਵਿੱਚੋਂ ਇਹਨੂੰ ਟਾਲੀ ਮੈਨੇ ਨਹੀਂ ਟਾਲਿਆ ਨਹੀਂ ਭੁਲਾਇਆ, ਉਹ ਵੀ ਹਰ ਵੇਲੇ ਇਹ ਕਥਾ ਦੇ ਰਸ ਵਿੱਚ ਲੱਗੇ ਰਹਿੰਦੇ ਆ, ਰਾਮ ਵਿਸਰਾਮ ਦੇ ਕੇ ਕਥਨ ਕਰਦੇ ਹਨ। ਦਰਸ਼ਨ ਪਰਸਨ ਹਰਸਨ ਸਰਸਨ ਰੰਗ ਰੰਗੀ ਕਰਤਾਰੀ ਦੇ, ਦਰਸ਼ਨ ਪਰਸ਼ਨ ਕਰਨ ਦੇ ਨਾਲ, ਪਰਸ਼ਨ ਪ੍ਰਸ਼ਨ ਕਰਨ ਸਰਸਨ ਆਦਿਕ ਬਹੁਤਾ ਹਰਸਨ ਆਨੰਦ ਹੁੰਦਾ ਹੈ। ਸਰਸਨ ਮੈਨੇ ਬਹੁਤ ਹਰਸਨ ਆਨੰਦ ਹੁੰਦਾ ਹੈ ਇਹ ਕਥਾ ਹੈ ਸੀ। ਦਰਸ਼ਨ ਕਰਨ ਸਰਸਨ ਔਰ ਪਰਸਨ ਕਰਨ ਹਰਸਨ ਆਨੰਦ ਹੁੰਦਾ ਹੈ। ਸਰਸਨ ਹਰਸਨ ਦੋਨੋਂ ਜਿਹੜੇ ਪਦ ਆ ਇਹ ਵੈਸੇ ਆਨੰਦ ਦੇ ਹੀ ਪ੍ਰਤੀਕ ਹੈ। ਰੇ ਮੈਨੇ ਹੇ ਪਾਈ, ਪਰਮਾਤਮਾ ਦੀ ਕਥਾ ਜਿਹੜੀ ਹੈ ਦਰਸ਼ਨ ਪਰਸਨ ਹਰਸਨ ਸਰਸਨ ਰੰਗ ਰੰਗੀ ਕਰਤਾਰੀ ਰੇ, ਕਰਤਾਰ ਦੇ ਰੰਗ ਪਿਆਰ ਵਿੱਚ ਆਪ ਰੰਗੀ ਹੋਈ ਹੈ। ਹੋਰਨਾਂ ਨੂੰ ਵੀ ਜਿਹੜਾ ਕਥਾ ਸੁਣਦਾ ਉਸ ਪਰਮੇਸ਼ਰ ਦੇ ਰੰਗ ਵਿੱਚ ਰੰਗ ਦਿੰਦੀ ਹੈ। ਖਿਨ ਰਮ ਗੁਰਗਮ ਹਰਦਮ ਨਹਿ ਜਮ ਹਰ ਕੰਠ ਨਾਨਕ ਉਰ ਹਾਰੀ ਰੇ। ਗਿਆਨ ਗਮ ਗਿਆਨ ਦੀ ਗਮ ਤਾਲੇ ਕੌਣ? ਸਤਿਗੁਰੂ ਉਹਨਾਂ ਦੇ ਦੁਆਰਾ ਹਰਦਮ ਦਮ ਨਾਲ ਸਵਾਸ ਆ ਹਰ ਸਵਾਸ। ਜਿਹੜੇ ਪੁਰਸ਼ ਖਿਣ ਖਿਣ ਥੋੜ੍ਹਾ ਥੋੜ੍ਹਾ ਸਮਾਂ ਪਰਮਾਤਮਾ ਦੀ ਕਥਾ ਰਾਮ ਨੇ ਉਚਾਰਨ ਕਰਦੇ ਰਹਿੰਦੇ ਉਹਦਾ ਜਸ ਕਹਿੰਦੇ ਉਹਨਾਂ ਨੂੰ ਨਹਿ ਨਹਿ ਜਮ ਉਹਨਾਂ ਨੂੰ ਜਨਮ ਮਰ ਨਹੀਂ ਹੁੰਦਾ, ਉਹਨਾਂ ਨੂੰ ਜਮ ਆ ਕੇ ਨਹੀਂ ਫੜਦਾ। ਸਤਿਗੁਰੂ ਪਾਤਸ਼ਾਹ ਕਿਰਪਾ ਕਰਦੇ ਇਸ ਵਾਸਤੇ ਅਸੀਂ ਇਸ ਪਰਮਾਤਮਾ ਦੀ ਕਥਾ ਨੂੰ ਕੰਠ ਵਿੱਚ ਇਸ ਤਰ੍ਹਾਂ ਧਾਰਿਆ ਹਰ ਕੰਠ ਨਾਨਕ ਔਰ ਹਾਰੀ ਦੇ, ਜਿਸ ਤਰ੍ਹਾਂ ਔਰ ਮੈਨੇ ਗਲ ਵਿੱਚ ਹਾਰ ਪਾ ਲਏ ਜਾਣ, ਇਸ ਤਰ੍ਹਾਂ ਕਥਾ ਨੂੰ ਧਾਰਿਆ ਹੋਇਆ। ਆਸਾ ਮਲਾ ਪੰਜ ਨੀਤੀ ਸਾਧ ਸੰਗਾਨੀ ਰਹਾਓ। ਹੁਣ ਪ੍ਰਸ਼ਨ ਕਰਦੇ ਆ ਇਹ ਜਿਹੜੀ ਨਾਮ ਰੂਪੀ ਅੰਮ੍ਰਿਤ ਕਥਾ ਕਿੱਥੋਂ ਪ੍ਰਾਪਤ ਹੁੰਦੀ ਹੈ? ਉੱਤਰ ਚ ਪਾਤਸ਼ਾਹ ਕਹਿੰਦੇ ਸਤਸੰਗਤ ਦੁਆਰਾ ਪਰਮੇਸ਼ਰ ਦੀ ਕਥਾ ਪ੍ਰਾਪਤ ਹੁੰਦੀ ਹੈ। ਇਸ ਵਾਸਤੇ ਜਿਹੜੀ ਨੀਕੀ ਸਾਧ ਸੰਗਾਨੀ ਸੰਤਾਂ ਮਹਾਂਪੁਰਸ਼ਾਂ ਦੀ ਸੰਗਤ ਕਰਨੀ ਨੀਕੀ ਮੈਨੇ ਬਹੁਤ ਚੰਗੀ ਹੈ। ਰਹਾਓ ਵਿਸਰਾਮ ਦੇ ਕਿਰਪਾ ਕਰਦੇ ਹਾਂ। ਪਿਆਰ ਮੂਰਤ ਪਲ ਗਾਵਤ ਗਾਵਤ ਗੋਬਿੰਦ ਗੋਬਿੰਦ ਵਖੰਡ, ਜਿਹੜੇ ਗੁਰੂ ਦੀ ਸੰਗਤ ਵਿੱਚ ਪੈਰ ਵਿੱਚ ਸੰਗਤ ਪੈਰ ਵਿੱਚ ਆ ਕੇ ਗਾਵਤ ਗਾਉਣ ਵਾਲੇ ਹੋ ਕੇ ਪਰਮੇਸ਼ਰ ਦੇ ਗੁਣਾਂ ਨੂੰ ਗਾਉਂਦੇ ਆ, ਕਸਮ ਕਰਦੇ ਆ। ਹਾਂਜੀ, ਮੂਰਤ ਦੋ ਘੜੀਆਂ ਵੀ ਗਾਉਂਦੇ ਆ, ਦੋ ਘੜੀਆਂ ਵੀ ਗਾਵਤ ਗਾਉਣ ਵਾਲੇ ਹੋ ਕੇ ਨਿਰੰਕਾਰ ਦੇ ਗੁਣਾਂ ਨੂੰ ਗਾਉਂਦੇ ਆ। ਪਲ ਪਲ ਥੋੜ੍ਹਾ ਥੋੜ੍ਹਾ ਗਾਵਤ ਗਾਉਣ ਵਾਲੇ ਬਣ ਕੇ ਪਰਮੇਸ਼ਰ ਗੁਣਾਂ ਨੂੰ ਗਾਉਂਦੇ ਆਚਾਰਨ ਕਰਦੇ ਹਨ। ਕੁਤੰਤਾ ਯੋਗ ਹੈ ਚਾਲਤ ਵੈਸ ਸੋਭਤ ਹਰਜ ਮੰਤਨ ਚਰਨ ਖਟਾਨ। ਫਿਰ ਉਹ ਜਿਹੜੇ ਗੁਰਮੁਖ ਪਿਆਰੇ ਆ ਹਰ ਵੇਲੇ ਇਸ ਕਥਾ ਦਾ ਵਿਖਿਆਨ ਕਰਦੇ ਆ, ਉਹ ਮਹਾਂਪੁਰਖ ਸੰਤ ਜਨ ਚੱਲਣ ਸਮੇਂ, ਬੈਠਣ ਵੇਲੇ, ਸੌਣ ਵੇਲੇ, ਭਾਵ ਕਿ ਹਰ ਸਮੇਂ ਪਰਮਾਤਮਾ ਦੇ ਜਸ ਦਾ ਕਥਨ ਕਰਦੇ ਆ, ਔਰ ਉਹਨਾਂ ਮਹਾਂਪੁਰਖਾਂ ਦਾ ਮਨ ਨਿਰੰਕਾਰ ਦੇ ਚਰਨ ਖਟਾਨੀ ਮੈਨੇ ਹਰ ਵੇਲੇ ਮਿਲਿਆ ਰਹਿੰਦਾ। ਮਨ ਵਿੱਚ ਪਰਮਾਤਮਾ ਜਸ ਕਰਦੇ ਆ ਔਰ ਤਨ ਦੇ ਵਿੱਚ ਚਰਨਾਂ ਦੀ ਪ੍ਰੀਤੀ ਖਟਾਨੀ ਮੈਨੇ ਸਮਾਈ ਹੋਈ ਹੈ। ਹੋ ਹੋਰੋ ਤੂੰ ਠਾਕੁਰ ਗੌਰੋ ਨਾਨਕ ਸਨ ਪੁੱਛਣ ਪਾਤਸ਼ਾਹ ਕਿਰਪਾ ਕਰਦੇ ਹੋ ਹੋਰੋ ਕਹਿੰਦੇ ਮੈਂ ਤਾਂ ਇੱਕ ਤੁਸ਼ ਜਿਹਾ ਜੀਵ ਹਾਂ, ਇਹ ਠਾਕੁਰ ਨਿਰੰਕਾਰ ਤੂੰ ਗੌਰੋ ਤੁਸੀਂ ਤਾਂ ਬਹੁਤ ਭਾਰੀ ਸ਼ਕਤੀ ਦੇ ਮਾਲਕ ਹੋ, ਇਸ ਵਾਸਤੇ ਮੈਂ ਇੱਕ ਆਪ ਜੀ ਦੀ ਸ਼ਰਨ ਕਰਨੀ ਪਛਾਣੀ ਹੈ। ਤੁਹਾਡੀ ਸ਼ਰਨ 'ਚ ਸਾਰੇ ਪਾਤਸ਼ਾਹ ਜੀ ਸੁੱਖ ਮਿਲਦੇ ਹਨ। ਰਾਗਾ ਸਮਲਾ ਪੰਜਵਾ ਕਰ ਬਾਰਵਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਰਾਗਾ ਸਾ ਪੰਜਵੇਂ ਸਤਿਗੁਰੂ ਜੀ ਬਾਰਵੇਂ ਕਰ ਵਾਹਿਗੁਰੂ ਜੀ ਇੱਕ ਸਰੂਪ ਹਨ, ਓਅੰਕਾਰ ਪ੍ਰਕਾਸ਼ ਰੂਪ ਹਨ, ਸਤਿਗੁਰਾਂ ਦੀ ਕਿਰਪਾ ਦੁਆਰਾ ਪ੍ਰਾਪਤ ਹੁੰਦੇ ਹਨ। ਸਾਵਧਾਨ ਹੋ ਕੇ ਬੈਠ ਕਿੱਦਾਂ ਹੋ ਬੈਠਾ ਤਿਆਗ ਸਗਲ ਸਿਆਣਪਾ ਭਜ ਪਾਰ ਬ੍ਰਹਮ ਨਿਰੰਕਾਰ। ਹੇ ਗੁਰੂ ਪਿਆਰਿਓ ਪਾਤਸ਼ਾਹ ਦੇ ਸਾਰੀਆਂ ਸਿਆਣਪਾਂ ਨੂੰ ਛੱਡ ਕੇ ਜਿਹੜਾ ਪਰਾਬਨ ਦੇ ਵਿੱਚ ਬ੍ਰਹਮ ਨਿਰੰਕਾਰ ਵਿਆਪਕ ਆ ਉਹਦੇ ਨਾਂ ਦਾ ਭਜਨ ਕਰੋ। ਇਹ ਸੱਚੇ ਨਾਮ ਭਜੋ ਸਗਲ ਦੀ ਸਹਿਸਾ, ਇੱਕ ਨਿਰੰਕਾਰ ਪਰਮੇਸ਼ਰ ਦੇ ਸੱਚੇ ਨਾਮ ਤੋਂ ਬਿਨਾਂ ਇਹ ਜਿੰਨੇ ਵੀ ਪਦਾਰਥ ਆ ਨਜ਼ਰ ਆ ਰਹੇ ਤਾਂ ਸਾਰੇ ਸਵਾਹ ਹੁੰਦੇ ਨਜ਼ਰ ਆ ਰਹੇ ਆ। ਸੋ ਪ੍ਰਭ ਜਾਣੀਏ ਸਤਸੰਗ ਗੁਰਪ੍ਰਸਾਦ ਦੀ ਬੂਝੀ ਹੈ, ਇਹ ਕਰ ਕੇ ਰੰਗ ਰਹੋ। ਉਸ ਨਿਰੰਕਾਰ ਪਰਮਾਤਮਾ ਨੂੰ ਸਦਾ ਅੰਗ ਸੰਗ ਜਾਓ। ਇੱਕ ਪਰਮਾਤਮਾ ਦੇ ਅੰਗ ਪ੍ਰੇਮ ਆਨੰਦ ਨੂੰ ਸਤਿਗੁਰਾਂ ਦੀ ਕਿਰਪਾ ਨਾਲ ਸਮਝਣਾ ਕਰੋ। ਰਾਮ ਵਿਸਰਾਮ ਦੇ ਕਿਰਪਾ ਕਰਦੇ ਹਾਂ। ਸਰਨ ਸਮਰੱਥ ਏਕ ਕੇਰੀ ਦੂਜਾ ਨਾ ਹਿਠਾਓ। ਉਹ ਨਿਰੰਕਾਰ ਇੱਕ ਸਮਰੱਥ ਹੈ, ਉਹਦੀ ਸ਼ਰਨ ਗ੍ਰਹਿਣ ਕਰੋ। ਉਸ ਨਿਰੰਕਾਰ ਤੋਂ ਬਿਨਾਂ ਦੂਜਾ ਕੋਈ ਹੋਰ ਸੁੱਖਾਂ ਦੀ ਥਾਂ ਜਗ੍ਹਾ ਨਹੀਂ ਹੈ। ਮਹਾਂਭੋਜ ਲੰਘੀ ਹੈ ਸਦਾ ਹਰ ਗੁਣ ਗਾਓ। ਹਰ ਵਕਤ ਪਰਮਾਤਮਾ ਦੇ ਗੁਣ ਗਾ ਕੇ ਇਹ ਜਿਹੜਾ ਵੱਡਾ ਸੰਸਾਰ ਸਮੁੰਦਰ ਅਥਾ ਸਾਗਰ ਹੈ ਪਾਤਸ਼ਾਹ ਕਹਿੰਦੇ ਤੋਂ ਪਾਰ ਲੰਘਣਾ ਕਰੋ। ਜਨ ਮਰਨ ਵਾਰੀ ਹੈ, ਦੁੱਖ ਨਾ ਜੰਮਪੁਰ ਹੋਏ। ਪਰਮੇਸ਼ਰ ਦੇ ਨਾਮ ਪ੍ਰਤਾਪ ਕਰਕੇ ਜਿਹੜਾ ਜੰਮਣ ਵਾਲਾ ਦੁੱਖ ਦੂਰ ਹੋ ਜਾਂਦਾ ਹੈ, ਔਰ ਜੰਮਪੁਰੀ ਦਾ ਦੁੱਖ ਵੀ ਪਾਤਸ਼ਾਹ ਕਹਿੰਦੇ ਨਹੀਂ ਹੋਏਗਾ। ਜਮਦੀਪੁਰੀ ਜਿਹੜੀ ਸੰਜੀਵਨੀ ਪੁਰੀ ਉੱਥੇ ਵੀ ਜਾਣਾ ਨਹੀਂ ਪਏਗਾ। ਨਾਮ ਦਾਨ ਸੋਈ ਪਾਏ ਕਿਰਪਾ ਕਰੇ ਪਰੋਸੋਏ, ਲੇਕਿਨ ਇਹ ਜਿਹੜਾ ਨਾਮ ਰੂਪੀ ਨਿਧਾਨ ਖਜ਼ਾਨਾ ਉਹ ਗੁਰਮੁਖ ਪਿਆਰੇ ਪਾਉਂਦੇ ਹਨ ਜਿਨ੍ਹਾਂ 'ਤੇ ਨਿਰੰਕਾਰ ਆਪ ਕਿਰਪਾ ਕਰਦੇ ਹਨ। ਏਕ ਟੇਕ ਆਧਾਰ ਇੱਕੋ ਏਕ ਕੰਮ ਨਜ਼ੋਰ, ਸਾਡੇ ਮਨ 'ਚ ਵੀ ਇੱਕੋ ਦੀ ਟੇਕ ਹੈ, ਤਨ ਕਰ ਵੀ ਇੱਕੋ ਇਹਦਾ ਆਧਾਰ ਆਸਰਾ ਹੈ। और एक निरंकार दा मंत जोर मैंने ज्ञान है नानक जपिए मिले साध संगत हर बिन बनो पाशाह कहते हैं सतसंगत में आके संतम पुरुषों मिल के उस निरंकार के नाम जपना करो परमात्मा तो बिना होर जीव की कोई भी रक्षा करने वाला नहीं है। आसम अल्लाह पंजो जीव मंथन प्राण प्रभ के दिए सब रस को ये जीव नू मान तन प्राण निरंकार ने दिते है। ये सारे रस को खान पीन के पदार्थ भी उस निरंकार ने दिते है। पर ऐसा भैड़ा पे किरत कण बन जाता दीन बंधु जीदाता सरण रखन जो वो निरंकार कैसा है दीन बंधु गरीबां दा बंधक संबंधी है रिश्तेदार कह लो सारे जीवन नू दाता देन वाला है और जड़ा उदी शरण विच पै जांदा उदी रक्षा करन दे जोग मैंने समर्थ है। मेरे मन ते आए हर का हर हर नाम हे मेरे मन उस हरि निरंकार परमेश्वर दे नाम नू ध्यान कर हलत पल सहाय संगे एक सुन लिव लाओ राहो वो निरंकार कैसा हलत पल लोक परलोक ये जीवन के अंग संग हो के इन्हां दी सहायता भी करदा है। इस वास्ते एक निरंकार दे नाल अपने चित दी बिरती नू लाउणा राहो वेद शास्त्र जन ते आवै तरन को संसार जिहड़े गुरमुख प्यारे है और संसार सागों तरन वास्ते वेदां शास्त्रां द्वारा निरंकार दे नाम नू ध्यांदे आ क्योंकि उत्थों सिख्या लै के जिहड़े शास्त्र इह कहिंदे भजन करो उहदा नाम जपना है कर्म धर्म नेक किरिया सब उपर नाम आचार जिन्हें कर्म धर्म रूप अनेक तरह की किरिया कर्म करता ये सारे जिन्हें भी कर्म है इन्हों तो उत्ते होर भी कोई चीज है कहते परमेश्वर के नाम का सिमरन करना जो आचार ये बहुत वड्डा कर्तव्य है। काम करो तो अहंकार बिन सह मिले सतगुरु दे कहते जिन्हों गुरु प्यारे सतगुरु के प्रकाश को मिलते हैं उन्होंने गुरमुख अंदरों काम प्रॉब्लम अहंकार आदिक जिन्हें भी विकार दोष है ये सारे नाश हो जाते हैं। नाम दृढ़ कर भगत हर की पाली द्रव की से इस वास्ते सतगुरां तों परमेश्वर का नाम प्राप्त करो और ये दृढ़ पक्के इरादे दे नाल परमात्मा की भगती करनी चाहिए है। ये ही निरंकार की सब तो वड्डी सेवा है। चरण सन दयाल तेरी तू नमाने मन ये दयालु निरंकार मैनू कहिंदे आप जी दे चरणों का आसरा तुहाडे चरणों की शरण विच है और आप जी मैं नमाणे नू माण देण वाले हो जी प्राणा आधार तेरा नानक अपराव था जी ते प्राणा नू तेरे आधार आसरा है प्राण भी जड़ है ये भी उहदी शक्ति ने कम करदे है। इस वास्ते पातशाह कहिंदे निरंकार मैं तां हां जी तेरे ताण बल आसरे हां मैनू तेरा ही ताण बल है। डोल डोल महा दुख पाया बिना साधु सिंह संतां महापुरख संगत बिना कर्मां धर्मां डोल डोल भटक भटक के बड़े भारे दुख प्राप्त किए। खाट लाभ गोविंद हर रस पार ब्रह्म करम निरंकार गोविंद च रस प्यार धारण करके कहंदे तू जिहड़ा लाहा लाभ है खटना गा फिर कहंदे तू निरंकार ना मिलके एक रंग परमेश्वर दे एक रंगी हो जाएगा। हर को नाम जपिया नीत नीत मैंने हमेशा परमात्मा दे नाम नूं जपना कर और अपनी नीत साफ कर साथ साथ त्याय सो प्रभ त्याग अवर प्रीत रहो जदों श्वास अंदर जांदा जदों श्वास बाहर आउंदा उस निरंकार दे नाम नूं ध्यौणा कर ते होरना नूं प्रीति जिहड़ी त्याग दे छड दे जिन्ना चिर दुनिया ना प्रीति है रब का प्यार कमी पाएगा जे रब ना प्यार पाना फिर लोगों का छड़ना पैना राहो विश्राम के कथन कथन कर दे कारण कारण सम्राट सो प्रभ जी दाता आप वह निरंकार सारे कारणों करने वास्ते समर्थ है और आप सारे जीवन दाता देने वाला दाता भी है। त्याग सल सियाण पाठ कर प्रभ जा ये मना तू सारिया चितराइया सियाणपा छड के अठे पैर केड़ी सोच के है चंगे काम लिए सोचने की की लोड़ है तगड़ा होके नाम जप बीत का सहाय संगी ऊंचा गमा पार वो निरंकार सारे तो उच्चा अगामा पार ਉਹਦੀ ਗਮਤਾ ਨਹੀਂ ਪਾਈ, ਪਾਰਾਵਰ ਨਹੀਂ ਪਾਏ, ਉਹਨਾਂ ਘਰ ਮਿੱਤਰ ਹੈ ਇਸ ਲੋਕ ਦਾ ਵੀ, ਸਖਾ ਪਰਲੋਕ ਦਾ ਵੀ, ਔਰ ਅੰਗ ਸੰਗ ਹੋ ਕੇ ਹਰ ਵੇਲੇ ਦੀ ਸਹਾਇਤਾ ਕਰਦਾ ਹੈ। ਚਰਨ ਕਰਨ ਵਸਾਏ ਹਿਰਦੇ ਜੀਵ ਤੋਂ ਆਧਾਰ ਇਹ ਮਨਾ ਉਹ ਨਿਰੰਕਾਰ ਦੇ ਜਿਹੜੇ ਕਮਲ ਵਰਗੇ ਕੋਮਲ ਪਵਿੱਤਰ ਚਰਨ ਔਰ ਮਾਇਆ ਦੇ ਪਦਾਰਥਾਂ ਰੂਪੀ ਜਲ ਤੋਂ ਨਿਰਲੇ ਪਹਿਣ ਵਾਲੇ ਆ, ਉਹਨਾਂ ਨੂੰ ਹਿਰਦੇ ਚ ਵਸਾ ਲਾ, ਉਹਨਾਂ ਦੀ ਪ੍ਰੀਤੀ ਧਾਰ ਲਾ, ਕਿਉਂ ਉਹੀ ਤੇਰੇ ਦਿਲ ਦਾ ਮਨ ਦਾ ਆਧਾਰ ਆਸਰਾ ਰੂਪ ਨਿਰੰਕਾਰ ਪਰਮੇਸ਼ਰ ਹੈ। ਕਰ ਕਿਰਪਾ ਕਰੋ ਪਾਰ ਬ੍ਰਹਮ ਗੁਣ ਤੇਰਾ ਜਸ ਕਰੋ, ਇਹ ਨਿਰੰਕਾਰ ਪਰਮ ਪਰਮੇਸ਼ਰ ਕਿਰਪਾ ਕਰੋ। ਯੋਗ ਗੁਣ ਗੁਣ ਮੈਨੇ ਵਿਚਾਰ ਕੇ ਹਾਂਜੀ ਹਮੇਸ਼ਾ ਅਸੀਂ ਲਾਭਦਾਇਕ ਲਾਭ ਦੇਣ ਵਾਲਾ ਜਿਹੜਾ ਤੇਰਾ ਜਸ ਨੂੰ ਗਾਉਂਦੇ ਰਹੀਏ। ਸਰਬ ਤੋਂ ਵੱਡੀ ਵਡਿਆਈ ਜਪ ਜੀ ਦਾ ਨਾਨਕ ਨਾਮ, ਸਾਰੇ ਸੁੱਖ ਵੱਡੀਆਂ ਵਡਿਆਈਆਂ ਇਹ ਕਿਰਪਾ ਕਰਕੇ ਮੈਨੂੰ ਦੇ ਦਿਓ। ਹਾਂਜੀ ਜਿਹੜਾ ਕਹਿੰਦੇ ਆਪ ਦੇ ਨਾਮ ਨੂੰ ਜਪ ਕੇ ਜਿਉਂਦਾ ਰਹਾਂ, ਤੇਰੇ ਨਾਮ ਨੂੰ ਜਪ ਕੇ ਜੀਵਨ ਮਿਲਦਾ ਹੈ, ਆਸਾ ਮਲ ਆਪਣੀ ਉਦਮ ਕਰੋ ਪ੍ਰਾਪ ਹੋ ਠਾਕਰ ਕੇ ਸਾਧੂ ਸੰਤ। ਇਹ ਭਾਈ ਕਹਿੰਦੇ ਠਾਕਰ ਨਿਰੰਕਾਰ ਦੀ ਪ੍ਰਾਪਤੀ ਦਾ ਆਪ ਉਦਮ ਕਰੋ, ਪੂਰਨਾ ਪਸੂ ਵੀ ਕਰਾਓ ਔਰ ਮਹਾਤਮਾ ਦੀ ਅੰਗ ਨੂੰ ਦੇਖਣਾ ਦੇਖ ਸਾਧੂ ਸੰਤ, ਜਿੱਥੋਂ ਵੀ ਚੰਗੀ ਸੰਗਤ ਮਹਾਂਪੁਰਖਾਂ ਦੀ ਮਿਲਦੀ ਦੇਖੋ, ਸਾਧੂਆਂ ਦੀ ਸੰਗਤ ਨੂੰ ਦੇਖਣਾ ਕਰੋ, ਜਿੱਥੋਂ ਏਕਤਾ ਪਿਆਰ ਸ਼ਰਧਾ ਭਗਤੀ ਦਾ ਉਪਦੇਸ਼ ਮਿਲਦਾ, ਹਰ ਹਰ ਨਾਮ ਰਚਾਵੋ ਰੰਗਨ ਆਪੇ ਹੀ ਪ੍ਰੋਗਰਾਮ। ਇਸ ਸੰਗਤ ਰੂਪੀ ਮੱਟੀ ਦੇ ਵਿੱਚ ਸਤਿਗੁਰੂ ਰੂਪੀ ਲਲਾਰੀ ਦੁਆਰਾ ਇਹ ਮਨ ਰੂਪੀ ਜਿਹੜਾ ਵਸਤਰ ਕੱਪੜਾ ਹੈ ਇਹਨੂੰ ਹਰੀਹਰ ਪਰਮਾਤਮਾ ਦੇ ਨਾਮ ਰੂਪੀ ਰੰਗ ਵਿੱਚ ਚੜਾਵੋ ਰੰਗਾਵੋ, ਜਦੋਂ ਚੜਾਵੋਗੇ ਤੇ ਤੁਹਾਨੂੰ ਪਰਮਾਤਮਾ ਰੰਗ ਦੇਵੇਗਾ। ਮਨ ਮੈਂ ਰਾਮ ਨਮਾ ਜਾ, ਮਨ ਦੇ ਵਿੱਚ ਰਮੇ ਹੋਏ ਰਾਮ ਪਰਮੇਸ਼ਰ ਦੇ ਨਾਮ ਜਪਣਾ ਕਰੋ ਔਰ ਬੇਨਤੀ ਵੀ ਕਰੋ, ਕਰ ਕਿਰਪਾ ਬਸੋ ਮੇਰਾ ਹਿਰਦੈ ਹੋਏ ਸਹਾਈ ਆਪ ਰਹੋ। ਇਹ ਵਾਹਿਗੁਰੂ ਨਿਰੰਕਾਰ ਪਰਮੇਸ਼ਰ ਸਾਡੇ ਤੇ ਕਿਰਪਾ ਕਰੋ, ਸਾਡੇ ਹਿਰਦੇ ਨਿਵਾਸ ਕਰੋ, ਤੁਹਾਡੀ ਆਪ ਸਾਰਿਆਂ ਦੀ ਸਹਾਇਤਾ ਕਰਨ ਵਾਲੇ ਹੋਵੋ, ਕਿਉਂ ਤੁਹਾਡੀ ਸਹਾਇਤਾ ਬਿਨਾਂ ਕਾਮਯਾਬੀ ਨਹੀਂ ਹੋਣੀ। ਰਾਹੋ ਜਿਸ ਰਾਮ ਦੇ ਕਹਿੰਦੇ ਹਨ ਸੁਣ ਸੁਣ ਨਾਮ ਤੁਮਾਰਾ ਪ੍ਰੀਤਮ ਪ੍ਰਾਪਤ ਦੇਖਣ ਕਾ ਚਾਹੋ। ਇਹ ਪ੍ਰੀਤਮ ਪਿਆਰੇ ਪਰਮੇਸ਼ਰ ਜੀਓ ਆਪ ਦਾ ਪਵਿੱਤਰ ਨਾਮ ਸੁਣ ਸੁਣ ਕੇ ਔਰ ਆਪ ਜੀ ਦੇ ਦੇਖਣ ਦਾ ਮਨ ਚਾਹ ਬੜਾ ਉਤਸ਼ਾਹ ਹੋ ਰਿਹਾ। ਦਇਆ ਕਰੋ ਕਿਰਮ ਆਪਣੇ ਕੋ ਇਹ ਮਨੋਰਥ ਕਹੋ, ਆਪਣੇ ਕਿਰਮ ਦਾਸ ਉੱਤੇ ਮੇਲ ਦੀ ਨਜ਼ਰ ਕਰੋ, ਮੇਰੇ ਮਨ ਦੇ ਸੰਕਲਪ ਦਾ ਇਹ ਸੁਭਾਵ ਲਾਭ ਹੈ ਕਿ ਤੁਹਾਡਾ ਦਰਸ਼ਨ ਹੋ ਜਾਏ, ਤੁਹਾਡੀ ਸੇਵਾ ਮਿਲ ਜਾਏ। ਧੰਨ ਧੰਨ ਤੇਰਾ ਤੂੰ ਬੜਾ ਮੇਰਾ ਹਮਰਾ ਬਸ ਕਿਸ਼ਮ, ਇਹ ਨਿਰੰਕਾਰ ਧੰਨ ਧੰਨ ਤੇਰਾ ਹੀ ਦਿੱਤਾ, ਤੂੰ ਸਾਡਾ ਮਾਲਕ ਹੈ, ਸਾਡੇ ਵਾਸਤੇ ਕੁਝ ਵੀ ਨਹੀਂ, ਜੋ ਕੁਝ ਕਰਨਾ ਤੁਸੀਂ ਆਪੇ ਕਰਨਾ, ਜਿਉਂ ਜਿਉਂ ਰੱਖ ਹੈ ਤੇ ਉੱਥੋਂ ਰਹਿਣਾ ਤੇਰਾ ਦੀ ਜਥਾ, ਜਿਸ ਪ੍ਰਕਾਰ ਤੁਸੀਂ ਰੱਖਦੇ ਹਾਂ ਜਿਵੇਂ ਜਿਵੇਂ ਤਿਵੇਂ ਤਿਵੇਂ ਅਸੀਂ ਰਹਿਣਾ ਕਰ ਰਹੇ ਹਾਂ ਔਰ ਤੇਰਾ ਦਿੱਤਾ ਹੋਇਆ ਪਦਾਰਥ ਖਾਂਦੇ ਪੀਂਦੇ ਹਾਂ। ਜਨ ਜਨ ਕੇ ਕਿਰਵੇ ਘੱਟ ਹੈ ਮੱਜਣ ਹਰ ਜਨ ਧੂੜ, ਇਹ ਨਿਰੰਕਾਰ ਜਿਹੜੇ ਤੇਰੇ ਸੇਵਕ ਜਨਾਂ ਦੀ ਚਰਨ ਧੂੜੀ ਦਾ ਮੱਜਣ ਹੁੰਦਾ ਇਸ਼ਨਾਨ ਕਰਦੇ, ਉਹ ਜਨਮ ਜਨਮਾਂਤਰਾਂ ਦੀ ਕਿਲਵਕ ਪਾਪਾਂ ਨੂੰ ਕੱਟ ਦਿੰਦੇ ਹਨ। ਭਾਏ ਭਗਤ ਭਰਮ ਪਾਉਣਾ ਸਹਿਰ ਨਾਨਕ ਸਦਾ ਜੀ, ਪਾਤਸ਼ਾਹ ਕਿਰਪਾ ਕਰਦੇ ਇਹ ਨਿਰੰਕਾਰ ਤੇਰੀ ਭਾਏ ਭਗਤ ਪ੍ਰੇਮਾ ਭਗਤੀ ਕਰਕੇ ਪੰਜ ਪ੍ਰਕਾਰ ਦਾ ਭਰਮ ਜਮਾਂ ਦਾ ਜਿਹੜਾ ਡਰ ਹੈ ਇਹ ਨਸ ਹੈ ਨਸ ਜਾਂਦਾ ਹੈ, ਅਤੇ ਜਿਹੜੇ ਸਦਾ ਆਪ ਦੀ ਹਜ਼ੂਰੀ ਵਿੱਚ ਵੱਸਦੇ ਆ ਉਹਨਾਂ ਨੂੰ ਵੀ ਕੋਈ ਭਰਮ ਨਹੀਂ ਰਹਿੰਦਾ। ਅਸਮ ਲਾ ਪੰਜਵਾ ਅਗਮ ਵਿੱਚ ਅਰਦਾਸ ਤੇਰਾ ਸੋ ਪਾਏ ਜੇ ਮਸਲ ਪਾ, ਇਹ ਨਿਰੰਕਾਰ ਅਗਮ ਅਤੇ ਮਨ ਕਰਕੇ ਤੁਸੀਂ ਅਗਮ ਹੈ ਜਿਨ੍ਹਾਂ ਕਰਕੇ ਉਹ ਗੋਚਰਿਆ। ਆਪ ਜੀ ਦਾ ਦਰਸ਼ਨ ਉਹ ਗੁਰਮੁਖ ਪਾਉਂਦੇ ਆ ਜਿਨ੍ਹਾਂ ਦੇ ਮੱਥੇ ਦੇ ਭਾਗ ਸ੍ਰੇਸ਼ਟ ਹਨ। ਆਪ ਕਿਰਪਾਲ ਕਿਰਪਾ ਪ੍ਰਵਤਾਰੀ ਸਤਿਗੁਰ ਬਖਸ਼ਰਨ, ਇਹ ਕਿਰਪਾਲੂ ਸਤਿਗੁਰੂ ਜੀ ਜਿਨ੍ਹਾਂ 'ਤੇ ਤੁਸੀਂ ਆਪਣੀ ਮਿਹਰ ਕਿਰਪਾ ਧਾਰਨ ਕਰਦੇ ਆ ਕਰਦੇ ਹੋ, ਉਹਨਾਂ ਗੁਰਮੁਖ ਪਿਆਰਿਆਂ ਨੂੰ ਸਤਿਗੁਰ ਸੱਚੇ ਪਾਤਸ਼ਾਹ ਜੀ ਤੁਸੀਂ ਪਰਮਾਤਮਾ ਦਾ ਨਾਮ ਬਖਸ਼ਿਆ ਹੈ। ਕਲਯੁਗ ਅਧਾਰਿਆ ਗੁਰਦੇਵ, ਇਹ ਕਲਯੁਗ ਦਾ ਨੇ ਭਿਅੰਕ ਰੂਪ ਧਾਰ ਕੇ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਕੋਲ ਆ ਕੇ ਬਹੁਤ ਤਰ੍ਹਾਂ ਦੇ ਬਚਨ ਵਿਲਾਸ ਕੀਤੇ। ਪਹਿਲਾਂ ਡਰਾਉਂਦਾ ਰਿਹਾ ਅਤੇ ਭੇਟਾਂ ਰਾਹਦਾ ਰਿਹਾ, ਮਹਾਰਾਜ ਨੇ ਕੁਝ ਵੀ ਕਬੂਲ ਨਹੀਂ ਕੀਤਾ। ਅਖੀਰ ਕਲਯੁਗ ਬੇਨਤੀ ਕਰਦਾ ਸੱਚੇ ਪਾਤਸ਼ਾਹ ਤੁਸੀਂ ਕਿਰਪਾ ਕਰੋ, ਮੈਨੂੰ ਵੀ ਉਤਾਰੋ। ਮਾਨ ਅਕਾਲ ਜੀ ਨੂੰ ਉਤਾਰਿਆ ਹੁਕਮ ਦਿੱਤਾ ਕਿ ਤੂੰ ਭਾਈ ਸੰਗਤ ਦੇ ਵਿੱਚ ਆ ਕੇ ਜੋੜਿਆਂ 'ਚ ਆ ਕੇ ਖੜਿਆ ਕਰ, ਸੰਗਤ ਦੇ ਦਰਸ਼ਨ ਨਾਲ ਹੀ ਕਲਿਆਣ ਹੁੰਦੀ ਹੈ। ਕਲਯੁਗ ਦੇ ਜੀਵਾਂ ਨੂੰ ਸਤਿਗੁਰ ਸੱਚੇ ਪਾਤਸ਼ਾਹ ਨੇ ਆਧਾਰ ਨਾਲ ਕੀਤਾ, ਕਿਉਂਕਿ ਸੰਗਤ 'ਚ ਜਿਹੜਾ ਵੀ ਸੰਗਤ ਦੇ ਜੋੜਿਆਂ ਦੀ ਸੇਵਾ ਕਰਦਾ ਭਾਵ ਦਾਸਾ ਭਾਵ ਧਾਰਦਾ ਉਹਦੇ 'ਤੇ ਕਿਰਪਾ ਹੁੰਦੀ ਹੈ। ਮਲਬੂਤ ਮੂਡ ਜੇ ਬਹੁਤ ਹੋਤੇ ਸਭ ਲੱਗੇ ਤੇਰੀ ਸੇਵਾ। ਜਿਹੜੇ ਪੁਰਖ ਤਨ ਕਰਕੇ ਮਲਬੂਤ ਬੜੇ ਅਪਵਿੱਤਰ ਸੀਗੇ ਔਰ ਬਾਣੀ ਕਰਕੇ ਮੂਡ ਮੈਨ ਬੜੇ ਮੂਰਖ ਸੀਗੇ, ਬੁੱਧੀ ਦੇ ਔਰ ਮਨ ਕਰਕੇ ਮੁਗਧ ਸੀ, ਉਹ ਸਾਰੇ ਹੁਣ ਤੇਰੀ ਕਿਰਪਾ ਨੂੰ ਗੁਰਮੁਖ ਬਣ ਗਿਆ ਅਤੇ ਤੇਰੀ ਸੇਵਾ 'ਚ ਲੱਗ ਗਿਆ। ਰਾਹੋ ਭਜਨ ਡਾਗ ਲੈ ਲਓ, ਕੋਡੇ ਰਾਕਸ ਲੈ ਲਓ, ਕਿੰਨਿਆਂ ਕੁ ਦਾ ਦੱਸੀਏ। ਤੂੰ ਆਪ ਕਰਤਾ ਸਭ ਸ੍ਰੇਸ਼ਟ ਕਰਤਾ ਸਭ ਮੈਂ ਰਹਿਸ ਨੂੰ, ਇੰਨਾ ਕਰ ਤੁਸੀਂ ਆਪੇ ਕਰਤੇ ਗੁਰੂ ਹੋ ਕੇ ਸਾਰੀ ਸ੍ਰੇਸ਼ਟੀ ਨੂੰ ਧਰਤਾ ਧਾਰਨ ਕਰਨ ਵਾਲੇ ਨੂੰ ਆਤਵਾ ਆਪ ਹੀ ਸਾਰਿਆਂ ਵਿੱਚ ਸਮਾ ਰਹੇ ਹੈ। ਇੰਨਾ ਕਰ ਤੁਸੀਂ ਆਪੇ ਸਾਰੀ ਸ੍ਰੇਸ਼ਟੀ ਦੇ ਕਰਤੇ ਹੈ, ਫਿਰ ਆਪ ਹੀ ਧਰਤੇ ਇਹਨਾਂ ਨੂੰ ਪਾਲਣ ਵਾਲੇ, ਇਹ ਸਾਰਿਆਂ ਵਿੱਚ ਆਪੇ ਸਮਾ ਰਹੇ ਹੋ। ਧਰਮ ਰਾਜ ਵਿਸਮਾਦ ਹੋਇਆ ਸਭ ਪਈ ਪੈਰੀ ਆਏ, ਇਹ ਨਾਮ ਦੀ ਦਾਤ ਐਸੀ ਹੈ ਵੰਡਣ ਕਰਕੇ ਜਿੰਨੀ ਵੀ ਸ੍ਰਿਸ਼ਟੀ ਹੈ ਸਾਰੀ ਤੁਹਾਡੇ ਚਰਨਾਂ ਜਾ ਕੇ ਝੁੱਕ ਗਈ ਪੈ ਗਈ ਹੈ। ਇਸ ਕੌਤਕ ਨੂੰ ਦੇਖ ਕੇ ਧਰਮ ਰਾਜ ਬੜਾ ਇਸ ਮਾਨ ਦਾ ਚੜ੍ਹ ਹੋ ਗਿਆ। ਸਤਯੁਗ ਤ੍ਰੇਤਾ ਦੁਆਪਰ ਬਣੀਆਂ ਕਲਯੁਗ ਉਤਮੋਂ ਜੋਗਾ ਮਨ, ਸਤਯੁਗ ਆ ਤ੍ਰੇਤਾ ਆ ਦੁਆਪਰ ਆ, ਇਹ ਤਿੰਨੇ ਯੁੱਗ ਦੱਸੇ ਆ। ਇਹਨਾਂ ਸਾਰਿਆਂ ਯੁਗਾਂ 'ਚ ਕਲਯੁਗ ਨੂੰ ਉਤਮ ਸ੍ਰੇਸ਼ਟ ਕਿਹਾ, ਕਿਉਂ ਸਤਯੁਗ ਕੋਈ ਪੁਰਖ ਜੇ ਮਾੜਾ ਕੰਮ ਕਰੇ ਉਹਦੇ ਮਾੜੇ ਕੰਮ ਕਰਨ ਉਹਦੇ ਪਿੱਛੇ ਸਾਰਾ ਦੇਸ਼ ਦੁੱਖ ਭੋਗਦਾ। ਜਿਵੇਂ ਕਿ ਜੇ ਜਾਤੀ ਹਾਂਜੀ ਤਥਾ ਬੇਣੂ ਨਾਂ ਦਾ ਰਾਜਾ ਸੀ, ਉਹ ਸਾਜੋਗ ਇੱਕ ਵਾਰੀ ਸ਼ਿਕਾਰ ਖੇਡਣ ਅਤੇ ਜੰਗਲ ਗਏ, ਅੱਗੇ ਜੰਗਲ ਚੁਕਰਾ ਜਲ ਦੀ ਲੜਕੀ ਦੇਵਿਆਂ ਨੇ ਜਿਹੜੀ ਸੀ ਉਹ ਖੇਡ ਰਹੀ ਸੀ, ਉਹਨੂੰ ਦੇਖ ਕੇ ਜਿਹੜਾ ਜਾਤੀ ਰਾਜਾ ਸੀ ਉਹ ਜ਼ਬਰਦਸਤੀ ਉਹਦਾ ਸਤਕਰਮ ਭੰਗ ਕੀਤਾ। ਉਹਨੇ ਆਪਣੇ ਪਿਤਾ ਨੂੰ ਸਾਰੀ ਗੱਲ ਦੱਸੀ ਕਿ ਅੱਜ ਮੇਰੇ ਨਾਲ ਇਸ ਤਰ੍ਹਾਂ ਦੁਰਵਿਵਹਾਰ ਹੋਇਆ। ਇਹ ਸੁਣਨੇ ਨਾਲ ਸ਼ੁਕਰਾਚਾਰਜ ਨੂੰ ਬੜਾ ਗੁੱਸਾ ਆਇਆ ਅਤੇ ਆਕਾਸ਼ ਤੋਂ ਫਿਰ ਤੱਤੀ ਰੇਤ ਦੀ ਵਰਖਾ ਹੋਈ, ਸਾਰਾ ਦੇਸ਼ ਸੜ ਗਿਆ। ਤ੍ਰੇਤੇ ਯੁੱਗ 'ਚ ਇੱਕ ਕੋਈ ਬੰਦਾ ਮਾੜਾ ਕੰਮ ਕਰਦਾ ਉਹਦੇ ਪਿੱਛੇ ਸਾਰੀ ਨਗਰੀ ਪੀੜੀ ਜਾਂਦੀ ਸੀ। ਰਾਵਣ ਨੇ ਮਾਤਾ ਸੀਤਾ ਨੂੰ ਅਤੇ ਚੁਰਾ ਕੇ ਲੈ ਗਿਆ ਅਤੇ ਸਾਰੀ ਲੰਕਾ ਨੇ ਕਿੰਨਾ ਦੁੱਖ ਹੋ ਗਿਆ। ਦੁਆਪਰ ਆ ਗਿਆ, ਦੁਆਪਰ 'ਚ ਇੱਕ ਮਾੜਾ ਕੰਮ ਕਰਦਾ ਸਾਰੀ ਕੁੱਲ ਦਾ ਨਾਸ ਹੁੰਦਾ ਸੀ। ਉਹ ਸਾਂਭੇ ਨਾਂ ਦਾ ਇੱਕ ਜਿਹੜਾ ਜਾਦੂ ਸੀ ਅਤੇ ਉਸਨੇ ਅਤੇ ਉਹ ਜਾਦੂਆਂ ਨੇ ਕੀ ਕੀਤਾ, ਕ੍ਰਿਸ਼ਨ ਦਾ ਲੜਕਾ ਸੀ ਉਹਦੇ ਪੇਟ ਨਾਲ ਇੱਕ ਬਾਟਾ ਜਿਹਾ ਬੰਨ ਕੇ ਅਤੇ ਬੇਦੀਆਂ ਵਾਲੇ ਲੀੜੇ ਪਾਤੇ, ਉਹ ਕੱਟੇ ਹੋਏ ਦਰਵਾਜ਼ੇ ਕੋਲ ਚਲੇ ਗਿਆ ਕਿ ਸੰਤ ਜੀ ਇਹਨੂੰ ਕੀ ਜੰਮੇਗਾ। ਉਹ ਸੰਤਾਂ ਨੇ ਕਿਹਾ ਜਾਓ ਹੈਂ ਆਪਣੇ ਅਰਗਿਆਂ ਨਾਲ ਮਖੌਲ ਕਰੀ ਜਾ, ਸੰਤਾਂ ਨਾਲ ਨਹੀਂ ਇਹੋ ਜਿਹੀਆਂ ਗੱਲਾਂ ਕਰੀਆਂ, ਭਜਨ ਕਰਨ ਦਿਓ। ਹੁਣ ਇਹ ਨਹੀਂ ਪਤਾ ਵੀ ਤਰੀਕੀ ਆ ਕਿ ਕ੍ਰਿਸ਼ਨ ਦਾ ਗੁਰੂ ਹੈ ਪਰ ਹਟੇ ਨਾ, ਅਤੇ ਜਦੋਂ ਫਿਰ ਨਾ ਹਟੇ ਅਤੇ ਰਿਸ਼ੀ ਕਹਿਣ ਲੱਗੇ ਤੁਹਾਡੀ ਕੁੱਲ ਦਾ ਨਾਸ ਕਰਨ ਵਾਲਾ ਪੈਦਾ ਹੋਇਆ, ਇਹ ਸਰਾਪ ਹੋ ਗਿਆ। ਫਿਰ ਉਹ ਜਾਦੂਆਂ ਦੀ ਕੁੱਲ ਸਾਰੀ ਨਾਸ ਹੋ ਗਈ ਅਤੇ ਕ੍ਰਿਸ਼ਨ ਜੀ ਕਹੋ ਕੇ ਪਿੱਟੇ। ਉਹ ਕਹਿੰਦੇ ਹੁਣ ਤਾਂ ਮੇਰੇ ਗੁਰੂ ਦਾ ਬਚਨ ਹੀ ਜਾਣਨ, ਇਹਨੂੰ ਬਾਟੇ ਨੂੰ ਰੇਤੋ, ਉਹਨੂੰ ਰੇਤੀ ਨਾਲ ਰੇਤਿਆ, ਪੱਤੀ ਜੀ ਰਹਿ ਗਏ, ਸੜਕੀ ਮੱਛੀ ਨਿਕਲ ਲਈ ਅਤੇ ਵਾਸਤੇ ਪ੍ਰਵਾਸ ਕੀ ਰੇਤੇ ਯਾਤਰਾ ਹੋ ਗਿਆ, ਸ਼ਰਾਬਾਂ ਸ਼ਰੂਬਾਂ ਪੀ ਲਈਆਂ, ਬੈਰ ਯਾਦ ਆਏ ਇੱਕ ਦੂਜੇ ਨੂੰ ਵੱਢ ਟੋਕ ਕੇ ਮਰ ਗਿਆ। ਉਹ ਸ਼ਿਕਾਰੀ ਨੇ ਜਿਹੜੇ ਮੱਛੀ ਫੜੀ ਚੀਰੀ ਤੋਂ ਪੱਤੀ ਜੀ, ਹੁਣ ਤੀਰ ਦੀ ਮੂਰੀ ਬਣਾ ਲਈ, ਉਹ ਜਿਹੜੇ ਸਾਰੇ ਮਰ ਖੱਪ ਗਏ ਅਤੇ ਕ੍ਰਿਸ਼ਨ ਜੀ ਉੱਥੇ ਡਿਟੇ ਹੋਏ ਸੀ ਗੋਡੇ 'ਤੇ ਚਰਨ ਰੱਖ ਕੇ, ਚਰਨ ਜੋ ਪਦਮ ਸੀ। ਉਹ ਸ਼ਿਕਾਰੀ ਨੇ ਦੇਖਿਆ ਵੀ ਸ਼ਾਇਦ ਹਰਨ ਦੀ ਆਖਿਆ, ਉਹ ਤੀਰ ਮਾਰਿਆ ਮਾਰਿਆ ਚਰਨਾਂ 'ਚ ਵੱਜਿਆ। ਉਹ ਆ ਕੇ ਮਾਫ਼ੀ ਮੰਗਿਆ, ਉਹ ਕਹਿੰਦੇ ਭਾਈ ਗੁਰੂ ਦਾ ਵਚਨ ਸੀ ਇਹ ਤਾਂ ਹੁਣ ਭੋਗਣਾ ਹੀ ਪੈਣਾ, ਇਸ ਵਾਸਤੇ ਵੀ ਬਣਨਾ ਇਸ ਤਰ੍ਹਾਂ ਬਣਨਾ। ਸੋ ਇਸ ਕਰਕੇ ਇੱਕ ਕਰਦਾ ਸੀ ਕਿੰਨਿਆਂ ਨੂੰ ਭੋਗਣਾ ਪੈਂਦਾ ਸੀ। ਕਲਯੁਗ ਦੇ ਵਿੱਚ ਇਸ ਕਰਕੇ ਉੱਤਮ ਆ, ਐਹਕਰ ਕਰੇ ਸੋ ਐਹਕਰ ਪਾਏ, ਕੋਈ ਨਾ ਪਕੜੀਏ ਕਿਸੇ ਥਾਂ। ਇਹ ਜਿਹੜਾ ਕਲਯੁਗ ਦੇ ਵਿੱਚ ਜਿਹੜਾ ਕਰਮ ਐਹਕਰ ਇਹ ਕਾਸ ਕਰਦਾ, ਉਸ ਕਰਮ ਦਾ ਫਲ ਐਹਕਰ ਇਹੋ ਹੱਥ ਪਾਉਂਦਾ। ਜਿਵੇਂ ਖੱਬੇ ਹੱਥ ਨੇ ਉਹ ਜਿਹੜੇ ਕਿਸਾਨ ਨੇ ਦਾਣਾ ਜ਼ਮੀਨ 'ਚ ਬੀਜਦੇ ਆ, ਵੱਢਣ ਵੇਲੇ ਬੂਟਾ ਖੱਬੇ ਹੱਥ 'ਚ ਹੀ ਆਉਂਦਾ, ਦਾਤੀ ਸੱਜੇ ਹੱਥ 'ਚ ਹੁੰਦੀ। ਹੈਂਜੀ, ਇਹ ਇੱਕ ਤਰ੍ਹਾਂ ਦਾ ਨਿਯਮ ਹੈ। ਜੇ ਖੱਬੇ ਹੱਥ ਨਾ ਜਿਹੜਾ ਕੰਮ ਕਰੇਗਾ ਉਹਦਾ ਫਲ ਖੱਬਾ ਹੱਥ ਭੋਗੇ, ਜੇ ਸੱਜੇ ਨਾ ਕਰੇਗਾ ਸੱਜੇ ਹੱਥ ਨੂੰ ਭੋਗਣਾ ਪਏਗਾ। ਹੈਂ, ਕਿਸੇ ਵੀ ਥਾਂ ਕਿਸੇ ਹੋਰ ਨੂੰ ਨਹੀਂ ਫੜਿਆ ਜਾਂਦਾ। ਇਸ ਕਰਕੇ ਕਲਯੁਗ ਜਿਹੜਾ ਕਰੇ ਉਹ ਹੀ ਭਰੇ। ਹਰ ਜੀ ਉਹ ਸੋਈ ਕਰ ਹੈ, ਜੇ ਭਗਤ ਤੇਰੇ ਜੱਚ ਹੈ ਇਹੋ ਤੇਰਾ ਵਿਰ। ਇਹ ਨਿਰੰਕਾਰ ਪਰਮੇਸ਼ਰ ਆਪ ਜੀ ਉਹੀ ਕੰਮ ਕਰਦੇ ਹਨ ਜਿਹੜੇ ਤੇਰੇ ਪਾਸੋਂ ਤੇਰੇ ਭਗਤ ਜੱਚ ਹੈ, ਕਿਉਂਕਿ ਆਪ ਜੀ ਦਾ ਬਿਰਧ ਧਰਮ ਇਸੇ ਢੰਗ ਦਾ ਹੈ। ਕਰ ਜੋੜ ਨਾਨਕ ਦਾਨ ਮੰਗੇ ਆਪਣੇ ਸੰਤਾਂ ਦੇ ਹਰ ਦਰਸ। ਇਹ ਪਾਤਸ਼ਾਹ ਅਸੀਂ ਦੋਵੇਂ ਕਰਮ ਨੇ ਹੱਥ ਜੋੜ ਕੇ ਆਪ ਜੀ ਦੇ ਚੰਦ ਇਹ ਦਾਨ ਮੰਗਦੇ ਹਾਂ। ਇਹ ਨਿਰੰਕਾਰ ਸਾਨੂੰ ਹਰ ਸਮੇਂ ਆਪਣੇ ਸੰਤਾਂ ਦਾ ਦਰਸ ਮੈਨੇ ਦਰਸ਼ਨ ਦੇਣਾ ਕਰੋ, ਆਪਣੇ ਸੰਤਾਂ ਦੇ ਹਰ ਦਰਸ ਹਰੀ ਹਰੀ ਨਿਰੰਕਾਰ ਆਪਣੇ ਪਿਆਰਿਆਂ ਦਾ ਦਰਸ਼ਨ ਬਖਸ਼ੋ। ਰਾਗਾ ਸਮਲ ਪੰਜਵਾਂ ਕਰ ਤੇਰਵਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਸਾ ਰਾ ਗਿਆ ਪੰਜਵੇਂ ਪਾਤਸ਼ਾਹ ਤੇਰਵੇਂ ਕਰ ਕਿਰਪਾ ਕਰਦੇ ਆ। ਵਾਹਿਗੁਰੂ ਜੀ ਕਿਹਾ ਓਅੰਕਾਰ ਪ੍ਰਭਾਵ ਸ਼ੁਰੂ ਪਿਆ, ਸਤਿਗੁਰੇ ਪ੍ਰਸਾਦ ਕਿਰਪਾ ਨਾਲ ਪ੍ਰਾਪਤ ਹੁੰਦੇ ਆ। ਸਤਿਗੁਰ ਬਚਨ ਤੁਮਾਰੇ ਨਿਰਗੁਣ ਨਿਸਤਾਰੇ ਰਾਮ। ਇਹ ਸਤਿਗੁਰ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਬਚਨ ਉਪਦੇਸ਼ ਨੇ ਜਿਹੜੇ ਨਿਰਗੁਣ ਗੁਣਾਂ ਤੋਂ ਹੀਣੇ ਬੰਦੇ ਸੀ ਉਹਨਾਂ ਨੂੰ ਵੀ ਤਾਰ ਦਿੱਤਾ। ਪਾਪੀਆਂ ਰਾਹ ਮਹਾਂਮਖਾਦੀ ਦੁਸ਼ਟ ਉਪਵਾਦੀ ਤੇ ਆਪਣੀ ਸੁਣਾਰੇ ਮਹਾਂਖਾਦੀ ਜਿਹੜੇ ਬਹੁਤ ਵਿਸ਼ਿਆਂ ਦੇ ਮਾੜੇ ਕੰਮ ਕਰਨ ਵਾਲੇ ਦੁਸ਼ਟ ਉਪਵਾਦੀ ਝਗੜਾਲੂ, ਝਗੜਾ ਹੀ ਹਰ ਵੇਲੇ ਰੱਖਦੇ ਆ, ਨਹੀਂ ਲੜੀ ਭਿੜੀ ਜਾਣਾ। ਜਿਹੜੇ ਤੇਰੀ ਸ਼ਰਨਾਗ ਹੈ ਉਹ ਆਪ ਜੀ ਦੇ ਸੰਗਾਰੇ ਸੰਗ ਕਰਕੇ ਉਹ ਵੀ ਪਨੀਤ ਪਵਿੱਤਰ ਹੋਊਗਾ। ਜਨਮ ਭਗਵੰਤੇ ਨਰਕ ਪੜਾਉਂਦੇ ਤਿੰਨ ਕੇ ਕੁੱਲ ਜਿਹੜੇ ਜਨਮਾਂ ਜਨਮਾਂਤਰਾਂ ਦੇ ਪਾਉਂਦੇ ਫਿਰਦੇ ਸੀ, ਨਰਕਾਂ 'ਚ ਜਾ ਕੇ ਪੈਂਦੇ ਸੀ, ਹਾਂਜੀ ਪੜਾਉਂਦੇ ਪੈਂਦੇ ਸੀ, ਉਹਨਾਂ ਦੇ ਵੀ ਕਈ ਕੁਲਾਂ ਦੇ ਜੀਵ ਤੁਸੀਂ ਕਿਰਪਾ ਕਰਕੇ ਧਾਰ ਦਿੱਤੇ ਜਿਹੜੇ ਤੇਰੀ ਸ਼ਰਨ ਆ ਗਏ। ਕੋਈ ਨਾ ਜਾਣੇ ਕੋਈ ਨਾ ਮੰਨੇ ਸੀ ਪ੍ਰਗਟਾ ਦੁਆਰਾ। ਜਿਹੜੇ ਬੰਦਿਆਂ ਨੂੰ ਕੋਈ ਨਹੀਂ ਸੀ ਜਾਣਦਾ ਨਾ ਕੋਈ ਮੰਨਦਾ ਮਨੋਤ ਕਰਦਾ ਸੀ, ਪਾਤਸ਼ਾਹ ਕਹਿੰਦੇ ਆ ਉਹ ਨਿਰੰਕਾਰ ਦੇ ਦੁਆਰ ਵਿੱਚ ਪ੍ਰਗਟ ਹੋ ਗਏ। ਕਵਨ ਉਪਮਾ ਦੇ ਕਵਨ ਵਡਾਈ ਨਾਨਕ ਤਿੰਨ ਤਿੰਨ ਵਾਰ। ਇਹ ਨਿਰੰਕਾਰ ਕਿਹੜੇ ਉਪਮਾਨ ਦੀ ਉਪਮਾ ਦੇਈਏ ਕਿ ਫਲਾਣੇ ਵਰਗਾ ਮੈਂ ਕੀ ਹੈਗਾ, ਜਿਹੜਾ ਆਪ ਦੀ ਵਡਿਆਈ ਕਹਿ ਕੇ ਦੱਸ। ਮੈਂ ਤਾਂ ਕਹਿੰਦੇ ਆਪ ਜੀ ਦੇ ਉੱਤੋਂ ਕਿੰਨ ਕਿੰਨ ਥੋੜ੍ਹੇ ਸੋਹਣੇ ਸੋਹਣੇ ਵਾਰੇ ਮੈਨੇ ਬਲਿਹਾਰ ਜਾਂਦਾ। ਸਾਰੀ ਬਰਕਤ ਤੇਰੀ ਆ, ਸਾਰੀ ਮਹਿਮਾ ਆਪ ਜੀ ਦੀ ਹੈ। ਆਸਾ ਮਹਲਾ ਪੰਜਵਾਂ ਬਾਬਰ ਸੋਏ ਰਹੇ ਰਹੋ। ਬਾਬਰ ਨੇ ਚੱਲਿਆ ਪੁਰਸ਼ਾ ਘੁੰਮੋ ਇਹ ਵਿਦਿਆ ਦੀ ਨੀਂਦ ਵਿੱਚ ਹੈ, ਸੌ ਰਿਹਾ ਇਹ ਜਿੰਨੇ ਵੀ ਜੀਵ ਆ ਗਏ ਨੇ ਇਸ ਨੀਂਦ 'ਚ ਸੁੱਤੇ ਪਾਇਆ। ਮੋਹ ਕਟਾਂਬੇ ਕਰਨ ਵਾਸਤੇ ਦੇਖਿਆ ਗਿਆ ਗਏ ਪਰਿਵਾਰ ਦੇ ਮੋਹ ਕਰਕੇ ਵਿਸ਼ੇ ਵਿਕਾਰਾਂ ਦੇ ਰਸਾਂ ਵਿੱਚ ਮਾਤੇ ਮਸਤ ਹੋਏ ਪਏ ਆ। ਔਰ ਜਿਹਨਾਂ ਪ੍ਰਾਸਤਾਂ ਦਾ ਗ੍ਰਹਿਣ ਕਰਨਾ ਝੂਠਾ ਉਹਨੂੰ ਗਏ, ਉਹਨਾਂ ਨੂੰ ਤਾਂ ਪਕੜ ਰਿਹਾ ਜੱਫੇ ਪਾ ਰਿਹਾ। ਗ੍ਰਹਿਣ ਕਰਨ ਵਾਲੇ ਹੋ ਕੇ ਜਿਹੜੇ ਮਿੱਠਿਆ ਝੂਠੇ ਪਦਾਰਥ ਉਹਨਾਂ ਨੂੰ ਫੜ ਰਹੇ। ਦਿਨ ਰਾਤ ਇੱਧਰ ਹੀ ਭੱਜ ਨੱਠ ਲੱਗੀ ਹੋਈ ਹੈ। ਨਿਧਨ ਮਨੋਰ ਸੁਭਨ ਆਨੰਦ ਉਲਾਸ ਮਨਮੁਖ ਸਤਿਗੁਰ। ਜਿਹੜੇ ਪਦਾਰਥ ਮਨੋਰਥ ਮਨੋਰਾਜ ਕਰਦਾ ਉਹ ਵੀ ਮਿਲ ਜਾਓ ਸੇਖ ਚਰੀ ਨੂੰ। ਇਹਨਾਂ ਉਹ ਮਨੋਰਾਜ ਦੇ ਜਿਹੜੇ ਆਨੰਦ ਆ ਮਨ ਦੇ ਬਣਾਏ ਪੁਰਨੇ, ਉਹਨਾਂ ਹੀ ਬੜਾ ਆਨੰਦ ਆਉਂਦਾ। ਔਰ ਸੁਪਨ ਦੇ ਉਲਾਸ ਸੁਪਨਿਆਂ ਦੇ ਜਿਹੜੇ ਉਲਾਸ ਉਤਸ਼ਾਹ ਸਮਾਨ ਮਿਥਨ ਇਹਦੇ ਸੁਪਨੇ ਦੇ ਪਦਾਰਥ ਮਿਲ ਗਿਆ, ਰਾਜਾ ਬਣ ਗਿਆ, ਬੜਾ ਖੁਸ਼ ਹੁੰਦਾ। ਇਹ ਮਿਥਨ ਝੂਠੇ। ਜਿਹੜੇ ਮਨਮੁਖ ਪੁਰਖ ਹੈ ਉਹਨਾਂ ਨੂੰ ਮਨਮੁਖ ਸਤ ਕਹਿੰਦੇ, ਕੋਈ ਨੂੰ ਸਤ ਕਹਿ ਰਹੇ। ਜਿਹੜੇ ਮਨ ਦੇ ਮੁੱਖ ਹਨ ਮੁੱਖ ਹੋ ਕੇ ਤੁਰਨ ਵਾਲੇ ਝੂਠੇ ਪਦਾਰਥ ਨੂੰ ਸੱਚੇ ਕਹਿ ਰਹੇ। ਅੰਮ੍ਰਿਤ ਨਾਮ ਪਦਾਰਥ ਸੰਗੇ ਤਿਲ ਮਰਮ ਨਾ ਲਹੇ। ਇਹ ਜਿਹੜਾ ਅੰਮ੍ਰਿਤ ਰੂਪੀ ਪਰਮੇਸ਼ਰ ਦਾ ਨਾਮ ਰੂਪੀ ਪਦਾਰਥ ਹੈ, ਇਹ ਤਾਂ ਸਦਾ ਜੀਵਾਂ ਦੇ ਨਾਲ ਹੈ, ਲੇਕਿਨ ਇਹ ਮੂਰਖ ਜੀਵ ਐਸਾ ਆ ਇਹਨੂੰ ਇਹ ਤਿਲ ਮਾਤਰ ਥੋੜ੍ਹਾ ਮਾਤਰ ਵੀ ਇਹਦੇ ਮਰਮ ਨੇ ਭੇਦ ਨੂੰ ਲਹੇ ਨਹੀਂ ਦਿੰਦਾ ਪ੍ਰਾਪਤ ਕਰਦਾ। ਹਰ ਕਿਰਪਾ ਰੱਖੇ ਸਤਸੰਗੇ ਨਾਨਕ ਆਏ। ਪਾਤਸ਼ਾਹ ਕਹਿੰਦੇ ਆ ਨਿਰੰਕਾਰ ਨੇ ਕਿਰਪਾ ਕਰਕੇ ਜਿਹਨਾਂ ਗੁਰੂਆਂ ਪਿਆਰਿਆਂ ਨੂੰ ਸਤਸੰਗ 'ਚ ਰੱਖਿਆ ਉਹ ਗੁਰੂਆਂ ਪਿਆਰੇ ਮਹਾਰਾਜ ਦੀ ਸ਼ਰਨ ਵਿੱਚ ਆਏ ਹਨ। ਨਹੀਂ ਤਾਂ ਬੜਾ ਔਖਾ ਆ ਸਮਾਂ ਲਾ ਪੰਜਵਾਂ ਤੇ ਪਲੇ ਉਹ ਪ੍ਰੇਮ ਪਿਰੀ ਰਹੋ। ਉਹ ਜਿਹੜਾ ਪਿਰੀ ਨਿਰੰਕਾਰ ਆ ਉਹਦਾ ਪ੍ਰੇਮ ਇਹ ਸੱਚਾ ਹੈ। ਜਿਸ ਰਾਮ ਦੇ ਕਿਰਪਾ ਕਰਦੇ ਹਨ ਬਾਕੀ ਕਰਕੇ ਦੇਖ ਲਓ, ਜਿਹਨਾਂ ਜ਼ਿਆਦਾ ਪ੍ਰੇਮ ਕਰੋਗੇ ਉਹ ਫਿਰ ਬੈਰੀ ਵੀ ਉਹੀ ਬਣਨਾ। ਕਣਕ ਮਨ ਗਜਮੋਤੀਆਂ ਲਾਲਨ ਨਹਿ ਨਾ ਨਹੀਂ, ਉਸ ਦੇ ਤੁਲ ਨਾ ਤਾਂ ਕਣਕ ਸੋਨੇ ਨਹੀਂ ਤੇ ਨਾ ਮਾਣਕ ਮੋਤੀ ਨਾ ਗਾਜ ਮੋਤੀ ਹੈ ਨਾ ਲਾਲਨ ਮੈਨੇ ਲਾਲ ਵੀ ਉਹਦੇ ਬਰਾਬਰ ਕੋਈ ਨਹੀਂ। ਰਾਜਨ ਪਾਗਨ ਹੁਕਮ ਨੇ ਸਾਧਨ ਕਿਸ਼ ਕਿਸ਼ ਨਾ ਚਾਹੀ। ਫਿਰ ਕਹਿੰਦੇ ਆ ਉਸ ਪਰਮਾਤਮਾ ਦੇ ਪ੍ਰੇਮ ਦੇ ਬਰਾਬਰ ਨਾ ਰਾਜ ਆ ਨਾ ਭਾਗ ਆ, ਭਾਗਨ ਮੈਨੇ ਭਾਗ ਆ ਹੁਕਮ ਨਾ ਸਾਧਨ, ਨਾ ਹੁਕਮ ਆ ਤੇ ਨਾ ਪਦਾਰਥਾਂ ਦਾ ਸਾਧਨ ਸਵਾਦ ਆਨੰਦ ਆ, ਨਾ ਸਾਧਨ ਨਾ ਮੰਦਰ ਦਾ ਵੀ ਹੁੰਦਾ। ਇਸ ਵਾਸਤੇ ਕਹਿੰਦੇ ਮੈਂ ਤਾਂ ਕੁਛ ਰਾਜ ਭਾਗ ਨਾ ਤਾਂ ਮੈਂ ਰਾਜ ਭਾਗ ਨੂੰ ਚਾਹੁੰਦਾ ਨਾ ਹੁਕਮ ਕਰਨਾ ਚਾਹੁੰਦਾ ਤੇ ਨਾ ਕੁਝ ਸਵਾਦਾਂ ਨੂੰ ਚਾਹੁੰਦਾ। ਮੈਨੂੰ ਤਾਂ ਆਪਣੇ ਚਰਨਾਂ ਦੀ ਪ੍ਰੀਤੀ ਸਿਮਰਨ ਦੀ ਦਾਤ ਦੇ ਦਿਓ। ਚਰਨਨ ਸਰਨ ਸੰਤਨ ਵੰਦਨ ਸੁੱਖੋ ਸੁੱਖ ਪਾਏ, ਔਰ ਜਿਹਨਾਂ ਸੰਤ ਮਹਾਂਪੁਰਖਾਂ ਦੇ ਚਰਨਾਂ ਦੀ ਸ਼ਰਨ ਲੈ ਕੇ ਬੰਦਨ ਨਮਸਕਾਰ ਕੀਤੇ ਉਹ ਲੋਕ ਚ ਗੁਰੂ ਪਿਆਰੇ ਸੁੱਖ ਪ੍ਰਾਪਤ ਕਰਦੇ ਹਨ। ਨਾਨਕ ਤਪ ਹਰੀ ਮੇਰੇ ਪ੍ਰੇਮ ਜੀ ਤੇ ਬੱਚੇ ਪਾਤਸ਼ਾਹ ਜੀ ਕਹਿੰਦੇ ਪਸੰਦ ਕਰਦੇ ਆ ਉਹਨਾਂ ਦੀ ਤਪ, ਜਿਹੜੀ ਤਪ ਸੀ ਹਰੀ ਮੈਨੇ ਪੂਰੇ ਇਹਨਾਂ ਦੀ ਜਿਹੜੇ ਗੁਰੂ ਪਿਆਰੇ ਪਰਮਾਤਮਾ ਦਾ ਪ੍ਰੇਮ ਧਾਰ ਕੇ ਫਿਰੀ ਨਿਰੰਕਾਰ ਪਰਮੇਸ਼ਰ ਦੇ ਨਾਲ ਮਿਲ ਗਏ ਹਨ। ਆਸਾ ਮਤਲਬ ਆਪਣੇ ਗੁਰਹਿ ਦਿਖਾਇਓ ਲੋਏ ਨਾ ਰਹੋ, ਧੰਨ ਧੰਨ ਸਤਿਗੁਰ ਸੱਚੇ ਪਾਹੀ ਨੇ ਮਿਹਰ ਕਰਕੇ ਗਿਆਨ ਵਿਰਾਗ ਰੂਪੀ ਨੇਤਰਾਂ ਨੂੰ ਦਿਖਾਲ ਦਿੱਤਾ। ਨੇਤਰਾਂ ਵਾਲਾ ਪਰਮੇਸ਼ਰ ਦਾ ਅੱਖਾਂ ਨਾਲ ਉਹਨੂੰ ਪ੍ਰਤੱਖ ਦਿਖਾ ਦਿੱਤਾ, ਔਰ ਸੁੰਦਰ ਸਰੂਪੀ ਲੋਇਨਾ ਮੈਨੇ ਸੁੰਦਰ ਨਿਰੰਕਾਰ ਨੂੰ ਦਿਖਾ ਦਿੱਤਾ। ਰਹੋ ਵਿਸ਼ਰਾਮ ਦੇ ਕਹਿੰਦੇ ਇੱਤ ਹੈ ਉੱਤੇ ਘੱਟ ਘੱਟ ਘੱਟ ਘੱਟ ਤੂੰ ਹੀ ਤੂੰ ਹੀ ਮੋਹਨ ਕੀਤਾ ਹੈ ਸਲੋਕ ਘਟਾ ਘਟਾ ਸਾਰੇ ਹਿਰਦਿਆਂ ਚ ਮੋਹਨ ਹੈ ਮੋਹਣੇ ਵਾਲੇ ਸਲੋਕ ਸਾਰਿਆਂ ਚ ਪਰਿਪੂਰਨ ਹੈ ਉੱਤੇ ਹੈ ਪਰਲੋਕ ਵਿੱਚ ਘਟਾ ਘਟਾ ਸਾਰਿਆਂ ਦੇ ਹਿਰਦਿਆਂ ਚ ਵੀ ਮੋਹਿਨ ਤੂੰ ਹੀ ਪੂਰਨ ਕਾਰਨ ਕਰਨਾ ਧਾਰਨ ਕਰਨਾ ਇੱਕ ਹੈ ਇੱਕ ਹੈ ਸੋਹਣੇ ਸਾਰੇ ਕਾਰਨਾਂ ਨੂੰ ਕਰਨ ਵਾਲੇ ਤੁਸੀਂ ਆਪ ਨਹੀਂ ਧਾਰਨ ਮਰਜ਼ਾਦਾ ਨੂੰ ਧਾਰਨ ਵਾਲੇ ਵੀ ਆਪ ਨਹੀਂ ਇੱਕੋ ਇੱਕ ਤੂੰ ਸਾਰਿਆਂ ਚ ਇੱਕੋ ਇੱਕ ਤੂੰ ਹੀ ਸੋਭਨੀ ਕੋ ਹੋ ਰਿਹਾ। ਦੇਖ ਲਓ ਜਿੰਨਾ ਚਿਰ ਆਤਮਾ ਸਰੀਰ ਚ ਹੈ ਸਰੀਰ ਦੇ ਨੈਣ ਨਾਲ ਸੁੰਦਰਤਾ ਜਿਹੜੇ ਉਹ ਨਿਕਲ ਜਾਂਦਾ ਦੇਹ ਵੀ ਦੇਖ ਲਓ ਬੋਲਦਾ ਮਨ ਕੁਛ ਨਹੀਂ ਸੰਤਨ ਪਰਸਨ ਬਲਿਹਾਰੀ ਦਰਸ਼ਨ ਨਾਨਕ ਸੁੱਖ ਸੁੱਖ ਹੋਏ ਸੰਤਾਂ ਦੇ ਦਰਸ਼ਨ ਪਰਸ਼ਨ ਕਰਨ ਤੋਂ ਅਸੀਂ ਬਲਿਹਾਰ ਗੁਰ ਬਣ ਜਾਂਦੇ ਹਾਂ ਕਿਉਂਕਿ ਸੰਤਾਂ ਦੇ ਚਰਨ ਪਰਸਨ ਸੰਤਾਂ ਦੇ ਦਰਸ਼ਨ ਤੋਂ ਬਲਿਹਾਰ ਜਾਂਦਾ ਪਰਸਨ ਹੁੰਦਾ ਪਾਸ ਬਹਿ ਕੇ ਸੇਵਾ ਕਰਨੀ ਦਰਸ਼ਨ ਦੂਰੋਂ ਹੁੰਦਾ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਹੈ ਤਾਂ ਫਿਰ ਕਹਿੰਦੇ ਸੌਖੀ ਸੋਵੇ ਸੋਏ ਨਾ ਫਿਰ ਇਸ ਸਥਿਤੀ ਜਿਹੜੀ ਹੈ ਉਹ ਪ੍ਰਾਪਤ ਹੁੰਦੀ ਹੈ। ਇੱਕ ਵਾਰੀ ਸੰਤ ਗਿਆਨੀ ਜੋਤ ਸਿੰਘ ਜੀ ਕਹਿਣ ਲੱਗੇ ਮਹਾਰਾਜ ਫਲਾਣੇ ਦਾ ਮਾਸਟਰ ਉਹਨਾਂ ਦਰਸ਼ਨ ਕਰਿਆ ਨੂੰ ਮਹਾਰਾਜ ਕਹਿੰਦੇ ਦਰਸ਼ਨ ਕਰਨ ਦੀ ਸੋਝੀ ਹੈਗੀ ਹੈ ਕਹਿੰਦੇ ਮਹਾਰਾਜ ਮੈਂ ਲੋਕਾਂ ਨੂੰ ਕਥਾ ਸੁਣਾਉਣਾ ਅਤੇ ਮੈਨੂੰ ਇੰਨਾ ਨਹੀਂ ਪਤਾ ਵੀ ਦਰਸ਼ਨ ਕਿਵੇਂ ਕਰੀਏ। ਮਹਾਰਾਜ ਕਹਿੰਦੇ ਚਲੇਗਾ ਜਿਲੇ ਗਿਆਨੀ ਜੀ ਗਏ ਉਹ ਮਾਸਟਰ ਕਹਿੰਦੇ ਆਪ ਹੀ ਕਿਵੇਂ ਆ ਕਹਿੰਦੇ ਦਰਸ਼ਨ ਕਰਨ ਕਹਿੰਦਾ ਜਾ ਦੌੜ ਜਾ ਹੋ ਗਿਆ ਦੌੜਾ ਤੇ ਉਤਰਿਆ ਗਿਆ। ਮਹਾਰਾਜ ਕਹਿੰਦੇ ਸਾਹਿਬ ਗਿਆਨੀ ਜੀ ਕਹਿੰਦੇ ਮਹਾਰਾਜ ਐਂ ਹੋਈ ਕਹਿੰਦੇ ਜਿਹੜੇ ਮੈਂ ਤੈਨੂੰ ਕਿਹਾ ਸੀ ਵੀ ਤੈਨੂੰ ਦਰਸ਼ਨ ਕਰਨ ਆਉਂਦੇ ਆ ਅਤੇ ਤੂੰ ਕਹਿੰਦਾ ਇਹ ਆਉਂਦੇ ਆ ਇਹ ਕਹਿੰਦਾ ਮਹਾਰਾਜ ਵੀ ਮੈਨੂੰ ਕਿਰਪਾ ਕਰੇ ਦੱਸੋ ਅਤੇ ਫਿਰ ਅਸੀਂ ਦੱਸ ਦਿੰਦੇ ਤੁਹਾਨੂੰ ਅਤੇ ਜਦੋਂ ਜਾਈਏ ਇਹ ਕਹੀਦਾ ਅਤੇ ਮਹਾਰਾਜ ਦਰਸ਼ਨ ਵੀ ਕਰਨੇ ਆ ਪਰਸ਼ਨ ਵੀ ਕਰਨੇ ਅਤੇ ਤੁਹਾਡੇ ਦਰਸ਼ਨ ਅਤੇ ਦੂਰੋਂ ਵੀ ਖੜ੍ਹੇ ਦੇਖ ਲਈਏ ਪਰਸ਼ਨ ਤੁਹਾਡੇ ਕੋਲ ਬਹਿ ਕੇ ਤੁਹਾਡੇ ਬਚਨ ਵਿਲਾਸ ਵੀ ਸੁਣਨੇ ਆ ਕੋਈ ਸਿੱਖਿਆ ਸਮੱਤ ਵੀ ਲੈਣੀ ਇਸ ਵਾਸਤੇ ਨੁਕਤੇ ਹੁੰਦੇ ਆ ਆਸਾ ਮਹਲਾ ਪੰਜਵਾਂ ਹਰ ਹਰ ਨਾਮ ਅਮੋਲਾ ਉਹ ਸਹਿਜ ਸੁਹੇਲਾ ਰਾਮ ਹਰੀ ਹਰ ਨਿਰੰਕਾਰ ਦਾ ਜਿਹੜਾ ਨਾਮ ਬੜਾ ਅਮੋਲਕ ਹੈ ਜਿਹੜੇ ਗੁਰੂ ਪਿਆਰੇ ਨੂੰ ਜਪਦੇ ਆ ਉਹ ਫਿਰ ਸੋਤੇ ਸਿੱਧ ਹੀ ਸੁਹੇਲਾ ਸੋਭਨੀ ਸੂਹੀ ਹੋ ਜਾਂਦੇ ਹਨ। ਰਾਹੁਲ ਵਿਸਰਾਮ ਦੇ ਕੇ ਕਿਰਪਾ ਕਰਦੇ ਹਨ ਸੰਗ ਸਾਹੀ ਛੋਟਣਾ ਜੇ ਉਹ ਅਗਹਿ ਅਤੋਲਾ ਅਗਹਿ ਮੈਨੇ ਉਹ ਤਾਂ ਪਕੜਿਆ ਗਹਿ ਫੜਿਆ ਨਹੀਂ ਜਾਂਦਾ ਅਤੋਲ ਅਤੋਲਣ ਵੀ ਨਹੀਂ ਹੁੰਦਾ ਨਿਰੰਕਾਰ ਪਰ ਉਹ ਯੋਧਾ ਧਿਆਨ ਕਰਦਾ ਸਾਰਿਆਂ ਦਾ ਸੰਗੀ ਹੋ ਕੇ ਉਹਨਾਂ ਦੀ ਸਹਾਇਤਾ ਕਰਦਾ ਦਾਸਾਂ ਪ੍ਰੇਮੀਆਂ ਨੂੰ ਛੱਡ ਕੇ ਹੋਰ ਜਾਂਦਾ ਵੀ ਨਹੀਂ ਹੈ ਉਹ ਆਪਣੇ ਪਿਆਰਿਆਂ ਨਾਲ ਉਹਦਾ ਪ੍ਰੇਮ ਵੀ ਇੰਨਾ ਪ੍ਰੀਤਮ ਭਾਈ ਬਾਪ ਮੋਰੋ ਮਾਈ ਭਗਤ ਨਗਾਉਲਾ ਉਹ ਨਿਰੰਕਾਰ ਭਗਤਾਂ ਦਾ ਉਲਾ ਆਸਰ ਆਪੋ ਸਾਡਾ ਪਿਆਰਾ ਪ੍ਰੀਤਮ ਭਰਾ ਆ, ਪਿਓ ਆ, ਮਾਤਾ ਰੂਪ ਉਹ ਜਨਾਬ ਸਿੰਘ ਜੀ ਨੇ ਮਾਨ ਸਾਹਿਬ ਆਏ ਸੀ।

0: ਉਹ ਸਤਿਗੁਰਾਂ ਨੇ ਪਾਈ ਹੈ, ਸਤਿਗੁਰਾਂ ਨੂੰ ਪਾਇਆ ਜਾਂਦਾ। ਪਾਤਸ਼ਾਹ ਹੀ ਕਿਰਪਾ ਕਰਦੇ ਆ ਕਿ ਪਰਮਾਤਮਾ ਦਾ ਨਾਮ ਭਗਤਾਂ ਦਾ ਬਹੁਤ ਪਿਆਰਾ ਚੋਲਾ ਸਨਿਗਧ ਭੋਜਨ ਹੈ। ਇਹ ਜਿਹੜਾ ਚੋਲਾ ਭੋਜਨ ਹੁੰਦਾ ਇਹ ਤਿੰਨ ਚੀਜ਼ਾਂ ਦਾ ਬਣਦਾ, ਖੰਡ ਆ, ਘਿਓ ਆ, ਮੈਦਾ। ਇੱਧਰ ਖੰਡ ਭਗਤੀ ਹੈ, ਮੈਦਾ ਗਿਆਨ ਹੈ, ਘਿਓ ਪਿਆਰ ਹੈ। ਕਹਿੰਦੇ ਫਿਰ ਇਹ ਜਿਹੜਾ ਮਨੁੱਖਾ ਦੇਹ ਰੂਪੀ ਚੋਲਾ ਇਹ ਪਰਮਾਤਮਾ ਦੀ ਪ੍ਰਾਪਤੀ ਕਰਨ ਵਾਲਾ, ਜਿਹੜੇ ਗੁਰੂ ਪਿਆਰੇ ਆ ਉਹਨਾਂ ਨੇ ਇਸ ਮਨੁੱਖਾ ਦੇ ਵਿੱਚ ਪਰਮਾਤਮਾ ਨੂੰ ਚੋਲਾਵੇਂ ਨੇ ਚੋਲਿਆ, ਭਾਵ ਗ੍ਰਹਿਣ ਕੀਤਾ। ਜਿਵੇਂ ਉਹ ਚੋਲਾ ਸਾਹਿਬ ਪਿੰਡ ਹਨ ਉੱਥੇ ਮਹਾਰਾਜ ਨੇ ਸ਼ਬਦ ਉਚਾਰਿਆ ਕਿ ਜਦੋਂ ਤਰਨ ਤਾਰਨ ਸਾਹਿਬ ਦੀ ਰਚਨਾ ਕੀਤੀ ਇਹ ਭੈਣੀ ਨਵੇਂ ਪਿੰਡ ਸਿਵਾ, ਉਹ ਬਜ਼ੁਰਗ ਮਾਤਾ ਪਰਿਵਾਰ ਚੇਤੇ ਕਰ ਰਿਹਾ ਸੀ ਮਹਾਰਾਜ ਦਰਸ਼ਨ ਦੇਣ, ਅਤੇ ਮੈਂ ਮੱਕੀ ਦੀ ਚੂਰੀ ਘੁੱਟ ਕੇ ਮਹਾਰਾਜ ਨੂੰ ਛਕਾਵਾਂਗਾ। ਮਹਾਰਾਜ ਉਹ ਪਿਆਰ ਦੇ ਵਿੱਚ ਘੋੜੇ ਦੇ ਚੜ੍ਹੇ ਚੜ੍ਹਾਏ, ਬੂਹੇ ਅੱਗੇ ਆ ਕੇ ਖੜ੍ਹ ਗਿਆ ਕਿ ਮਾਤਾ ਇਹ ਸਾਨੂੰ ਬੜੀ ਭੁੱਖ ਲੱਗੀ ਹੈ, ਕੋਈ ਲਿਆ ਕੇ ਛਕਾਓ। ਇਹ ਸੁਣ ਕੇ ਮਾਤਾ ਬੜੀ ਖੁਸ਼ ਹੋਈ, ਕਿਰਦਾ ਖਿੜ ਗਏ ਅਤੇ ਬਾਹਰ ਚਰਨਾਂ ਜਾ ਕੇ ਸਿਰ ਧਰ ਕੇ ਚਰਨ ਨਮਸਕਾਰ ਕੀਤੀ। ਔਰ ਉਹ ਮਕਈ ਦੀ ਰੋਟੀ ਦੀ ਚੂਰੀ ਘੁੱਟ ਕੇ ਛਕਾਈ ਅਤੇ ਮਹਾਰਾਜ ਖੁਸ਼ ਹੋ ਗਏ। ਕਹਿਣ ਲੱਗੇ ਮਾਰੀ ਇਹ ਤਾਂ ਇਹ ਕੀ ਚੀਜ਼ ਹੈ? ਕਹਿੰਦੇ ਜੀ ਚੋਲਾ ਹੈ। ਕਹਿੰਦੇ ਅੱਛਾ, ਇਸ ਨਗਰ ਦਾ ਨਾਮ ਵੀ ਚੋਲਾ ਸਾਹਿਬ ਹੋਇਆ? ਕਹਿੰਦੇ ਮਹਾਰਾਜ ਨਗਰ ਦਾ ਨਾਮ ਤਾਂ ਭੈਣੀ ਹੈ, ਅਤੇ ਸਾਰੇ ਦਫ਼ਤਰਾਂ ਵਿੱਚ ਮਾਲ ਦੇ ਮਹਿਕਮੇ ਕਾਗਜ਼ਾਂ 'ਚ ਕਈ ਇਸ ਤਰ੍ਹਾਂ ਭੈਣੀ ਪੈਂਦੇ। ਮਹਾਰਾਜ ਕਹਿੰਦੇ ਮਨ 'ਚ ਭੈਣ ਨਾ ਕਰੋ ਅਤੇ ਚੋਲਾ ਸਾਹਿਬ ਹੋਇਆ। ਜਦੋਂ ਤੁਸੀਂ ਮਾਮਲਾ ਦੇਣ ਜਾਓ ਅਤੇ ਫਿਰ ਇਹ ਜਾ ਕੇ ਦੱਸਣਾ ਉੱਥੇ ਕਿ ਅਸੀਂ ਚੋਲੇ ਪਿੰਡ ਤੋਂ ਮਾਮਲਾ ਦੇਣ ਵਾਸਤੇ ਆਏ। ਜਦੋਂ ਮਾਮਲਾ ਦੇਣ ਗਏ ਕਹਿੰਦੀ ਅਤੇ ਮਾਮਲਾ ਲਗਾ, ਉਹ ਜਿਹੜੇ ਤਹਿਸੀਲਦਾਰ ਵਗੈਰਾ ਸੀ ਉਹ ਕਹਿੰਦੇ ਵੀ ਚੋਲੇ ਨਾਂ ਦਾ ਕੋਈ ਪਿੰਡ ਹੀ ਨਹੀਂ, ਕੋਈ ਨਵਾਂ ਬਣਿਆ ਤਾਂ ਦੱਸੋ। ਅਤੇ ਤੁਸੀਂ ਅੱਗੇ ਆਉਣੇ ਭੈਣੀ ਪਿੰਡ ਦੇ ਹੀ ਲੰਬੜਦਾਰ ਹੈ? ਕਹਿੰਦੇ ਨਹੀਂ, ਅਸੀਂ ਤਾਂ ਚੋਲੇ ਦੇ ਜਿਹੜੇ ਉਹ ਰਜਿਸਟਰ ਤੇ ਉਹ ਭੈਣੀ ਕਿਤੇ ਨਹੀਂ, ਸਾਰੇ ਚੋਲਾ ਹੀ ਚੋਲਾ ਲੈ ਕੇ ਆਇਆ। ਉਦੋਂ ਤੋਂ ਹੁਣੇ ਪਿੰਡ ਦਾ ਨਾਮ ਚੋਲਾ ਸਾਹਿਬ ਪੈ ਗਿਆ। ਇਸ ਵਾਸਤੇ ਇਹ ਮਹਾਰਾਜ ਨੇ ਕਿਰਪਾ ਕੀਤੀ ਹੈ। ਸੋ ਇਸ ਕਰਕੇ ਗੁਰੂ ਮਹਾਰਾਜ ਇਹ ਚੋਲਾ ਜਿਹੜਾ ਪਿੰਡ ਹੈ ਸਰਿਆਲੀ ਤੋਂ 3 ਮੀਲ ਹੈ, ਸਰਿਆਲੀ ਹਰੀ ਕੇ ਪੱਤਣ ਤੋਂ 8 ਮੀਲ ਹੋ ਰਹੇ ਹੈ, ਔਰ ਪੱਟੀ ਸਟੇਸ਼ਨ ਸਰਿਆਲੀ 8 ਮੀਲ 'ਤੇ ਇੱਥੇ ਚੋਲਾ ਪਿੰਡ ਹੈ। ਅੱਜ ਉਹ ਨਾਂ ਇਸੇ ਤਰ੍ਹਾਂ ਅਤੇ ਗੁਰੂ ਹਰਿਰਾਜ ਸਾਹਿਬ ਨੇ ਵੀ ਕੀਤਾ ਸੀ, ਰਾਜਪੁਰ ਪਿੰਡ ਹੈ ਉੱਥੇ ਆਏ, ਬੜੀ ਸੇਵਾ ਕੀਤੀ। ਮਹਾਰਾਜ ਕਹਿੰਦੇ ਪਿੰਡ ਦਾ ਨਾਂ ਕੀ? ਕਹਿੰਦੇ ਜੀ ਸਰਪੁੱਥੀ। ਕਹਿੰਦੇ ਵੀ ਇਹ ਤਾਂ ਬਹੁਤ ਮਾੜਾ ਨਾਂ ਹੈ, ਹੁਣ ਤੁਸੀਂ ਜਦੋਂ ਮਾਮਲਾ ਦੇਣ ਜਾਓ ਰਾਜਪੁਰ ਪਿੰਡ ਦੀ ਆਵਾਜ਼ ਪਾਏ ਅਤੇ ਮਾਮਲਾ ਦੇਣ। ਅਖੇ ਜੀ ਤਾਂ ਸਾਡੇ ਅਖੇ ਸਰਪੁੱਥੀ ਹੈ, ਜਿਹੜੇ ਮਾਮਲਾ ਦੇਣ ਗਏ ਅਤੇ ਉਹ ਵੀ ਐਵੇਂ ਹੋਇਆ ਅਤੇ ਉਹ ਕਹਿਣ ਵੀ ਸਰਪੁੱਥੀ ਵਾਲੇ ਮਾਮਲਾ ਉਤਾਰੋ। ਕਹਿੰਦੇ ਅਸੀਂ ਸਰਪੁੱਥੀ ਦੇ ਨਹੀਂ, ਅਸੀਂ ਤਾਂ ਰਾਜਪੁਰ ਦੇ। ਕਹਿੰਦੇ ਭਲੇ ਲੋਕ, ਰਾਜਪੁਰ ਪਿੰਡ ਕਿੱਥੇ? ਕਹਿੰਦੇ ਦੇਖੋ ਜਿਹੜੇ ਕਾਗਜ਼ ਦੇਖੇ ਅਤੇ ਸਰਪੁੱਥੀ ਨਿਕਲੇ, ਸਾਰੇ ਰਾਜਪੁਰ ਨਿਕਲੇ। ਇਸ ਵਾਸਤੇ ਤੱਤ ਵੇਤਾ ਅਤੇ ਉਹ ਲੋਕ ਮੈਂ ਭੋਜਨ ਕੀ ਹੈ ਅਪਾਰ, ਕਹਿ ਸਬਰੀ ਕਹਿ ਬੇਦਰ ਕਹਿ ਰੁਚ ਜੇਵਿਓ ਦੋ ਵਾਰ। ਤੱਦ ਵੇਦਾ ਅਤੇ ਲੋਕ ਮੈਂ ਭੋਜਨ ਕੀ ਹੈ ਅਪਾਰ, ਕਹਿ ਲਾਲੋਂ ਕੇ ਗ੍ਰਹਿ ਵੇਖੇ ਕਹਿ ਮਾਈ ਕਮਰੇ ਦੋ। ਇਸ ਵਾਸਤੇ ਇਹ ਮਹਾਰਾਜ ਦੀ ਆਪਣੀ ਮੌਜ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874।

0: ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਪਰਮ ਸਤਿਕਾਰਯੋਗ ਗੁਰੂ ਰੂਪ ਗੁਰੂ ਖਾਲਸਾ ਜੀ, ਦਿਓ ਪਿਆਰ ਦਾ ਸਬੂਤ, ਕਰੋ ਸਾਡੀ ਹਾਜ਼ਰੀ ਮਨਜ਼ੂਰ, ਟਿਕਾਓ ਪਾਤਸ਼ਾਹ ਨੂੰ ਸੀਸ, ਸਾਰੀਆਂ ਸਿੱਖ ਸੰਗਤਾਂ ਪਿਆਰ ਵਿੱਚ ਗੱਡ ਕੇ ਬੋਲੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਿੱਖੀ ਦੇ ਬੂਟੇ ਨੂੰ ਪ੍ਰਫੁੱਲਤ ਕਰਨ ਲਈ ਅਤੇ ਦੇਸ਼ ਦੇ ਚਿਰਾਗ ਨੂੰ ਕਾਇਮ ਰੱਖਣ ਲਈ ਆਪਣੇ ਸਾਰੇ ਪਰਿਵਾਰ ਦਾ ਬਲੀਦਾਨ ਦਿੱਤਾ। ਇਹ ਦਰਦਮਈ ਲੈਣਾ ਅਜੈਬ ਸਿੰਘ ਜੀ ਅਣਖੀ, ਗੁਰਮੀਤ ਸਿੰਘ ਜੀ ਸ਼ੇਰਪੁਰੀ, ਸਰੰਗੀ ਮਾਸਟਰ ਦਰਸ਼ਨ ਸਿੰਘ ਜੀ ਪੂਲਾ, ਕਸ਼ਮੀਰ ਸਿੰਘ ਲਾਹੌਰੀਏ ਦਾ ਢਾਡੀ ਅਸਾ ਹੈ, ਇਉਂ ਬਿਆਨ ਕਰ ਰਿਹਾ ਹੈ।

ਅੱਜ ਅਸੀਂ ਤੁਹਾਡੇ ਸਾਹਮਣੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਗੱਲ ਕਰਨ ਲੱਗੇ ਹਾਂ। ਸ਼ੇਰੇ ਪੰਜਾਬ ਨੇ ਪੰਜਾਬ ਦੀ ਧਰਤੀ ਤੇ 50 ਸਾਲ ਰਾਜ ਕੀਤਾ। ਸਿੱਖਾਂ ਦਾ ਸੂਰਜ ਸਿਖਰਾਂ ਤੇ ਸੀ। ਅੱਜ ਮਹਾਰਾਜਾ ਰਣਜੀਤ ਸਿੰਘ ਨੂੰ ਅਧਰੰਗ ਦੀ ਬਿਮਾਰੀ ਦਾ ਦੌਰਾ ਪਿਆ ਹੈ। ਸ਼ਾਲਾਮਾਰ ਬਾਗ ਦੇ ਵਿਚ ਆਖਰੀ ਸ਼ਾਹੀ ਦਰਬਾਰ ਲਾਇਆ ਗਿਆ ਹੈ, ਜਿਸ ਵਿਚ ਜਨਰਲ ਕਰਨਲ ਪੁੱਤਰ ਸਾਰਾ ਪਰਿਵਾਰ ਬੈਠਾ ਹੋਇਆ ਹੈ। ਮਹਾਰਾਜਾ ਰਣਜੀਤ ਸਿੰਘ ਨੇ ਕਿਹਾ, ਖਾਲਸਾ ਜੀ ਆਪਨੇ ਕਤਰਾ ਕਤਰਾ ਖੂਨ ਦਾ ਡੋਲ ਕੇ ਸਿੱਖ ਰਾਜ ਨੂੰ ਕਾਇਮ ਕੀਤਾ ਹੈ। ਦੇਖੋ ਜੇ ਕਿਤੇ ਖੇਰੂ ਖੇਰੂ ਨਾ ਕਰ ਦਿਓ, ਕਿਤੇ ਫੁੱਟ ਦਾ ਸ਼ਿਕਾਰ ਨਾ ਹੋ ਜਾਣਾ। ਮਹਾਰਾਜਾ ਰਣਜੀਤ ਸਿੰਘ ਆਖਰੀ ਸੰਦੇਸ਼ ਹੈ ਕਿਉਂ

ਇਤਨੀਆਂ ਗੱਲਾਂ ਕਰਦੇ ਹੋਏ ਸ਼ੇਰੇ ਪੰਜਾਬ ਸਦਾ ਦੀ ਨੀਂਦ ਸੌ ਗਏ ਨੇ। ਜਦ ਮੋਇਆ ਸ਼ੇਰ ਪੰਜਾਬ ਦਾ ਜਗ ਪਿਆ ਤਹਾਰਾ, ਉੱਥੇ ਰੋਏ ਰਾਜੇ ਰਾਣੀਆਂ, ਰੋਇਆ ਜਗ ਸਾਰਾ, ਉਦੋਂ ਰੋਈ ਧਰਤ ਪੰਜਾਬ ਦੀ, ਕਹਿੰਦੀ ਹਾਏ ਸਰਦਾਰਾ, ਅੱਜ ਪੱਛਮ ਚਾਨਾ ਹੋ ਗਿਆ, ਪੂਰਬ ਅੰਧਿਆਰਾ, ਸਿੱਖਾਂ ਦਾ ਸੂਰਜ ਸਦਾ ਲਈ ਅਲੋਪ ਹੋ ਗਿਆ। ਉਸ ਦਿਨ ਪਸ਼ੂ ਰੋਏ, ਪੰਛੀ ਰੋਏ, ਦੁਨੀਆਂ ਰੋਈ, ਬਨਸਪਤੀ ਰੋਈ, ਪੰਜਾਬ ਦੇ ਲੋਕਾਂ ਦੇ ਦਿਲ ਫਟ ਗਏ ਅਤੇ ਆਪਣੇ ਮਹਾਰਾਜੇ ਦੀ ਯਾਦ ਵਿਚ ਹੰਝੂ ਹਾਰ ਰਹੇ ਨੇ। ਇਸ ਦਰਦਾਂ ਭਰੇ ਵਿਛੋੜੇ ਦਾ ਸੀ ਬਠਿੰਡੇ ਵਾਲਾ ਢਾਡੀ ਅਸਾ ਹੈ ਕਿਉਂ ਕਹਿ ਰਿਹਾ ਹੈ।

ਸਹੀ ਕੌਮ ਸੋਗ ਦੇ ਵਿਚ ਡੁੱਬੀ ਰਹੀ। ਅੰਮ੍ਰਿਤ ਵੇਲਾ ਹੋਇਆ, ਅੰਮ੍ਰਿਤ ਵੇਲਾ ਸੱਚ ਨਾਉ, ਵਡਿਆਈ ਵਿਚਾਰ ਕਰਮੀ ਆਵੇ ਕੱਪੜਾ, ਨਦਰੀ ਮੋਖ ਦੁਆਰ। ਮਹਾਰਾਜੇ ਦਾ ਮ੍ਰਿਤਕ ਸਰੀਰ ਦਾ ਇਸ਼ਨਾਨ ਕਰਵਾਇਆ ਗਿਆ, ਸ਼ਾਹੀ ਪ੍ਰਸ਼ਾਦ ਪਵਾਈ ਗਈ। ਮਹਾਰਾਣੀ ਜਿੰਦ ਕੌਰ ਤੋਂ ਇਹ ਵਿਛੋੜਾ ਝੱਲਿਆ ਨਾ ਗਿਆ। ਉਸ ਨੇ ਆਪਣੇ ਸੁੰਦਰ ਕੇਸਾਂ ਨੂੰ ਖਿਲਾਰ ਲਿਆ ਹੈ, ਆਪਣੇ ਨੈਣਾਂ ਵਿਚੋਂ ਹੰਝੂਆਂ ਦੀ ਝੜੀ ਲਾ ਦਿੱਤੀ ਹੈ। ਦਿਲ ਫਟ ਜਾਂਦੇ ਦਰਦਾਂ ਵਾਲਿਆਂ ਦੇ ਜਦੋਂ ਕੇਰਦਾ ਦਿਲਦਾਰ ਹੰਝੂ। ਬੇਕੀਮਤੀ ਭਾਵੇਂ ਹਜ਼ਾਰ ਹੋਵਨ, ਐ ਪਰ ਕੀਮਤੀ ਬੜੇ ਨੇ ਚਾਰ ਹੰਝੂ। ਮਹਾਰਾਣੀ ਜਿੰਦ ਕੌਰ ਤਾਹਾਂ ਮਾਰ ਮਾਰ ਕੇ ਕੀਰਨੇ ਪਾ ਕੇ ਦੁੱਗ ਦੋਗ ਕਹਿ ਰਹੀ ਹੈ। ਆਪ ਜੀ ਦੇ ਸਾਹਮਣੇ ਬਠਿੰਡੇ ਵਾਲਾ ਢਾਡੀ ਜੱਸਾ ਹੇ ਕਿਉਂ ਬਿਆਨ ਕਰ ਰਿਹਾ ਹੈ।

ਕੀਰਤਨ ਸੋਲੇ ਦਾ ਪਾਠ ਕੀਤਾ ਗਿਆ ਹੈ ਅਤੇ ਅੰਤਮ ਅਰਦਾਸ ਕੀਤੀ ਗਈ ਹੈ। ਧਿਆਨ ਸਿੰਘ ਨੇ ਵੱਡੇ ਪੁੱਤਰ ਖੜਗ ਸਿੰਘ ਨੂੰ ਕੋਲੇ ਬੁਲਾ ਲਿਆ ਹੈ। ਖੜਗ ਸਿੰਘ ਆਪਣੇ ਪਿਤਾ ਦੀ ਚਿਖਾ ਨੂੰ ਤੂੰ ਅਗਨੀ ਦੇਣੀ ਹੈ। ਖੜਗ ਸਿੰਘ ਨੇ ਲਾਵਾ ਫੜ ਲਿਆ ਹੈ, ਅਗਨੀ ਨੂੰ ਦੇਣ ਲੱਗਾ ਸੀ। 51 ਤੋਪਾਂ ਦੀ ਸਲਾਮੀ ਦਿੱਤੀ ਗਈ ਹੈ, ਉਸਨੇ ਦਿਲ ਨੂੰ ਤਕੜਾ ਕੀਤਾ ਹੈ, ਆਪਣੇ ਪਿਤਾ ਦੀ ਚਿਖਾ ਨੂੰ ਅਗਨੀ ਦੇ ਦਿੱਤੀ ਹੈ। ਲਾਟਾਂ ਅਸਮਾਨ ਨਾਲ ਖਹਿਣ ਲੱਗੀਆਂ ਹਨ, ਲੱਟ ਲੱਟ ਕਰਕੇ ਚਿਖਾ ਬਲ ਰਹੀ ਹੈ। ਮਹਾਰਾਣੀ ਜਿੰਦ ਕੌਰ ਜਿਹੜਾ ਦਿਲ ਚਾਹੁੰਦਾ ਸੀ ਕਿ ਮੈਂ ਪਤੀ ਦੇ ਨਾਲ ਸੜ ਜਾਵਾਂ, ਪਰ 9 ਮਹੀਨਿਆਂ ਦਾ ਦਲੀਪ ਕੋਈ ਪੇਸ਼ ਨਹੀਂ ਸੀ ਜਾਣ ਦਿੰਦਾ। ਮਹਾਰਾਣੀ ਜਿੰਦ ਕੌਰ ਕਹਿ ਰਹੀ ਹੈ, ਲਾਹੌਰ ਵਿਚ ਹੁਣ ਕੀ ਰਹਿ ਗਿਆ, ਲਾਹੌਰ ਦੀਆਂ ਗਲੀਆਂ ਸੁੰਨੀਆਂ ਹੋ ਗਈਆਂ। ਰੋ ਰੋ ਕੇ ਕੁਰਲਾ ਕੇ ਪੀਰਨੇ ਪਾ ਕੇ ਜੋ ਕੁਝ ਕਹਿ ਰਹੀ ਹੈ, ਆਪ ਜੀ ਦੇ ਸਾਹਮਣੇ ਬਠਿੰਡੇ ਵਾਲਾ ਢਾਡੀ ਜੱਥਾ ਹੇ ਕਿਉਂ ਕਹਿ ਰਿਹਾ ਹੈ।

ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਸੇਵਾ ਮਤ ਰਿਹਾ ਹੈ। ਆਖਰੀ ਵਧੌਗੀ ਦੇ ਕੇ ਸਿੱਖ ਸੰਗਤਾਂ ਵਾਪਸ ਮਹਿਲਾਂ ਵਿਚ ਆ ਗਈਆਂ ਹਨ। ਮਹਾਰਾਣੀ ਜਿੰਦਾ ਔਰ ਸੋਚਾਂ ਵਿਚ ਡੁੱਬੀ ਪਈ ਹੈ। ਉਹ ਸੋਚ ਰਹੀ ਹੈ ਹੁਣ ਕੀ ਕੀਤਾ ਜਾਵੇ। ਅੰਮ੍ਰਿਤ ਵੇਲਾ ਹੋਇਆ, ਇਸ਼ਨਾਨ ਕੀਤਾ ਹੈ, ਪੰਜ ਬਾਣੀਆਂ ਦਾ ਨਿਤਨੇਮ ਕੀਤਾ ਹੈ, ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਗਿਆ। ਅਰਦਾਸ ਕਰ ਰਹੀ ਹੈ, ਹੇ ਪਾਤਸ਼ਾਹ ਹੁਣ ਕੀ ਕੀਤਾ ਜਾਵੇ। ਜਦੋਂ ਸਾਰੇ ਸਹਾਰੇ ਟੁੱਟ ਜਾਂਦੇ ਨੇ, ਉਸ ਵੇਲੇ ਗੁਰੂ ਮਹਾਰਾਜ ਦਾ ਆਸਰਾ ਲਿਆ ਜਾਂਦਾ ਹੈ। ਕਹਿੰਦੇ ਦਿਲ ਨੂੰ ਸਹਾਰਾ ਦੇ ਰਹੀ ਹੈ ਮਹਾਰਾਣੀ ਜਿੰਦ ਕੌਰ, ਗੁਰੂ ਮਹਾਰਾਜ ਦੇ ਅੱਗੇ ਅਰਦਾਸਾਂ ਹੇ ਇਉਂ ਕਰ ਰਹੀ ਹੈ।

ਜੀ ਧਰਦੇ ਪੰਥ ਨੂੰ ਕੁਲ ਦੁਨੀਆ ਜਾਣੇ, ਇਹ ਪੁੱਤਰ ਰਾਣੀ ਤੇਗ ਦਾ ਜਾਲਮ ਹਰਾਣੇ, ਇਹ ਨੀ ਉਹ ਪੁਜਾਰ ਦਾ ਪਾਪੀ ਦੇ ਠਾਣੇ, ਇਹ ਭਣਦਾ ਹੈ ਦੰਦ ਹੈਂਕੜੀ ਵਾਂਗਰ ਹਦਵਾਣੇ, ਜਦ ਨਿਕਲੇ ਵਿੱਚ ਮੈਦਾਨ ਦੇ ਪਾ ਜੰਗੀ ਬਾਣੇ, ਫਿਰ ਨੱਠ ਉੱਠਦੇ ਨੇ ਸਹਿਕਦੇ ਜਮ ਜੀ ਧਿਆਨੇ, ਹੈ ਕਾਲ ਜਨਮ ਤੋਂ ਏਸ ਦੀ ਜਲਵਾਣੇ ਖਾਣੇ, ਜਦੋਂ ਚੜ ਗਿਆ ਤੀਰ ਕਮਾਨ ਤੇ ਇਸ ਪਲ ਨੀ ਲਾਣੇ। ਇਸ ਕਲਗੀਧਰ ਦੇ ਪੰਥ ਦੀ ਗੱਲ ਕਰ ਰਿਹਾ ਹਾਂ। ਸਿੱਖ ਸਰਦਾਰਾਂ ਨੇ ਸਿਰਾਂ ਦੀ ਬਲੀ ਦੇ ਕੇ ਕੇਸ ਦੀ ਨਿਸ਼ਾਨਾ ਨੂੰ ਉੱਚਾ ਕੀਤਾ ਹੈ। ਇਸ ਝੰਡੇ ਥੱਲੇ ਖਾਲਸਾ ਹਲਿਆ ਤੇ ਫੁਲਿਆ, ਇਸ ਝੰਡੇ ਹੇਠਾ ਖਾਲਸਾ ਰਾਹ ਕਦੇ ਨੀ ਭੁੱਲਿਆ। ਕੇਸ ਦੀ ਨਿਸ਼ਾਨਾ ਨੂੰ ਕਾਇਮ ਰੱਖਣ ਵਾਸਤੇ ਅਤੇ ਸਿੰਘਾਂ ਸਰਦਾਰਾਂ ਨੇ ਵਤਨ ਲਈ ਜੋ ਕੁਰਬਾਨੀ ਕੀਤੀ, ਉਹ ਸਮੇਂ ਦਾ ਸੀ। ਅਜੈਬ ਸਿੰਘ ਜੀ ਅਣਖੀ, ਗੁਰਮੀਤ ਸਿੰਘ ਜੀ ਸ਼ੇਰਪੁਰੀ, ਔਰ ਦਰਸ਼ਨ ਸਿੰਘ ਜੀ ਪੂਲਾ, ਔਰ ਕਸ਼ਮੀਰ ਸਿੰਘ ਦਾ ਢਾਡੀ ਜੱਥਾ ਹੈ, ਇਹ ਬਿਆਨ ਕਰ ਰਿਹਾ ਹੈ।

ਸਮਾਂ ਉਸ ਨੂੰ ਕਦੇ ਨਹੀਂ ਸਮਾਂ ਦਿੰਦਾ ਜਿਹੜਾ ਸਮੇਂ ਦੀ ਕਦਰ ਪਛਾਣਦਾ ਨਹੀਂ। ਰੱਬ ਉਸ ਨੂੰ ਕਦੇ ਨਾ ਕਰੇ ਉੱਚਾ ਜਿਹੜਾ ਆਪ ਉੱਚਾ ਹੋਣ ਜਾਣਦਾ ਨਹੀਂ। ਜਿਹੜਾ ਪੈਰਾਂ ਦੇ ਥੱਲੇ ਲਤਾੜਿਆ ਗਿਆ ਉਹਨਾਂ ਕੱਖਾਂ ਨੂੰ ਡੰਗਰ ਸਿਆਣਦਾ ਨਹੀਂ। ਸਿਪ ਦੇਣ ਮੋਤੀ ਪੱਥਰ ਦੇਣ ਹੀਰੇ ਕਿਸਮਤ ਆਪਣੀ ਆਪ ਅਜਮਾਈ ਦੀ ਹੈ। ਖੂਹਾ ਚੱਲ ਕੇ ਕਦੇ ਨੀ ਕੋਲ ਆਉਂਦਾ ਕੋਲੇ ਜਾ ਕੇ ਪਿਆਸ ਬੁਝਾਈ ਦੀ ਹੈ। ਅਸੀਂ ਧੰਨਵਾਦ ਕਰਦੇ ਹਾਂ MG ਰਿਕਾਰਡ ਕੰਪਨੀ ਬੱਸ ਸਟੈਂਡ ਬਠਿੰਡਾ ਵਾਲਿਆਂ ਦਾ ਜਿਨ੍ਹਾਂ ਨੇ ਸਾਡੇ ਢਾਡੀ ਜਥੇ ਨੂੰ ਮੌਕਾ ਦੇ ਕੇ ਨਵਾਜਿਆ ਹੈ। ਅਸੀਂ ਆਸ ਕਰਦੇ ਹਾਂ ਕਿ ਸਾਡੀਆਂ ਇਹਨਾਂ ਲਹਿਰਾਂ ਨੂੰ ਆਪ ਸਵੀਕਾਰ ਕਰੋਗੇ। ਕੈਸ਼ ਖਰੀਦਣ ਤੋਂ ਪਹਿਲਾਂ MG ਦੀ ਮੋਹਰ ਜ਼ਰੂਰ ਦੇਖੋ ਅਤੇ ਨਕਲ ਤੋਂ ਬਚੋ। ਦਿਓ ਆਗਿਆ ਬੁਲਾਓ ਫਤਿਹ। ਸਾਰੀਆਂ ਸਿੱਖ ਸੰਗਤਾਂ ਗੱਜ ਵੱਜ ਕੇ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਤੁਹਾਡੇ ਜਿਹੜਾ

ਕਹਿਰ ਦੀ ਸਰਦੀ, ਜ਼ਾਲਮਾਂ ਦੇ ਜ਼ੁਲਮ ਦਾ ਸਿਖਰ, ਠੰਡੇ ਬੁਰਜ ਵਿੱਚ ਕੈਦ ਮਾਤਾ ਗੁਜਰੀ ਅਤੇ ਛੋਟੇ ਸਾਹਿਬਜ਼ਾਦੇ। ਦਾਦੀ ਮਾਂ ਆਪਣੇ ਮਲੂਕ ਜਿਹੇ ਪੋਤਿਆਂ ਨੂੰ ਬੁੱਕਲ ਵਿੱਚ ਲੈ ਕੇ ਲੋਰੀਆਂ ਸੁਣਾ ਕੇ ਪਿਆਰ ਦਾ ਨਿੱਘ

ਮਨੁੱਖਤਾ ਦੀ ਤਵਾਰੀਖ ਵਿੱਚ ਇੱਕ ਦਰਦੀਲੀ ਦਾਸਤਾਂ, ਮਮਤਾ ਦੀ ਮੂਰਤ ਮਾਂ ਗੁਜਰੀ ਜੀ ਦਾ ਨਾਂ, ਧਰਤੀ ਦੇ ਉੱਤੇ ਕੈਦ ਕੀਤੇ ਦੋ ਚੰਨ ਦੇ ਟੋਟੇ, ਉਮਾਂ ਦੇ ਰਾਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦੇ ਛੋਟੇ, ਠੰਡੇ ਬੁਰਜ ਵਿੱਚ ਕੈਦ ਮਾਂ ਗੁਜਰੀ, ਦੋ ਮਾਸੂਮ ਜਿੰਦਾਂ ਨੂੰ ਜ਼ਾਲਮਾਂ ਤੋਂ ਨਾ ਡਰਨ ਅਤੇ ਹਰ ਤਰ੍ਹਾਂ ਦੀ ਕੁਰਬਾਨੀ ਕਰਨ ਲਈ ਕਿਉਂ ਪ੍ਰੇਰਦੀ ਹੈ।

ਜ਼ਾਲਮ ਸੂਬਾ ਸਰਹੰਦ ਨੇ ਜਦੋਂ ਨਿਰਦੋਸ਼ ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਿਣਨ ਦਾ ਹੁਕਮ ਸੁਣਾ ਦਿੱਤਾ ਤਾਂ ਧਰਤੀ ਕੰਬ ਉੱਠੀ, ਅੰਬਰ ਰੋਣ ਲੱਗਾ ਤੇ ਸਾਰੀ ਕਾਇਨਾਤ ਹਿੰਦੂ

0: ਕੇਲਬੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.
3: Om Kar Satnam Karta Purkh Nirbho Nirvaira Kalam Urat Ajuni Saibham गुरुप्रसाद बेसमार अथा अगन अतोलस

ਉਦੋਂ ਮੈਨੂੰ ਹੈਰਾਨਗੀ ਹੋਈ ਇਸ ਦਸਵੇਂ ਗੁਰੂ ਨਾਨਕ ਦੀ ਮਿਠਾਸ ਨੂੰ ਜਗਤ ਦੇ ਸਾਹਮਣੇ ਰੱਖਿਆ ਨਹੀਂ। ਉਹ ਕਿੰਨੇ ਮਿੱਠੇ ਨੇ, ਕਿਤਨੇ ਸਮਦ੍ਰਿਸ਼ਟ ਨੇ, ਕਿਤਨੇ ਰੱਬੀ ਰਸ ਨਾਲ ਭਰੇ ਹੋਏ ਨੇ, ਔਰ ਹਰ ਹਾਲਤ ਵਿੱਚ ਕਿਤਨਾ ਸ਼ੁਕਰਾਨਾ ਕਰਦੇ ਨੇ। ਯਾਰੜੇ ਦਾ ਸਾਨੂੰ ਸੱਤਰ ਚੰਗਾ ਭੱਟ ਤੇੜਿਆਂ ਦਾ ਰਹਿਣਾ, ਇਸ ਪਰਮ ਯੋਗੀ ਦਾ ਇਹ ਰੂਪ ਜਗਤ ਦੇ ਸਾਹਮਣੇ ਅਸੀਂ ਰੱਖੇ ਕਿ ਰੱਬੀ ਮਿਠਾਸ ਉਸਦੀ ਅਸੀਂ ਜਗਤ ਦੇ ਸਾਹਮਣੇ ਰੱਖੀ ਨਹੀਂ। ਔਰ ਇੰਝ ਕਹਿ ਰਹੇ ਇਸ ਰੱਬੀ ਮਿਠਾਸ ਨੂੰ ਅਸੀਂ ਖੁਦ ਵੀ ਨਹੀਂ ਚੱਕੇ। ਬਨ ਸੇ ਸਦਨ ਸਵੈ ਕਰ ਸਮਝੋ, ਮਨ ਹੀ ਮਾਨੇ ਉਦਾਸਾ, ਸਦਨ ਕਰ ਮਹਿਲ ਮਾੜੀਆਂ। ਇਹ ਜੋ ਤੇਰਾ ਸਦਨ ਹੈ ਮਹਿਲ ਮਾੜੀ, ਬਨ ਸੇ ਸਦਨ ਉਜਾੜ ਜੈਸਾ ਸਮਝ, ਕੀ ਹੈ ਤੇਰੇ ਘਰ ਦੇ। ਸਵੈ ਕਰ ਸਮਝੋ, ਔਰ ਇਸ ਸਦਨ ਦੇ ਜੋ ਕੁਛ ਹੈ ਉਜਾੜ। ਮਨ ਹੀ ਮਾਨੇ ਉਦਾਸਾ, ਮਨ ਦੇ ਤਲ ਤੇ ਉਦਾਸ ਹੋ ਜਾ। ਕਠਿਨ ਹੈ ਗੱਲ ਕਿ ਪਹਿਲਾ ਮੁਗਲ ਸਮਰਾਟ ਬਾਬਰ ਬੜੀ ਮੋਟੀ ਅਕਲ ਦਾ ਸੀ, ਤਾਂ ਹੀ ਇਤਨੀ ਕਤਲੋ ਗਾਰਤ ਕੀਤੀ। ਮੋਟੀ ਅਕਲ ਦਾ ਸੀ ਤਾਂ ਹੀ ਇਤਨੇ ਮੰਦਰ ਤੋੜੇ, ਵਰਨਾ ਮੰਦਰਾਂ ਨੂੰ ਤੋੜਨ ਦਾ ਕੀ ਮਤਲਬ, ਕਿਤੇ ਦੇ ਮੰਦਰ ਨੂੰ ਕੀ ਤੋੜਨਾ ਔਰ ਕਿਉਂ ਤੋੜਨਾ। ਲੇਕਿਨ ਇਸਨੇ ਮੰਦਰ ਤੋੜੇ, ਇਸਨੇ ਲੋਕਾਂ ਦੇ ਦਿਲ ਤੋੜੇ, ਇਸਨੇ ਕਤਲੇਆਮ ਕੀਤੀ, ਇਸਨੇ ਖੂਬ ਲੁੱਟਿਆ, ਤਾਕਤ ਵਿੱਚ ਆ ਗਿਆ, ਬਾਦਸ਼ਾਹ ਬਣ ਗਿਆ। ਤੋ ਸ਼ਕਤੀ ਦੀ ਮੌਜ ਦੇ, ਸ਼ਕਤੀ ਦੀ ਲਹਿਰ ਦੇ, ਤਾਕਤ ਦੇ ਨਸ਼ੇ 'ਚ ਕਹਿੰਦਾ, ਰੋਜ਼ੋ ਨੋ ਬਹਾਰੋ ਨੈ ਵਾ ਦਿਲ ਰੁਬਾ ਖੁਸ਼ਕ, ਬਾਬਰ ਵਾ ਐਸ਼ ਕੋਸ਼ ਕੇ ਆਲਮ ਦੁਬਾਰਾ ਨੇ। ਬੜਾ ਜ਼ਿਆਦਾ ਸਮਾਂ ਮੈਂ ਨਹੀਂ ਲੈਣਾ, ਥੋੜ੍ਹੀ ਜਿਹੀਆਂ ਕਾਦਰ ਤੱਕ। ਦੁਨੀਆਂ ਬੜੀ ਰੰਗੀਨ ਹੈ, ਬੜਾ ਰੰਗ ਹੈ, ਬੜਾ ਰੂਪ ਹੈ, ਬੜਾ ਰਸ ਹੈ, ਉਦਾਸ ਹੋਣ ਦੀ ਕੀ ਲੋੜ ਹੈ, ਨਿਰਾਸ਼ ਹੋਣ ਦੀ ਕੀ ਲੋੜ ਹੈ। ਆਖਰੀ ਮੁਗਲ ਸਮਰਾਟ ਬਹਾਦਰ ਸ਼ਾਹ ਜ਼ਫਰ ਫਕੀਰ ਤਬੀਅਤ ਦਾ ਬੰਦਾ ਸੀ, ਫਕੀਰ ਤਬੀਅਤ ਦਾ, ਇਬਾਦਤ ਕਰਦਾ ਸੀ, ਸਾਰਾ ਦਿਨ ਤਸਵੀ ਖੇਡਦਾ ਸੀ, ਹਰ ਵਕਤ ਦਿਲ ਦਿਮਾਗ ਵਿੱਚ ਕੁਰਾਨ ਰੱਖਦਾ ਸੀ, ਇਮਾਨ ਰੱਖਦਾ ਸੀ ਆਪਣੇ ਦਿਲ ਦੇ। ਪਕੜਿਆ ਗਿਆ, ਅੰਗਰੇਜ਼ਾਂ ਨੇ ਇਸਦਾ ਘਰ ਘਾਟ ਤਬਾਹ ਕੀਤਾ, ਇਸਦੇ ਬੱਚੇ ਕਤਲ ਕੀਤੇ, ਰੰਗੂਨ ਦੇ ਜੇਲ੍ਹ ਵਿੱਚ ਪਾ ਦਿੱਤਾ। ਇਹ ਬਰਮਾ ਦੇ ਇਸ ਵੱਡੇ ਸ਼ਹਿਰ ਰੰਗੂਨ ਦੀ ਜੇਲ੍ਹ ਵਿੱਚ ਉੱਥੇ ਹੀ ਮਰੇ, ਉੱਥੇ ਬੰਦ, ਸਵਾਸ ਸਵਾਸ ਬੰਦਗੀ ਕਰਨ ਲੱਗ ਪਿਆ, ਇਬਾਦਤ ਕਰਨ ਲੱਗ ਪਿਆ। ਪਰ ਮੈਂ ਅਰਜ਼ ਕਰਾਂ, ਜਦ ਦਿੱਲੀ ਦੇ ਸਿੰਘਾਸਣ ਤੇ ਬੈਠਾ ਸੀ ਔਰ ਸਭਾ ਦੇ ਦਰਬਾਰੀ ਸ਼ਾਇਰ ਸਨ ਹਕੀਮ ਮੋਮਨ ਖਾਨ ਮੋਮਨ, ਮਿਰਜ਼ਾ ਗਾਲਬ, ਉਸਤਾਦ ਜ਼ੌਹਰ, ਬੜੇ ਬੜੇ ਆਲਮ, ਬੜੇ ਬੜੇ ਵਿਦਵਾਨ, ਇਹਦੀ ਮਹਿਫਲ ਦੇ ਔਰ ਬੜੀ ਭਾਰੀ ਸਲਤਨਤ, ਬੜੀ ਐਸ਼ੋ ਇਸ਼ਰਤ, ਪਰ ਇਤਨੀ ਬਾਰੀਕ ਅਕਲ ਦਾ ਮਾਲਿਕ ਹੈ, ਇਤਨੀ ਬਾਰੀਕ ਇਸਦੀ ਸੋਚਣੀ ਹੈ। ਪਤਾ ਕੀ ਕਹਿੰਦਾ ਇਸਦੀ ਬੜੀ ਕੀਮਤੀ ਨਜ਼ਮ, ਕਹਿੰਦਾ ਲਗਤਾ ਨਹੀਂ ਹੈ ਦਿਲ ਮੇਰਾ ਉਜੜੇ ਦਯਾਰ ਮੈਂ, ਕਿਸ ਕੀ ਬਣੀ ਹੈ ਆਲ ਮੈਂ ਨਾ ਪਾਏ ਦਾਰ ਮੈਂ। ਮੇਰਾ ਦਿਲ ਨਹੀਂ ਲੱਗਦਾ, ਕੁਛ ਨਹੀਂ ਜਗਤ, ਇਸ ਕੱਚੀ ਜ਼ਮੀਨ ਵਿੱਚ ਪੱਕੇ ਮਹਿਲ ਕਿਸ ਦੇ ਬਣੇ, ਔਰ ਇਸ ਕੱਚੀ ਦੁਨੀਆਂ ਵਿੱਚ ਪੱਕੀ ਜ਼ਿੰਦਗੀ ਕਿਸ ਨੂੰ ਮਿਲੀ, ਕੁਛ ਵੀ ਨਹੀਂ, ਕੁਛ ਵੀ ਨਹੀਂ। ਲਗਤਾ ਨਹੀਂ ਹੈ ਦਿਲ ਮੇਰਾ ਉਜੜੇ ਦਯਾਰ ਮੈਂ, ਕਿਸ ਕੀ ਬਣੀ ਹੈ ਆਲ ਮੈਂ ਨਾ ਪਾਏ ਦਾਰ ਮੈਂ। ਅੱਗੇ ਚੱਲ ਕੇ ਕਹਿੰਦਾ ਉਮਰੇ ਦਰਾਜ਼ ਮੰਗ ਕਰ ਲਾਏ ਤੇ ਚਾਰ ਦਿਨ, ਬੜੀ ਲੰਬੀ ਉਮਰ ਖੁਦਾ ਤੋਂ ਮੈਂ ਲੈ ਕੇ ਆਇਆ, ਕਿੰਨੀ, ਚਾਰ ਦਿਨ। ਉਮਰੇ ਦਰਾਜ਼ ਮੰਗ ਕਰ ਲਾਏ ਤੇ ਚਾਰ ਦਿਨ, ਦੋ ਆਰਜ਼ੂ ਮੈਂ ਕੱਢ ਗਈ ਦੋ ਇੰਤਜ਼ਾਰ ਮੈਂ। ਬੜੀ ਲੰਬੀ ਉਮਰ ਲੈ ਕੇ ਆਇਆ, ਚਾਰ ਦਿਨ, ਦੋ ਦਿਨ ਲੰਘ ਗਏ,

خواہشاں کر دیں، اچھاواں کر دیں، کامناواں کر دیں، پھر دو دن لنگ گئے، کامنا اج پوری ہوئے گی، کل پوری ہوئے گی، اج پوری ہوئے گی، کل پوری ہوئے گی، زندگی لنگ گئی، ادھی زندگی لنگ گئی کامنا کر دیں، ادھی زندگی لنگ گئی اڈیق کر دیں، کامنا اج پوری ہوئے گی، کل پوری ہوئے گی، اج پوری ہوئے گی، کل پوری ہوئے گی، زندگی لنگ گئی، جیون لنگ گیا۔ میں سویرے عرض کیتی تھی اور دوہرا دیا، ساری خواہشاں کسے دیاں بھی نہیں پوری ہوندیاں، اور روح زمین تے ایک پرش کا بھی تسی نہ نہیں لے سکتے کہ دیاں ساری خواہشاں پوری ہو گئی، نہیں ہوں گی، کیوں؟ خواہشاں کا اپنا منوگیان ہے، ایک اچھا پوری ہو جائے دس نو جنم دے جاندی ہے، دس پوریاں ہو جان ہزار نو جنم دے جاندی ہیں، ہزار پوریاں ہون اور ہزاراں نو جنم دے جاندی ہیں، ساریاں پوریاں ہون اتنی زندگی ہی نہیں ہے، اتنا جیون ہی نہیں ہے، ہزاروں خواہشیں ساتھ لے کر دم نکلتا ہے۔ ہمیں تو نہیں کہہ دیتا دھن گرو کے ایک بات صاحب جی من آسا من سا سگل تے آ کے جگتے رہے میرا، ہمیں تو نہیں گرو نانک دیو جی مہاراج نے کہہ دیتا آستا من سا بندھنی بھائی کرم دھرم بندکاری، آستا لگ کے گردوارے آیا تو بندھن مکتی نہیں ملنے، آستا رکھ کے پاٹھ کرتا پہ تو بندھن کوئی موکت نہیں، آستا من سا بندھنی بھائی کرم دھرم بندکاری، آستھا کر کے کرم دھرم پہ کرتا ہے تو یہ نال کی ملنا ہے بندھن، اور پھنسے گا اور پھنسے گا۔ سنساری کم کر کے لوگ پھنستے ہیں، دھارمک کم کر کے لوگ پھنستے ہیں، اور کی آستھا من سا بندھنی بھائی کرم دھرم بندکاری، پاپ پن جگ جایا بھائی بن سے نام بتاری، کچھ کرم دھارمک شبھ کرم کیتے پر آسا سنسار دی تو تھوڑے جہاں سنسار دے سکھ مل گئے، تے انہاں سنسار دے سکھاں نے پھر غفلت وچ منکھ نوں سٹ دیتا، پھر آسا لگ کے کرم کیتے، رب دی پیاس کوئی نہیں، پرماتما دی پیاس کوئی نہیں، کامنا سنسار دی، بھاونا سنسار دی، خواہشاں سنسار دیاں، پربھاؤ بھی سنسار دا، نرنکار دا نہیں، ایشور دا نہیں۔ بہادر شاہ زفر کہتا ہے عمرے دراز مانگ کر لائے تھے چار دن، دو آرزو میں کٹ گئی دو انتظار میں، ان حسرتوں سے کہہ دو کہیں اور جا بسے، اتنی جگہ کہاں ہے دل داغدار میں، یہ خواہشاں یہ حسرتاں کوئی بھی انہوں میرے ہردے چو کٹے نہیں نکل دیا، نہیں نکل دیا، کوئی بھی کٹے۔ آپ کی گیاسلی اس طرح برتری روندا ہوا کہتا ہے، اور برتری دے پتری گرو نانک نے تین شبد اچارن کیتے ہیں گرو گرنتھ صاحب، برتری دی عمر لمبی ہو گئی تھی یوگ سادھنا نال پرانا یا منا، لیکن عمر دا لمبی ہو جانا اور گل ہے، عمر دا سفل ہو جانا اور گل ہے، سفل نہیں ہویا، سدھی مل گئی۔ گرو نانک دے تین شبد نے کھولا گے کسی وقت، سدھی رتا سد بیرا دی جوئے جنم نہ ہارے، کہنا نک سن برتر جوگی کیوا امرت دارے، آس کا ملہ پہلے پہلا شبد۔ دوسرا سگلی جوت ہماری سمیا نانا ورن انیکن، کہ نانک سن برتر جوگی پار برہم لب ایکن۔ تیسرا جلتے اپجے جلتے دور، جل میں جوت ریا بھرپور سن برتر نانک کہے وچار، نرمل نام میرا آدھار۔ جنم ساتھی یہ کہتی ہے برتری نے اپنی شردا اور اپنا سر گرو نانک دے قدموں دے رکھ دیتا، کہندے ٹھیک ہے جوگی بنے، عمر لمبی ہو گئی ہے سفل نہیں ہوئی، میر کرو میرے، بخشش کرو میرے۔ اس مہا یوگی دے پرتی تین شبد نے گرو گرنتھ صاحب دے گرو نانک دے، یہ یوگی کہندا ہے پہلے راجا سی اجین دا تے پھر یوگی بن گیا سی گورکھ دا چیلا،
ਕਹਿੰਦਾ ਮੌਤ ਅਜ ਮਾਤ ਰਮਾ ਅਬ ਤੂੰ ਭਜ ਆਨ ਕਿਸੇ ਜੋ ਤੋਇ ਵਯੋਗਨ ਹੇਤ ਭਜੇ ਤੁਮ ਸੇਵ ਦਿੱਤੇ। ਹੇ ਰਮਾ ਮੈਂ ਤੈਨੂੰ ਮਾਂ ਕਹਿੰਦਾ, ਹੇ ਕ੍ਰਿਸ਼ਨਾ ਹੇ ਆਸਾ ਮੈਂ ਤੈਨੂੰ ਮਾਂ ਆਖਿਆ, ਛੱਡ ਡਾਇਣ ਵਾਲਾ ਕੰਮ ਨਾ ਕਰ, ਤੂੰ ਛੋੜ ਮੈਨੂੰ ਛੋੜ ਮੈਨੂੰ। ਜਦ ਮੈਂ ਤੈਨੂੰ ਛੋੜ ਦਿੱਤਾ ਹੈ ਤੂੰ ਮੈਨੂੰ ਛੋੜ, ਮੈਂ ਘਰ ਬਾਰ ਛੋੜ ਆਇਆ, ਮੈਂ ਰਾਜਪਾਟ ਛੋੜ ਆਇਆ, ਮੈਂ ਪਰਿਵਾਰ ਛੋੜ ਆਇਆ, ਹੇ ਖਾਈ ਹੇ ਕ੍ਰਿਸ਼ਨਾ ਛੋੜ ਮੈਨੂੰ। ਰੋਂਦਾ ਹੋਇਆ ਭਰਤਰੀ ਕਹਿੰਦਾ ਸਭ ਕੁਛ ਮੈਂ ਛੋੜ ਆਇਆ, ਕ੍ਰਿਸ਼ਨਾ ਮੈਨੂੰ ਨਹੀਂ ਛੋੜਦੀ, ਸਭ ਕੁਛ ਮੈਂ ਛੋੜ ਆਇਆ, ਖਾਹਿਸ਼ਾਂ ਮੈਨੂੰ ਨਹੀਂ ਛੋੜਦੀਆਂ। ਤੇ ਤਰਲੇ ਲੈ ਕੇ ਕਹਿੰਦਾ ਪਿਆ ਕੋਈ ਵੀ ਮੇਰੇ ਅੰਦਰੋਂ ਕੱਢੋ, ਕੋਈ ਵੀ ਤੇ ਮਿਹਰ ਕਰੋ ਮੇਰੇ ਤੇ, ਕੋਈ ਵੀ ਤੇ ਬਖਸ਼ਿਸ਼ ਕਰੋ, ਤੇ ਮੇਰੇ ਘਰ ਵਿੱਚ ਡਾਇਣ ਤੇ ਮੇਰੇ ਘਰ ਵਿੱਚ ਕਸਾਈ ਕੋਈ ਵੀ ਤੇ ਕੱਢੋ। ਤੜਪਦਾ ਹੋਇਆ ਰੋਂਦਾ ਹੋਇਆ ਕਿ ਯੋਗੀ ਕਹਿੰਦਾ, ਇਸੇ ਤਰ੍ਹਾਂ ਤੜਪਦਾ ਹੋਇਆ ਬਹਾਦਰ ਸ਼ਾਹ ਜ਼ਫਰ ਕਹਿ ਰਹੇ, ਇਨ ਹਸਰਤੋਂ ਸੇ ਕਹਿ ਦੋ ਕਹੀਂ ਔਰ ਜਾ ਬਸ, ਕੋਈ ਤੇ ਇਹਨਾਂ ਨੂੰ ਆਖੋ ਨਿਕਲੋ ਮੇਰੇ ਘਰ ਚ, ਮੈਂ ਬਹੁਤ ਦੁਖੀ ਹੋ ਰਿਹਾ, ਮੈਂ ਬਹੁਤ ਵਿਪਤਾ ਸਹਾਰ ਲਈ, ਮੈਂ ਬੋਝ ਤੁਹਾਡਾ ਢੋ ਲਿਆ, ਨਿਕਲੋ। ਇਨ ਹਸਰਤੋਂ ਸੇ ਕਹਿ ਦੋ ਕਹੀਂ ਔਰ ਜਾ ਬਸੇ, ਕਿਤਨੀ ਜਗ੍ਹਾ ਕਹਾਂ ਹੈ ਦਿਲੇ ਦਾਗਦਾਰ ਮੈਂ, ਮੇਰੇ ਇਸ ਦੁਖੀ ਹਿਰਦੇ ਦੇ ਮੇਰੇ ਇਸ ਦਾਗੀ ਹਿਰਦੇ ਚ ਕਿਤਨੀ ਥਾਂ ਕਿੱਥੇ ਹੈ, ਨਿਕਲੋ ਜਾ। ਅਭਿਆਸ ਕਰਦਿਆਂ ਕਰਦਿਆਂ ਜਿਹੜੀ ਸਭ ਤੋਂ ਵੱਡੀ ਮੁਸੀਬਤ ਸਾਹਮਣੇ ਖੜੀ ਆਉਂਦੀ ਹੈ ਉਹ ਇਹ ਕਿ ਅਭਿਆਸੀ ਕ੍ਰਿਸ਼ਨਾ ਨੂੰ ਛੋੜਨਾ ਚਾਹੁੰਦਾ, ਕ੍ਰਿਸ਼ਨਾ ਉਸ ਨੂੰ ਨਹੀਂ ਛੋੜਦੀ। ਅਭਿਆਸੀ ਵਾਸ਼ਨਾ ਨੂੰ ਛੋੜਨਾ ਚਾਹੁੰਦਾ, ਵਾਸ਼ਨਾ ਉਸ ਨੂੰ ਨਹੀਂ ਛੋੜਦੀ। ਅਭਿਆਸੀ ਕਾਮਨਾਵਾਂ ਨੂੰ ਛੋੜਨਾ ਚਾਹੁੰਦਾ ਹੈ, ਕਾਮਨਾਵਾਂ ਉਸ ਨੂੰ ਨਹੀਂ ਛੋੜਦੀਆਂ। ਉਸ ਨੂੰ ਜ਼ਿੰਦਗੀ 'ਚ ਪਹਿਲੀ ਦਫ਼ਾ ਪਤਾ ਚੱਲਦਾ ਹੈ ਇਹਨਾਂ ਕਾਮਨਾਵਾਂ ਦੇ ਸਾਹਮਣੇ ਮੈਂ ਕੁਛ ਵੀ ਨਹੀਂ, ਮੈਂ ਮਾਮੂਲੀ ਹਾਂ, ਕੁਛ ਵੀ ਨਹੀਂ। ਇਹਨਾਂ ਕਾਮਨਾਵਾਂ ਨੇ ਮੈਨੂੰ ਤੁੱਛ ਬਣਾ ਕੇ ਰੱਖ ਦਿੱਤਾ, ਕੁਛ ਵੀ ਨਹੀਂ ਮੈਂ। ਖਾਹਿਸ਼ਾਂ ਨੇ ਮਨੁੱਖ ਕੋਲ ਨੀਵੇਂ ਤੋਂ ਨੀਵੇਂ ਕੰਮ ਕਰਾਏ ਨੇ, ਕਾਮਨਾਵਾਂ ਨੇ ਮਨੁੱਖ ਕੋਲ ਨੀਵੇਂ ਤੋਂ ਨੀਵੇਂ ਕੰਮ ਕਰਾਏ ਨੇ, ਆਸਾਂ ਨੇ ਮਨੁੱਖ ਨੂੰ ਨਿਵਾਣ ਦੇ ਛੁੱਟਿਆ। ਤੜਪਦਾ ਹੋਇਆ ਬਾਦਸ਼ਾਹ ਕਹਿ ਰਿਹਾ ਉਮਰੇ ਦਰਾਜ਼ ਮੰਗ ਕਰ ਲਾਏ ਥੇ ਚਾਰ ਦਿਨ, ਦੋ ਆਰਜ਼ੂ ਮੈਂ ਕੱਟ ਗਈ ਦੋ ਇੰਤਜ਼ਾਰ ਮੈਂ, ਇਨ ਹਸਰਤੋਂ ਸੇ ਕਹਿ ਦੋ ਕਹੀਂ ਔਰ ਜਾ ਬਸੇ, ਕਿਤਨੀ ਜਗ੍ਹਾ ਕਹਾਂ ਹੈ ਦਿਲੇ ਦਾਗਦਾਰ ਮੈਂ। ਕਹਿੰਦੇ ਨੇ ਬਿਮਾਰ ਪੈ ਗਿਆ ਸੀ ਰੰਗੂਨ ਦੀ ਜੇਲ੍ਹ ਵਿੱਚ ਆਖਰੀ ਦਮਾਂ ਤੇ, ਅੰਗਰੇਜ਼ ਕਹਿਣ ਲੱਗੇ ਬਾਦਸ਼ਾਹ ਸਲਾਮਤ ਤੂੰ ਆਖਰੀ ਮੁਗਲ ਸਮਰਾਟ, ਦਿੱਲੀ ਦਾ ਤਖ਼ਤ ਹੁਣ ਸਾਡੇ ਕੋਲ, ਕਿਹੜੀ ਕੋਈ ਇੱਛਾ ਅਸੀਂ ਪੂਰੀ ਕਰੀਏ, ਸੰਸਾਰ ਤੋਂ ਤੂੰ ਜਾ ਰਹੇ ਹੈ ਰੁਖਸਤ, ਕੋਈ ਕਾਮਨਾ ਕੋਈ ਐਸੀ ਇੱਛਾ ਜੋ ਤੇਰੇ ਦਿਲ ਦਿਮਾਗ ਦੇ ਉੱਤੇ ਬੋਝ ਬਣੀ ਹੋਵੇ, ਦੱਸ ਕਹਿ। ਕਹਿੰਦਾ ਮੈਂ ਜੰਮਿਆ ਦਿੱਲੀ ਦੀਆਂ ਗਲੀਆਂ ਦੇ, ਮੈਂ ਜੀਵਿਆ ਦਿੱਲੀ ਦੀਆਂ ਗਲੀਆਂ ਦੇ, ਮੈਂ ਚਾਹੁੰਦਾ ਮੇਰੀ ਗਲੀ ਕਬਰ ਵੀ ਦਿੱਲੀ ਦੀ ਕਿਸੇ ਗਲੀ 'ਚ ਬਣੇ, ਮੇਰੀ ਕਬਰ ਅੰਗਰੇਜ਼ ਨਾ ਕਰ ਬੈਠੇ, ਨਹੀਂ ਇਹ ਨਹੀਂ ਹੋ ਸਕਦਾ, ਹੋਰ ਕੁਛ ਦੱਸ ਇਹ ਨਹੀਂ ਕਰਾਂਗੇ, ਇਹ ਨਹੀਂ ਹੋ ਸਕਦਾ, ਇਹ ਅਸੀਂ ਨਹੀਂ ਕਰਦੇ। ਕਈਆਂ ਦੀ ਜੀਵਦੀ ਜਾਗਦੀ ਦੇਹ ਹੀ ਨਹੀਂ ਬੋਲਦੀ, ਕਈਆਂ ਦੀ ਮੌਤ ਵੀ ਬੋਲਣ ਲੱਗ ਪੈਂਦੀ ਹੈ, ਕਈਆਂ ਦੀ ਮੌਤ ਵੀ ਖਿੱਚਦੀ ਹੈ। ਮੈਂ ਡੀਂਗਾ ਮਾਰਦੇ ਇੱਕ ਨਾਸਤਿਕ ਨੂੰ ਦੇਖਿਆ ਸੀ, ਔਰ ਗੁਰੂ ਡੰਮ ਦਾ ਉਸਨੇ ਪ੍ਰਚਾਰ ਵੀ ਕੀਤਾ, ਗੁਰੂ ਵੀ ਬਣਿਆ। ਦਿੱਲੀ 'ਚ ਜਦ ਜਲੂਸ ਨਿਕਲਿਆ ਉਸਦਾ, ਬੜੀ ਭੀੜ ਸੀ, ਪਰ ਚਾਂਦਨੀ ਚੌਂਕ ਗੁਰੂ ਤੇਗ ਬਹਾਦਰ ਦੇ ਅਸਥਾਨ ਕੋਲੋਂ ਜਦ ਇਸਦਾ ਰੱਥ ਲੰਘਿਆ ਉਤਰਿਆ, ਔਰ ਗੁਰੂ ਤੇਗ ਬਹਾਦਰ ਸਾਹਿਬ ਦੀ ਸਰਲ ਤੇ ਆਪਣਾ ਮਸਤਕ ਰੱਖਿਆ, ਔਰ ਉੱਚੀ ਆਵਾਜ਼ ਨਾਲ ਆਖਿਆ ਐ ਸ਼ਹੀਦ ਸਿਰ ਝੁਕਾਏ ਬਿਨਾਂ ਲੰਘਣਾ ਔਖਾ ਔਖਾ, ਤੇਰੇ ਦਰ ਤੋਂ ਤੇਰੇ ਇਸ ਘਰ ਤੋਂ
तेरी सरदर तो सिर झुकाए बिना लंघना औखा है, तेरी शहादत तेरा खून तेरी मौत मेरा सिर झुका दी है और उन्होंने मैं झुके आया बैठे से। अंग्रेज नहीं मने, नहीं तेरी कबर असी दिल्ली देख नहीं बना सकते। तो ये उसके आखिरी बोल ने ते दम तोड़ गया। आखिरी बोल, इस आखिरी बोल सम्राट दे मैं थोड़े सामने रखा। इन हसरतों से कह दो कहीं और जा बसे, इतनी जगह कहाँ है दिले दागदार में, कितना है बदनसीब जफर दफन के लिए, दो गज जमीन भी न मिली कुए यार में। कादा में दिल्ली का बादशाह कबर ले दो गज जमीन भी कोई नहीं, की है दुनिया कुछ भी नहीं, कुछ भी नहीं, कुछ भी नहीं, इस दुनिया ले जीवना इत कुछ भी नहीं, कुछ भी नहीं। बन से सदन सब कर समझो, मन ही माँ है उदासा की है तेरे घर में, उजाड़ जैसा समझ सदन और घर में जो कुछ भी है सब उजाड़, उदास हो जा निराश हो जा ताकि तेरे अंदर संन्यास का जन्म हो गए। इसनों धन गुरु गोविंद सिंह जी महाराज ने, गुरु नानक देव जी महाराज ने, भाई नंद लाल ने जैसे जैसे खोले हैं, मैं कल थोड़ी सेवा हाजिर होवांगा फिर शाम को, हुण इत्थे छुट्टियां मंगदे हां। अज इतवार सी ते बहुत थां ते संगतां दी सेवा करनी पई, मैं ते सोचदा सी शायद शरीर ना मने, पर कलगी दर पिता ने सेवा करा ली। धन्यवाद सतगुरु का, शुकराना साध संगत का, जो कुछ आपने सरवण किया है। धन गुरु गोबिंद सिंह जी महाराज के ये शब्द हिरदे नूं चोट करन, मन संसार तो निराश हो जाए, उदास हो जाए, ताकि परमात्मा की तलाश पैदा हो जाए। इतनी सेवा प्रवान करनी सारे का बार बार धन्यवाद। बोल चुकदी नवा वाहेगुरु जी का खालसा वाहेगुरु जी की फतेह।

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874 ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874 ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

0: ਕੇਵੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮ ਸਲਿਪ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

ਏ ਗੋਪਾਲ ਰਾਏ ਅਕੁਲ ਨਿਰੰਜਨ ਭਗਤ ਦਾਨ ਦੀਜੈ ਜਾਚਹਿ ਸੰਤ ਜਨ ਰਹਾਉ ਜਾਂ ਚੈ ਘਰ ਡਿਗ ਦਿਸੈ ਸਰਾਏ ਚਾ ਬੈਕੁੰਠ ਭਵਨ ਚਿੱਤਰਸਾਲਾ ਸਪਤ ਲੋਕ ਸਮਾਨ ਪੂਰੀ ਅਲੇ ਜਾਂ ਚੈ ਘਰ ਲਛਮੀ ਕੁਵਾਰੀ ਚੰਦ ਸੂਰਜ ਦੀਵੜੇ ਕੌਤਕ ਕਾਲ ਬੱਪੜਾ ਕੋਟਵਾਲ ਸੋ ਕਰਾ ਸਿਰੀ ਸੋ ਐਸਾ ਰਾਜਾ ਸ੍ਰੀ ਨਰਹਰੀ ਜਾਂ ਚੈ ਘਰ ਕਲਾਲ ਬ੍ਰਹਮਾ ਚਤੁਰਮੁਖ ਡਾਂਵੜਾ ਜਿਨ ਬਿਸਵ ਸੰਸਾਰ ਰਾਚੀਲੇ ਜਾਂ ਚੈ ਘਰ ਈਸਰ ਬਾਵਲਾ ਜਗਤ ਗੁਰੂ ਤਤ ਸਾਰਖਾ ਗਿਆਨ ਭਾਖੀਲੇ ਪਾਪ ਪੁੰਨ ਜਾਂ ਚੈ ਡਾਂਗੀਆ ਦੁਆਰੈ।

ਪ੍ਰਾਣ ਗੰਧਰਵ ਰਿਖੀ ਬਾਪੜੇ ਢਾਡੀਆਂ ਗਾਵੰਤ ਆਖੈ ਸਰਬ ਸ਼ਾਸਤਰ ਬਹੁ ਰੂਪੀਆ ਅਨਗਰੂਆ ਅਖਾੜਾ ਮੰਡਲੀਕ ਬੋਲ ਬੋਲਹਿ ਕਾਛੇ ਚੌਰ ਧੂਲ ਜਾਂਚੈ ਹੈ ਪਵਣ ਚੇਰੀ ਸਕਤ ਜੀਤਲੇ ਭਵਣ ਅੰਡ ਟੂਕ ਜਾਂਚੈ ਭਸਮਤੀ ਸੁਐਸਾ ਰਾਜਾ ਤ੍ਰਿਭਵਨ ਪਤੀ ਜਾਂਚੈ ਘਰ ਕੂਰਮਾ ਪਾਲ ਸਹਸਰ ਫਨੀ ਬਾਤਕ ਸੇਜ ਵਾਲੂਆ ਅਠਾਰਹ ਭਾਰ ਬਨਸਪਤੀ ਮਾਲਣੀ ਸਿਨਵੈ ਕਰੋੜੀ ਮੇਘ ਮਾਲਾ ਪਾਣੀ ਹਾਰੀਆ ਨਖ ਪਰਸੇਵ ਜਾਚੈ ਸੁਰਸਰੀ ਸਪਤ ਸਮੁੰਦ ਜਾਂਚੈ ਘੜਥਲੀ ਏਤੇ ਜੀ ਜਾਂਚੈ ਵਰਤਣੀ ਸੋ ਐਸਾ ਰਾਜਾ ਤ੍ਰਿਭਵਨ ਧਣੀ ਜਾਂਚੈ ਘਰ ਨਿਕਟ ਵਰਤੀ ਅਰਜਨ ਧਰੂ ਪ੍ਰਹਿਲਾਦ ਅੰਬਰੀਕ ਨਾਰਦ ਨੇਜੈ ਸਿੱਧ ਬੁੱਧ ਗਣ ਗੰਧਰਵ ਮਾਨ ਵੈ ਹੇਲਾ ਏਤੇ ਜੀ ਜਾਂਚੈ ਹੈ ਘਰੀ ਸਰਬ ਵਿਆਪਕ ਅੰਤਰ ਹਰੀ।

ਲੋਕ ਪ੍ਰਸਿੱਧ ਕਬੀਰਾ ਜਾ ਕੇ ਕੁਟੰਬ ਕੇ ਢੇਡ ਸਭ ਢੋਰ ਟਵੰਤ ਫਿਰ ਹੈ ਅਜੋ ਬਨਾਰਸੀ ਆਸ ਪਾਸਾ ਆਚਾਰ ਸਹਿਤ ਬਿਪਰ ਕਰਹਿ ਡੰਡੋ।

ਮਨ ਹੈ ਹਉ ਹਰ ਜਪ ਭਈ ਨਿਹਾਲ ਨਿਹਾਲ ਨਿਹਾਲ ਹਮਰੇ ਹਰ ਪ੍ਰਾਣ ਸਖਾ ਸੁਆਮੀ ਹਰ ਮੀਤਾ ਮੇਰੇ ਮਨ ਤਨ ਜੀ।

ਪੀਸ ਜਪ ਹਰ ਹਰ ਸ਼ਬਦ ਜਪੀਸ ਹਰ ਹੋ ਹੋ ਕਿਰਪੀਸ ਰਹਾਉ ਹਰ ਕਿਰਪਾ ਕਰ ਸੁਆਮੀ ਹਮ ਲਾਏ ਹਰ ਸੇਵਾ ਹਰ ਜਪ ਜਪੇ ਹਰ ਜਪ ਜਪੇ ਜਪ ਜਪੋ ਜਗਦੀਸ ਤੁਮਰੇ ਜਨ ਰਾਮ ਜਪੈ ਤੇ ਉੱਤਮ ਤਿਨਕੋ ਹੋ ਘੁਮ ਘੁਮੇ ਘੁਮ ਘੁਮ ਜੀਸ ਹਰ ਤੁਮ ਵੱਡ ਵੱਡੇ ਵੱਡੇ ਵਾਡੇ ਉੱਚੇ ਸੋ ਕਰਹਿ ਜੋ ਤੁਧ ਭਵੀਸ ਜਨ ਨਾਨਕ ਅੰਮ੍ਰਿਤ ਪੀਆ ਗੁਰਮਤੀ ਧਨ ਧਨ ਧਨ ਧਨ ਧਨ ਗੁਰੂ ਸਾਬੀਸ ਕਾਨੜਾ ਮਹੱਲਾ ਚੌਥਾ ਪਜ ਰਾਮੋ ਮਨ ਰਾਮ ਜਿਸ ਰੂਪ ਨਾਰੇਖ ਵਡਾਮ ਸਤ ਸੰਗਤ ਮਿਲ ਭਜ ਰਾਮ ਵੱਡ ਹੋ ਭਾਗ ਮਥਾਮ ਰਹਾਉ ਜਿਤ ਗ੍ਰਹਿ ਮੰਦਰ ਹਰ ਹੋਤ ਜਾਸ।

ਬਾਟ ਜਿਤ ਮਿਲ ਹਰ ਪਾਦਰ ਬਾਟ ਭਜ ਹਰ ਰਸ ਰਸ ਹਰ ਗਾਟ ਹਰ ਹੋ ਹੋ ਲਿਖੇ ਲਲਾਟ ਰਹਾਉ ਖਟ ਕਰਮ ਕਿਰਿਆ ਕਰ ਬਹੁ ਬਹੁ ਵਿਸਥਾਰ ਸਿੱਧ ਸਾਧਕ ਜੋਗੀਆ ਕਰ ਜਟ ਜਟਾ ਜਟ ਜਾਟ ਕਰ ਭੇਖ ਨਾ ਪਾਈਐ ਹਰ ਬ੍ਰਹਮ ਜੋਗ ਹਰ ਪਾਈਐ ਸਤ ਸੰਗਤੀ ਉਪਦੇਸ਼ ਗੁਰੂ ਗੁਰ ਸੰਤ ਜਨਾ ਖੋਲ ਖੋਲ ਕਪਾਟ ਤੂੰ ਅਪਰੰਪਰ ਸਵਾਮੀ ਅਤ ਅਗਾਹ ਤੂੰ ਭਰਪੁਰ ਰਹਿਆ ਜਲ ਥਲੇ ਹਰ ਇੱਕ ਇੱਕੋ ਇੱਕ ਏਕੈ ਹਰ ਥਾਟ ਤੂੰ ਜਾਣ ਹੈ ਸਭ ਬਿਦ ਬੂਝੈ ਆਪੇ ਜਨ ਨਾਨਕ ਕੇ ਪ੍ਰਭ ਘਟ ਘਟੇ ਘਟ ਘਟੇ ਘਟ ਹਰ ਘਾਟ ਕਾਨੜਾ ਮਹੱਲਾ ਚੌਥਾ ਜਪ ਮਨ ਗੋਬਿੰਦ ਮਾਦੋ ਹਰ ਹਰ ਅਗਮ ਅਗਾਦੋ ਮਤ ਗੁਰਮਤ ਹਰ ਪ੍ਰਭ ਲਾਦੋ ਤੁਰ ਹੋ ਹੋ ਲਿਖੇ ਲਲਾਦੋ ਰਹਾਉ ਬਿਖ ਮਾਇਆ ਸੰਚ ਬਹੁ ਚਿਤੈ ਬੇਕਾਰ ਸੁਖ ਪਾਈਐ ਹਰ ਭਜ ਸੰਤ ਸੰਤ ਸੰਗਤੀ ਮਿਲ ਸਤਿਗੁਰੂ ਗੁਰ ਸਾਧੋ ਜਿਉਂ ਸੋਹੇ ਪਾਰਸ ਮਨੂਰ ਭਏ ਕੰਚਨ ਤਿਉਂ ਪਤਤ ਜਨ ਮਿਲ ਸੰਗਤੀ ਸੁਧ ਹੋਵਤ ਗੁਰਮਤੀ ਸੁਧਹਾਦੋ ਜਿਉਂ ਕਾਸਤ ਸੰਗ ਲੋਹਾ ਬਹੁ ਤਰਤਾ ਤਿਉਂ ਪਾਪੀ ਸੰਗ ਤਰੇ ਸਾਧ ਸਾਧ ਸੰਗਤੀ

0: ਨਾਮ ਮੰਤਰ ਸਤਿਗੁਰੂ ਦਰੜਾਇਆ ਰਹਾਉ। ਨਹਿ ਤ੍ਰਿਪਤਾਨੋ ਰਾਜ ਜੋਬਨ ਧਨ, ਬਹੁਰ ਬਹੁਰ ਫਿਰ ਤਾਇਆ, ਸੁਖ ਪਾਇਆ ਤ੍ਰਿਸ਼ਨਾ ਸਭ ਬੁੱਝੀ ਹੈ, ਸ਼ਾਂਤ ਪਾਈ ਗੁਣ ਗਾਇਆ। ਬਿਨ ਬੂਝੇ ਪਸ਼ੂ ਕੀ ਨਿਆਈ, ਭ੍ਰਮ ਮੋਹੇ ਵਿਆਪਿਓ ਮਾਇਆ। ਸਾਧ ਸੰਗ ਜਮ ਜੇਵਰੀ ਘਾਟੀ, ਨਾਨਕ ਸਹਿਜ ਸਮਾਇਆ। ਕਾਨੜਾ ਮਹੱਲਾ ਪੰਜਵਾਂ, ਹਰ ਕੇ ਚਰਨ ਹਿਰਦੈ ਗਾਏ। ਸੀਤਲਾ ਸੁਖ ਸ਼ਾਂਤ ਮੂਰਤ, ਸਿਮਰ ਸਿਮਰ ਨਿਤ ਧਿਆਏ ਰਹਾਉ। ਸਗਲ ਆਸ ਹੋਤ ਪੂਰਨ, ਕੋਟ ਜਨਮ ਦੁਖ ਜਾਏ। ਪੁੰਨ ਦਾਨ ਅਨੇਕ ਕਿਰਿਆ, ਸਾਧੂ ਸੰਗ ਸਮਾਏ। ਤਾਪ ਸੰਤਾਪ ਮਿਟੇ ਨਾਨਕ, ਬਹੁੜ ਕਾਲ ਨਾ ਖਾਏ।
1: ਕੇਬੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call
4: 250-392-3874. ਉਹਨਾਂ ਕੋਲ ਆਪ ਦੇ ਕੇ ਆਏ ਤੇ ਸਤਨਾਮ ਉਹਨੂੰ ਚੱਕਣੀ ਨੀ ਪਈ। ਉਹ ਹੁੰਦਾ ਤਸਕਰ। ਤਸਕਰ ਪਤਾ ਕੌਣ ਹੁੰਦਾ? ਹੈਡ ਆਫ ਦਾ ਚੋਲ ਡਿਪਾਰਟਮੈਂਟ। ਹਰ ਇੱਕ ਮਹਿਕਮੇ ਦਾ ਹੈਡ ਹੁੰਦਾ ਨਾ, ਇਹ ਚੋਰਾਂ ਦੇ ਮਹਿਕਮੇ ਦਾ ਜਿਹੜਾ ਹੈਡ ਹੋਵੇ ਨਾ, ਉਹਦਾ ਨਾਮ ਤਸਕਰ ਹੈ। ਇਹ ਤੋਂ ਵੱਧ ਕੋਈ ਚੋਰ ਹੁੰਦਾ ਹੀ ਨਹੀਂ। 100 ਚੋਰ ਦਾ ਇੱਕ ਠੱਗ, 100 ਠੱਗ ਦਾ ਇੱਕ ਤਸਕਰ। ਲਓ ਹੁਣ ਸੁਣ ਲਓ, ਨਾਰਦ ਦੀ ਲਕੋਈ

ਜੋ ਲਿਖਤਾ ਸੋ ਲਿਖਤ। ਸਭ ਤੋਂ ਵੱਡਾ ਚੋਰ ਜੋ ਰੱਬ ਤੋਂ ਭੁੱਲਿਆ ਤੇ ਉਹਦਾ ਕੀ ਹਾਲ ਹੈ, ਉਸ ਧਰਤੀ ਤੇ ਉਹਦਾ ਵਾਸਾ ਹੋਣਾ। ਤੇ ਤਸਕਰ ਜੋ ਨਾਮ ਨਾ ਲੇਵੇ ਵਾਸੈ ਕੋਟ ਪਚਾਸਾ। 49 ਕੋਟ ਤਾਂ ਦੱਸਤੀ ਸੀ ਰੱਬ ਨੂੰ, ਉਹ 50 ਕੋਟ ਲੁਕੋ ਕੇ ਰੱਖਿਆ ਸੀ। ਪੱਥਰ ਦਾ ਜੜ ਉੱਥੇ ਫਿਰ ਕਿਹੜੀ ਜੁਨੀ ਰਹੂਗੀ, ਹੁਣ ਤੁਸੀਂ ਖਿਆਲ ਕਰ ਲਓ। ਨਾ ਪਾਣੀ ਹੋਵੇ ਨਾ ਮਿੱਟੀ ਹੋਵੇ, ਉੱਥੇ ਇੱਕੋ ਇੱਕ ਜੁਨੀ ਹੈ ਸੱਪ ਦੀ, ਗੁਰਮੁਖ ਪਿਆਰਿਓ, ਸੱਪ ਦੀ ਜੁਨੀ। ਦੇਖੋ ਜਿਹੜੀ ਖਵਾ ਹੈ ਨਾ, ਉਹ ਤਾਂ ਹਰ ਇੱਕ ਜਗ੍ਹਾ ਹੋਊਗੀ, ਪਾਣੀ ਮਿੱਟੀ ਹੋਵੇ ਨਾ ਹੋਵੇ। ਖਵਾ ਤਾਂ ਆਕਾਸ਼ ਕਟਾਕਾਸ਼ ਸਾਰੇ ਥੋਂ ਭਰੀ ਵੀ ਹੈ। ਇਹਦੀ ਕੁਆਲਿਟੀ ਬਦਲ ਸਕਦੀ ਹੈ, ਕਿਤੇ ਆਕਸੀਜਨ ਘੱਟ ਹੁੰਦੀ ਹੈ, ਕਿਤੇ ਹਾਈਡਰੋਜਨ ਜ਼ਿਆਦਾ ਹੁੰਦੀ ਹੈ, ਪਰ ਇਹ ਬ੍ਰਹਿਮੰਡ ਖਾਲੀ ਰਹਿ ਨਹੀਂ ਸਕਦਾ। ਬਾਪ ਰੋਲ ਹੈ, ਹਨੇਰੀਆਂ ਕਿਉਂ ਚੱਲਦੀਆਂ ਨੇ, ਇੱਕ ਪਾਸੇ ਟੈਂਪਰੇਚਰ ਘੱਟ ਜਾਂਦਾ ਹੈ, ਵੱਧ ਜਾਂਦਾ ਹੈ, ਉੱਥੋਂ ਦੀ ਹਵਾ ਉੱਪਰ ਨੂੰ ਜਾਂਦੀ ਹੈ, ਉਹਦੀ ਥਾਂ ਮਾਪਣ ਲੈਣ ਖਾਤਰ ਜਿਹੜੇ ਤੇਜ਼ ਰਫ਼ਤਾਰ ਹਵਾ ਚੱਲਦੀ ਹੈ ਉਹਨੂੰ ਆਪਾਂ ਹਨੇਰੀ ਆਉਣੀ ਕਹਿੰਦੇ, ਤੂਫਾਨ ਕਹਿੰਦੇ। ਤੁਸੀਂ ਇਸ ਲੰਗਰ ਵਿੱਚ ਇੱਕ ਤਜਰਬਾ ਕਰ ਲਿਓ, ਬਾਲਟੀ ਭਰੀ ਪਈ ਹੈ ਦੁੱਧ ਦੀ, ਉਹਦੇ ਵਿੱਚ ਜੱਗ ਪਾ ਦਿਓ ਤੇ ਜੱਗ ਭਰ ਕੇ ਜਦੋਂ ਕੱਢੋਗੇ ਨਾ, ਚਾਰ ਚੁਫੇਰੇ ਦਾ ਪਾਣੀ ਦੁੱਧ ਉਸ ਖਾਲੀ ਜਗ੍ਹਾ ਭਰ ਨੂੰ ਨੱਠ ਪਊਗਾ, ਜਦੇ ਇਕੱਠਾ ਹੋ ਜਾਊਗਾ ਚਾਰ ਚੁਫੇਰੇ। ਕਦੇ ਵੀ ਨਹੀਂ ਟੋਬੇ ਚ ਦੇਖ ਲਿਓ ਘੜਾ ਭਰ ਕੇ, ਜਿੱਥੇ ਜਿੰਨੀ ਚੀਜ਼ ਖਾਲੀ ਹੋਈ ਹੈ ਸਪੇਸ ਕਦੇ ਖਾਲੀ ਨਹੀਂ ਵਾਹਿਗੁਰੂ ਨੇ ਛੱਡਿਆ। ਇਹ ਤਾਂ ਅਸੀਂ ਖਾਲੀ ਫਿਰਦੇ ਕਿ ਉਹਦੇ ਦੱਤੀਆਂ ਦਾਤਾਂ ਯਾਦ ਨਹੀਂ ਹੈ, ਆਖੋ ਸਤਨ ਖਾਲੀ ਰੱਖਣਾ ਤਾਂ ਉਹਦਾ ਗੱਲੇ ਨਹੀਂ ਹੈ। ਖਾਲੀ ਥੋੜੀ ਜਿਹੀ ਹਵਾ ਗਰਮ ਹੋ ਕੇ ਟੈਂਪਰੇਚਰ ਉੱਪਰ ਨੂੰ ਗਈ, ਦੂਜੇ ਪਾਸੇ ਤੋਂ ਜਦੇ ਨਠਾ ਦਿੰਦਾ, ਜਾਓ ਉੱਥੇ ਖਾਲੀ ਹੋ ਗਈ, ਭਰ ਦੋ। ਤੇ ਗੁਰਸਿੱਖ ਪਿਆਰਿਓ, ਹਵਾ ਹਰ ਜਗ੍ਹਾ ਹੈ, ਮਿੱਟੀ ਹੋਵੇ ਪਾਣੀ ਹੋਵੇ ਨਾ ਹੋਵੇ। ਤੇ ਜਿਹੜਾ ਸੱਪ ਹੈ ਨਾ, ਤੁਸੀਂ ਪੜ੍ਹੇ ਲਿਖੇ ਬੈਠੇ ਹੋ, ਸ਼ਾਇਦ ਤੁਸੀਂ ਹੈਰਾਨ ਹੋਵੋਗੇ ਕਿ ਸੱਪ ਨੂੰ ਸਾਰੀ ਜ਼ਿੰਦਗੀ ਪਾਣੀ ਦੀ ਲੋੜ ਨਹੀਂ। ਪੜ੍ਹਿਆ ਕਿਸੇ ਗ੍ਰੰਥ ਵਿੱਚ, ਸੱਪ ਨੂੰ ਤਾਂ ਜ਼ਿੰਦਗੀ ਪਾਣੀ ਦੀ ਲੋੜ ਨਹੀਂ, ਤੇ ਮੱਛੀ ਨੂੰ ਤਾਂ ਜ਼ਿੰਦਗੀ ਹਵਾ ਦੀ ਲੋੜ ਨਹੀਂ। ਤੁਹਾਡੇ ਸਾਹਮਣੇ ਹਵਾ ਦੀ ਲੋੜ ਹੀ ਨਹੀਂ, ਬਾਕੀ ਕੋਈ ਜੀਵ ਨਹੀਂ ਜਿਹੜਾ ਹਵਾ ਤੋਂ ਬਿਨਾਂ ਬਚ ਸਕੇ। ਕਈ ਜੀਵ ਐਸੇ ਨੇ ਜਿਹਨਾਂ ਦੇ ਡਿਊਲ ਸਰਕਟ ਲਾਏ ਨੇ ਮਹਾਰਾਜ ਨੇ, ਜਿਵੇਂ ਆਪਣਾ ਸਿੰਗਲ ਹੈ ਫੰਕਸ਼ਨ, ਸਾਹ ਅੰਦਰ ਜਾਂਦਾ ਹੈ ਤਾਂ ਜਨਰੇਟਰ ਚੱਲਦਾ, ਬਲੈਡਰ ਫੁੱਲਦਾ ਤੇ ਘਟਦਾ, ਸਾਹ ਨਾਲ ਚੱਲਦੇ ਆਪਣਾ ਜਿਹੜਾ ਸਰਕਲ ਹੈ, ਬਲੱਡ ਸਰਕਲ ਹੈ, ਉਹ ਹਵਾ ਨਾਲ ਚੱਲਦੇ, ਮੱਛੀ ਦਾ ਇਹ ਪਾਣੀ ਨਾਲ ਚੱਲਦੇ, ਤੇ ਸੱਪ ਦਾ ਭਾਈ ਹਵਾ ਤੋਂ ਉਹਨੂੰ ਮਿਲੇ ਰਹੀ ਹੈ, ਹਰ ਇੱਕ ਜਗ੍ਹਾ ਵਿਆਪਕ, ਉਹਨੂੰ ਪਾਣੀ ਦੀ ਕਿਉਂ ਲੋੜ ਨਹੀਂ। ਸੱਪ ਦੇ ਦਿਲ ਵਿੱਚ ਜਿਹੜੀ ਜ਼ਹਿਰ ਹੈ ਨਾ, ਸਿਲਵਰ ਨਾਈਟ੍ਰੇਟ, ਬਹੁਤ ਸਟਰੋਂਗ ਪੋਇਜ਼ਨ ਹੁੰਦੀ ਹੈ, ਉਹ ਜਿਹੜੀ ਸੱਪ ਦੇ ਮੂੰਹ ਵਿੱਚ ਵਾਹਿਗੁਰੂ ਨੇ ਜ਼ਹਿਰ ਪਾਈ ਹੈ ਨਾ, ਉਹ ਕਦੇ ਵੀ ਨਾ ਸਮਝੋ ਲੋਕਾਂ ਨੂੰ ਮਾਰਨ ਨੂੰ ਪਾਈ ਹੈ। ਸੱਪ ਦੀ ਕੋਈ ਤਸੀਰ ਨਹੀਂ ਕਿਸੇ ਨੂੰ ਮਾਰਨ ਖਾਤਰ ਕੱਟੇ, ਜੀਵ ਦਾ ਕੱਟਣਾ ਸੁਭਾਅ ਹੈ। ਤੋਤੇ ਨੂੰ ਛੇੜੋ ਉਹ ਵੀ ਡੰਗ ਮਾਰੂ, ਕੀੜੀ ਵੀ ਚੜ ਕੇ ਡੰਗ ਮਾਰਦੀ ਹੈ, ਜੇ ਕਬੂਤਰ ਨੂੰ ਫੜੋ ਉਹ ਵੀ ਚੁੰਜ ਮਾਰੂਗਾ, ਕੁੱਤੇ ਨੂੰ ਛੇੜੋ ਉਹ ਵੀ ਚੁੰਜ ਮਾਰੂਗਾ, ਪਸ਼ੂ ਨੂੰ ਛੇੜੋ ਸਿੰਘ ਮਾਰੂਗਾ। ਇਹ ਨੇਚਰ ਹੈ ਜੀਵਾਂ ਦੀ। ਸੱਪ ਨੂੰ ਕੋਈ ਪਤਾ ਨਹੀਂ ਮੇਰੇ ਕੱਟਣ ਖਾਤਰੇ ਮਰ ਜੂਗਾ, ਨਾ ਨਾ ਨਾ, ਕਿਉਂਕਿ ਜ਼ਹਿਰ ਉਹਨੇ ਲੋਕਾਂ ਨੂੰ ਮਾਰਨ ਨੂੰ ਨੀ ਰੱਬ ਨੇ ਦਿੱਤੀ। ਦੇਖੋ ਕਿੰਨਾ ਸਾਇੰਟਿਫਿਕ ਹੈ ਵਾਹਿਗੁਰੂ, ਕਿੰਨੀ ਸਾਇੰਸ ਹੈ। ਉਹ ਜਿਹੜੀ ਜ਼ਹਿਰ ਪਾਈ ਹੈ ਨਾ, ਤਾਲੂਏ ਵਿੱਚ ਹੁੰਦੀ ਹੈ, ਜੀਭ ਵਿੱਚ ਕਦੇ ਜ਼ਹਿਰ ਨਹੀਂ ਹੁੰਦੀ। ਇੱਕ ਛਾਲਾ ਹੁੰਦਾ, ਇੱਕ ਖਾਨਾ ਬਣਿਆ ਵਾ ਸੱਪ ਦੇ ਤਾਲੂਏ ਚ। ਜਦੋਂ ਡੰਗ ਮਾਰਦਾ ਉਹਦੇ ਦੰਦ ਵਾਹਿਗੁਰੂ ਨੇ ਬੇਰੀ ਦੇ ਕੰਡਿਆਂ ਵਰਗੇ ਹੋਣੇ, ਤੁਸੀਂ ਦੇਖੀ ਉਹ ਤਾਂ ਬਥੇਰੀ ਵਾਰ ਮੁੜਮੇ ਹੁੰਦੇ ਆ, ਜਿਵੇਂ ਅਲਸਟੇਸ਼ਨ ਕੁੱਤੇ ਦੇ ਹੁੰਦੇ ਆ, ਬਘਿਆੜ ਦੇ ਹੁੰਦੇ, ਮੁੜਮੇ ਦੰਦ। ਉਹ ਇੱਕ ਵਾਰ ਜ਼ੋਰ ਨਾਲ ਖੁੱਲ ਤਾਂ ਜਾਂਦੇ ਆ ਪਰ ਉਹ ਬਾਹਰ ਨਹੀਂ ਫਿਰ ਨਿਕਲਦੇ। ਅਲਸਟੇਸ਼ਨ ਕੁੱਤਾ ਜਿਹਨੂੰ ਫੜਦੇ ਬਾ ਚੜਾਈ ਕਰਕੇ ਛੱਡਦਾ, ਫਿਰ ਉਹ ਬਘਿਆੜ, ਸ਼ੇਰ, ਮੁੜਮੇ ਦੰਦ ਹੁੰਦੇ। ਫਿਰ ਸੱਪ
ਦੰਦ

0: خاطر نہ کہ میں دند کڈ لواں، الٹا ہوندا ہے ہمیشہ، جی سیدھا رہے وہ دند نکل نہیں سکتے ماس وچوں، وہ کروٹ کھاؤ گا جدے ہی۔ واہگرو کدے نہ کرے نا سپ ڈنگ بارے، انہوں اتوں ہی پڑ لو، الٹا نہ ہون دو، کدے بھی زہر نہیں چڑھو گی، نوٹ کر لے، کیونکہ جدوں نے الٹا ہونے نا ادو تالوے کی زہر اتے گرنی ہے جتھے ڈنگ بجیا ہوا ہے، ڈنگ بجے اتے خون نکل رہا، خون وچ ملنی ہے، تا تہاڈے زہر چڑھنی ہے، نہیں زہر چڑھے نہیں سکتے، کیونکہ اتے خون چل پیا نا، زخم ہو گیا۔ جے اپنی اس چمڑی تے سپ دی زہر کنی مرضی گری جاؤ تو اثر نہیں کرو گی، جنی بھی پوائزن ہے وہ تا اثر کرو گی، جے بلڈ تک جاؤ گی، وہ دندا نے زخم کرتا، دند کڈن خاطر سپ الٹدا ہے، جدو الٹدا ہے تے وہ جڑی بہت وڈی پوائزن ہے وہ اتھے اوپر گر جاندی ہے زخم دے، یہ چڑھدی ہے بھائی زہر، پر وہ زہر مارن خاطر نہیں دتی، سپ کدے بھی جان کے کدے نہیں کسے نوں کٹو گا، پھسیا ہویا کٹو گا، پیر تا روجے نوں گھیریے چھیڑیے تا ڈنگ مارو گا، چھیڑو کسے بھی جانور نوں چھیڑو نے ڈنگ مارنا ہی ہے، تے گر سکھ پیارے ہو او دے اندر جڑی زہر پائی ہے واہگرو نے وہ ایک سالٹ ہے، کسے ڈاکٹر تو پوچھ لو، سائنسدان تو، کیمسٹری والے تو پوچھ لو، وہ ایسی زہر ہے جد سپ ساہ لیندا ہے نا، جد ہوا اس زہر نو لگدی ہے، نال دی نال پانی ہوئی جاندا ہے، کھول ستنا دیکھو کنی سائنس بنائی ہے، وہ سالٹ ہے نا جڑا زہر سپ دے منہ وچ، اونوں ہوا لگی نہیں تے پانی بنیا نہیں، اے تو تانوں میرے کہن دی لوڑ نہیں، میرے نال زیادہ پڑھو، پانی تے ہوا اکو ہے، H2O از اکول ٹو واٹر، دو حصے ہائیڈروجن ایک حصہ آکسیجن، دوہاں نوں ملا دو پانی، تے دوہاں پانی نوں توڑ دو، دوہے پاپ گیس، وہ برابر نے انہوں زہر تاں دتی ہے کہ پانی تو بنا کیوں دتی ہے، تھانوں پتا ہے یہ بھی دسا میں، رب نوں پتا تا اینوں بچارے نوں نلکے تے کینے جان دینا ہے، آج کہے آخو ساتنا اینوں کون کوتے پانی پینے دوں گا، دی ہڈیاں کر دین گے کٹھیاں، دیکھو کیسا واہگرو دیالو، جیسا کوئی جیو جتھے پیدا کیتا ہو تو پہلا اوہدا رزق پیدا کر، اونوں پانی پینے دی لوڑ ہی نہیں، ہر ایک جی پانی تو بنا بچ نہیں سکتا، اونوں لوڑ ہی نہیں، وہ ساہ لیندا ہے، نال دی نال او سالٹ دا پانی بنائی جاندا، نال ہوا دا کم مل گیا، نال پانی مل گیا، اودی خوراک روٹی کتھے پیدا کیتی ہے واہگرو نے، کسے سپ نوں کھڈ تو باہر روٹی کھان نہیں جانا پیندا، کوئی لوڑ نہیں اونوں تہاڈے دانیاں دی، دودھ دی، روٹیاں دی، او دا آہار ہی واہگرو نے مٹی بنایا، پرتھری نوں پڑھو، سانپوں کا آہار بیار، بیار نام مٹی، ناگوں کا آہار بیار، مٹی او دا ہی خوراک بنا، او ہی سارے ہیگی ترتی تے، اس خطے وچ نہیں، وہ بھی تہانوں بےنتی کر دیا، باڑی وچ کتھوں جاندی ہے مٹی، ہن جڑی مٹی ہے او دا آہار بنا تا، جتھے بیٹھے گا اتھی ہیگی شکلے کر، اے بھی رب نوں پتا تا بھی لنگر وچ اینوں کینے جان دینا ہے، کوئی ساتھ نہ میں اینوں پکوڑے کینے کھان دینے، یہ تو دیکھیا نہیں، آ سوٹا چکیا نہیں، دیکھو دی قدرت، سپ نوں نہ روٹی توڑن خاطر جانا پیا، نہ پانی خاطر جانا پیا، اتھے ہن مٹی نہیں ہے، پانی تا ہوا تو مل گیا انہوں، تے مٹی کتھوں ملی، اے ہن تسی یاد کرو انڈیا نوں، ہے ایتھے بھی ایتھے سوکشم رہ دی ہے وہ چیز، کیونکہ ایتھے کٹا ڈسٹ کٹ ہے، اپنے پنجاب نو یاد کرو، سال وچ مئی جون دے مہینے نیریاں چل دی ہیں، بہت بار دیکھی ہونے تسی اتھوں ہی آئے ہو، پر ایک نیری سال وچ او آندی ہے جی دی مٹی دھرتی تے نہیں اڑدی، سارا آسمان مٹی نال بھریا ہو، یاد ہونا تھوڑے دھرتی تے نارمل ہے، آسمان مٹی دے نال بھریا، پیڑا ہی پیڑا دیکھو گا آسمان، مٹی ہو ہیٹ بالکل مٹی نہیں ہوگی ہوا چ، گرمت پیارے ہو، سال بعد اس ਪੰਜਾਹਵੇਂ ਕੋਟ ਵਿਚ ਸੱਪ ਸਰਾਲਾ ਜਿਹੜੀਆਂ ਰਹਿਣੀਆਂ ਜਿਨ੍ਹਾਂ ਦੀ ਖੁਰਾਕ ਮਿੱਟੀ ਹੈ ਉਹ ਸਾਲ ਬਾਅਦ ਦੂਰੋਂ ਦੂਰੋਂ ਚੱਕ ਕੇ ਵਾਹਿਗੁਰੂ ਉੱਥੇ ਮਿੱਟੀ ਗੇਰਦਾ ਅੱਜ ਕੇ ਆਖੋ ਸਾਧ ਕਿਉਂਕਿ ਜਿੱਥੇ ਜੀਵ ਪੈਦਾ ਕੀਤਾ ਉਹਨੇ ਰੋਜੀ ਤਾਂ ਦੇਣੀ ਹੈ ਕੈਦੀ ਨੂੰ ਵੀ ਰੋਟੀ ਮਿਲਦੀ ਹੈ ਉਹ ਕੈਦ ਤਾਂ ਕਰਤੇ ਉੱਥੇ ਵੱਡੇ ਚੋਰ ਪਰ ਰੋਟੀ ਤਾਂ ਉਹਨੂੰ ਵੀ ਮਿਲਦੀ ਹੈ ਜਿਹਨੂੰ ਫਾਂਸੀ ਦੀ ਸਜ਼ਾ ਹੋਵੇ 20 ਸਾਲੀ ਹੋਵੇ ਉਹਨਾਂ ਨੂੰ ਕੈਦੀ ਤਾਂ ਬਣਾ ਤਾ ਤੁਸੀਂ ਨਾਮ ਨੀ ਜਪਿਆ ਸੱਪ ਦੀ ਜੁਨੀ ਸਰਾਲਾ ਹਜ਼ਾਰਾਂ ਹਜ਼ਾਰਾਂ ਸਾਲ ਦੀਆਂ ਪਈਆਂ ਉੱਥੇ ਪਰ ਰੋਟੀ ਉਹਨਾਂ ਨੂੰ ਖਵਾ ਦੇ ਨਾਲ ਚੱਕ ਕੇ ਮਿੱਟੀ ਸਾਲ ਬਾਅਦ ਵਾਹਿਗੁਰੂ ਗੇਰਦਾ ਅਸਮਾਨ ਦੇ ਰਸਤੇ ਤੁਸੀਂ ਅੱਖਾਂ ਨਾਲ ਵੇਖੀ ਹੋਣੀ ਹਨੇਰੀ ਹੋ ਅਸਮਾਨ ਵਿੱਚ ਮਿੱਟੀ ਉਹ ਮਿੱਟੀ ਹੋਊਗੀ ਧਰਤੀ ਕਲੀਅਰ ਹੋਊਗੀ ਤੇ ਤਸਕਰ ਜੋ ਨਾਮ ਨ ਲੇਵੇ ਵਾਸੈ ਕੋਟ ਪਚਾਸ ਉਹ ਮੁਨੀ ਵਿਚਾਰਾ ਨਾਰਦ ਭੁੱਲ ਗਿਆ ਤੇ ਆਪਾਂ ਹੁਣ ਸੋਚੀਏ ਕੁਝ ਜੇ ਆਪਣੇ ਖਾਤਰ ਨੇ ਬਾਣੀ ਪੜ੍ਹੀਏ ਤਾਂ ਸ਼ਬਦ ਆਉਂਦਾ ਜਿੰਨੀ ਨਾਮ ਵਿਸਾਰਿਆ ਬਹੁ ਕਰਮ ਪਮਾਵੇ ਹੋਰ ਹੋਰ ਤਾਂ ਆਪਾਂ ਕੋਈ ਕਸਰ ਨੀ ਛੱਡਦੇ ਕੰਮ ਕਰਨਾ ਪਰ ਵਾਹਿਗੁਰੂ ਦਾ ਨਾਮ ਭੁੱਲ ਗਏ ਉਹਨਾਂ ਨੂੰ ਫਿਰ ਕੀ ਸਜ਼ਾ ਦਿੱਤੀ ਹੈ ਆਹੀ ਹੁਕਮ ਲਾ ਲਿਓ ਨਾਨਕ ਜੰਮਪੁਰ ਬੱਧੇ ਮਾਰੀਏ ਜਮਾਨੇ ਬੰਨਣਾ ਇੱਕ ਤਾਂ ਉਹੀ ਕੁੱਟਣਾ ਹੁੰਦਾ ਇੱਕ ਬੰਨ ਕੇ ਕੁੱਟਣਾ ਹੁੰਦਾ ਥਾਣੇ ਚ ਦੇਖਿਆ ਹੀ ਹੋਣਾ ਤੁਸੀਂ ਬੰਨ ਕੇ ਜੰਮਪੁਰ ਬੱਧੇ ਮਾਰੀਏ ਕਿਵੇਂ ਮਾਰਨੇ ਜਮਲ ਨੇ ਉਹਨਾਂ ਨੂੰ ਜਿਉ ਸੰਨੀ ਉੱਪਰ ਚੋਰ ਸੰਨੀ ਇਹ ਹੈ ਸੰਨ ਪਾੜ ਸੰਨੀ ਕਹਿੰਦੇ ਪਾੜ ਲਾਉਣ ਅੱਗੇ ਚੋਰ ਪਾੜ ਲਾ ਕੇ ਚੋਰੀ ਕਰਦੇ ਯਾਦ ਹੋਣਾ ਸ਼ਾਇਦ ਤੁਸੀਂ ਕਦੇ ਦੇਖਿਆ ਵੀ ਹੋਵੇ ਤਜਰਬਾ ਜਿਹੜਾ ਚੋਰ ਪਾੜ ਲਾਉਂਦਾ ਫੜ ਹੋ ਜਾਵੇ ਨਾ ਉਹਦੀ ਜੋ ਹਾਲਤ ਹੁੰਦੀ ਹੈ ਥੋੜੇ ਯਾਦ ਹੋਣੀ ਪਾੜ ਪਰ ਚੋਰ ਫੜ ਹੋ ਜਾਵੇ ਉਹਦੀ ਪ੍ਰੇਮੀ ਹੋਵੇ ਹਾਲਤ ਹੁੰਦੀ ਹੈ ਜਿਹਨੇ ਪਿੰਡ ਵਿੱਚ ਕਦੇ ਕੁੱਤੇ ਦੀ ਵੀ ਸੋਟੀ ਨਾ ਨਾ ਮਾਰੀ ਹੋਵੇ ਉਦਣ ਉਹ ਵੀ ਸਾਂਘਾ ਚੱਕੀ ਫਿਰਦਾ ਹੁੰਦਾ ਕਹਿੰਦਾ ਮੈਂ ਵੀ ਚਾਰ ਲਾਉਣੀ ਹੈ ਅੱਜ ਆਖੋ ਸਤਨਾਮ ਕੁੱਤੇ ਤੋਂ ਡਰਨ ਵਾਲਾ ਵੀ ਉਦਣ ਉਸ ਚੋਰ ਨੂੰ ਕੁੱਟਣ ਨੂੰ ਫਿਰਦਾ ਹੁੰਦਾ ਜਿਹੜਾ ਪਾੜ ਪਰ ਫੜ ਹੋ ਜਾਵੇ ਜਿਉਂ ਸੰਨੀ ਉੱਪਰ ਚੋਰ ਜਿਉਂ ਤਸਕਰ ਦਰ ਸੰਨ ਹਾਂ ਇੱਥੇ ਸੱਸਾ ਉਧਰੇ ਰਾਜੇ ਨੇ ਸਾਡੇ ਪਾਠੀ ਦਰਸਾਨ ਹਾਂ ਪਾਠ ਕਰਨ ਵਾਲੇ ਵੀ ਵਿੱਚ ਬੈਠੇ ਨੇ ਪ੍ਰੇਮੀ ਜਿਉਂ ਤਸਕਰ ਦਰ ਸੰਨ ਹਾਂ ਉਹ ਸੱਸਾ ਦੂਜੇ ਪਾਸੇ ਲਾਉਣਾ ਭਾਈ ਸੰਨ ਲਾਉਂਦਾ ਤਸਕਰ ਫੜ ਹੋ ਜਾਵੇ ਪਰ ਇੱਥੇ ਭੇਦ ਨਹੀਂ ਨਾ ਉਹ ਦਰਸ ਕਹਿ ਦਿੰਦੇ ਹਾਂ ਆਪਾਂ ਨੂੰ ਸੱਸਾ ਉਧਰ ਲਾ ਤਾ ਨਾਲੇ ਇੱਥੇ ਤੱਕ ਜਾਣ ਦੀ ਵੀ ਕੀ ਲੋੜ ਹੈ ਇੱਕੋ ਭਾਉ ਆਟੇ ਦਾਣੇ ਦਾ ਅੱਜ ਕਿਹਾ ਕੋਈ ਸਤਨਾਮ ਇਹ ਤਾਂ ਉਹੀ ਮਗ ਜਗ ਪਾਈ ਚਿੱਤਰ ਖਾਧੇ ਵੇ ਮੇਰੇ ਤਾਂ ਇੱਧਰ ਨੂੰ ਮੈਂ ਤੁਰ ਪੈਂਦਾ ਤੇ ਮੈਨੂੰ ਕਿਹੜਾ ਇੱਥੇ ਪੌਂਡ ਜ਼ਿਆਦਾ ਦੇ ਦੇਣੇ ਕਮੇਟੀ ਨੇ ਚਾਹੇ ਦਰਸਾਨ ਜਾ ਕਰੇ ਆਉਂਦਾ ਨਾਲੇ ਤੁਸੀਂ ਡਾਲਰ ਨੂੰ ਨਹੀਂ ਦੇ ਦੇਣੇ ਤੇ ਅੱਜ ਕਿਹਾ ਕੋਈ ਸਤਨਾਮ ਇਹਨੇ ਬਹੁਤ ਘਾਟਾ ਪਾਇਆ ਨਾ ਗੱਲਾਂ ਨੇ ਗੁਰਸਿੱਖ ਜਿਉਂ ਤਸਕਰ ਦਰ ਸਾਹਮਣੇ ਹਾਂ ਸੰਨ ਲਾਉਂਦਾ ਹੋਇਆ ਪਹਾੜ ਤੇ ਫੜ ਹੋ ਜਾਵੇ ਜੇ ਸੰਨੀ ਉੱਪਰ ਚੋਰ ਬਸ ਹੁਣ ਤੁਹਾਡੇ ਚਰਨਾਂ ਚ ਬੇਨਤੀ ਹੈ ਮਨੁੱਖ ਜਨਮ ਮਿਲਿਆ ਕਾਹਨੂੰ ਇਸ ਕਿਰਿਆ ਚ ਜਾਣਾ ਆਪਾਂ ਨੇ ਕਹਿ ਲਿਆ ਕਰੋ ਕਦੇ 10 ਮਿੰਟ ਬੈਠ ਕੇ ਸਤਨਾਮ ਵਾਹਿਗੁਰੂ ਪੜ੍ਹ ਲੇ ਕਰੋ ਜਪਜੀ ਮਨੁੱਖ ਜਨਮ ਦੇਵਤੇ ਲੋਚਦੇ ਨੇ ਸਜ਼ਾ ਇਹ ਮਿਲਣੀ ਹੈ ਸਭ ਤੋਂ ਵੱਡਾ ਚੋਰ ਉਹ ਜਿਹੜਾ ਰੱਬ ਨੂੰ ਭੁੱਲਿਆ ਤੇ ਤਸਕਰ ਜੋ ਨਾਮ ਨਾ ਲੇਵੇ ਵਾਸੈ ਕੋਟ ਪਚਾਸਾ ਉਹਦਾ ਉਸ ਪੰਜਾਹਵੇਂ ਕੋਟ ਵਿੱਚ ਵਾਸਾ ਆਉਣਾ ਸੱਪਾਂ ਦੀ ਜੂਨੀ ਵਿੱਚ ਸਰਾਂ ਜਿੱਥੇ ਮਿੱਟੀ ਵੀ ਸਾਲ ਬਾਅਦ ਸਿੜਦਾ ਰੱਬ ਖਾਣ ਤਪਦੀਆਂ ਨੇ ਉਹ ਫਿਰ ਪੁੱਜਦੇ ਨੇ ਉੱਥੇ ਗੁਰਸਿੱਖ ਪਿਆਰਿਓ ਕਿਉਂਕਿ ਪੱਥਰ ਦੀ ਤਸੀਰ ਹੈ ਉਹ ਸਰਦੀ ਵਿੱਚ ਜਾਦੇ ਠੰਡਾ ਗਰਮੀ ਵਿੱਚ ਜਾਦੇ ਕਰਮ ਭੁੱਜ ਭੁੱਜ ਕੇ ਮਰਦੇ ਨੇ ਉਹ ਕੌਣ ਬੇਮੁਖ ਹੋਏ ਰਾਮ ਤੇ ਲੱਗਣ ਜਨਮ ਵਜੋ ਖਿਨਮੈ ਕੌੜੇ ਹੋਏ ਗਏ ਜਿੱਤੜੇ ਉਹ ਰੱਬ ਨੂੰ ਭੁੱਲਿਆ ਉੱਥੇ ਆ ਨਾਰਦ ਮੁਨ ਅੰਤ ਨ ਪਾਵਤ ਦੇਵ ਸਭੈ ਮੁਨ ਇੰਦਰ ਮਹਾ ਸ਼ਿਵ ਜੋਗ ਕਰੀ मुनिया का वचन आया, पहला शब्द मुन आया, जिस करके वड्डे मुनि दी विचार वो भी नहीं अंत पा सकिया। मैं डर के रवा तह विच रवा, वो भी वड्डा कहाउण लगे। हुण रब दे काम नहीं मेथों बिना हुंदे। उसे पंजाब विच सानू भी बहुत मिलदे हैं, कमेटियां आले मिलदे तो इत्थे भी हैं किते किते। पहला तां कि कमेटी आले कहणगे बाबा जी तुसी जो मर्जी करो, दवान दाओ, असी गुरुद्वारा बनाया। असी कई जानगे असी गुरुद्वारा बनाया। मैं एक प्रधान नूं कहा, मैं क्या चंगा होया तू जम पया नहीं, बाबा खबरे टोबे परे बैठा रहिंदा। साडी मत कद टिकाणे आऊगी, गुरु दा घर असी बना रहे हैं। वेखो कहण जोगी गल हैगी, तू मंग मंग के तो आपने चार इटा लाई है, एदी दत्ती कुली च तो आप बैठे हैं, आप एदा ही घर बनाउण लग गए। रब दा घर बंदा बना रहे हैं, वेखो कैसी गल है, अजीब गल है। असी गुरुद्वारा तेरे धन भाग जे सेवा, तेरे चार टुकड़े उथे लग गए, बीज बीज लिया तू हजारा गुणा हो जाना है। धरती विच जदों किसान बीज पाउंदे ते धरती नूं ललकारे मारे, मैं तेरे विच कणक गेरी है, फिर धरती ने तेरी कणक ते मूंगी लेनी, अपना बीज बीजिया भी गुणा बनाउण नूं तू। आ जिहड़ा दान पुन कर दे, रब ते कहदा अपना बना है, और रब दा कहदा सान है। एक दे के भी मंगदे हो, हजार मंगदे हो, दस दुनिया सत्तर आखर जिहड़ा इत्थे दान पुन कर दे हो, दस गुणा परमात्मा इत्थे दिंदा है, ते सत्तर गुणा आखर वैकुंठ विच मिलूगा। दै दुनिया सत्तर आखर दान पुन बीजिया। कहिंदे असीं गुरुद्वारा, कई कमेटियां नूं होर बुखार चढ़िया मैं बहुत, इत्थे भी खबरे होवे थोड़ा बहुत। कहिंदे बाबा जी जिदन दी साडी कमेटी बनी है असीं गुरुद्वारे दा सुधार करता। हाँ तो पहला गुरुद्वारे नूं टाइफाइड होया, बता कोई साधन है, तुसीं टीके लवाते तो पहला गुरुद्वारे के गोडे जुड़े हुए थे। गुरुद्वारे का सुधार बंदा कर रहा, वेखो हैरान हो गल सुन के, जिदन की साडी कमेटी बनी है गुरुद्वारा सुधारता। हां मर जाता तो टीबी हुई भी थी, उन्होंने तुसी हस्पताल ले गए गुरुद्वारे करेन पा के टीके लवाते। प्रेमियो क्यों बचन मुंह तो यह कढ दे, गुरुद्वारे नही सुधारी द, गुरुद्वारे आके आप सुधरी। हस्पताल नू राजी नहीं करीदा, हस्पताल जाके आप राजी होई। ओ मरीज कदे भी राजी नहीं हो जेड़ा कवे मैं हस्पताल नू ठीक करना है, वो तू आप ठीक होना है। पर साडा सुभा हो गया मरदे मरदे नू पाके टैक्सी च लेके थोड़े कोले है, मरदे मरदे नू गां जाके डाक्टर नू खिंची फिरदा, कहना तेन ठीक करना है, कोई सतनाम बाबे गंगा फुल पे पई है। कीर्त प्रसाद की तैयारी है, फिर मरीज नू तैयार रखियो, सुधारण पाठ रखना ही पैना है। पहले एडवांस बुकिंग करा दो राम सुनू, जेड़ा हस्पताल जाके कहे मैं हस्पताल नू ठीक करना है, बस सुधारण पाठ तैयार है, मणियां पईयां दे कहा। ये साडा हाल है, असि गुरुद्वारे नू ठीक करते फिरदे। देखो ऐसी गल गुरसिख प्यारियो, इथे आके आप ठीक होने की कोशिश करो। हस्पताल जाके राजी होई जा, उत्थे दा बचन मनो ता राजी होंगे। असि गुरुद्वारे जाके अपना बचन बनाने, असि बनाए साडा प्रबंध है, साडा इथे हुक्म चले। जेड़ा हस्पताल जाके डाक्टर नू मरीज कवे कि मेरा कहना मन, वो मरीज खत्म कदे भी राजी नहीं हो। इथे साडे कौन ने गुरु ग्रंथ साहब, भाई गुरदास जी कहते सतगुर वैद सुजान है। ये तो बहुत वड्डा वैद है, एक ऐसा वैद है, सुन दे वास्ता दी बार एतबार नू भाई मरीक सिंह जी तो, कैसा वैद है, जिन अंतर हर हर प्रीत है, ए जन सुगड़ सियाने राम। कैसा वैद है, ये बारों भुल चुक जे कोई बारों गलती भी बोलते ने, ये वैद जानदा है अंदरों ठीक है। कई चीजा बीमारियां ऐसिया होनी है अंदरों ठीक हो, स्किन डिसीज जड़ी होंदी है, ਉਹ ਬਾਹਰ ਦੀ ਬਿਮਾਰੀ ਹੈ, ਅੰਦਰ ਦੀ ਨਹੀਂ ਹੈ। ਤੇ ਗੁਰਸਿੱਖ ਪਿਆਰੇ ਹੋ, ਸਾਡੇ ਵਿੱਚ ਵੀ ਹੋਰ ਸੁਣ ਲਓ, ਕੋਈ ਗਾਵੇ ਰਾਗੀ ਨਾਦੀ ਬੇਦੀ ਬੋ ਭਾਂਤ ਕਰ। ਰਾਗੀ ਕਿਵੇਂ ਗਾਵੇ? ਬੇਦੀ ਜੋ ਵੇਦਾਂ ਨੇ 6 ਰਾਗ ਦੱਸੇ ਨੇ, ਵੇਦੀ ਵੇਦਾਂ ਦੇ ਦੱਸੇ ਹੋਏ ਰਾਗ, ਬੇਦੀ ਰਾਗੀ ਨਾਦੀ ਨਾਦ ਲੈ ਸਾਰੇ ਗਾਵਾ ਪਾਦਾ ਨੀਸਾ, ਜੋ ਲੈ ਉਹਦੀ ਉਹਦੇ ਵਿੱਚ ਗਾਵੇ, ਸਮੇਂ ਸਿਰ ਗਾਵੇ, ਬਹੁ ਭਾਂਤ ਕਰ, ਬੜੇ ਰੰਗ ਰੰਗੀਲੇ ਰਾਗ ਗਾਵੇ। ਨਹੀਂ ਹਰ ਹਰ ਭੀਜੇ, ਹਰ ਕਰਤਾ ਸਭ ਕੁਝ ਜਾਣਦਾ, ਦੇਖੋ ਕੈਸਾ ਆ ਹੈ ਵੈਦ ਸਾਡਾ ਸਤਿਗੁਰ, ਉਹ ਤੇਰਾ ਸਭ ਕੁਝ ਜਾਣਦਾ। ਕੀ ਜਾਣਦਾ? ਸਿਰ ਰੋਗ ਹੱਥ ਦੀਜੇ, ਇਹ ਵੈਦ ਦਾ ਅਰਥ ਹੈ ਭਾਈ, ਯਾਦ ਹੋਣੇ ਤੁਹਾਡੇ। ਜਦੋਂ ਵੈਦਾਂ ਹਕੀਮਾਂ ਕੋਲ ਜਾਈਦਾ ਸੀ, ਨਬਜ਼ ਦਿਖਾਈ ਦੀ ਸੀ, ਆਪਣਾ ਹੱਥ ਦੇਣਾ ਪੈਂਦਾ ਸੀ ਵੈਦ ਨੂੰ, ਉਹ ਨਬਜ਼ੇ ਦੇਖਦੇ ਸੀ ਨਾ। ਇਹ ਵਾਹਿਗੁਰੂ ਐਸਾ ਵੈਦ ਸਾਡਾ ਗੁਰੂ ਗ੍ਰੰਥ ਸਾਹਿਬ, ਜਿਵੇਂ ਇੱਕ ਕਾਬਲ ਵੈਦ ਹੱਥ ਦੀ ਨਬਜ਼ ਦੇਖ ਕੇ ਸਿਰ ਦਾ ਰੋਗ ਦੱਸ ਦਿੰਦਾ, ਪੇਟ ਦਾ ਰੋਗ ਦੱਸ ਦਿੰਦਾ, ਇਹ ਜਿਹੀ ਵੈਦ ਹੈ, ਤੈਨੂੰ ਦੇਖ ਕੇ ਹੀ ਅੰਦਰਲੇ ਰੋਗ ਪਛਾਣ ਜਾਂਦਾ। ਇਹਦੇ ਵਿੱਚ ਕੀ ਹੈ? ਸਿਰ ਰੋਗ ਹੱਥ ਦੀ ਜੇ, ਇਹ ਤਾਂ ਵੈਦ ਕੋਲ ਆਈਦਾ, ਇੱਥੇ ਲੈ ਲਓ ਦਵਾਈ। ਸਰਬ ਰੋਗ ਕਾ ਔਖਦ ਨਾਮ, ਮੇਰਾ ਵੈਦ ਗੁਰੂ ਗੋਬਿੰਦਾ, ਹਰ ਹਰ ਨਾਮ ਔਖਦ ਮੁਖ ਦੇਵੇ, ਕੱਟ ਜਮ ਕੀ ਫਲ। ਇੱਥੇ ਦੇ ਰੋਗ ਨਹੀਂ ਸਾਡਾ ਵੈਦ ਗੁਰੂ ਹਟਾਉਂਦਾ, ਇਹ ਅਗਲੇ ਜਨਮ ਦੇ ਰੋਗ ਵੀ ਕੱਟ ਦਿੰਦਾ। ਉਹ ਹੈ ਵਾਹਿਗੁਰੂ ਦਾ ਨਾਮ। ਇੱਥੇ ਰਾਜੀ ਹੋਣ ਆਓ, ਇੱਥੇ ਦਵਾਈ ਲੈਣ ਆਓ, ਇੱਥੇ ਬਚਨ ਮੰਨਣ ਆਓ, ਇੱਥੇ ਸੁਧਾਰ ਕਰਨ ਨਾ ਆਓ, ਇੱਥੇ ਖੁਦ ਸੁਧਰਨ ਆਓ। ਬਸ ਨਹੀਂ ਤਾਂ ਫਿਰ ਨਾਰਦ ਮੁਨੀ ਦੇਖ ਲਓ, ਫਸਿਆ ਹੋਇਆ ਫਸਾ ਗਿਆ ਹੋਰਾਂ ਨੂੰ ਵੀ। ਸੋ ਅੱਜ ਦੀ ਇਸ ਤੁਕ ਦੀ ਪਹਿਰੀ ਤੁਹਾਨੂੰ ਇਹ ਸਵਈਆ ਪੜ੍ਹਨ ਨੂੰ ਬੜਾ ਸਖਾਲਾ ਲੱਗਦਾ, ਪਰ ਉਹ ਜਦੋਂ ਘੁੰਡੀਆਂ ਖੁੱਲਣਗੀਆਂ ਫਿਰ ਪਤਾ ਲੱਗੂ। ਇਹ ਤਾਂ ਬਹੁਤ ਵਾਰ ਪੜ੍ਹਦੇ ਹਾਂ, ਭਾਂਤ ਵਾਪਸ ਦੇਵ ਸਭੈ ਮੁਨਿੰਦਰ ਮਹਾਸ਼ਿਵ ਜੋਗ ਕਰੀ, ਪਰ ਜਿਨ੍ਹਾਂ ਦੇ ਨੌ ਹੈ ਉਹਨਾਂ ਨੇ ਕਿਵੇਂ ਨੀ ਅੰਤ ਪਾਇਆ, ਇੱਕ ਇੱਕ ਤੁਕ ਵਿੱਚ ਭੇਦ ਪਾਇਆ ਮਹਾਰਾਜ ਨੇ। ਐਡਾ ਵੱਡਾ ਨਾਰਦ ਮੁਨੀ ਨਹੀਂ ਪਾ ਸਕਿਆ ਅੰਤ। ਭੱਟ ਕਹਿੰਦੇ ਗੁਰੂ ਅਰਜਨ ਦੇਵ ਜੀ, ਤੁਸੀਂ ਵੀ ਉਸੇ ਦਾ ਰੂਪ, ਇਹ ਰਿਸ਼ੀ ਮੁਨੀ ਸਿੱਧ ਤੁਹਾਡਾ ਅੰਤ ਨਹੀਂ ਪਾ ਸਕਦੇ, ਐਸੀ ਗੱਦੀ ਤੇ ਤੁਸੀਂ ਬੈਠੇ ਹੋ। ਇੱਥੋਂ ਹੀ ਆਪਾਂ ਹੁਣ ਵਿਚਾਰ ਲੈ ਕੇ ਜਾਣੀ ਹੈ, ਥੋੜਾ ਬਹੁਤਾ ਸਿਮਰਨ ਕਰ ਲਿਆ, ਭੁੱਲੋ ਨਾ ਉਹਨੂੰ। ਇਹ ਤੁਹਾਡਾ ਮੈਂ ਬਹਾਨਾ ਨਹੀਂ ਮੰਨਦਾ ਕਿ ਟਾਈਮ ਨਹੀਂ ਹੈ, ਭੋਜਨ ਖਾਣ ਨੂੰ ਟਾਈਮ ਹੈਗਾ, ਟੀਵੀ ਦੇਖਣ ਨੂੰ ਟਾਈਮ ਹੈਗਾ, ਗੱਲਾਂ ਬਾਤਾਂ ਮਾਰਨ ਨੂੰ ਟਾਈਮ ਹੈਗਾ, ਇਹ ਤੁਸੀਂ ਟਾਈਮ ਬਣਾਉਂਦੇ ਨਹੀਂ। ਫਿਰ ਕੀ ਹਾਲ ਹੋਇਆ ਗੁਰਸਿੱਖ ਪਿਆਰਿਓ? ਥੋੜਾ ਜਿਹਾ ਯਾਦ ਕਰਿਆ ਕਰੋ, 5 ਪੌੜੀਆਂ ਪੜ੍ਹ ਲਿਆ ਕਰੋ, ਦੂਜੇ ਦਿਨ 6 ਕਰ ਲਈਆਂ, ਤੀਜੇ ਦਿਨ 10ਵੀਂ ਤੇ ਪੁੱਜ ਜਾਓਗੇ। ਵਧਾਓ, ਤੁਰੋ ਇਸ ਰਸਤੇ ਦੇ ਉੱਤੇ, ਨਹੀਂ ਤਾਂ ਫਿਰ ਸਭ ਤੋਂ ਵੱਡੇ ਚੋਰਾਂ ਵਿੱਚ ਗਿਣਤੀ ਹੋ ਜੂਗੀ। ਜਿਵੇਂ ਨਾਰਦ ਸਭ ਤੋਂ ਵੱਡਾ ਚੋਰ ਮੁਨੀ ਹੁੰਦਾ ਹੋਇਆ ਭੁੱਲ ਗਿਆ ਵਾਹਿਗੁਰੂ ਨੂੰ, ਕੀ ਹੋਈ ਮਾਇਆ? ਸਤਿਗੁਰ ਸਫਲੀ ਕਰਨ, ਭੁੱਲਾਂ ਤੋਂ ਖਿਮਾ ਬਖਸ਼ਣੀ, ਅੱਗੋਂ ਲਈ ਸ਼ੁੱਧ ਸੇਵਾ ਕਰਨ ਦਾ ਬਲ ਬਖਸ਼ਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਾਪ ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ
1: नानक होसी भी सच।

0: ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾ ਨ ਜਾਣੇ ਮੇਰਾ।
1: ਸਤਨਾਮ ਸ੍ਰੀ

0: ਸੁਣ ਪਰਮ ਸਤਿਕਾਰ ਯੋਗ ਗੁਰੂ ਜੀ ਕੀ ਸਾਜੀ ਨਵਾਜੀ ਗੁਰੂ ਸਰੂਪ ਸਾਧ ਸੰਗਤ ਸਤ ਚਿਤ ਆਨੰਦ ਪਰਿਪੂਰਨ ਪਰਮਾਤਮ ਦੇਵ ਅਕਾਲ ਪੁਰਖ ਸ੍ਰੀ ਵਾਹਿਗੁਰੂ ਜੀ ਅਪਰੰਪਰ ਪਾਰ ਬ੍ਰਹਮ ਪਰਮੇਸ਼ਰ ਨੇ ਅਪਾਰ ਬਖਸ਼ਿਸ਼ ਕੀਤੀ ਹੈ, ਨਹਿਮਤ ਕੀਤੀ ਹੈ, ਜੋ ਅੰਮ੍ਰਿਤ ਵੇਲੇ ਦਾ ਅਮੋਲਕ ਸਮਾਂ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੁਗੋ ਜੁਗ ਅਟਲ ਸ਼ਬਦ ਅਵਤਾਰ ਸਾਰੇ ਸੰਸਾਰ ਦੇ ਸਾਂਝੇ ਸਤਿਗੁਰ ਉਨ੍ਹਾਂ ਦੇ ਪਵਿੱਤਰ ਸੱਚਖੰਡ ਚਰਨਾਂ ਕਮਲਾਂ ਵਿੱਚ ਬੈਠ ਕੇ ਸਫਲ ਕਰਨ ਦਾ ਉਦਮ ਬਖਸ਼ਿਆ ਹੈ। ਆਪ ਮਾਈ ਭਾਈ ਧੰਤਾ ਦੇ ਯੋਗ ਹੋ, ਜੋ ਗੁਰੂ ਦੀ ਕਿਰਪਾ ਗੁਰੂ ਦੇ ਬਖਸ਼ੇ ਉਦਮ ਸਤਿਗੁਰਾਂ ਲਈ ਬਖਸ਼ੀ ਹੋਈ ਪ੍ਰੇਰਨਾ ਦਾ ਸਦਕਾ ਨਿਤ ਨੇਮ ਅਨੁਸਾਰ ਸਤਿਗੁਰਾਂ ਦੇ ਚਰਨਾਂ ਵਿੱਚ ਹਾਜ਼ਰ ਹੋਏ ਹੋ। ਧੰਨ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਦਰਸ਼ਨ, ਜੋ ਬਹੁਤ ਵੱਡਿਆਂ ਭਾਗਾਂ ਨਾਲ ਗੁਰਦਰਸ਼ਨ ਪਾਵੇ ਵੱਡ ਭਾਗ, ਬਹੁਤ ਵੱਡੇ ਭਾਗ ਹੋਣ ਉਦੋਂ ਗੁਰੂ ਦੇ ਦਰਸ਼ਨ। ਦਰਸ਼ਨ ਕੋ ਲੋਚੈ ਸਭ ਕੋਈ, ਪੂਰੇ ਭਾਗ ਪ੍ਰਾਪਤ ਹੋਏ। ਬਹੁਤ ਵੱਡੇ ਚੰਗੇ ਕਰਮ ਹੋਣ ਉਦੋਂ ਸਤਿਗੁਰਾਂ ਦੇ ਦਰਸ਼ਨ, ਫਿਰ ਸਤਿਗੁਰਾਂ ਦੇ ਚਰਨਾਂ ਵਿੱਚ ਬੈਠ ਕੇ ਸਤਿਗੁਰਾਂ ਦੇ ਬਚਨ ਅਮੋਲਕ ਅੰਮ੍ਰਿਤ ਰੂਪੀ ਸ਼ਬਦ ਕਥਾ ਕੀਰਤਨ ਉਪਦੇਸ਼ ਸਰਵਣ ਕਰਨਾ, ਇਹ ਬਹੁਤ ਹੋਰ ਵੱਡਿਆਂ ਭਾਗਾਂ ਦਾ ਕੰਮ। ਸੋ ਆਪ ਧੰਤਾ ਦੇ ਯੋਗ ਹੋ, ਜਿਨ੍ਹਾਂ ਨੂੰ ਨਿਤ ਨੇਮ ਅਨੁਸਾਰ ਸਤਿਗੁਰਾਂ ਨੇ ਸੇਵਾ ਲੰਗਰਾਂ ਦੀ ਸੰਗਤ ਦੇ ਦਰਸ਼ਨ ਦਿਦਾਰ ਤੇ ਫਿਰ ਬੈਠ ਕੇ ਗੁਰੂ ਦੇ ਚਰਨਾਂ ਵਿੱਚ ਗੁਰਬਾਣੀ ਦੇ ਪਾਠ ਕੀਰਤਨ ਕਥਾ ਸਰਵਣ ਕਰਨ ਦਾ ਮੋਲਕ ਸਮਾਂ ਬਖਸ਼ਿਆ ਹੈ। ਗੁਰੂ ਜੀ ਦੀ ਰਹਿਮਤ ਦਾ ਸਦਕਾ ਗੁਰਬਾਣੀ ਦੀ ਵਿਚਾਰ, ਭੱਟਾਂ ਦੇ ਸਵਈਆਂ ਦੀ ਵਿਚਾਰ, ਸਤਿਗੁਰਾਂ ਦੀ ਮਹਿਮਾ, ਗੁਰੂ ਅਰਜਨ ਪਾਤਸ਼ਾਹ ਮਹੱਲੇ ਪੰਜਵੇਂ ਕੇ ਸਵਈਏ, ਮਹਾਨ ਵਿਦਵਾਨ, ਵੇਦਾਂ ਦੇ ਅਵਤਾਰ, ਸਤਿਗੁਰਾਂ ਦੇ ਸਨਮੁਖ ਚਰਨਾਂ ਵਿੱਚ ਹਾਜ਼ਰ ਹੋ ਕੇ ਆਪਣੇ ਪਿਛਲੇ ਜਨਮ ਦੇ ਪਾਪ ਨੂੰ ਬਖਸ਼ਾਉਣ ਵਾਸਤੇ, ਪ੍ਰਾਸ਼ਚਿਤ ਕਰਨ ਵਾਸਤੇ ਗੁਰੂ ਦੀ ਸ਼ਰਨ ਵਿੱਚ ਜੋ ਉਪਮਾ ਵਡਿਆਈ, ਜੋ ਗੁਰੂ ਦੀ ਸ਼ੋਭਾ, ਜੋ ਸਤਿਗੁਰਾਂ ਵਾਸਤੇ ਸੱਚੀ ਜਾਣਕਾਰੀ ਸਾਨੂੰ ਦੇ ਰਹੇ ਨੇ, ਆਓ ਸਾਰੀਆਂ ਸੰਗਤਾਂ ਤੁਸੀਂ ਅਦਬ ਸਤਿਕਾਰ ਦੇ ਨਾਲ ਸਰਵਣ ਕਰਦੇ ਹੋ। ਧੰਨ ਗੁਰੂ ਗ੍ਰੰਥ ਸਾਹਿਬ ਜੀ ਮਿਹਰ ਕਰਨ, ਸ਼ੁੱਧ ਸਪਸ਼ਟ ਸੇਵਾ ਕਰਨ ਦਾ ਬਲ ਬਖਸ਼ਣ। ਅਥਾਹ ਅਗੰਮ ਅਗੋਚਰ ਬਾਣੀ ਹੈ ਸਤਿਗੁਰਾਂ ਦੀ, ਸ਼ਰਧਾ ਭਾਵਨਾ ਦੇ ਨਾਲ ਅਗਲਾ ਉਪਦੇਸ਼ ਗੁਰੂ ਕੇ ਬਚਨ ਸਰਵਣ ਕਰੀਏ।
1: ਅੰਤ ਨ ਪਾਵਤ ਦੇਵ ਸਵੈ ਮੁਨ, ਇੰਦ੍ਰ ਮਹਾਸ਼ਿਵ ਜੋਗ ਕਰੀ।
0: ਇਸ ਪਦ ਦੇ ਵਿੱਚ ਮਹਾਨ ਵਿਦਵਾਨ ਭੱਟ ਪਿਛਲੇ ਪ੍ਰਮਾਣ ਦੇ ਰਹੇ ਨੇ, ਰਾਜੇ ਮਹਾਰਾਜੇ ਰਿਸ਼ੀਆਂ ਮੁਨੀਆਂ ਪੈਗੰਬਰਾਂ ਦੇ, ਕਿਉਂਕਿ ਬਿਨਾਂ ਪ੍ਰਮਾਣਿਕ ਨਾ ਸਿੱਧ ਹੈ। ਤੇ ਸੰਸਕ੍ਰਿਤ ਦਾ ਕਰਤਾ ਕਹਿੰਦਾ, ਪ੍ਰਮਾਣ ਤੋਂ ਬਿਨਾਂ ਕਿਸੇ ਚੀਜ਼ ਦੀ ਸਿੱਧੀ ਨਹੀਂ ਹੁੰਦੀ। ਦੋ ਚੀਜ਼ਾਂ ਸਾਡੇ ਹੱਥ ਵਿੱਚ ਹੋਣਗੀਆਂ ਤਾਂ ਹੀ ਅਸਲੀ ਨਕਲੀ ਦਾ ਸਾਨੂੰ ਭੇਦ ਹੋਵੇਗਾ, ਠੀਕ ਕਿਹੜੀ ਹੈ, ਗਲਤ ਕਿਹੜੀ ਹੈ। ਉਹ ਪਿਛਲੇ ਯੁੱਗਾਂ ਦੇ ਅਵਤਾਰਾਂ ਦੀ ਗੱਦੀ ਸੇਵਾ ਸਿਮਰਨ, ਉਹ ਸਾਨੂੰ ਦੱਸ ਕੇ ਗੁਰੂ ਨਾਨਕ ਦੀ ਗੱਦੀ ਦਾ ਨਿਰਣਾ ਦੱਸ ਰਹੇ ਨੇ ਇਸ ਬਾਣੀ ਦੇ ਵਿੱਚ। ਕੋਈ ਆਲੋਚਨਾ ਨਿੰਦਿਆ ਨਹੀਂ, निर्णय करना, स्पष्टीकरण करना, कोई वहम ना रहना, असलियत का पता लग जाना। इंदर राजे दी बहुत वड्डी कथा है, पुराणा दे विच ग्रंथ भरे पए ने, क्योंकि 33 करोड़ देवते दा राजा होना गुरसिख प्यारे स्वर्ग बैकुंठ दी गद्दी उन्हूं प्राप्त है, कि बड़े अमोलक चीजा रतन महाराज ने उन्हूं बख्शिश कीते ने, उच सरवा घोड़ा काम तेन गऊ, जिदे कोल खड़ के कोई काम ना कर लो ओही पूर्ण कर दिए। तेन नाम है गऊ दा, तुसी बाणी विच तेन पढ़िया ना, 12 माह विच तेन दुध है ते बाहरी किते न आवे काम। तेन कहने गऊ नू, काम कहिए कामनामा इच्छावां पूर्ति करन वाली, ओ भी ओदे दरवाजे च खड़ी है। फिर कालपतार तरु कहिंदे ने हिंदी विच गुरमुखो दरख्त नू, तरु फल फुल लाए पिछे भजन आया सी। कल्प कहिए साडियां कल्पनावां लोड़ां जो नठिया भजिया फिरदा, आ चीज मिले ओ मिले, ओ जेड़ा वृक्ष है उहदे हेठ खड़ के तुसी कोई कल्पना कर लो, ओ भी इच्छा पूरी कर दे। उसे नू भाई कल्प तर ते पार जात रुख के बाणी विच, पार जातों नू तां कहने, पारी नाम संस्कृत विच पानी दे, जात नाम पैदा होण दे, ओ पानी विचों पैदा होया समुद्र विचों, जिस करके उस दरखत दा नाम पारी जात है। ए भी ओदे दरवाजे च खड़े, जो चीजा मंगे, बहुत अमीर प्रभुता दा मालिक, ओनू भी फिर माण हुंदा ही है। ये चीजा जिथे तीन है भाई, जिथे इको आ जाए उथे माण हो जांदा है। तीन चीजा हन महाराज दी बाणी कहंदी, जोवन धन प्रभता कह मदमे तहन इस रह दीवाना। एक जवानी दा नशा है गुरसिख प्यारे, दूजा धन माया दा, तीजा प्रभता इज्जत दा नशा। ये ऐसे नशे ने गुरु महाराज कहंदे, ए दिन रात ही बेहोश रख देने बंदे नू, एह नेस दिन ते रात दीवाना बनिया फिरदा, बेहोश होया फिरदा। जो बंदा नशा ही ऐसी है तरण तेज, वो जो बंदा जो तरण कहिए तेज, वो ऐसा है सर अवसर ना पछाने, चंगे मड़े नू पछाण दे ही नहीं। जो बंदे दिन चंगा की है माड़ा की है, वो ऐसा नशा है। ते धन गुरमुख प्यारे हो, जिथे माया आ जावे एदा भी नशा है, ये भी पागल कर दी है। इनू तो महाराज ने होरे लिखे बाणी विच, माया तारीयत अन्ना बोला, छोटा अन्ना बोला नहीं लिखे, आतक है जी तो गाहां कोई अन्ना बोला होवे ही ना। वो हुंदा जिथे माया बहुती आ जावे वो अन्ना बोला हो जांदा। अन्ना क्यों हो जांदा, दिखदा ही नहीं कुछ, अपने भैण भरा भी दिखण तो हर जाने, होर तां की दिखना उन्हों, अपने नूं ये पराए समझण लग जांदा है। जिथे 4 पैसे कट्ठे हो जाण गुरसिख प्यारियो, ऊही बैठा अंदर सोची जाऊगा, इन्हां नाल हुण बोलना नहीं, नहीं किते आके पैसे ना मंग लैण, आधार मंगणगे। अपने नूं ये देखण तो हट जांदा है, ते अपने दीआं गल्लां बचन सुणन वास्ते अन्ना बोला नहीं सुणदा गुरसिख प्यारियो। फिर असल अन्ना बोला कौण है, जिन्हों परमात्मा अखा नाल जग परमात्मा दा रूप नहीं दिखदा, ये संसार जिन्हों रब नहीं दिखदा, असल अन्ना तो उही है जो सतगुरां दी बाणी गुरु दा उपदेश नहीं सुनदा। बांगा दे रही है बाणी, वाजा दे रही है, बुला रही है सानू, उपदेश दे रही है, पर असी बोले है माया ने कीते हुए, कन्ना विच शब्द पैंदा ही नहीं। वो गुरमुख प्यारे हो, जोवन धन प्रभता, जदों इज्जत हो जावे किसे दी, माण होण लग जावे वड्याई, ये भी पागल कर दी है बंदे नू। तुलसी ने तो कहा ही है ना, ऐसा को जन्म्यो जग माही, मान पाए मद पावत नाहीं। वो संसार दे लोगों के ऐसा दसो दुनिया विच जिदी इज्जत हो लग जवे ते होमे ना करे, जदे होमे आ जानी है, जदे अहंकार आ जाने। मान पाए ए तीन भाई नशे लिखे ने, इंदर को तिने कठे हो गए। ये तो इको मार दिंदा, जिथे तीन कठे हो जाए फिर उदा हाल की होना। इंदर वर्गा सुंदर स्वर्ग दा बैकुंठ दा राजा, उदे वर्गा धनी सब तो अमीर, तिना लोका विचों इंदर दी पुरी है। गुरसिख प्यारे अमोलक वस्तुआं रब ने देतीया, ते फिर ओदी इज्जत सदकार 33 करोड़ देवता जाके मत्था टेकदा, सलामा करदा। ऐसे बंदा बंदे नूं सत श्री अकाल बुला देवे, उही माननी सहार हुंदा। पंजाब विच तां हो रहा है, जे किते फलौर जलंधर कोई एमएलए हथ मिला लवे ना साडे नाल, घर वाली नूं जाके कहूगा चाह च मिठाई नहीं, चाह फिक्की लगन लग जाती है, क्योंकि वह हाथ मिला रहे ना वजीर ने। ब्याह तो उ आ रहे, कोठियां बनाने आप बनाई है, मार्बल जा ला लें आप, चिप्स चुप्स जी मकड़ाने ते बला मंगा के, मौजल मार्बल ते कुर्सी डा के चाह पी दी है, रोटी खाई दी है, फिर मिठा थोड़ो लगता, दिखता तो मार्बल है। फिर कहूगा चाह स्वाद नहीं है, स्वाद तो ता लगे जे तेरी निगाह चाह च होवे, निगाह तो तेरी पत्थर विच है। अज के अखो सत ना पत्थर किते स्वाद होने, वो पत्थर दिखदा है कोठी। ते इंद्र नूं तां तिन्ने चीजा मिल गईयां, जोब अत दा, धन अत दा, ते इज्जत अत दी। मैं फिर गुरमुख प्यारे भुल गया, उथे कहने हुण वाहिगुरु दा अंत ले लिया सी, बसे तो रब को वध है कि बस सब कुछ देख लिया, रब बैठी है बस। गुरसिख प्यारियो सभा लगी हुई, बहुत विद्वान बैठे, एडे एडे विद्वान के वशिष्ठ मुनि जी बैठे। वशिष्ठ जी समझाना चाहिया, बाणी सानू गुरु पीर समझाउंदी है, पर याद रखियो बेनती, चंगी गल भी उन्हां नूं चंगी लगदी है जिन्हां दे कर्म चंगे होंदे। जद कर्म माड़े होण फिर चंगी गल भी पुठी लगदी है, किसे दी सिखिया दत्ती भी पुठी लगदी है, ओह भी फिर कहणे ये गलत बोलदा, इहनूं ये गल कहणी नहीं सी चाहीदी, क्योंकि तेरे फिट नहीं ना है। वो कर्म माड़े ने वस्तु अंदर वस समावे, शुभ गुण शुभ चंगी गल भी ता अंदर वसदी है जे साडा भांडा चंगा होवे। नहीं तो गुरमुख प्यारियो जिन्ना बाणी दा उपदेश, वेद पुराण शास्त्रां दा उपदेश जे किते साडा अंदर इहनूं वसाउण जोगा भांडा हुंदा, हुण नूं संसार सुरग हो जांदा। इन्ना ज्ञान, इन्नी शांति, इन्ना प्यार बाणी विच गुरसिख प्यारे, इनी सेवा भावना, फिर भी असी क्यों नहीं होए, क्योंकि असी समाउण जोगे नहीं, साडा भांडा नहीं। गुरसिख प्यारे हो ऐसी वस्ता भाग जिन्हां दे मंदे पढ़दे हुंदे कीर्तन वाले, वो दित्ती बांग तो न जागदे। बांगा तो बाणी दे रही है, वाजा तो दे रही है, कुकड़ बांग तो दंदे तड़के नूं, पर जागणगे तां कर्मां वाले। गाजी बांग तां दंदा है, पर जागणगे कर्मां वाले। गुरसिख प्यारे ऐसी वस्ता वो कर्मां तो बिना, वशिष्ठ जी समझाउणा चाहुंदे सी, इहनूं दस दिए इंदर उंदर पुरियां इक नहीं हैगियां, कोट इंदर उप इंदर बनाए, कोट ब्रह्मे जग साजण लाए, तेरे वर्गे उहदे दर ते करोड़ां ही फिरदे ने, करोड़ा ही। सिकंदर जदों मरिया, पोरस नूं जित के जदों मुड़िया सी, तां अपने देश नहीं जा सकिया, मर गया सी, सब कुछ जित लिया सी, तुहानूं पता ही है। ते उहदी मां जे जीउंदी सी, नाले रहिंदी हुंदी सी, ਹੁਣ ਮਾਂ ਨੂੰ ਸਿਕੰਦਰ ਵਰਗੇ ਪੁੱਤ ਦਾ ਵਿਛੋੜਾ ਕਿਤੇ ਛੋਟਾ ਸੀ ਗੁਰਸਿੱਖ ਪਿਆਰੇ ਤਾਂ ਮਾਰੇ ਲੋਕਾਂ ਤੋਂ ਪੁੱਛਿਆ ਜੀ ਤੋਂ ਪੁੱਛੇ ਹੋਏ ਕਹਿ ਦੇਵੇ ਮਾਤਾ ਉਹਨੇ ਕਿੱਥੇ ਆਉਣਾ ਹੁਣ ਤੂੰ ਸਬਰ ਕਰ ਜਿੱਥੇ ਸਿਕੰਦਰ ਕੁਰਸੀ ਡਾਹ ਕੇ ਬੈਠਦਾ ਹੁੰਦਾ ਸੀ ਵਿਹੜੇ ਵਿੱਚ ਮਾਂ ਦੀ ਮਮਤਾ ਸਿਕੰਦਰ ਦੀ ਮਾਂ ਤਾਂ ਹੀ ਰੋਵੇ ਪੁੱਛੇ ਸਿਕੰਦਰ ਵਿਹੜੇ ਨੂੰ ਉਹ ਤੂੰ ਹੀ ਦੱਸ ਦੇ ਕਿੱਥੇ ਗਿਆ ਮੇਰਾ ਸਿਕੰਦਰ ਦੁਨੀਆਂ ਦਾ ਜੇਤੂ ਤੇਰੇ ਉੱਤੇ ਇੱਥੇ ਬੈਠਦਾ ਹੁੰਦਾ ਸੀ ਫਿਰਦਾ ਹੁੰਦਾ ਸੀ ਕੁਰਸੀ ਡਾਹ ਕੇ ਅੱਗੋਂ ਆਵਾਜ਼ ਆਈ ਸੀ ਸਬਰ ਕਰ ਇੱਥੇ ਲੱਖਾਂ ਸਿਕੰਦਰ ਰੋਦੇ ਨੇ ਤੂੰ ਪੁੱਛਦੀ ਕਿਹੜੇ ਕਿਹੜੇ ਨੂੰ ਤੇਰੇ ਭਾ ਦਾ ਤੇਰੇ ਹੀ ਪੁੱਤ ਸਿਕੰਦਰ ਹੀ ਕੋਇਆ ਇਸ ਧਰਤੀ ਵਿੱਚ ਤੇਰੇ ਪੁੱਤ ਵਰਗੇ ਲੱਖਾਂ ਹੀ ਸਿਕੰਦਰ ਮਿਲ ਗਏ ਅੱਜ ਤੱਕ ਪਤਾ ਨੀ ਕਿੰਨੇ ਹੋਲੇ ਕੋਟ ਇੰਦਰ ਕਰੋੜਾਂ ਹੀ ਇੰਦਰ ਬਣਾਏ ਰੱਬ ਨੇ ਕੋਲੇ ਹੀ ਫਿਰਦੇ ਉਹਦੀ ਦਰ ਤੇ ਗੁਰਸਿੰਘ ਪਿਆਰੇ ਉੱਪਰ ਨਾ ਸਮਝਿਆ ਕਹਿੰਦਾ ਬਸ ਇਹ ਤੋਂ ਗਾਹਾਂ ਰੱਬ ਹੈ ਹੀ ਨੀ ਇੰਦਰਪੁਰੀ ਤੇ ਗਾਹਾਂ ਕਹਿੰਦਾ ਹੈ ਕੀ ਸਭਾ ਲੱਗੀ ਹੋਈ ਬਹੁਤ ਵਿਦਵਾਨਾਂ ਦੀ ਤੇ ਗੁਰਸਿੱਖ ਪਿਆਰਿਓ ਵਸ਼ਿਸ਼ਠ ਜੀ ਕਥਾ ਕਰਨ ਮੁਨੀ ਐਡੇ ਵੱਡੇ ਵਿਦਵਾਨ ਭਗਵਾਨ ਰਾਮ ਚੰਦਰ ਮਹਾਰਾਜ ਤ੍ਰੇਤੇ ਯੁਗ ਦੇ ਅਵਤਾਰ ਬੈਠੇ ਦੇਵੀ ਦੇਵਤੇ ਬੈਠੇ ਤੇ ਐਸਾ ਸਮਝਾਉਣ ਦਾ ਤਰੀਕਾ ਰਾਮ ਚੰਦਰ ਮਰਜਾਦਾ ਪੁਰਸ਼ੋਤਮ ਤ੍ਰੇਤੇ ਦੇ ਅਵਤਾਰ ਕਥਾ ਸੁਣਦੇ ਸੁਣਦੇ ਖਿੜਖਿੜ ਹੱਸ ਪਏ ਜਿਵੇਂ ਬੱਚਾ ਹੱਸਦਾ ਹੁੰਦਾ ਉੱਚੀ ਉੱਚੀ ਸਾਰੀ ਸਭਾ ਹੈਰਾਨ ਕਿ ਕੋਈ ਮੂਰਖ ਆਦਮੀ ਹੱਸੇ ਉਹ ਤਾਂ ਗੱਲ ਹੈ ਤਾਂ ਮਰਜਾਦਾ ਪੁਰਸ਼ੋਤਮ ਨੇ ਬਹੁਤ ਮਰਜਾਦਾ ਨਿਭਾਈ ਹੈ ਰਾਮ ਜੀ ਨੇ ਇਹ ਕਿਉਂ ਹੱਸੇ ਹੁਣ ਹੋਰ ਤਾਂ ਕੋਈ ਪੁੱਛ ਨਾ ਸਕੇ ਵਸ਼ਿਸ਼ਠ ਜੀ ਨੇ ਪੁੱਛਿਆ ਕਿ ਭਗਵਾਨ ਜੀ ਕੀ ਖੇਡ ਕਰ ਰਹੇ ਹੋ ਇੱਧਰ ਕਥਾ ਹੋ ਰਹੀ ਹੈ ਦੇਵਤਿਆਂ ਦੀ ਸਵਰਗਪੁਰੀ ਵਿੱਚ ਸਭਾ ਹੈ ਤੇ ਤੁਸੀਂ ਹੱਸ ਕਿਉਂ ਰਹੇ ਹੋ ਬਹੁਤ ਉੱਚੀ ਉੱਚੀ ਮਰਜਾਦਾ ਪੁਰਸ਼ੋਤਮ ਸੀ ਕਹਿੰਦੇ ਗੁਰੂ ਜੀ ਖਿਮਾ ਬਖਸ਼ੋ ਗਲਤੀ ਹੋ ਗਈ ਥੋੜੀ ਦੇਰ ਬਾਅਦ ਫੇਰ ਹੱਸ ਪਏ ਤਬਸੀਰ ਜੀ ਕਹਿੰਦੇ ਰਾਮ ਜੀ ਇਹ ਕੋਈ ਕਾਰਨ ਹੈ ਤੁਹਾਡਾ ਹੱਸਣਾ ਐਵੇਂ ਨਹੀਂ ਹੈ ਮਹਾਂਪੁਰਖਾਂ ਕਾ ਬੋਲਣਾ ਹੋਵੇ ਕਿਸੇ ਪਰਥਾਏ ਉਹ ਅੰਮ੍ਰਿਤ ਭਰੇ ਭਰਪੂਰ ਹੈ ਉਹਨਾਂ ਤਿਲ ਨਾ ਸਮਾਏ ਉਹਨਾਂ ਦਾ ਬਚਨ ਐਵੇਂ ਨਹੀਂ ਹੁੰਦਾ ਦੱਸੋ ਕਾਰਨ ਕੀ ਹੈ
2: ਥੈਂਕ ਯੂ ਫਾਰ ਲਿਸਨਿੰਗ ਟੂ CISK ਸਿੱਖ ਰੇਡੀਓ 94.3 FM broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
3: Waheguru Ji Ka Khalsa, Waheguru Ji Ki Fateh. ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874 ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874 ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

0: ਕੇਰਬੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਮਨ ਨਾਲ ਸੀਰ ਲੈ

ஓகே.

साथ साथ तुम्हारे।

ਸਗਨਾ ਇੰਦਰੀ ਤਕ ਲਾਈ ਬਲਕੇ ਸੁਖ ਪਵੇ ਸਾੜੀ ਸਗਨਾ ਪੈਰੀ ਤਕ ਲਾਈ ਸੁਬੇ ਤੱਕਾ ਆਪੇ ਬੱਤੇ ਪੜਤਾ ਕੇ ਅਮਰਾ ਸਤੈ ਲੋਕਾਂ ਇਹ ਵਧਾਉਣ ਮਨ ਅੰਤਾ ਨਾ ਸਾਹਿਬ ਹੋਏ ਤਿਆ।

छाट जग में आयो लागत पवन खसम गजरायो।

चक्र अगल में रहता।

0: ਸਿੱਖਣਾ ਪਾਏਗਾ, ਘਰ ਮੰਦਰ ਸਿੱਖਣਾ ਪਾਏਗਾ।
1: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ, 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ, 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ, singhsabha2@gmail.com, singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

Christmas time.

अच्छे तो है।

हरे हरे।

करना।

Come and get him.

दुख दे सुन

Thank you.

कानपुर मिलवा।

Bravo!

सहला मरना हो।

केकर साहेब मनोलो विसरा।

ਸਾਥੀ ਜੀਵਤ ਮਰ ਮੈਂ

प्रसादी जीवत मरा।

ਗੁਰਪੂਰਾ ਜਿਨ ਸਿਮਰਿਆ ਕਈ ਪਏ ਨਿਹਾਲ ਨਾਨਕ ਨਾਮ।

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874 ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874 ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

साई कार कुमारी छोटी तिने पाए नानके की बहरी

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਭਵਿੱਖਨ ਆਪੋ ਛੋਟ ਘਾਟੀ ਜਾ ਅਣਮੜਿਆ ਮੰਡਲ
1: ਸਿਮਰਤ ਅਨੰਦ ਆਨੰਤਾ ਹਰ ਸਿਮਰਤ ਅਨੰਦ ਆਨੰਤਾ
0: ਰਾਉ ਦਿਲ ਪਾਰਸ ਕੰਚਨ ਹੋਇਆ ਮੁੱਖ ਮੰਤਰ ਹੋਇਆ ਨਿਜ ਭਾਉ ਪਾਇਆ ਪਰਮ ਭਾਗਾ ਗੁਰ ਪੂਛੇ ਮਨ ਪਤਿਆਗਾ ਜਲ ਭੀਤਰ ਕੁੰਭ ਸਮਾਨਿਆ ਸਭ ਰਾਮ ਏਕ ਨਾਮ ਜਾਣਿਆ ਸਰ ਰਾਮ ਸਭ ਰਾਮ ਏਕ ਕਰ ਜਾਣਿਆ ਗੁਰ ਗਏ ਹੈ ਮਨ ਮਾਨਿਆ ਜਨ ਮਨ ਨਾਮੇ ਤਤ ਪਛਾਣਿਆ ਰਾਸ ਹੋਤ ਬਾਣੀ ਪਾਤ ਰਵਿਦਾਸ ਜੀ ਕੀ ਇੱਕ ਓਂਕਾਰ ਸਤਿਗੁਰਸਾ ਜਬ ਹਮ ਹੋਤੇ ਤਬ ਤੂੰ ਨਾਹੀ ਅਬ ਤੂੰ ਹੀ ਮੈਂ ਨਾਹੀ ਅਨਲ ਅਗਮ ਜੈਸੇ ਲਹਿਰ ਮੈਂ ਉਦਦ ਜਲ ਕੇਵਲ ਨਜ਼ਰ ਮਾਹੀ ਮਾਧ ਵੇ ਗਿਆ ਕਿ ਇਹ ਭਮੈ ਐਸਾ ਜੈਸਾ ਮਾਨੀਏ ਹੋਏ ਨਾ ਤਿਸਾ ਰਾਓ ਨਰਪਦੇ ਸਿੰਘਾਸਨ ਸੋਇਆ ਸੁਪਨੇ ਪਿਆ ਪਖਾੜੀ ਅਸ਼ਤ ਰਾਜ ਵਿਸ਼ਤ ਲੁਕ ਪਾਇਆ ਸੋਗਤ ਪਈ ਹਮਾਰੀ ਰਾਜ ਅੰਗ ਪ੍ਰਸੰਗ ਜੈਸੇ ਹੈ ਆਪ ਕਸ਼ਮਰਮ ਜਨਾਨਿਆ ਜਨਾਇਆ ਅਨਕ ਕਟਕ ਜੈਸੇ ਭੂਲ ਪਰੇ ਅਬ ਕੈਸੇ ਕਹੇ ਨਾ ਆਇਆ ਨਾ ਆਇਆ ਸਭੇ ਤੋਂ ਅਨੇਕੇ ਸਵਾਮੀ ਸਭ ਘੱਟ ਭੋਗ ਗਏ ਸੋਈ ਕਹਿ ਰਵਦਾਸ ਹੱਥ ਕਰੇ ਸਜੇ ਹੋਏ ਸੋ ਹੋਈ ਜੋ ਹਮ ਬਾਂਧੇ ਮੋਹ ਫਾਸ ਹਮ ਪ੍ਰੇਮ ਬੰਧਨ ਤੁਮ ਬਾਂਧੇ ਆਪਣਾ ਛੁੱਟਣ ਕੋ ਜਤਨ ਕਰੋ ਹਮ ਛੁੱਟੇ ਤੁਮ ਪਾਰ ਦੇ ਮਾਧ ਜਾਣਤ ਹੋ ਕੈਸੀ ਆਪ ਕਹਾਂ ਕਰੋਗੇ ਅਸੀਂ ਰਾਉ ਮੀਨ ਪਕਰ ਫਾਕਿਓ ਹਰ ਕਾਕਿਓ ਰਾਧ ਕਿਓ ਬਾਨੀ ਖੰਡ ਖੰਡ ਕਰ ਭੋਜਨ ਕਿਨੂੰ ਤੋ ਨਾ ਵਿਆਈ ਸਿਰਿਓ ਪਾਨੀ ਆਪਣ ਵਾਪੇ ਨਾਹੀ ਕਿਸੀ ਕੋ ਪਵਨ ਤੋ ਹਰ ਰਾਜਾ ਬੋ ਪਟਲ ਸਭ ਜਗੋ ਆਪੋ ਭਗਤ ਨਹੀਂ ਸਰਦਾਪਾ ਕਹਿ ਰਵਿਦਾਸ ਭਗਤ ਬਾਨੀ ਆਬ ਏ ਕਾ ਕਿਉਂ ਕੀਏ ਕਹੀਏ ਜਾਂ ਕਾਰਨ ਹਮ ਤੁਮ ਅਰਧੇ ਸੋਧ ਕਜੋ ਸਹੀ ਦੁਰਲਭ ਜਨਮ ਪੁੰਨ ਫਲ ਪਾਇਓ ਬਿਥਾ ਜਾਤ ਰਾਜੇ ਇੰਦਰ ਸੰਪਰ ਸੰਨ ਸਰ ਗ੍ਰਹਿ ਆਸਨ ਬਿਨ ਹਰ ਭਗਤ ਕਹੋ ਕਹਿ ਲਿਖੇ ਨਾ ਵਿਚਾਰਿਓ ਰਾਜਾ ਰਾਮ ਕੋ ਰਸ ਜੈ ਰਸ ਅਨ ਰਸ ਬਿਸਰ ਜਾਹੀ ਆਓ ਜਾਨ ਅਜਾਨ ਪਏ ਹਮ ਵਾਰ ਸੋਚ ਸੋਚ ਦਿਸ ਜਾਹੀ ਇੰਦਰੀ ਸਵਲ ਨਿਵਲ ਏਕ ਜਗ੍ਹਾ ਪਰ ਮਾਰਤ ਪ੍ਰਵੇਸ ਨਹੀਂ ਕਹੀਅਤ ਆਨ ਅਚਰੀਅਤ ਅਨ ਕਛ ਸਮਝ ਨਾ ਪਰੇ ਅਪਰ ਮਾਇਆ ਕਹਿ ਰਵਿਦਾਸ ਦਾਸ ਦਾਸ ਮਤ ਪਰ ਹਰ ਕੋਪ ਕਰੋ ਜੀ ਦਇਆ ਸੁਖ ਸਾਗਰ ਸੁਰ ਕਰ ਚਿੰਤਾ ਮਨ ਕਾਮ ਤਿੰਨ ਬਸ ਜਾ ਕੇ ਚਾਰ ਪਦਾਰਥ ਅਸ਼ਟ ਸਾਚਿਦ ਨਾਮਿਦ ਕਰ ਤਲ ਤਾਂਕੇ ਹਰ ਹਰ ਹਰ ਨਾ ਜਪੇ ਰਸਨਾ ਅਵਰ ਸਭ ਤਿਆਗ ਬਚਨ ਰਸਨਾ ਰਚਨਾ ਰਾਉ ਨਾਮ ਖਿਆਨ ਪੁਰਾਣ ਵੇਦ ਵਿਧ ਚੌਤੀਸ ਅੱਖਰ ਮਾਹੀ ਜਾਸ ਵਿਚਾਰ ਕਿਹੋ ਪਰਮਰ ਰਾਮ ਨਾਮ ਕਰਨਾ ਹੀ ਸਹਿ ਸੰਵਾਦ ਸਾਧ ਰਹਿਤ ਸੁਮਨ ਵੱਡੇ ਪਾਲ ਗਲਿਤ ਲਾਗੀ ਕਹਿ ਰਵਦਾਸ ਸਦਾ ਸਿਦੇ ਹਰ ਸਰ ਜਨਮ ਮਰਨ ਕਹਿ ਭਾਗੀ ਜੋ ਤੁਮ ਗਿਰਵਰ ਤੋ ਹਮ ਮੋਰਾ ਜੋ ਤੁਮ ਚੰਦ ਸੋ ਹਮ ਕਹੇ ਹੈ ਚਕੋਰਾ ਮਾਧਵੇ ਤੁਮ ਨਾ ਤੁਰੋ ਤੋ ਹਮ ਨਹੀਂ ਤਰੇ ਤੁਮ ਸੋ ਤੁਕ ਤੋਰ ਕਵਨ ਸੋ ਜੋਰੇ ਰਾਓ ਜੋ ਤੁਮ ਦਿਵਿਆ ਤੋ ਹਮ ਭਰਤੀ ਜੋ ਤੁਮ ਪੀਰ ਤੋ ਹਮ ਜਾਤੀ ਜਾਤੀ ਪ੍ਰੀਤ ਹਮ ਤੁਮ ਸੋ ਜੋਰੀ ਤੁਮ ਸੋ ਜੋ ਅਵਰ ਸੰਗ ਤੋਰੀ ਜਾਂ ਜਾਂ ਜਾਂ ਤਾਂ ਤੇਰੀ ਸੇਵਾ ਤੁਮ ਸੋ ਠਹਰ ਠਾਕਰ ਔਰ ਨ ਦੇਵਾ ਤੁਮਰੇ ਭਜਨ ਕਟੇ ਜਮ ਫਸਾ ਪਾਲ ਕਹੇ ਤਗਾਵੇ ਰਵਦਾਸਾ ਜਬ ਜਲ ਕੀ ਪੀਤ ਪਵਨ ਕਾ ਫੰਦਾ ਪਵਨ ਕਾ ਥੰਬਾ ਜਲ ਤੁਮੁੰਦ ਕਾ ਗਾਰਾ ਹਾਂਡ ਮਾਸ ਨਾੜੀ ਕੋ ਪਿੰਜ ਪੰਖੀ ਬੱਚੇ ਵਿਚਾਰਾ ਪ੍ਰਾਣੀ ਕਿਆ ਮਿਆਰ ਮੇਰਾ ਕਿਆ ਤੇਰਾ ਜੈਸੇ ਕਰ ਪੰਖ ਬਸੇਰਾ ਰਹੋ ਰਾਖੋ ਕੰਧੋ ਸਾਰੂਨੀ ਮਾਂ ਸਾਢੇ ਤਿੰਨ ਹੱਥ ਤੇਰੀ ਮਾਂ ਸਾਢੇ ਤਿੰਨ ਹੱਥ ਦੀ ਸੀਵਾ ਬੰਕੇ ਵਾਲ ਪਾਗ ਤੇਰੀ ਇਹ ਤਨ ਹੋਏ ਗਏ ਬਸੰਤੀ ਤੇਰੀ ਉੱਚੇ ਮੰਦਰ ਸਮਝਦਾ ਦੀ ਜਾਓ ਨਾਮ ਬਿਨ ਭਾਜੀ ਹਾਰੀ ਵੀਰੀ ਯਾਦ ਕਮੀਨੀ ਪਾਤ ਕਮੀਨੀ ਹੋਛਾ ਜਨਮ ਹਮਾਰਾ ਤੁਮ ਸਰਨਾਗਤ ਰਾਜਾ ਰਾਮ ਚੰਦ ਕਰ ਕਹਿਰ ਰਾਸ ਮਾਰਾ ਸਮਰਾਟਾ ਗਾਂਠਨਾ ਜਨਹੀ ਲੋਕ ਗਠਾਵੇ ਤਨਹੀ ਰਹੋ ਆਰ ਨਹੀਂ ਚਾਹੇ ਚੁੱਪ ਨਹੀਂ ਚੁੱਪ ਨਹੀਂ ਰਾਮ ਵੀ ਠਾਓ ਲੋਕ ਗੰਠ ਗੰਠ ਖਰਾਬ ਉੱਚਾ ਹਮਨ ਗੰਠੇ ਜਾਏ ਪਹੁੰਚਾ ਰਵਿਦਾਸ ਜਪੇ ਰਾਮ ਨਾਮਾ ਮੋਏ ਜਮ ਸੋ ਨਹੀਂ ਨਾ ਹੀ ਕੰਮ ਇੱਕ ਹੁੰਕਾ ਸਤਿਗੁਰ ਪ੍ਰਸਾਦ ਰਾਗ ਸੁਰਤ ਬਾਣੀ ਭਗਤ ਭੀਖੰਦੀ ਨੈਨੋ ਨੀਰ ਬਹਿ ਤਨ ਖੀਨਾ ਪੈ ਕੇ ਸੁਰਤ ਬਾਣੀ ਰੂੰਦਾ ਕੰਠ ਸ਼ਬਦ ਨਹੀਂ ਉਤਰੇ ਅਬ ਕਿਆ ਕਦੇ ਪਰਮੀ ਰਾਮ ਰਾਏ ਹੋ ਬੈਦ ਬਨਵਾਰੀ ਆਪਣੇ ਸੰਤੋ ਲੈ ਵਾਰੀ ਰਹਾਵ ਮਾਥੇ ਪੀਰ ਸਰੀਰ ਜਨਮ ਹੈ ਕਰ ਕਰੇ ਦੀ ਮਾਹੀ ਐਸੀ ਬੇਦਨ ਉਪਜ ਖਰੀ ਥਈ ਬਾਹੀ ਹਰ ਕਾ ਨਾਮ ਅੰਮ੍ਰਿਤ ਚਲਨੇ ਮਿਲ ਇਹ ਔਖਦ ਜਗ ਸਾਰਾ ਗੁਰਪ੍ਰਸਾਦ ਕਹੇ ਜੰਤੀ ਥਨ ਪਾਉਂ ਮੂਹ ਦੁਆਰਾ ਐਸਾ ਨਾਮ ਰਤਨ ਨਿਰਮੋਲਕ ਪੁੰਨ ਪਦਾਰਥ ਪਾਇਆ ਅਨਕ ਜਤਨ ਕਰ ਹਿਦੇ ਆਖਿਆ ਰਤਨ ਛਪੇ ਛਪਾਇਆ ਹਰ ਗੁਣ ਕਹਿਤੇ ਕਹਿਣ ਨਾ ਜਾਈ ਜੈਸੇ ਗੂੰਗੇ ਕੀ ਮਿਠਿਆਈ ਰਹਾਉ ਜਸਾ ਰਮਤ ਸੁਨਤ ਸੁਖ ਪ੍ਰਸਰਵਣਾ ਚਿੱਤ ਚੇਤੇ ਸੁਖ ਹੋਈ ਕਹੋ ਭੀਖਨ ਦੋਏ ਨੈਣ ਸੰਤੋਖੇ ਜਾਂ ਦੇਖਾਂ ਤੈਂ ਸੋਈ ਸੰਨਿਆਸ ਮੇਲਾ ਪਹਿਲਾ ਘਰ ਪਹਿਲਾ ਚੌਕ ਦੇ ਇੱਕ ਓਂਕਾਰ ਸਤਨਾਮ ਕਰ ਤਸਵਰਖ ਮੇਰ ਪਾਓ ਨਿਰਕਾਲ ਮੇਰ ਦੇਵੀ ਨਿਰ ਸੰਗਤ ਸਾਧ ਜੀਵ ਦਰਦ ਹੈ ਆਪਣਾ ਕੈਸੋ ਕਰੀ ਪੁਕਾਰ ਦੋਸ ਸਾਰਨ ਸੇ ਸਦਾ ਸਦਾ ਦਤਾਰ ਸਾਹਿਬ ਮੇਰਾ ਨੀਚ ਨਵਾਂ ਸਦਾ ਸਦਾ ਦਤਾਰ ਹਾਓ ਆਂਜਨ ਸਾਹਿਬ ਸੇ ਜੀ ਅੰਤ ਛਿਡਾਏ ਸੋਏ ਸੁਣ ਸੁਣ ਮੇਰੀ ਸਾਹਮਣੇ ਪਾਰੋ ਤਾਰਾ ਹੋਏ ਜਾਲ ਤੇਰੇ ਨਾਮ ਤਰ੍ਹਾਂ ਸਤਿਕਰਵਾਣੇ ਜਾਊਂ ਰਾਓ ਸਰਮ ਸਤਾਈ ਕਹਿ ਦੂਜਾ ਨਾਹੀਂ ਕੋਈ ਨਾ ਤਾਂ ਕੀ ਸੇਵਾ ਸੋ ਕਰੇ ਜਾ ਕੋਈ ਨਾ ਫਿਰ ਕਰੇ ਤੁਰ ਬਾਜ ਪਿਆਰੇ ਕੇਵ ਰਹਾਂ ਸਭ ਡਿਆਈ ਦੇ ਜਿਤ ਨਾਮ ਤੇਰੇ ਲਾਗ ਰਹਾਂ ਦੂਜਾ ਨਾਹੀਂ ਕੋਈ ਜਿਸ ਅੱਗੇ ਪਿਆਰੇ ਜਾਏ ਕਹਾਂ ਰਾਓ ਤੇਰੀ ਸਾਰੇ ਆਪਣਾ ਵਰਨ ਜੰਚ ਕੋਈ ਨਾਨਕ ਤਾਂ ਕਾ ਦਾਸ ਹੈ ਜਿੰਦ ਬਿੰਦ ਚਲੋਏ ਸਾਹਿਬ ਤੇਰੇ ਨਾਮ ਤੋਂ ਮੈਨੂੰ ਚੁਰ ਸੁਖ ਹੋਏ ਰਾਓ ਤਰ੍ਹਾਂ ਸੀ ਮੇਰਾ ਪਹਿਲਾ ਹਾਮ ਆਦਮੀ ਹਾਂ ਇੱਕ ਦਮੀ ਮੋਹਤ ਮੋਹਤ ਨਾ ਜਾਣਾ ਨਾਨਕ ਨਿਵੈ ਤਿਸੇ ਸਰੇ ਉਹ ਜਾਣ ਕੇ ਦੀ ਪੁਰਾਣਾ ਅੰਧੇ ਜੀਵਨਾ ਵਿਚਾਰ ਦੇਖ ਕੇ ਕੇ ਦਿਨਾ ਰਹੋ ਸਾਸ ਮਾਸ ਸਭ ਜੀਵੇ ਤੁਮਾਰਾ ਤੂੰ ਮੈਂ ਖਰਾ ਪਿਆਰਾ ਨਾਨਕ ਸਾਹਰ ਇਹ ਕਹਿਤ ਹੈ ਸੱਚੇ ਪਰਿਵਾਰਾ ਜੇ ਤੂੰ ਕਿਸੈ ਨਾ ਦੇਈ ਮੇਰੇ ਸਾਹਿਬਾਂ ਕਿਆ ਤੋ ਕਦੇ ਜਾਣਾ ਨਾਨਕ ਬਿਨਵੇ ਸੋ ਕਿਸੇ ਪਾਈਏ ਗੁਰੂ ਲਿਖੇ ਕਰ ਲੈਣਾ ਨਾਮ ਖਸਮ ਕਾ ਚੀਤ ਨਾ ਕੀਆ ਕੱਪੀ ਕੱਪ ਕਮਾਣਾ ਕਮਾਣਾ ਜਮ ਦੁਆਰ ਜਾਂ ਪਕੜ ਚਲਾਇਆ ਤਾਂ ਚੱਲਦਾ ਪਛਤਾਨਾ ਜਬ ਲੱਗ ਦੁਨੀਆਂ ਰਹੀ ਨਾਨਕ ਕਿਸ ਸੁਨੀਆਂ ਟਿਕਈਏ ਪਾਲ ਰਹੇ ਹਮ ਰਹਿਣ ਨਾ ਪਾਇਆ ਜੀ ਸਿਆਮ ਰਹੀਏ ਕਿਉਂ ਕਰ ਸਕਦੇ ਪ੍ਰਸਾਦ ਰਾਸੀ ਮਤਲਬ ਪਹਿਲਾਂ ਕਰ ਦੂਜਿਆ ਕਿਉਂ ਸਿਮਰੀ ਸਿਵਰਿਆ ਨਹੀਂ ਜਾਏ ਤਪੇ ਆਹਾਉ ਲਾਏ ਸਿੱਧ ਸਵਾਰੇ ਸੱਚਾ ਸੋਏ ਸਿਸ ਵਿਸਰਿਆ ਚੰਗਾ ਕਿਉਂ ਹੋਏ ਇੱਕ ਮੁੱਤ ਹੁਕਮ ਨਾ ਪਾਇਆ ਜਾਏ ਕਿਉਂ ਕਰ ਸਾਚ ਮਿਲੋ ਮੇਰੀ ਮਾਏ ਰੱਬ ਬੱਖਰ ਨਾ ਦੇਖਣ ਕੋਈ ਜਾਏ ਨਾ ਕੋ ਚਾਖੇ ਨਾ ਕੋ ਖਾਏ ਸਲੋਕ ਪਦੀਨੇ ਨਾ ਪਾਤ ਹੋਏ ਤਾਂ ਪਤ ਰਹੇ ਰੱਖੇ ਸਜਾਣ ਸੋਏ ਜਾਂ ਦੇਖਾਂ ਤਾਂ ਰਿਹਾ ਸਮਾਏ ਤੋਂ ਦੂਜੇ ਨਹੀਂ ਜਾਏ ਜੇ ਕੋ ਕਰੇ ਕੀਤੇ ਕਿਆ ਹੋਏ ਜਿਸ ਨੂੰ ਵਸੇ ਸੱਚ ਹੋਏ ਹੁਣ ਉੱਠ ਚੱਲਣਾ ਮੁਹਤ ਕੇ ਤਾਲ ਕਿਆ ਹੂੰ ਜੇ ਸਾਨੂੰ ਨਹੀਂ ਨਾਲ ਜੈਸੀ ਨਵੀਂ ਕਰੀ ਪੇਸਾ ਹੋਏ ਬਿਨ ਨਦਰੀ ਕਰਮ ਨਹੀਂ ਕੋਏ ਤਾਂ ਕਿ ਮੇਲਾ ਪਹਿਲਾ ਨਾ ਕਰੇ ਤਾਂ ਸਿਮਰਿਆ ਜਾਏ ਆਤਮਾ ਜਹਿ ਰਹੇ ਲਿਖਲਾਏ ਆਤਮਾ ਪਰਮਾਤਮਾ ਇੱਕੋ ਕਰੇ ਅੰਤਰ ਕੀ ਦਰਦਾ ਅੰਤਰ ਮਰੇ ਦੂਸਰ ਪ੍ਰਸਾਦੀ ਪਾਇਆ ਜਾਏ ਹਾਰ ਜੋ ਚਿੱਤ ਲਾ ਕੇ ਫਿਰ ਕਾਲ ਨਾ ਖਾਏ ਖਾਓ ਸੱਚ ਸਿਮਰਿਆ ਹੋਵੇ ਪ੍ਰਭ ਅਰਦਾਸ, ਤਾਂ ਤੇ ਲਿਖਿਆ ਮੈਂ ਰਹੇ ਅਰਦਾਸ। ਸਤਿਗੁਰ ਕੀ ਐਸੀ ਵਡਿਆਈ, ਪੁੱਤਰ ਕੁਲਤਰ ਵਿੱਚ ਜਤ ਪਾਈ, ਐਸੀ ਸੇਵਾ ਸੇਵਾ ਕਰੇ ਜਿਸ ਕਾ ਜੀਓ ਅਤੇ ਸਿਆਗ ਕਰੇ। ਸਾਹਿਬ ਭਾਵੇ ਸੁਭਵਾਨ, ਸੋ ਸੇਵਕ ਦਰ ਵਿਪਾਰੇ ਮਾਣ। ਸਤਿਗੁਰ ਕੀ ਮੂਰਤ ਹਿਰਦੈ ਵਸਾਏ, ਜੋ ਕਿਸੇ ਸੋਈ ਫਲ ਪਾਏ, ਸਾਚਾ ਸਾਹਿਬ ਕਿਰਪਾ ਕਰੇ, ਸੋ ਸੇਵਕ ਜਮ ਤੇ ਕੈਸਾ ਡਰੇ। ਪੰਥ ਨਾਨਕ ਕਰੇ ਵਿਚਾਰ, ਸਤੀ ਬਾਣੀ ਸਿਮਰ ਕਦੇ ਪਿਆਰ, ਤਾਂ ਤੂੰ ਪਾਵੇ ਮੁਰਦਵਾਰ। ਜਪ ਤਪ ਸਭ ਇਹ ਸ਼ਬਦ ਹੈ ਸਾਰ, ਅਸੀਂ ਮਿਲਾ ਪਹਿਲਾਂ ਜੀਓ ਤਪ ਹੈ ਵਾਰ ਵਾਰ, ਤਪ ਤਪ ਖਪੇ ਬਹੁਤ ਬੇਕਾਰ, ਜਤਨ ਬਾਣੀ ਵਿਸਰ ਜਾਏ, ਜਿਉਂ ਪਕਾਰ ਉਹਦੀ ਬੁਲਾਏ, ਬਹੁਤਾ ਬੋਲਣ ਚੱਕਣ ਹੋਏ, ਬਿਨ ਬੋਲੇ ਜਾਣੇ ਸਭ ਸੋਏ ਰਹਾਓ, ਜਿਨ ਕਾਰਨ ਕੀਤੇ ਅੱਖੀਂ ਨਾਕ, ਜਿਨ ਜੇਬਾਂ ਦਿੱਤੀ ਬੋਲੇ ਚਾਕ, ਜਿਨ ਮਨ ਰੱਖਿਆ ਵੀ ਨਹੀਂ ਪਾਏ, ਰਾਜੇ ਪਵਨ ਰੱਖੇ ਸਭ ਜਾਏ, ਜਿੱਤਾ ਮੋਹ ਪ੍ਰੀਤ ਸਵਾਲ, ਸਭਾ ਕਲਕ ਦਾਗ ਦਾਗ ਦਾਗ ਦੋਸਤ ਮੋਹੇ ਚੱਲਿਆ ਲਾਏ, ਕਰਿਆ ਵਸਣ ਨਾਹੀਂ ਜਾਏ, ਕਰਮ ਮਿਲੇ ਆਖਣ ਤੇਰੇ ਨਾਂ, ਜਿੱਤ ਲੱਗਦਾ ਨਾ ਹੋਰ ਨਹੀਂ ਥਾਂ, ਜੇ ਕੋ ਡੂਬੇ ਉੱਚਰ ਹੋਵੇ ਸਾਰ, ਨਾਨ ਸਾਚਾ ਸਰ ਵਿਚਾਰ, ਤਾਂ ਸੁਣ ਲਫਲਾ ਚ ਵਸਲਾ ਹੈ ਕੀ ਨਾ ਪੀਜੇ, ਜੇ ਬਦੀ ਕਰੇ ਤਾਂ ਤਸ ਤਸ ਨਾ ਚੀਜੇ, ਚੋਰ ਕੀ ਮਹਿਮਾ ਭਰੇ ਨਾ ਕੋਏ, ਚੋਰ ਕੀ ਆ ਚੰਗਾ ਕਿਆ ਹੋਏ। ਹੁਣ ਮਨ ਆਉਂਦੇ ਕੂੜੇ ਕੁੜਿਆਰ, ਬਿਨ ਬੋਲੇ ਬੁੱਝੇ ਬੁੱਝਿਆ ਚਤਿਆਰ, ਚੋਰ ਸਵਾਲਿਓ ਚੋਰ ਸਿਆਣਾ, ਖੋਟੇ ਨਕਾ ਮੁੱਲ ਏਕ ਜਵਾਣਾ, ਜੇ ਸਾਥ ਰੱਖੀਏ ਜੀਜੇ ਲਾਏ, ਜਾਂ ਪਰਖੀਓ ਖੋਟਾ ਹੋਏ ਜਾਏ, ਜੈਸਾ ਦੇਸੋ ਤੈਸਾ ਪਾਵੇ, ਆਪ ਜੀ ਆਪੇ ਹੀ ਖਾਵੇ, ਜੇ ਵਡਿਆਈ ਆਪੇ ਖਾਏ, ਜੇ ਹੀ ਸੁਰਤ ਤੇ ਹੈ ਰਾਹ ਜਾਏ, ਜੇ ਸੋ ਕੁੜੀਆਂ ਕੁੜ ਕਵਾੜ, ਭਾਵੇ ਸਭ ਆਖੋ ਸੰਸਾਰ, ਭਾਵੇ ਅੱਧੀ ਪ੍ਰਧਾਨ, ਨਾ ਜਾਣੇ ਜਾਣ ਸੁਜਾਨ, ਪਰ ਅਸੀਂ ਮਤਲਬ ਪਹਿਲਾਂ ਕਾਇਆ ਕਾਗਜ ਮਨ ਪ੍ਰਧਾਨਾ, ਫਿਰ ਕੇ ਲਿਖਣਾ ਪੜੇ ਐਣ, ਡਰ ਗਏ ਘੜੀਏ ਕਿੰਨੇ ਲੇਖ, ਖੋਟਾ ਕੰਮ ਨਾ ਹੋਏ ਤੀਖ, ਨਾਨਕ ਦੇ ਵਿੱਚ ਰੂਪਾ ਹੋਏ, ਖਰਾ ਖਰਾ ਆਖੇ ਸਭ ਹੋਏ, ਰਾਓ ਕਾਂਧੀ ਕੂਰ ਫਲਕਾਏ, ਮਲ ਖਾਏ ਬ੍ਰਹਮਣ ਜਾਵੇ ਜੀਆਂ ਖਾਏ, ਜੋਗੀ ਜੋਗਤ ਨਾ ਜਾਣੇ ਅੰਧ, ਕਿੰਨੇ ਉਜਾਰੇ ਕਾ ਬੰਦ, ਸੋ ਜੋਗੀ ਜੋ ਜੋਤ ਪਛਾਣੇ, ਗੁਰਪ੍ਰਸਾਦੀ ਇੱਕੋ ਜਾਣੇ, ਕਾਜੀ ਸੋ ਜੋ ਕੀ ਕਰੇ, ਗੁਰਪ੍ਰਸਾਦੀ ਕਰੇ, ਸੋ ਬ੍ਰਹਮਣ ਜੋ ਬ੍ਰਹਮ ਵਿਚਾਰੇ, ਆਪ ਕਰੇ ਸੁਲੇ ਸੰਤਾਰੇ, ਦਾਸਨ ਦਾ ਬੰਦ ਸੋਈ ਜਲ ਸੋਵੇ, ਮੁਸਲਮਾਨ ਸੋਈ ਮਲ ਸੋਵੇ, ਪੜਿਆ ਬੁੱਝੇ ਸੋ ਪ੍ਰਧਾਨ, ਜਿਸ ਫਿਰ ਦਰਗਾਹ ਕਾ ਨਿਸ਼ਾਨ, ਇੱਕ ਪਹਿਲਾਂ ਕਾ ਤੀਜਾ ਕਾਲ ਨਾਹੀਂ ਯੋਗ ਨਾਹੀਂ ਨਾਹੀਂ ਸਤ ਕਾ ਡੰਬ, ਥਨ ਸਤ ਸਿਆਗ ਸਤ ਹੋਵੇ ਡੁੱਡਾਏ ਜਗ, ਕਬ ਮੈਂ ਕੱਲ ਮੇਰਾ ਨਾਮ ਰਸਾਰ, ਅਸੀਂ ਤਾਂ ਮੀਤੇ ਨਾਗ ਪਕੜੇ, ਠਗਨ ਕੋ ਸੰਸਾਰ ਆਓ ਆਂਟ ਖੇਤੀ ਨਾਗ ਪਕੜੇ, ਸੁਲਤੇ ਤਿੰਨ ਲੋਕ ਮਗਰ ਪਿਛੇ ਕਿਸੇ ਨਾ ਸੁਝੇ, ਇਹ ਪਦ ਅਲੋਪ ਖੱਤਰੀਆਂ ਕੱਟਾਂ ਧਰਮ ਛੋਟਿਆ, ਮਲੇਸ਼ ਵਾਖਿਆ ਸਹੀ, ਸਿਸਤਾ ਦਾ ਸਭ ਇੱਕ ਵਰਨ ਹੋਈ, ਧਰਮ ਕੀ ਗਚੜ ਜਿਹੇ ਰਹੀ, ਆਸ ਸਾਜ ਸਾਜ ਪ੍ਰਾਣ ਸੁਲੇ, ਕਰੇ ਵੇਦ ਅਭਿਆਸ, ਬਿਨ ਨਾਮ ਹਰ ਕੇ ਮੁਕਤ ਨਾਹੀਂ, ਕਹੇ ਨਾਨਕ ਦਾਸ ਇੱਕ ਓਂਕਾਰ ਸਤਿਗੁਰ ਪ੍ਰਸਾਦ, ਰਾਸ਼ਨ ਲਫਲਾ ਤੀਰ ਕਰਨ ਮੈਂ ਠਾਸ, ਅਰਜਨ ਦੀ ਪਿਤਾ ਨੇ ਤੌਰ ਕਾ ਮੰਡਲ ਜੰਤ ਮੂਰਤੀ, ਤੂੰ ਬਣੇ ਆਉਣ ਲੋਕ ਸਗਲ ਬਣਾਉਂਦਾ ਹੈ, ਪ੍ਰਾਂਤ ਵਿੱਚ ਖਾਸੀ ਆ ਕੇ ਹੰਡਾ ਤੇਰੀ ਆਤੀ, ਅੰਧਰ ਸਾਹਿਬ ਦੇ ਬਜਾਨ ਤੇਰੀ ਰਹੋ, ਸਹਿਤ ਸਭ ਨੈਣ ਨੈਣ ਹੈ ਤੋ ਹੈ ਕੋ, ਸਹਿਤ ਮਰਦ ਨਾਇਕ ਤੇਰੀ, ਸਹਿਤ ਪਦ ਬਿਮਲ ਨਾਨ ਏਕ ਪਦ ਰੰਗ, ਸਹਿਤ ਅਵਗਾਂ ਦੇ ਦਿਲ ਸਹਿਤ ਹੋਈ, ਸਮੇਂ ਜੋ ਜੋ ਸਹਿ ਹੋਏ, ਕਿਸੇ ਚੰਨ ਸਮ ਚਾਨਣ ਹੋਏ, ਗੁਰਸਾਖੀ ਜੋਤ ਜੋਤ ਹੋਏ, ਜੋ ਕਿਸ ਵਾਇਸ ਵਾਤੀ ਹੋਏ, ਹਰ ਚੰਨ ਕਮਲ ਮਨੋ ਅੰਜਨ ਹੋਇਆ ਇਤਿਹਾਸਾ, ਕਿਰਪਾ ਜਲ ਦੇ ਨਾਨਕ ਸਾਰਨ ਕੋ ਹੋਏ, ਜਾਂ ਤੇਰੇ ਨਾਮ ਇੱਕ ਓਂਕਾਰ ਚੌਪੜੇ, ਇਹ ਤਨ ਕੁਟਨ ਖੱਤੇ ਨਾ ਜਾਏ, ਪੂਰੇ ਸਤੂ ਦੀਆ ਦਿਖਾਏ, ਆਪਣੇ ਸਰੂਰ ਕੋ ਸਭ ਫਲ ਜਾਈ, ਫਿਰ ਕਰਦੇ ਹਰ ਮਨ ਵਸਾਈ, ਫਿਰ ਤਨ ਬੰਤ ਹਰ ਨਾ ਲਿਆਏ, ਫਿਰ ਪੂਰੇ ਹਰ ਧਨ ਪ੍ਰਸਿਆ, ਹਰ ਕਿਰਪਾ ਦੇ ਵਸੇ ਮਨ ਆਏ, ਰਹਾਉ ਆਗਮਨ ਕਾਰ ਗੁਣ ਰੇ ਸਮਾਏ, ਪੂਰੇ ਗੁਰੂ ਕਹਿ ਸਹਿ ਸਵਾਏ, ਪੂਰੇ ਗੁਰ ਕੀ ਸਾਖੀ ਬਾਣੀ, ਸੁਖ ਮਨ ਅੰਤਰ ਸਹਿ ਸਮਾਣੀ, ਇੱਕ ਜਦ ਜਨ ਦੇਖੋ ਪਾਈ ਜਿੱਦਾਂ ਮਾਰ ਹਰ ਮਨ ਦਿਖਾਈ ਨਾਮ ਮੁਲਕ ਨਾ ਪਾਇਆ ਜਾਏ ਪ੍ਰਸਾਦ ਵਸੇ ਮਨ ਆਏ ਸਭ ਮੇਰੇ ਵਸੇ ਹੈ ਵੀ ਖੁਸ਼ ਹੋਏ ਗੁਰਮਤੀ ਕਰਕੇ ਖੁਸ਼ ਹੋਏ ਜੱਜ ਦਿਨ ਪ੍ਰਭਾ ਜਾ ਨਾਨਕ ਛਾਣਿਆ ਨਾਨਕ ਨਾਮ ਮਿਲੇ ਮਨ ਮਾਨਿਆ ਰਾਸ ਵੀ ਮਤਲਬ ਤੀਜਾ ਹਰ ਨਾਮ ਧਨ ਨਿਰਮਲ ਅਤ ਪਾਰਾ ਗੁਰਤਾਰਾ ਨਾਮ ਧਨ ਬਿਨਾ ਹੋਰ ਸਭ ਦਿਖ ਜਾਣ ਮਾਇਆ ਮੋਹ ਜਲੇ ਤੁਮਾਨ ਹਰ ਰਸ ਚਾਕੇ ਹੋਏ ਅਤੇ ਸਦਾਨੰਦ ਹੋਏ ਦਿਨ ਰਾਤੀ ਪੂਰੇ ਪਲ ਪ੍ਰਾਪਤ ਹੋਏ ਨਾਮ ਸਾਹਿਬ ਦੇ ਚਾਕੇ ਸੋ ਨਿਰਮਲ ਹੋਏ ਨਿਰਮਲ ਨਾਮ ਹੋਵੇ ਮਲ ਧੋਏ ਸਾਚੀ ਪਲ ਤੋਂ ਸਦਾ ਅਰਥਕ ਹੋਏ ਦਿਨ ਹਰ ਰਸ ਚਾਖਿਆ ਸੋ ਹਰਨ ਧਿਆਨ ਹੋਏਗਾ ਕਿਸੇ ਸਦਾ ਹਰਖ ਨਾਹੀਂ ਕਰੇ ਗੋਗਾ ਆਪ ਮੁਕਤ ਹੋਰਾ ਮੁਕਤ ਸਹਾਰੇ ਹਰਾਮ ਜਪੇ ਹਰ ਤੇ ਸੁਖ ਪਾਵੇ ਦਿਨ ਸਤੂ ਸਭ ਮੁਰੀ ਦੇ ਲਾਏ ਅੰਧ ਦਾਦੇ ਅਸਾਥ ਨਾ ਪਾਏ ਸਤੂ ਮਿਲੇ ਸਭ ਕ੍ਰਿਸ਼ਨਾ ਬੁਝਾਏ ਕ੍ਰਿਸ਼ਨ ਬੁਝਾਏ ਨਾਨਕ ਨਾਮ ਸਾਥ ਸੁਖ ਪਾਏ ਤਰਸੀ ਮਿਲੇ ਤੀਜਾ ਸਦਾ ਧੰਨ ਅੰਤਰ ਨਾਮ ਸੰਭਾਲੇ ਜੀ ਜਾਂ ਤੇ ਜਿਵੇਂ ਮੁਕਤ ਹਰ ਤਿੰਨ ਕੋ ਪਾਏ ਹਰ ਕੇ ਨਾਮ ਰਹਿਤੇ ਲਿਵਲਾਏ ਜੋ ਸੇਵਾ ਤੇ ਹਰਨਾਮ ਧੰਨ ਜਾ ਪਾਵੇ ਅੰਤਰ ਬੁਝਾ ਹਰਨਾਮ ਪਿਆਵੇ ਰਾਵ ਇਹ ਹਰ ਰੰਗ ਰੂਦਾ ਧੰਨ ਫਿਰ ਹੋਏ ਸ਼ਾਂਤ ਸ਼ਿੰਗਾਰ ਪਾਰਾਵੇ ਸਾਹ ਸੋਏ ਹਮੇ ਵਿੱਚ ਪ੍ਰਾਵੇ ਤੇ ਨਾ ਪਾਏ ਭੁੱਲ ਭੁੱਲ ਜਨਮ ਪਾਏ ਜੋ ਤੇ ਸ਼ਾਂਤ ਹੈ ਸਰਸੋ ਬਾਣੀ ਸੇਵਾ ਸਾਖੀ ਨਾਮ ਸਮਾਣੀ ਸ਼ਬਦੋਂ ਮਿਲੇ ਪ੍ਰੀਤਮ ਸਦ ਧਿਆਏ ਪ੍ਰੀਤਮ ਸਦਾ ਧਿਆਏ ਸਾਚ ਨਾ ਬੁਢਿਆਈ ਪਾਏ ਆਪੇ ਕਥਾ ਜੁਗ ਜੁਗ ਸੋਏ ਨਜ਼ਰ ਕਰੇ ਤਾਂ ਮਿਲਾਵਾ ਹੋਏ ਗੁਰਬਾਣੀ ਤੇ ਹਰ ਮਨ ਵਸਾਏ ਨਾਨਕ ਸਾਸ ਤੇ ਪ੍ਰਭ ਆਪ ਮਿਲਾਏ ਤਨਹੀ ਮਿਲਾ ਤੀਜਾ ਜਗ ਮੇਲਾ ਮੈਲੋ ਹੋਏ ਜਾਏ ਆਵੇ ਜਾਏ ਦੂਜੇ ਲਾਏ ਦੂਜੇ ਪਾਏ ਸਾਹ ਪਰ ਜੁਗ ਹੋਈ ਮਨ ਮੁਖ ਜੋਟਾ ਖਾਏ ਆਪਣੀ ਪਤ ਖੋਈ ਗੁਰ ਸੇਵਾ ਤੇ ਜਨ ਨਿਰਮਲ ਹੋਏ ਅੰਦਰ ਨਾਮ ਵਸੇ ਪਤ ਉਤਮ ਹੋਏ ਰਾਹ ਗੁਰਮੁਖ ਉਭਰੇ ਹਰ ਸਰ ਨਾਈ ਰਾਮ ਨਾਮ ਰਾਤੇ ਪਵਿੱਤ ਦਿਵਾਈ ਪਾਤ ਕਰੇ ਜਨਮ ਦਿਵਾਈ ਪਾਏ ਸਾਚ ਰਥੇ ਸੁਖ ਸਹਿ ਸਮਾਏ ਸਾਚਿਕਾ ਗਾਹਕ ਵਿਰਲਾ ਪੁਜਾਣ ਗੁਰ ਕੇ ਸਦ ਅਭਿਆਣ ਸਾਚੀ ਰਾਸ ਸਾਚਾ ਵਪਾਰ ਸੋ ਧਨ ਪੁੱਤ ਜਿਸ ਨਾਮ ਪਿਆਰ ਤਿੰਨ ਪ੍ਰਭ ਸੱਚੇ ਇੱਕ ਸੱਚ ਲਾਏ ਉੱਤਮ ਬਾਣੀ ਸ਼ਬਦ ਸੁਣਾਏ ਪ੍ਰਭ ਸੱਚੀ ਦੀ ਸਾਚੀ ਕਾਰ ਨਾਨਕ ਨਾਮ ਸਾਰਨ ਹਾਰ ਤਸਮ ਲਗਿਆ ਜੋ ਹਰ ਹੇਵੇ ਤਿੰਨ ਵੱਲ ਜਾਓ ਤਿੰਨ ਹਿਰਦੇ ਸਾਚ ਸੱਚਾ ਸੁਣਾਓ ਸੱਚ ਸਾਧ ਸੰਭਾਲਿਓ ਦੁੱਖ ਜਾਏ ਸੱਚੇ ਸਭ ਸ਼ਬਦ ਸੱਚ ਬਸੇ ਮਨ ਆਏ ਸਗੁਰ ਬਾਣੀ ਸੁਣਿਆ ਗੁਰਵਾਏ ਸਜੇ ਹਰਨਾਮ ਮਨ ਵਸਾਏ ਰਹਾਓ ਕੂੜ ਕੁਸਤ ਕ੍ਰਿਸ਼ਨਾ ਗੁਣ ਜਾਏ ਅੰਤਰ ਸ਼ਾਂਤ ਸਹਿਜ ਸੁਖ ਪਾਏ ਗੁਰ ਕੈ ਭਾਣੇ ਚਲੇ ਤਾਂ ਆਪ ਜਾਏ ਸਾਤ ਮੈਲ ਪਾਏ ਹਰ ਗੁਣ ਗਾਏ ਨਾ ਸਾਧ ਦੂਜੇ ਨਾ ਜਾਣੇ ਬਾਣੀ ਮਨਮੁਖੰਡੇ ਦੁੱਖ ਬਿਹਾਣੀ ਸਤਿਗੁਰ ਬੇਟੇ ਤਾਂ ਸੁਖ ਪਾਏ ਹਮੇ ਵਿੱਚੋਂ ਅਥਾਕ ਕਹਾਏ ਕਿਸ ਨੂੰ ਕਹੀਏ ਦਾਤਾ ਏ ਕੁਛ ਹੋਏ ਕਿਰਪਾ ਕਰੇ ਸਾਧ ਮਿਲਾਵਾ ਹੋਏ ਮਿਲ ਪ੍ਰੀਤਮ ਸਾਚੇ ਗੁਣ ਗਾਵਾ ਨਾਨਕ ਸਾਚੇ ਸਾਚਾ ਭਾਵਾ ਰਾਸ ਮੇਲਾ ਤੀਜਾ ਮਨ ਮਰੇ ਧਾਤ ਮਰ ਜਾਏ ਦਿਨ ਮਨ ਮੂਏ ਕੈਸੇ ਹਰ ਪਾਏ ਇਹ ਮਨ ਮਰੇ ਦਾਰੂ ਜਾਣੇ ਕੋਏ ਮਨ ਸਦ ਮਰੇ ਬੁੱਝੇ ਜਨ ਸੋਏ ਜਿਸ ਨੂੰ ਬਸ ਹਰ ਦੇਵ ਲਿਆਏ ਜੋ ਪ੍ਰਸਾਦ ਵਸੇ ਮਨ ਆਈ ਰਾਵ ਗੁਰੂ ਕਰਨੀ ਕਾਰ ਕਮਾਵੇ ਤਾਂ ਇਸ ਮਨ ਕੀ ਤੁਹਾਡੀ ਪਾਵੇ ਮਨ ਮੈਂ ਮਤ ਮੈਦਲ ਮਿਕਦਾਰਾ ਗੁਰੇ ਅੰਕ ਸਮਾਰ ਜਵਾਲ ਨਾਰਾ ਮਨ ਅਸਾਰ ਸਾਧੇ ਜਨ ਕੋਈ ਅਚਰ ਚਰੇ ਤਾਂ ਨਿਰਮਲ ਹੋਈ ਗੁਰਮੁਖ ਇਹ ਮਨ ਲਾਇਆ ਸਵਾਰ ਹਮੇ ਵਿੱਚੋਂ ਆ ਕੇ ਵਿਕਾਰ ਜੋ ਤੁਰ ਲਿਖਿਆ ਜੋ ਤੁਰ ਰੱਖਿਆ ਨਾ ਮੇਲ ਮਲਾਏ ਕਦੇ ਨਾ ਵਿਛੜੇ ਸਭ ਦੁਰ ਸਮਾਏ ਆਪਣੀ ਕਲਾ ਪਿਓ ਪ੍ਰਭ ਜਾਣੇ ਨਾਨਕ ਗੁਰਮੁਖ ਨਾਮ ਸਮਛਾਣੇ ਤਨਾਸੀ ਮਿਲ ਤੀਜਾ ਤਾਂ ਚਾਹ ਤਨ ਸਾਂਚੇ ਮੁਰਗ ਗਵਾਰ ਮਨ ਫੂਲਿਆ ਗੁਰਵਾਰ ਲਿਖਿਆ ਗਿਆ ਤਨ ਸਦਾ ਦੁੱਖ ਹੋਏ ਨਾ ਸਾਹ ਜਾਏ ਨਾ ਪ੍ਰਾਪਤ ਹੋਏ ਸਾਚਾ ਤਨ ਗੁਰਤੀ ਪਾਏ ਕਾਚਾ ਤਨ ਸੁਨੇ ਆਵਰ ਜਾਏ ਰਹੋ ਮਨ ਫੂਲੇ ਸਭ ਮਰੇ ਗਵਾਰ ਘਰ ਜਲ ਦੂਜੇ ਨਾ ਉਰਵਾਰ ਨਾ ਪਾਰ ਸਤਿਗੁਰ ਬੇਟੇ ਪੂਰੇ ਪਾਗ ਸਾਚ ਰਤੇ ਨੈਨ ਸਵਰਾਗ ਚੌਂ ਯੁਗ ਮੈਂ ਅੰਮ੍ਰਿਤ ਸਾਚੀ ਬਾਣੀ ਪੂਰੇ ਪਾਗ ਹਰਨਾਮ ਸਮਾਣੀ ਸਿੱਧ ਸਾਧੂ ਦਾ ਸਿੱਧ ਸਭ ਲੋਏ ਪੂਰੇ ਭਾਗ ਪ੍ਰਾਪਤ ਹੋਏ। ਸਾਹ ਕਿਸੇ ਸੱਚਾ ਸੱਚਾ ਹੈ ਸੋਏ, ਉਤਮ ਬ੍ਰਹਮ ਪਛਾਣੇ ਹੋਏ। ਸੱਚ ਸੱਚਾ ਸੱਚ ਆਪ ਦੜਾਏ, ਨਾਨਕ ਆਪ ਵੇਖੇ ਆਪੇ ਸੱਚ ਲਾਏ। ਸਾਸੀ ਮੇਰਾ ਤੀਜਾ ਨਾਵੇਂ ਕੀ ਕੀਮਤ ਮਿਤ ਕਹੀ ਨਾ ਜਾਏ। ਸੇ ਜਨ ਧਨ ਜਿਨ ਇੱਕ ਨਾਮ ਲਾਏ, ਗੁਰਮਤੀ ਸਾਥੀ ਸਾਚਾ ਵਿਚਾਰ ਆਪੇ ਵਸੇ ਦੇ ਵਿਚਾਰ। ਹਰ ਨਾਮ ਚਰਜ ਪ੍ਰਭ ਆਪ ਸੁਣਾਏ, ਕਲੀ ਕਾਲ ਵਿੱਚ ਗੁਰਮੁਖ ਪਾਏ। ਰਹਾਉ ਹਮ ਮੂਰਖ ਮੂਰਖ ਮਨ ਮਾਹੇ, ਹਮੇ ਵਿੱਚ ਸਭ ਕਰ ਕਮਾਹੇ। ਗੁਰਪ੍ਰਸਾਦੀ ਹਮੇ ਜਾਏ ਆਪੇ ਵਸੇ ਲੈ ਮਿਲਾਏ। ਦੇਖਿਆ ਤਾ ਤਨ ਬਹੁਤ ਅਭਿਮਾਨ, ਅਹੰਕਾਰ ਡੂਬੇ ਨਾ ਪਾਵੇ ਮਾਣ। ਆਪ ਸੁਰ ਸੁਰਾ ਸੁਖ ਹੋਈ, ਗੁਰਮਤਿ ਸਲਾਹੀ ਸੱਚ ਸੋਈ। ਆਪੇ ਸਾਜੇ ਕਰਤਾ ਸੋਏ, ਕਿਸੇ ਵੀ ਦੂਜਾ ਆਪਣੇ ਸੋਏ। ਜਿਸ ਸੱਚ ਲਾਏ ਸੋਈ ਲਾਗੇ, ਨਾਨਕ ਨਾਮ ਸਦਾ ਸੁਖ ਅੱਗੇ। ਇੱਕ ਓਂਕਾਰ ਤੀਜਾ ਚਾਰ ਚੌਥਾ ਹਾਮ ਪਿਖਰ ਭਿਖਾਰੀ ਤੇਰੇ ਤੁਨ ਤੂੰ ਨਿਜ ਪਤ ਹੈ ਦਾਤਾ। ਆਹੋ ਦਿਆਲ ਨਾਮ ਦੇ ਤੀਜਾ ਕਹੂ ਸਦਾ ਰਹੋ ਰੰਗ ਰਸਾ ਰਹੋ। ਹੋਮ ਬੁਲਹਾਰੇ ਜਾਊਂ ਸੱਚੇ ਤੇਰੇ ਨਾਮ ਵਿੱਚੋਂ। ਕਰਨ ਕਾਰਨ ਸਭਨਾ ਕਾ ਇੱਕੋ, ਅਵਰ ਨਾ ਤੂਜਾ ਕੋਈ। ਰਹੋ ਬਹੁਤੇ ਫਿਰ ਪੈ ਤੂੰ ਕੋ, ਆਪ ਦੀ ਕਿਰਪਾ ਕੀਜੇ ਹੋਏ ਦਿਆਲ। ਦਰਸ਼ਨ ਦੇ ਆਪਣਾ ਐਸੀ ਵਸਤੂ ਜੇ ਪਾਨਤ, ਨਾਨਕ ਭਰਮ ਭੱਤ ਫੁੱਲੇ। ਪਰ ਗੁਰ ਪ੍ਰਸਾਦੀ ਜਾਣਿਆ ਸਾਚੀ ਲਿਵ ਲਾਗੀ ਹੈ ਪੀਤਰ, ਸਤਿ ਸਿਮਨ ਮਾਨਿਆ। ਇੱਕ ਓਂਕਾਰ ਪ੍ਰਭੂ ਪ੍ਰਸਾਦ ਕਰ ਪਹਿਲਾ ਚੌਪ ਦੇ। ਜੋ ਹਰ ਸੇਵੇ ਸੁਵੰਤ ਭਾਗਤ, ਤਿੰਨ ਕੈ ਸਭ ਭਾਵਨ ਬਾਰੀ। ਹਮ ਉੱਪਰ ਕਿਰਪਾ ਕਰ ਸਵਾਮੀ, ਰੱਖ ਸੰਗਤ ਤੁਮ ਜੋ ਪਿਆਰੀ। ਹਰ ਗੁਣ ਕਹਿ ਨਾ ਸਕੂੰ ਬਨਵਾਰੀ, ਹਮ ਪਾਪੀ ਪਾਥਰ ਨੀਰ ਦੂਤ, ਕਰ ਕਿਰਪਾ ਪਾਖਣ ਹਮ ਤਾਰੀ। ਹਾਉ ਜਾਣ ਜਾਣ ਕੇ ਲੱਗ ਦੇਖ ਮੋਰਚਾ, ਲੱਗ ਸੰਗਤ ਸਾਧ ਸਾਧ ਸਵਾਰੀ। ਜਿਉਂ ਕੰਚਨ ਬੇਸੰਤਰ ਤਾਰੋ, ਮਲਕਾਟੀ ਕੱਟਣ ਕੱਟ ਤਾਰੀ। ਹਰ ਹਰ ਜਪ ਜਪਨ ਜਪੋ ਦਿਨ ਰਾਤੀ, ਜਪ ਹਰ ਹਰ ਹਰ ਉਰ ਸਾਰੀ। ਹਰ ਹਰ ਹਰ ਔਖਤ ਜਾਊਗ ਪੂਰਾ, ਜਪ ਹਰ ਹਰ ਹਮੇ ਮਾਰੀ। ਹਰ ਹਰ ਗਮ ਗਾਦ ਬੋਧ ਅਪਰੰਪਰ ਅਪੁਰ ਖੋ ਪਾਰੀ। ਜਨ ਕੋ ਕਿਰਪਾ ਕਰੋ ਜਗ ਜੀਵਨ, ਜਨ ਨਾਨਕ ਪੈ ਸਵਾਰੀ। ਚਨਾਸੀ ਮੇਲਾ ਚੌਥਾ ਹਰ ਕੇ ਸੰਤ ਜਨਾ ਹਰ ਜਪਿਓ, ਤਿੰਨ ਕਾ ਦੁਖ ਭਰਮ ਪੋ ਕਾਗੀ। ਆਪਣੀ ਸੇਵਾ ਆਪਣਾਈ ਗੁਰਮੁਖ ਅੰਤਰ ਜਾਗੀ। ਹਰ ਕੇ ਨਾਮ ਰਤਾ ਬਿਰਾਗੀ, ਹਰ ਹਰ ਕਥਾ ਸੁਣੀ ਮਨ ਪਾਈ। ਗੁਰਮਤਿ ਹਰ ਲੇਵ ਲਾਗੀ, ਰਹੋ ਸੰਤ ਜਨ ਕੀ ਜਾਤ। ਹਰ ਸਵਾਮੀ ਤੁਮ ਠਾਕਰ ਹਮ ਸੰਗੀ, ਜੈਸੀ ਮਤ ਦੇਵ ਹਰ ਸਵਾਮੀ, ਹਮ ਤੈਸੋ ਬੁਲਗ ਬੁਲਾਗੀ। ਕਿਆ ਹਮ ਪ੍ਰਮ ਨਾਨ ਨਿਕ ਕੀਰੇ, ਤੁਮ ਵੱਡ ਪੁਰਖ ਵਡਾਗੀ। ਤੁਮੜੀ ਗਾਤ ਮਿਤ ਕਹਿ ਨਾ ਸਕਾਂ, ਪ੍ਰਭ ਹਮ ਕਿਉਂ ਕਰ ਮਿਲੈ ਅਪਾਗੀ। ਹਰ ਪ੍ਰਭ ਸਵਾਮੀ ਆ ਕਿਰਪਾ ਧਾਰੋ, ਹਮ ਹਰ ਹਰ ਸੇਵਾ ਲਾਗੀ। ਨਾਨਕ ਦਰਸਨ ਦਾਸ ਕਰੋ ਪ੍ਰਭ, ਹਮ ਹਰ ਕਥਾ ਕਰ ਥਾਗੀ। ਤਨਾਸੀ ਮਿਲ ਕਥਾ ਹਰ ਕਾ ਸੰਤ, ਸਤਿਗੁਰ ਸੰਤ ਪੁਰਖਾ, ਜੋ ਬੋਲੇ ਹਰ ਹਰ ਬਨ ਬਾਨੀ। ਜੋ ਜੋ ਕਹਿ ਸੁਣੇ ਸੁਮਤਾ, ਹਮ ਤਿਸ ਕਹਿ ਸਤਿਗੁਰਬਾਨੀ। ਹਰ ਕੇ ਸੰਤ ਸੁਣੋ ਜਸ ਕਾਨੀ, ਹਰ ਹਰ ਕਥਾ ਸੁਣੋ ਇੱਕ ਨਿਮਕ ਪਲ, ਸਭ ਕਿਲਬਕ ਪਾਪ ਲੈ ਜਾਨੀ। ਰਹਾਉ ਐਸਾ ਸੰਤ ਸਾਧ, ਜਿਨ ਪਾਇਆ ਤੇ ਵੱਡ ਪੁਰਖ ਵਡਾਨੀ। ਤਿੰਨ ਹੀ ਧੂਰ ਮੰਗਾਂ ਸਭ ਸੁਣੀ, ਹਮ ਹਰ ਲੋਚ ਲੋਚਾਨੀ। ਹਰ ਹਰ ਸਫਲਿਓ ਬਿਰਖ ਪ੍ਰਭ ਸੁਆਮੀ, ਜਿਨ ਜਪਿਓ ਸੇ ਤਖਾਨੀ। ਹਰ ਹਰ ਅੰਮ੍ਰਿਤ ਪੀਤ ਪਤਾਸੇ, ਸਭ ਲਾਥੀ ਤੂਖ ਪੁਖਾਨੀ। ਜਿਨ ਕੇ ਵੱਡੇ ਭਾਗ ਵੱਡ ਉੱਚੇ, ਤਿੰਨ ਹਰ ਜਪਿਓ ਜਪਾਨੀ। ਤਿੰਨ ਹਰ ਸੰਗਤ ਮੇਲ ਪ੍ਰਭ ਸੁਆਮੀ, ਜਾਂ ਨਾਨਕ ਦਾਸ ਦਸਾਨੀ। ਸਰਾਸੀ ਮਿਲ ਚੌਥਾ ਹਮ ਦੇ ਅੰਗ ਤੁਸੀਂ ਫਿਕਰ ਉੱਤੇ, ਕਿਉਂ ਚਾਲਾਂ ਕੁ ਚਾਲੀ। ਸਤੁ ਦਹਿ ਕਰੇ ਸੁਖਦਾਤਾ, ਹਮ ਲਾਵੇ ਆਪਣੇ ਪਾਲੀ। ਗੁਰਮੁਖ ਗੁਰਮਤਿ ਗੁਰਸਿੱਖ ਮੀਤ ਚਲੋ ਗੁਰਚਾਲੀ, ਜੋ ਗੁਰੂ ਕਹੇ ਸੋਈ ਪਲ ਮਨੋ, ਹਰ ਹਰ ਕਥਾ ਨਿਰਾਲੀ। ਰਾਹੋ ਹਰ ਕੇ ਸੰਤ ਸੁਣੋ ਜਨ ਭਾਈ, ਗੁਰਸੇਵ ਵੇ ਗੁਰਲਾਲੀ। ਸਤਿ ਸੇਵ ਸੱਚ ਹਰ ਬੰਧੋ, ਮਤ ਜਾਣੋ ਅਤਿ ਕਾਲੀ। ਹਰ ਕੇ ਸੰਤ ਜਪੋ ਹਰ ਜਪਣਾ, ਹਰ ਸੰਤ ਚਲੇ ਹਰ ਨਾਲੀ। ਜਿਨ ਹਰ ਜਪਿਆ ਸੇ ਹਰ ਹੋਏ, ਹਰ ਮਿਲਿਆ ਕੇਲ ਕਲਾਲੀ, ਹਰ ਹਰ ਜਪਨ ਜਪ ਜੋ ਲੋਚਲ ਚਾਨੀ, ਹਰ ਕਿਰਪਾ ਕਰਨ ਵਾਲੀ, ਜਨ ਨਾਨਕ ਸੰਗ ਸਾਧ ਹਰ ਮਿਲੋ, ਹਮ ਸਾਧ ਜਨਾ ਪਗਰਾਲੀ, ਸਦਾ ਹਰੀ ਮਿਲ ਜਥਾ, ਹਰ ਹਰ ਬੂੰਦ ਭਾਏ ਹਰ ਸਾਮੀ, ਹਮ ਚਤ ਬਿਲਲ ਬਿਲਲ ਬਿਲਲ ਲਾਤੀ, ਹਰ ਹਰ ਕਿਰਪਾ ਕਰੋ ਭਰਾਵੇ ਆਪਣੀ, ਮੁਖ ਦੇਵ ਹਰ ਨਿਖਮ ਸਾਥੀ, ਹਰ ਬਿਨ ਰਹਿ ਨਾ ਸਕੂੰ ਇੱਕ ਰਾਤੀ, ਜਿਉਂ ਬਿਨ ਅਮਲੇ ਅਮਲੀ ਮਰ ਜਾਈ ਹੈ, ਤਿਉਂ ਹਾਰ ਬਿਨ ਹਮ ਮਰ ਜਾਤੀ, ਹਉ ਤੁਮ ਹਰ ਸਰਵਰ ਹੱਥ ਅਗਾਹ, ਅਹਮ ਲੈ ਨਾ ਸਕੇ ਅਰਥ ਮਾਤੀ, ਤੂੰ ਪੂਰੇ ਪਰੈ ਪ੍ਰੰਤ ਸੁਣੀ, ਨਿਤ ਜਾਨੋ ਆਪਨ ਗਾਤੀ, ਹਰ ਕੇ ਸੰਤ ਜਨਾ ਹਰ ਜਪਿਓ ਗੁਰ ਰੰਗ ਤੂੰ ਲੈ ਆਤੀ, ਹਰ ਹਰ ਭਗਤ ਬਣੀ ਅਤ ਸੋਭਾ, ਹਰ ਜਪਿਓ ਸੰਭਰ ਪਾਤੀ, ਆਪੇ ਠਾਕਰ ਆਪੇ ਸੇਵਕ ਆਪੇ ਬਣਾਵੇ ਪਾਤੀ, ਨਾਨਕ ਜਨ ਤੁਮਰੀ ਸਰਨਾਈ, ਹਰ ਰਸ ਰਾਲ ਹੈ ਜਪਰਾਤੀ, ਰਾਸੀ ਮਲ ਚਾ ਕਾਲ ਯੁਗ ਕਾ ਧਰਮ ਕਹੋ ਤੁਮ ਭਾਈ, ਸ਼ਿਵ ਸੁਚਾ ਹਮ ਸਿਰਕਾਤੀ, ਹਰ ਹਰ ਜਾਪ ਬੇੜੀ ਹਰ ਤੁਲਾ, ਹਰ ਜਪਿਓ ਤਰੇ ਤਰਾਤੀ, ਹਰ ਜੀ ਲਾਜ ਰੱਖੋ ਹਰ ਜਨਕੀ, ਹਰ ਹਰ ਜਪਨ ਜੋ ਪਾਪੋ ਜੋ ਪਾਵੋ, ਆਪਣਾ ਹਮ ਮਾਂਗੀ ਭਗਤ ਕੇ ਸਾਕੀ, ਹਉ ਹਰ ਕੇ ਸੇਵਕ ਸੇ ਹਰ ਪਿਆਰੇ, ਜਿਨ ਜਪਿਓ ਹਰ ਬਚਨ ਆਖੀ, ਲੇਖਾ ਚਿੱਤ ਜੋ ਲਿਖਿਆ ਸਭ ਛੁੱਟੀ ਜਮਕੀ ਬਾਕੀ, ਹਰ ਕੇ ਸੰਤ ਜਪਿਓ ਮਨ ਹਰ।

सूर कृष्णा यज्ञ बिहारी सेव चरियो चांद चिंता की तुम बड पुरुष बड अगम गोचर तुम अपे आप पक्की जन नानक प्रभ कृपा की जय कर दासन दास दशा की एक तुम का सात चर्चा कर सन दुख दे और धार विचार मुरार रोमो राम मन मोहन नाम जी ने अदृश गोचर परम्पर स्वामी गौर पूरे प्रति कर जी ने राम पारस चंदन हम कासत लो सच हर संग रती रही हा सतसंग कहे हर कंचन कंचंदन की ने राव नाम से खट बोले मुख अगर मेरा हर प्रभ एव नाथ की ने जन नानक हर हृदय सद त्याग यो हार प्रभ मेरा पीने सा सिंह चथा गुण कै हर लो पर सेवा सतु एव हर हर नाम के आई हर दरगाह पावे फिर जन्म न आवे हर हर हर जो समाई अजाप मन नाम हर हो सर सुखी हर जस ऊच सपना के ऊपर हर हर हर शेर सदाई राव हर कृपा निकिनी गुरु भक्त हर दीनी तब हर सौंपी मन आई बहुत चित सारी हर नाम और तारी नानक हर पै है सखाई वाला जैसा हर पढ़ हर लाई लिख हर जप हर गाँव हर पौधर पार अवतारी मन बचन हृदय हर ध्याए हर हुए संतुष्ट पावन हर नाम मुरारी मन जपिए हर जगदीश मेरे संगत साधु पीत सदानंद हो जगती हर पीत कर बनवारी राव हर हर करी दृष्ट सब पायो मन उद्यम हर हर नाम जप्यो गात पई हमारी है जन नानकी पतरास मेरे स्वामी हार आए परियो है सरन तुम्हारी रासी गला चाथा रासी सिद्ध बुद्ध तेतीस कोट मोन जन सब चाहे हर जियो तेरे नाम गुरप्रसाद को बिरला पावे जिन को ललाट लिया कर पाओ जाप मन मेरे नाम हर जस उद्यम का उत्तम काम जो गावे सुने तेरा जा स्वामी तो तिन कह सद बलिहार जाऊँ राव शरणागत परत पालक हर स्वामी जो तुम दे सोई हो पाऊँ दीन दयाल कृपा कर दीजिए नानक हर सुमरन का है चाओ चासी मल कथा सेव सिख पूजन सब आवे सब गावे हर हर उत्तम बानी गाव्या सुनया तिन कहा खाए पाए जिन सतगुरु की आगे सा सत धर्म मानी बोलो भाई हर कीर्त हर भव जल तीर्थ हर दर तिन की उत्तम बाच्य है संत हर कथा जान जिन जनो जानी राहो हर राहो आपे गुचेला है आपे आपे हर प्राव चूज बजानी जन नानक आप मिलाए सोई हर मिलती अवर सब त्याग ओहो हर भानी राहसी महला चाथा इच्छा पूर्व सब सुखदाता हर जाकर वस है कांसे ना सब ऐसा हर चाहिए मेरे जीरे ता सर सुख पावे मेरे मना जाप मन सतनाम सर सतनाम हलत पलत में कुछ जरूरी है नित्य ये हर प्रसन्न राव हा जय हर सिमरन पे आते हैं बाद ता बाद अपनी नींद पर पाजी हर जपना जय नानक गुरु से हे माता जी ने जाप हर पर जल करना तनासी मिला चौथा मेरे साहा मैं हर दर्शन सुख होए हमरी वेदन तू जानता सहा और क्या जाने को राव सचा सर सच तू मेरे सहा तेरा किया सच सब होए सूठा किसम वाकी सहा दूजा नहीं कोय सवना बेच तू वरदा सहा सब तुझे त्यागे दिन रात सब तुझे ही सब मंगे मेरे सहा तू सवना करे एक दात सब कह सब को तुझे ही बुझ है मेरे सहा तुझे ते बाहर कोई ना है सब जीत तेरे तू सब सुधारते मेरे सहा सब तुझे ही माए समाए सब की तू आस है मेरे प्यारे सब तुझे प्यावे मेरे सहा त्यों पावे त्यों रख तू मेरे प्यारे सच नानक पातशाह एक ओंकार पंजवा कर पहला चौप दे पावखंडन दुख पंजन स्वामी भगत पुछल कारे कोट पराध क्यों मिटे खिन पीतर जहाँ गुरमुख नाम समारे मेरा मन लागा है मराम प्यारे दीन दयाल
करी प्रभ कृपा वास्तुकी ने बातारे राव तेरा थान सहावा रूप सहावा तेरे पथ दरबारे सर जिया के दातु स्वामी कर कृपा ले अवारे तेरा वरना जाप रूप न लखिए तेरी कृ कौन बेचारे जल थल मय सब थाई अगम रूप सिर तारे कीर्त करे सगल जन तेरी तू अविनाशी परम राजे जो भावे तू रख स्वामी जन नानक संत गवारे तासी मिला पंजवा बिन जल प्राण सजे है मीना जिन जल सो हेत वडायो कमल हेत बिछो है भोरा उन मार्ग निशना पायो अब मन एक सो मो कि ना मरे न जीवे जावे साधरी संगे सतु शब्द कीना हाउ काम हेत कुंचर हलै फाख्यो ओ पर बस प्यो बिचारा नाद हेत सिर डारियो कंकरा उस ही हेत बदारा ਦੇਖ ਟੁੰਬਲੋ ਮੋਇਓ ਪ੍ਰਾਣੀ ਮਾਇਆ ਕੋ ਲਪਟਾਨਾ ਅੱਤ ਰਚਿਓ ਕਰ ਲੈਨੋ ਆਪਣਾ ਉਨ ਛੋੜ ਅਵਸਰਾ ਪਰ ਨਾ ਬਿਰਗਵੰਦ ਵਰ ਸੰਗ ਨਿਹਾ ਉਹ ਜਾਨੋ ਸਹਿਲਾ ਕੋਹ ਨਾਨਕ ਵਜਾਇਓ ਸੀਤ ਪ੍ਰਭੂ ਸਦ ਕੇਲਾ ਨਾਸੀ ਮੇਲਾ ਪੰਜਵਾਂ ਕਰ ਕਿਰਪਾ ਜੀਓ ਮੋਏ ਨਾਮਾ ਬੰਧਨ ਤੇ ਸੁਰਕਾਏ ਮਾਨਕ ਤੇ ਵਿਸਰਿਓ ਸਗਲੋ ਧੰਦਾ ਗੁਰਤੀ ਜਾਨੀ ਜਾਏ ਸਾਧ ਸੰਗਤ ਤਾਂ ਬ੍ਰਾਹਮੀ ਸਾਡੀ ਅਹੰਕ ਬੁਦਮੋ ਮਨ ਬਾਸਨ ਤੈ ਕਰ ਗਾਂਧਾ ਗਾਂਧੀ ਰਾਓ ਨਾ ਕੋ ਮੇਰਾ ਦੁਸ਼ਮਣ ਰਹਿਆ ਨਾ ਹਮ ਕਿਸੇ ਬੇਰਾਈ ਬ੍ਰਹਮ ਪ੍ਰਸਾਰ ਪ੍ਰਸਾਰਿਓ ਪੀਤਰ ਸਤਗੁਰ ਸੋਜੀ ਪਾਈ ਸਭ ਕੋ ਮੀਤ ਹਮ ਆਪਣ ਕੀਨਾ ਹਮ ਸਭਨਾ ਕੇ ਸਾਜਨ ਦੂਰ ਪਰਾਇਓ ਮਨ ਕਾ ਵਿਹਰਾ ਤਾਂ ਮੇਲ ਪੀਓ ਮੇਰੇ ਸਾਧਨ ਰਾਜਨ ਬਿਨ ਸਿਓ ਡੀਠਾ ਅਮਰ ਬੂਠਾ ਸਤ ਲੋਗੋ ਮਗਰ ਮਿੱਠਾ ਜਾਲ ਥਲ ਮੇਲ ਸ਼ਰਨ ਵਾਸੀ ਨਾਨਕ ਮਈਆ ਡੀਠਾ ਸਾਸੀ ਮੇਲਾ ਪੰਜਵਾਂ ਜਪਤੇ ਦਰਸ਼ਨ ਪੇਟੇ ਸਾਧੂ ਪਾਏ ਦਿਆ ਦਿਨ ਸੋਏ ਆਏ ਮਹਾਨੰਦ ਸਵਾਗਰ ਕੀਰਤਨ ਪੁਰਖ ਦਾਤਾ ਪਾਏ ਆਉ ਮੋਏ ਰਾਮ ਦਿਸੋ ਮਨ ਰਵਾਏ ਸੁਗਰ ਪ੍ਰਗਾਸ ਸਦਾ ਸੁਖ ਮਨ ਮੈਂ ਸਤੁ ਪੂਰਾ ਪਾਇਓ ਰਾਓ ਗੁਣ ਗਾਣ ਰਿਦ ਪੀਤਰ ਵਸਿਆ ਤਾਂ ਦੂਖ ਭਰਮ ਪਹੁੰਚ ਪਾਗਾ ਪਈ ਪ੍ਰਾਪਤ ਬਸਤ ਗੋਚਰ ਰਾਮ ਨਾਮ ਲਿਆ ਰੰਗ ਲਾਗਾ ਚਿੰਤਾ ਚਿੰਤਾ ਸੋਚੇ ਸੋਚਾ ਸੋਗ ਲੋਭ ਮੋਹ ਠਾਕਾ ਹੋਮੇ ਰੋਗ ਮਟੇ ਕਿਰਪਾ ਤੇ ਜੰਤੇ ਪੈ ਦੇਵਾਕਾ ਗੁਰਤੀ ਤਹਿਲ ਗੁਰੂ ਤੇ ਕੀ ਸੇਵਾ ਗੁਰ ਕੀ ਆਗਿਆ ਭਾਇਣੀ ਕਹ ਨਾਨਕ ਜੀ ਨੂੰ ਜੰਮ ਤੇ ਕਾਢੇ ਜਿਸ ਗੁਰ ਕਾ ਸਰਵਾਣੀ ਤਾਂ ਅਸੀਂ ਮਿਲਾ ਪੰਜਵਾਂ ਜਿਸ ਕਾ ਤਨ ਮਨ ਧੰਨ ਸਭ ਕਿਸਕਾ ਸੋਈ ਸੁਰ ਸਜਾਨੀ ਤਿੰਨ ਹੀ ਸੁਣਿਆ ਦੁਸ਼ਮਣ ਮੇਰਾ ਕਿਉਂ ਵਿਧ ਨੀ ਕਿਸਕਨੇ ਜੀਤੀ ਇੱਕ ਸੀ ਹੀ ਪੇਮਾਨੀ ਅਵਰ ਜਨਮ ਕਰ ਰਹੇ ਬਤੇਰੇ ਤਿੰਨ ਕਿਲ ਨਹੀਂ ਕਿ ਮੁੱਚ ਜਾਨੀ ਰਹੋ ਅਮ੍ਰਿਤ ਨਾਮ ਨਿਰਮੋਲ ਕਹੀਦਾ ਗੁਰ ਦਿਨੋ ਮਨਤਾਨੀ ਡਿਗਣ ਡੋਲੇ ਦਹਿ ਕਰ ਰਹੇ ਹੋ ਪੂਰਨ ਹੋਏ ਕਿਸਕਾਨੀ ਓਏ ਜੇ ਉਹ ਗੀਤ ਹਾਂ ਤੁਮ ਕੱਛ ਉੱਤੇ ਤਿੰਤੀ ਬਾਤ ਬੁਲਾਨੀ ਅਲੰਕਾਰ ਨੀ ਚੱਲੀ ਹੋਈ ਹੈ ਤਾਂ ਤੇ ਚੰਨ ਕਿਰਪਾਨੀ ਕਰਕ ਜੋਤ ਖੈ ਸੁਭਾ ਬਾਜਿਆ ਨਾ ਕਿਰਪਾਨੀ ਕਹੋ ਨਾਲ ਨਿਕਲ ਕਰ ਬਾਂਧਿਓ ਗੁਰ ਕੀ ਉਹ ਬੰਦਾਨੀ ਰਾਸ ਮੇਲਾ ਪੰਜਵਾਂ ਵੱਡੇ ਕਾ ਵੱਡੇ ਰਾਜਾਂ ਦੇ ਭਿੰਨ ਨੂੰ ਤਾਂ ਕੀ ਕਿਸਨ ਬੁੱਧੀ ਅਲਾਪ ਰਹੇ ਮਾਇਆ ਰੰਗ ਮਾਤੇ ਲੋਚਨ ਕਿਸਨ ਬੁੱਧੀ ਦਿਖਿਆ ਮੈਂ ਕਿਉਂ ਪ੍ਰੀਤ ਤਨ ਤ੍ਰਿਪਤ ਨਾ ਪਾਈ ਜੋ ਪਾਵਕ ਇੰਦਨ ਨਹੀਂ ਟਰਾਪੇ ਦਿਨ ਹਰ ਹਰ ਕਹਾਂ ਅਗਾਈ ਹਾਉ ਦਿਨ ਦਿਨ ਕਰਤ ਪੂਜਨ ਬੋਲ ਦਿੰਦੇ ਨੇ ਤਾਂ ਕੀ ਮੁਟੇ ਨਾ ਭੁੱਖਾ ਉਦਮ ਕਰੇ ਸਨ ਕੀ ਨਿਆਈ ਚਾਰੇ ਘੰਟਾ ਭੁੱਖਾ ਕਾਮਵੰਤ ਕਾਮੀ ਬੋ ਨਾਰੀ ਪਾਰ ਗ੍ਰਹਿ ਜੋ ਨਾ ਚੁੱਕੇ ਦਿਨ ਪ੍ਰੀਤ ਪ੍ਰਤ ਕਰੇ ਕਰੇ ਸੁਚਾਵੇ ਸੋਗ ਮੈਂ ਚੁੱਕੇ ਹਰ ਹਰ ਨਾਮ ਅਪਾਰ ਮੂਲਾ ਅੰਮ੍ਰਿਤੇ ਨਿਤ ਨਿਰਦਾਨਾ ਸੁਖ ਸਾਰੇ ਆਨੰਦ ਸੰਤਨ ਕਹਿ ਨਾਨਕ ਕਹਿ ਜਾਣਾ ਤਾਂ ਅਸੀਂ ਗੱਲਾਂ ਪੰਜਵਾਂ ਲਵੇ ਨਾ ਲਾਗਣ ਕੋ ਹੈ ਕਸੂਏ ਜਾਂ ਕੋ ਫਿਰੇ ਸਾਰੇ ਜਾਂ ਕੋ ਗੁਰਮੀ ਨੋਏ ਅੰਮ੍ਰਿਤ ਤੁਸੀਂ ਕੋ ਬਣ ਆਏ ਜਾਂ ਕੋ ਆਇਓ ਰੇਤ ਸਰਸਾ ਖਾਣ ਪਾਨ ਅਰ ਆਨ ਨਹੀਂ ਖਿਜੋਆ ਤਾਂ ਕਹਿ ਚਿਤ ਨਾ ਵਸਾਰਾ ਮੌਲਿਓ ਮਨ ਧਨ ਹੋਇਓ ਹਰਿਆ ਏਕ ਮੂੰਦ ਬਿਨ ਪਾਈ ਵਰਨ ਸਤ ਉਸਤ ਤਾਂ ਕੀ ਕੀ ਕਹਿਣਾ ਜਾਈ ਕਾਲ ਨਾ ਮਿਲਿਓ ਸਿਰ ਮਿਲਿਓ ਮਿਲਿਓ ਆਇਆ ਇਹ ਚਿੰਤਾ
ਜਾਕੋ ਜਾ ਕਰੀਂਦਰ ਠਾਕੁਰ ਤਿੰਨ ਗੁਰੂ ਮੈਂ ਗੁਰ ਹੈ ਮਨੋਂ ਤਾਂ ਦੀਂਦੇ ਆਸ ਵਾਲਾ ਸਭ ਦੀਆਂ ਪਾਲਾ ਪੋਤ ਪੋਤ ਨਾਨਕ ਸੰਗ ਸਿਆ ਜੋ ਮਾਤਾ ਮਾਤਾ ਬਾਲ ਪਾਲਾ ਤਾਂ ਅਸੀਂ ਮੈਂ ਪਾਉਂਦਾ ਬਾਹਰ ਜਾਊਂਗੁਰ ਆਪਣੇ ਉੱਪਰ ਜਿਨ ਹਰ ਹਰ ਨਾਮ ਦਿਖਾਇਆ ਮਹਾਂ ਗਿਆਨ ਅੰਧਕਾਰ ਨੇ ਜਿਨ ਸਿੱਧਾ ਮਾਰਗ ਦਿਖਾਇਆ ਹਮਰੇ ਪ੍ਰਾਣ ਗੋਪਾਲ ਗੋਬਿੰਦ ਯਾਂ ਹੁਆ ਸਭ ਸੋਚ ਕੀ ਜਿਸੇ ਹਮਾਰੀ ਚਿੰਦ ਰਹਾਉ ਜਾਂਕੇ ਸਿਮਰਨ ਸਰਮ ਲਾਨਾ ਮਾਨ ਮਹਿਤ ਪਤ ਪੂਰੀ ਨਾਮ ਲੈ ਤੂੰ ਧਿਆ ਨਸੇ ਭਗਤ ਦਿਸ਼ਾ ਪਾਠੇ ਸਭ ਧੂਰੀ ਸਰਬ

ਹੀਟ ਹਰ ਚੰਦਾ ਵਾਲੀ ਬਨ ਹਰ ਆਤਰੇ ਇਹ ਤੁਹਾਰ ਗੀਤ ਹਉ ਚੰਦਨ ਲੇਪ ਹੋਤ ਦੇ ਕੋ ਸੁਖ ਕਰਦਵ ਵਾਸਨ ਸੰਗੀਤ ਅੰਮ੍ਰਿਤ ਸੰਗ ਨਾਹੀ ਗੁਰੂ ਚ ਆਵਤ ਵਿਖੇਸ਼ਵਰੀ ਪੀਰੀ ਪ੍ਰੀਤ ਉੱਤਮ ਸੰਤ ਭਵੇ ਸੰਜੋਗੀ ਇਸ ਜਗ ਮੇ ਪ੍ਰਵਿਤ ਪੁਨੀਤ ਜਾਤ ਕਾਰਥ ਜਨਮ ਪਦਾਰਥ ਕਾਚ ਬਾਂਦਰੇ ਗੀਤ ਜਨਮ ਜਨਮ ਕੇ ਕਿਲਬਰ ਸਿਕਾਰ ਭਾਗੇ ਗੁਰ ਗਿਆਨ ਅੰਜਨ ਨੇਤਰ ਗੀਤ ਸਾ ਸੰਗ ਦੁਖ ਤੇ ਨਿਸਿਓ ਨਾਨਕ ਏਕ ਪ੍ਰੀਤ ਤਨਸੀ ਵਾਲਾ ਪੰਜਵਾਂ ਪਾਣੀ ਪੱਖਾ ਪ੍ਰਿਸ਼ਨ ਸੰਤ ਆਗੇ ਗੁਰੂ ਗੋਬਿੰਦ ਜਸ ਗਾਈ ਸਾ ਸਾਸ ਮਨ ਨਾਮ ਸਮਾਰੇ ਏ ਜਸਰਾਮ ਨਿਰਧਰ ਪਾਈ ਤੁਮ ਕਰੋ ਦਇਆ ਮੇਰੇ ਸਾਈਂ ਐਸੀ ਮਤ ਦੀਜੇ ਮੇਰੇ ਠਾਕਰ ਸਦਾ ਸਦਾ ਸੁਚਿਆਈ ਰਾਓ ਤੁਮਰੀ ਕਿਰਪਾ ਤੇ ਮੋਹ ਮਾਨ ਸੁੱਤੇ ਬਿੰਦ ਸਜਾਏ ਪਰਮਾਈ ਆਨੰਦ ਰੂਪ ਰਵਿਓ ਸਭ ਮੱਦੇ ਜਤ ਕਤ ਭੇਖੂ ਜਾਈ ਤੁਮ ਦਿਆਲ ਕਿਰਪਾਲ ਕਿਰਪਾ ਨਿਧ ਸਤਤ ਪਾਵਨ ਸਾਈਂ ਗੁਰ ਸੁਖ ਆਨੰਦ ਰਾਜ ਪਾਏ ਸਮੁਖ ਤੇ ਨਿਮਖ ਬੁਲਾਈ ਜਾਤ ਪਾਤ ਪ੍ਰਸਤਾ ਪੂਰੀ ਜੋ ਪ੍ਰਭ ਹੈ ਮਨ ਪਾਈ ਨਾਮ ਜਪਤ ਤਿਰਛਨਾ ਸਭ ਜੀ ਹੈ ਨਾਨਕ ਤ੍ਰਿਪਤ ਗਾਈ ਤੈਸੀ ਮੇਲਾ ਪੰਜਵਾਂ ਜਿਨ ਕਿਨੇ ਬਸ ਆਪਣੇ ਤ੍ਰੈ ਗੁਣ ਪਵਨ ਚਿਤਰ ਫਿਰ ਸੰਸਾਰਾ ਏ ਜਗ ਸ਼ਨਾਨ ਤਾਪ ਤਾਨ ਖੰਡੇ ਕਿਆ ਏ ਜਗ ਪਿਆਰਾ ਪ੍ਰਭ ਕੀ ਓਟ ਗਹੀ ਤੋ ਛੂਟੋ ਤੋ ਛੂਟੋ ਸਾਧ ਪ੍ਰਸਾਦ ਹਰ ਹਰ ਹਰ ਗਾਏ ਜਿਖਾਏ ਜਿਖੇ ਵਿਆਜ ਤਾਵ ਹੁਟੋ ਜੋ ਨਾ ਸੁਣੀਏ ਨੈ ਮੁਕਤੇ ਬਕੀਏ ਨੈ ਮੋਹੇ ਦਿੱਠੀ ਐਸੀ ਸਵਾਰੀ ਭਾਏ ਬੁਲਾਏ ਮਨ ਸਭ ਕਹਿ ਲਗੇ ਮਿੱਠੀ ਮਾਏ ਬਾਪ ਪੂਤ ਹਿਤ ਭਰਾਤਾ ਹੁਣ ਕਰ ਕਰ ਮਿਲਿਓ ਜੁਗਾ ਕਿਸ ਹੀ ਬਾਦ ਘਾਟ ਕਿਸ ਹੀ ਮੈਂ ਸਗਲੇ ਲਾਰ ਲਰਮੂਗਾ ਹੋਂ ਬਲਿਹਾਰੀ ਸਤਿਗੁਰ ਆਪਣੇ ਜਿਨ ਇਹ ਚੱਲ ਤੇ ਦਿਖਾਇਆ ਜੂਜੀ ਭਾਏ ਜਲੇ ਸੰਸਾਰਾ ਭਗਤ ਨਾ ਵਿਆਪੇ ਮਾਇਆ ਸੰਤ ਪ੍ਰਸਾਦ ਮਹਾਂ ਸੁਖ ਪਾਇਆ ਸਗਲੇ ਬੰਧਨ ਕਰਤੇ ਹਰ ਹਰ ਨਾਮ ਨਾਨਕ ਤਾਂ ਨਾ ਪਾਇਆ ਆਪਣੇ ਘਰ ਲੈ ਆਇਆ ਖਾਤੇ ਰਾਸੀ ਮਿਲਾ ਪੰਜਵੇਂ ਤੁਮ ਤਾਂ ਤੈ ਤੁਮ ਠਾਕੁਰ ਪ੍ਰਿਤ ਪਾਲਕ ਨਾਇਕ ਹਸਨ ਮਾਰੇ ਨਿਮਖ ਨਿਮਖ ਤੂੰ ਹੀ ਪ੍ਰਿਤ ਪਾਲਕ ਪਾਲੋ ਹਮ ਬਾਰਕ ਤੁੰਡੇ ਤਾਰੇ ਜੇ ਬਾਏ ਤੁਮ ਪ੍ਰੀਏ ਜੇ ਸਮਾਰ ਮੈਂ ਤੁਸਾਂ ਤੇਰੋ ਅੰਤ ਨਾ ਕੰਨੀ ਹੀ ਲਈਏ ਰਾਓ ਹੋਰ ਬਰਾ ਮਾਰੇ ਸੰਦੇ ਨੇ ਕਬੂਜੀ ਸਮਝਾਓ ਆਮ ਅਗਿਆਨ ਵਾਲੀ ਹੋਰੀ ਤੁਮ ਆਪਣੇ ਪੇ ਦਿਖਾਓ ਤੁਮਰੀ ਸੰਤ ਮਾਰੀ ਆਸਾ ਤੁਮੇ ਸਾਜਨ ਸੁਰਜਨ ਸਹੇਲੇ ਰਾਖਣ ਰਾਖਣ ਹਰ ਦੇ ਅਲਾ ਨਾਨ ਕਰਕੇ ਮੇਲਾ ਪੜ੍ਹਨਾ ਪੂਜਾ ਪਰਚਲ ਕਰੇ ਸੁਨਾਨਾ ਪੁਨ ਦਾਨ ਬੋਧਿਆਨ ਕਹੋ ਨਾ ਤੀਜੇ ਸੰਜਮ ਸਵਾਮੀ ਦੁਲੇ ਮਿੱਠੇ ਦੈਨ ਪ੍ਰਭ ਜੀਤੋ ਨਾ ਜਪ ਮਨ ਚੈਨ ਪ੍ਰਭ ਬਹੁ ਵਿਕਾਰ ਖੋਜੇ ਸਾਵ ਤਾਂ ਕੋ ਵਿਖਮ ਨਾ ਜਾਈ ਲੈਣ ਰਹੋ ਜਾਪ ਤਾਪ ਪ੍ਰਭ ਨੂੰ ਦੱਸਦਾ ਚਾਹੇ ਉਰਦਾ ਤਾਪ ਲੈ ਜੈਨ ਇਹ ਜਦੋਂ ਮੈਂ ਪਤੀਨ ਠਾਕਰ ਜੋ ਜੋ ਠਾਕਰ ਜੈਨ ਔਰ ਨਾਮ ਮਰਮ ਮੁਲਕ ਹੀ ਹਰ ਜਸ ਤਿੰਨ ਪਾਇਓ ਜਿਸ ਤੈਨ ਸਾ ਸੰਗ੍ਰਹਿ ਪ੍ਰਭ ਭੇਟੇ ਨਾਨਕ ਸੁਖ ਸਰਨ ਜੰਦ ਸੈਨ ਤਰਾਸੀ ਮੇਲਾ ਪੰਜਵਾਂ ਬੰਧਨ ਤੇ ਛੁਟਕਾਵੈ ਪ੍ਰਭੁ ਮਿਲਾਵੇ ਹਰ ਹਰ ਨਾਮ ਸੁਣਾਵੇ ਆਸਰ ਕਰੇ ਨਿਕਲੇ ਮਨੁਆ ਬਹੁਰ ਨਾਵੇ ਹੈ ਕੋ ਵੈਸਾ ਹਮਰਾ ਗੀਤ ਸਗਲ ਸਮੱਗਰੀ ਜੀਓ ਹੋ ਜੀਓ ਹਰ ਪਿਓ ਆਪਣਾ ਚੀਤ ਰਾਓ ਪਰ ਤਨ ਪਤਨ ਪ੍ਰਤੀ ਨਿੰਦਾ ਇੰਨ ਕਿਉਂ ਕੋਈ ਕਿੰਨਾ ਲੱਗੇ ਸੰਤਾਂ ਸੰਗ ਸੰਤ ਸੰਪਾਖਨ ਹਾਰ ਕੀਰਤਨ ਮਨ ਜਾਗੇ ਨਿਦਾਨ ਦਿਆਲ ਪੁਰਖ ਸਭ ਪ੍ਰਭ ਸਾਧ ਸੁਖਰੂਪ ਦਿਆਲਾ ਮਾਂਗੇ ਦਾਨ ਨਾਮ ਤੇਰੋ ਨਾਨਕ ਜਿਉ ਮਾਤ ਪਿਤਾ ਜੋ ਬਾਲ ਮਾਤਾ ਬਾਲ ਗੋਪਾਲਾ ਤਾਂ ਅਸੀਂ ਲੱਭਾਂ ਹਰ ਹਰ ਗਲੀਨੇ ਸੰਤ ਹਾਰ ਹਾਰ ਕੇ ਦਾਸੀ ਚਿਤਵੈ ਵਰਿਆਈ ਤੁਸੀਂ ਕਹੋ ਫਿਰ ਬਾਰ ਰਾਓ ਜਨਤਾ ਆਪ ਸਾਈ ਹੋਆ ਨਿੰਦਕ ਭਾਗੇ ਹਾਰ ਭ੍ਰਮ ਤੇ ਭ੍ਰਮ ਤੂਹਾਂ ਹੀ ਬੂਏ ਬਹੁੜ ਗ੍ਰਹਿ ਨਾ ਨਿਧਾਰ ਨਾਨਕ ਸਰਨ ਪਰਿਓ ਦੁਖ ਭੰਜਨ ਗੁਣ ਗਾਵੇ ਸਰਾ ਪਾਰ ਨਿੰਦਕਾ ਮੁਖ ਕਲਾ ਹੋਆ ਦੀਨ ਦੁਨੀਆਂ ਕਹਿ ਦਰਬਾਰ ਪੰਜਵਾਂ ਆਪ ਹਰ ਰਾਖਣ ਹਾਰ ਚਿਤਾਰਿਆ ਪਤਤ ਪਨੀਤ ਪੀਰ ਖਨ ਪੀਤ ਸਗਲਾ ਰੋਗ ਪਿਆਰਿਆ ਰਾਮ ਦੋਸਤ ਭਈ ਸਾਧ ਕਰ ਸੰਗੇ ਸੰਗਮ ਕਾਮ ਕੋ ਲੋ ਮਾਰਿਆ ਸਿਮਰ ਸਿਮਰ

0: संगीत लेकर आता रहा और सदम अंतर नूर मन एक मानव स्वास प्रता रहा चन रेन माछे नित नानक पुने पुने बलहारिया तुम लखन मेरा लागू राम क्यों हेत सतगुर मेरा सदा साई जिन दुख का कटिया पकेट रहो हाथ दे रख अपने कर दिखा सगल मचाई जिंद के मुकाली तुने जन का आपाई सचा साहेब द्वार खबारा राख जी कर चलाए निपो पाए सदा सुरपाने नानक हर गुण गाए तासी मेला पंजाक तेरु नाम दयाल मोए आतर तेरी गत सुनाई जानी तू आप चरे पिछ पाल भाव तार अनग्रह मिले द्वितिया आपो निवार बंधन काट ले अपने काल कमुना विहार तेरी संत पयो हाँ जीवा तू सम्राट पुरख अमरबान आठ पैर प्रा तू आराधी नान सत कुरबान एक ओंकार सतगुरु प्रसाद तासी मेला पंजवा हाँ हाँ प्राव राख ले हम ते कछु ना होए मेरे स्वामी कर कृपा अपना नाम दे राव अगन कुटुंब सग संसार परम अज्ञान अंधार ऊच नीच सुख सुख त्रप्त नाही कृष्णा पूर्ख मन वासना रच विखे व्याद पंचदूत मसंग महा असाद जी जहान प्राण तन तेरा नान जान सदा हर मेरा तासी मिल पन्ना दीन दर्न वार ठाकुर रख जंती आप तरन तरन हर निध दूख न सत व्याप साधु संग भजो गोपाल आन जंजा आन संयम रचना सूझे जतन काट काल काल रहो आद अंत दयाल पूर्ण किस बिना नहीं कोय जन्म मरण निवार हर जो प्रसन्न स्वामी सोए दे सिमत कथे शास्त्र भक्त करे विचार अमृत पाइये सा संगत बिन सजाए अंधार चन कमला आधार जन का रस पूजिए एक तान मान दी मान सचा नानक की प्राप्ति एक तनासी मिला पंजवा फिरत फिरत भेटे जन साधु पूरे गुण समझाया आन सगल वेद कामना वे हर हर नाम त्याया तांते मोहे तारी ओट गोपाल सन परियो पूर्ण तू चंद्र से सगल जंजाल राव स्वर्ग मृत प्याल भूमंडल सगल व्यापे माए जी उदाहरण सब कुल तारन हर हर नाम त्याए नानक नाम ने निगाइए पाइए सारो निदाना कर कृपा जिस देव स्वामी दिले कहू जाना तो असी मिला पंजवा कर दूजा चौपे एक ओंकार प्रसाद चौथ जाए जिसे कह रहे पराल कामना आवे थे जंजाल संग न चाले तिन स्यों ही जो बराई से मीत ऐसे भरम भूले संसारा जन पदार रसोए गुबारा राव था करम नहीं पावे दीठा झूठ तो स्यों रस्यो मीठा दात प्यारी दाणा जाने नाहीं मारन विचारा वस बराई को उठता रोवे करम धर्म सगला ही खोवे हुक्म ना बूझे आवन जाने पाप करे ता पछताने जो तुद पावे सुप्रवान तेरे पाने तू कुरबान नानक गरीब बंदा जट तेरा राख ले साहिब प्रभ मेरा त्रासी मिला पंजवा मोए मस्कीन प्राव नाम धार खटन को हर हर जो रोजगार संचन तो हर एक नाम हलत पलत ताके अवे काम नाम रते प्रभ रंग अपार सब आए गुरु एक एक निरंकार राव साध की सुबात मस्कीनी संत बढ़ाई हार जा सकी आनंद संतन कह भगत गोविंद सुख संतन कह बिनसी चिंद जा सा संतन होवे कतर ता हार जस गावे न्याद कवित साध सवा में आनंद विश्राम उन संग सो पाए जिस मस्त कराम दो कर जोड़ करी अरदास चरण पुखार कहाँ गुण सास प्रभ दयाल कृपाल जो हजूर नानक जीवे संतां चूर राशि मिला पंजवा सो कत डे जे खसम संवारे डर पिछे मन मुख विचारे राव श्री परमात्म का गुरुदेव सफल मूर जाकी निर्मल सेव एक निंदन जाकी सास मिल सा संगत हो प्रकाश जीवन का दाता पूर्ण सब ठाए कुयोत क्लेश मिटे हर नाय ਜਨ ਮਰਨ ਸਗਲਾ ਤੁਸੀਂ ਨਾਸੇ, ਗੁਰਮੁਖ ਜਾ ਕੇ ਮਨ ਤਨ ਦਾਸੇ, ਜਿਸਨੂੰ ਆਪ ਲਏ ਲੜ ਪਾਏ, ਦਰਗਾਹ ਮਿਲੇ ਕਿਸੇ ਹੀ ਜਾਏ, ਸਹੀ ਬਾਜ ਜੇ ਸੱਚ ਪਾਣੇ, ਜਾਣ ਕਾਲ ਤੇ ਪੈ ਨੇ, ਸੱਚਾ ਸਾਹਿਬ ਸੱਚ ਦਰਬਾਰ, ਕੀਮਤ ਗੁਣ ਕਹਿ ਵਿਚਾਰ, ਘੱਟ ਘਟਣ ਤਸਲ ਹਾਰ, ਨਾਨਕ ਜਾਂਚੇ ਸੰਤ ਰਿਨਾਰ, ਇੱਕ ਓਂਕਾਰ ਗੁਰੂ ਸਾਹਿਬ ਤਨਾਸੀ ਮਿਲਾ ਪੰਜਵਾਂ ਕਾਰਬਾਰ ਤੇਰਾ ਭਰੋਸਾ, ਤੂੰ ਜਨ ਕਹਿ ਹੈ ਸੰਗ, ਕਰ ਕਿਰਪਾ ਪ੍ਰੀਤਮ ਪ੍ਰਾਵੇ ਆਪਣੇ ਨਾਮ ਜਪੋ ਹਰ ਰੰਗ, ਜਨ ਕੋ ਪ੍ਰਾਵੇ ਆਪਣੇ ਸਾਦਾ ਪਾਣ, ਜੋ ਤੂੰ ਕਰੇ ਕਰਾਵੇ ਸਾਮੀ, ਸਾਮ ਸੰਤ ਭਗਵਾਨ ਰਹਾਉ, ਪਤ ਪਰਮੇਸ਼ਰ ਗਤ ਨਰੈਣ, ਧੰਨ ਗੋਪਾਲ ਗੁਰ ਸਾਖੀ, ਜਨ ਸਨ ਨਾਨਕ ਦਾਸ ਹਰ ਹਰ, ਸੰਤਿਆਂ ਇਹ ਜਾਤੀ ਤਨਾਸੀ ਮੇਲਾ ਪੰਜਵਾਂ, ਸਗਲ ਮੁਰਤ ਤੋਂ ਪ੍ਰਾਪਤੇ ਪਾਏ, ਕੰਠ ਲਾਏ ਗੁਰ ਰੱਖੇ, ਸੰਸਾਰ ਸਗਲ ਮੇ ਜਲਨ ਨਾ ਦੀਨੋ, ਕਿਨੇ ਨਾ ਦਰਤਰ ਪਾਖੇ, ਦਿਨ ਕੇ ਮਨ ਸਾਚਾ ਸਵਾਦ, ਪੇਖ ਪੇਖ ਸਵਾਮੀ ਕੀ ਸੋਭਾ, ਆਨੰਦ ਸਦਾ ਉਦਾਸ, ਰਹਾਉ ਚੰਨ ਪੂਰਨ ਪੂਰਨ ਪਰਮੇਸ਼ਰ, ਅੰਤਰ ਜਾਨੀ ਸਾਥਿਓ, ਜਾਣ ਬੂਝ ਆਪਣੋ ਕੀਨੋ, ਨਾਨਕ ਭਗਤਨ ਕਾ ਅੰਕਰ ਰੱਖਿਓ, ਸਤਾਸੀ ਮੇਲਾ ਪੰਜਵਾਂ, ਜਾਂ ਜਾਂ ਪੇਖੋ ਤਾਂ ਹਜ਼ੂਰ ਦੂਰ ਕਿੱਥੋਂ ਨਾ ਜਾਈ, ਰਵ ਰਿਆ ਸਰਬ ਸਰਮੈਂ ਮਨ ਸਦਾ ਧਿਆਈ, ਕੀ ਝੂਤ ਨਹੀਂ ਵਿਛੜੇ, ਸੋ ਸੰਗੀ ਗਣੀਏ, ਨਿਮ ਸਜਾਏ ਜੋ ਨਿਮਖਮੇ, ਸੋ ਅਲਖ ਸੁਖ ਬਣੀਏ, ਰਹਾਉ ਪ੍ਰਿਤ ਵਾਲੇ ਪਿਆਉ ਦੇ ਕਸ਼ੂ ਨਾ ਹੋਈ, ਸਾਧ ਸਾਧ ਸੰਭਾਲਤਾ ਮੇਰਾ ਪ੍ਰਸ ਹੋਈ, ਅਸਲ ਅਛੇ ਦਾ ਪਾਰ ਭਰਾ ਉੱਚਾ ਜਾਂ ਕਰ ਰੂਪ, ਜਪ ਜਪ ਕਰੇ ਆਨੰਦ ਜਨ ਚਰੂਪ, ਸਾਵਤ ਜਗ ਦਿਆਲ ਪ੍ਰਾਵ ਜਿਤ ਮੇਰਾ ਦਾਨ, ਨਾਨਕ ਮੰਗੇ ਦਾਨ ਪ੍ਰਾਵ ਰੇਨ ਭਗ ਸਾਧਾਂ, ਤਨਾਸੀ ਮੱਲਾ ਪੰਜਵਾਂ, ਜਿਨ ਤੁਮ ਭੇਜੇ ਤਿਨੇ ਬੁਲਾਏ, ਸੁਖ ਸਹਿਜ ਸੇਤੀ ਕਰ ਆਓ, ਆਨੰਦ ਮੰਗਲ ਗੁਣ ਗਾਓ, ਸਹਿਜ ਤੁਨ ਨਿਸ਼ਚਲ ਜਾਜ ਕਮਾਓ, ਤੁਮ ਕਰ ਆਓ ਮੇਰੇ ਪੀਤ, ਤੁਮਾਰੇ ਦੁੱਖ ਹਾਰ ਆਪ ਨਵਾਰੇ, ਆਪਦਾ ਕਈ ਬਤੀਤ ਰਹਾਉ, ਪਰ ਯਕੀਨੋ ਪ੍ਰਭ ਕਰਨੇ ਹਾਰ, ਨਸਨ ਭਾਜਨ ਠਾਕੇ ਘਰ, ਮੰਗਲ ਵਾਜਨ ਤਬਾਜੇ ਆਪਣੇ ਖਸਨ ਵਾਜੇ, ਆਸਰ ਰਹੋ ਡੋਲੋ ਮੌਤ ਕਹੂੰ ਗੁਰ ਕੇ ਬਚਨ ਆਧਾਰ, ਜੈ ਜੈਕਾਰ ਸਗਲ ਸੂ ਮੰਡਲ ਮੁਖ ਜਲ ਦਰਬਾਰ, ਜਿਨ ਕੇ ਜੀਤ ਨੇ ਹੀ ਫੇਰੇ ਆਪੇ ਕਿਹਾ ਜੇ ਸਹਾਈ, ਅਚਦ ਕੀਆ ਕਰਨੇ ਹਾਰੇ, ਨਾਨਕ ਸਬਰ ਸੱਚ ਸਾਡੇ ਆਈ, ਇੱਕ ਓਂਕਾਰ ਸਰੂਪ ਸਾਹਿਬ ਅਸੀਂ ਮਿਲਣਾ ਵਾ ਕਾਰ ਪੰਜਵਾਂ ਕਾਰ ਛੇਵਾਂ, ਸੁਣੋ ਸੰਤ ਪਿਆਰੇ, ਬਿਨੂੰ ਹਮਾਰੀ ਜੀਓ, ਹਾਰ ਬਿਨ ਮੁਕਤਨਾ ਕਾਹੂ ਜੀਓ, ਰਹਾਉ ਮਨ ਨਿਰਮਲ ਕਰਮ ਕਰ ਤਾਰਨ ਤਾਰਨ, ਹਰ ਅਵਰ ਜੰਜਾਲ ਤੇਰੇ ਕਾਹੂ ਨਾ ਪਾਇਆ ਨਾ ਕਾਮ ਜੀਓ, ਜੀਵਨ ਦੇਵ ਪਾਰ ਬ੍ਰਹਮ ਸੇਵਾ, ਇਹ ਉਪਦੇਸ਼ ਮੁਕ ਗੁਰ ਬਿਨਾ ਬਿਨਾ ਜੀਓ, ਜਿਸ ਸਿਓ ਨਾ ਲਾਈਏ ਹੀਤ, ਜਾਂ ਕੋ ਕਸ਼ਟ ਨਾਹੀ ਜੀਤ, ਅੰਤਿ ਵਾਰ ਉਹ ਸੰਗ ਨਾ ਚਾਲੇ, ਮਨ ਤਨ ਆ ਤੂੰ ਅਰਾਧ, ਹਰ ਕੇ ਪ੍ਰੀਤਮ ਸਾਧ ਜਾਂਕ, ਸੰਗ ਤੇਰੇ ਬੰਧਨ ਛੁਟੇ, ਗੋਪਾਰ ਬ੍ਰਹਮ ਸਰਨ ਹਿਰਦੇ ਕਮਲ ਚਰਨ, ਔਰ ਆਸ ਕਸ਼ ਪੜ੍ਹ ਨਾ ਕੀਜੇ, ਸੋਈ ਭਗਤ ਗਿਆਨੀ ਧਿਆਨੀ ਤਪਾ ਸੋਈ, ਨਾਨਕ ਜਾਂਕ ਕਿਰਪਤੀ ਜੀ, ਤਰਾਸੀ ਮਿਲਾ ਪਾਉਂਦੀਆਂ, ਮੇਰੇ ਲਾਲ ਭੁਲੋ ਰੇ ਭੁਲੋ ਰੇ ਭੁਲੋ, ਹਰ ਮੰਗਣਾ ਦੇਖੋ ਪ੍ਰਸਾਰ ਨੈਣ ਸੁਣੋ, ਸਾਧੂ ਕੈ ਬੈਨ ਪ੍ਰਾਨ ਪਤ ਚਿਤ, ਰਾਜ ਸਗਲ ਹੈ ਮਰਨਾ ਰਹਾਉ, ਚੰਦਨ ਚੋਆ ਸਸ ਭੋਗ ਕਰਤ, ਅਨੇਕੇ ਵਿਖਿਆ ਵਿਕਾਰ, ਦੇਖ ਸਗਲ ਹੈ ਟੀਕੇ ਏਕੋ ਗੁਰੂਵਿੰਦ ਕੋ ਨਾਮ ਨਿਕੋ, ਕਹਿਤ ਹੈ ਸਾਧ ਜਨ ਤਨ ਧਨ ਆਪਣ ਥਾਪਿਓ, ਹਰ ਜਪ ਨਾ ਨਿਮਖ ਜਾਪਿਓ, ਅਰਥ ਦਰਵ ਦੇਖ ਕਛ ਸੰਗ ਨਾਹੀ ਚਲਨਾ, ਜਾਣ ਕੋ ਰੇ ਕਰਮ ਭੁਲਾ ਤਿੰਨ ਓਟ ਦਹੀ ਸੰਤ ਭੁਲਾ, ਤਿੰਨ ਅਨਾਹੀ ਰੇ ਜਮ ਸਤਾਵੇ, ਸਾਧੂ ਕੀ ਸਗਨਾ ਸੰਗਨਾ, ਪਾਇਓ ਰੇ ਪਰਮ ਨਿਦਾਨ, ਮਿਟਿਓ ਹੈ ਅਭਮਾਨ, ਇੱਕ ਨਿਰੰਕਾਰ ਨਾਨਕ ਮਨ ਲਗਨਾ, ਤਨਾਸੀ ਮਿਲਾ ਪੰਜਵਾਂ ਕਰ ਸਤਮਾ, ਇੱਕ ਓਂਕਾਰ ਸਤਿਗੁਰ ਪ੍ਰਸਾਦ, ਹਰ ਏਕ ਸਿਮਰ ਏਕ ਸਿਮਰ ਏਕ ਸਿਮਰ ਪਿਆਰੇ, ਕਲ ਕਲੇਸ਼ ਲੋ ਮੋਹ ਮਹਾ ਭੋ ਜਲ ਤਾਰੇ, ਰਹੋ ਸਾਧ ਸਾਸ ਨਿਮਖ ਨਿਮਖ ਦਿਨ ਸਰੈਣ ਚਿਤਾਰੇ, ਸਾਧ ਸੰਗ ਜਪਨ ਸੰਗ ਮਨ ਨਿਦਾਨ ਤਾਰੇ, ਚਰਨ ਕਮਲ ਨਮਸਕਾਰ ਗੁਣ ਗੋਬਿੰਦ ਵਿਚਾਰੇ, ਸਾਧਨਾ ਕੀ ਵੇਣ ਨਾਨਕ ਮੰਗਲ ਸੂਤ ਸਵਦਾਰੇ, ਏਕ ਓਂਕਾਰ ਸਤਿਗੁਰ ਪ੍ਰਸਾਦ, ਤਨਾਸੀ ਮਿਲਾ ਪੰਜਵਾਂ ਅੱਠ ਘਰ ਅੱਠਵਾਂ ਦੋ ਉਪਦੇਸ਼, ਸਿਮਰੂ ਸਿਮਰੂ ਸਿਮਰ ਸਿਮਰ ਸਿਰਪਾਉਂ ਸਾਸ ਸਾਸ ਸੰਭਾਲੇ ਇਹ ਲੋਕ ਪ੍ਰਲੋਕ ਸੰਗ ਸਹਾਈ ਜਦ ਤੱਕ ਕਸ ਮੋਏ ਰਖਵਾਲੇ ਗੁਰ ਕਾ ਬਸਣ ਬਸੇ ਜੀ ਨਾਲੇ ਜਲ ਮੈਂ ਨਹੀਂ ਡੂਬੇ ਚਤਸਕਰ ਨਹੀਂ ਲੇਵੇ ਭਾਈ ਨਾ ਸੱਚੇ ਜਾਲੇ ਰਹਾਉ ਨਿਰਤਨ ਕੌਤਨ ਅੰਧਲੇ ਕੋ ਤਿੱਕ ਮਾਤ ਦੁੱਧ ਜਿਸ ਵਾਲੇ ਸਾਗਰ ਮੈਂ ਬਹੁਤ ਪਾਇਓ ਹਰ ਨਾਨਕ ਕਰੀ ਕਿਰਪਾ ਪ੍ਰਤਿਪਾਲੇ ਤਾਸਿਨ ਲਖਨ ਮਾ ਪਾਇ ਕਿਰਪਾਲ ਦਿਆਲ ਗੁਗੰਦਾ ਅੰਮ੍ਰਿਤ ਹਿਰਦੇ ਚ ਸਿੰਚਾਈ ਨਾਮ ਰਿਦ ਰਿਦ ਸਿੱਧ ਹਰ ਲੇ ਅਰਗ ਰਹੀ ਜਨ ਪਾਈ ਸੰਤਨ ਕੋ ਆਨੰਦ ਸਗਲ ਹੈ ਜਾਈ ਗ੍ਰਹਿ ਬਾਹਰ ਠਾਕੁਰ ਪੰਚਾ ਰੱਬ ਰਿਆ ਸਭ ਸਾਈ ਰਹਾਉ ਤਾਂ ਕੋ ਕੋਇ ਨਾ ਪਹੁੰਚਣ ਹਾਰਾ ਜਾ ਕੇ ਅੰਗ ਸੁਸਾਈ ਜਮ ਕੀ ਤਰ੍ਹਾਂ ਸਮਟੇ ਸੀ ਸਿਮਰਤ ਨਾਨਕ ਨਾਮ ਤੇ ਆਈ ਤਰਾਸਿਮ ਲਖਨ ਦਰਬਰ ਦਰਵ ਬੰਤ ਦਰਵ ਦੇਖ ਦਰਵੇ ਧੂਮ ਬੰਤ ਅਭਿਮਾਨੀ ਰਾਜਾ ਜਾਣੇ ਸਗਲ ਸਾਹਿਬ ਰਾਮ ਰਾਵ ਤਿਉਂ ਹਰ ਜਨ ਦੇਖ ਸੁਆਮੀ ਦੇਖੋ ਕੋ ਆਪਣੀ ਓਟ ਸੰਵਾਰੇ ਜੈਸਾ ਜਿਸ ਤੈਸਾ ਹੋਏ ਵਰਤੇ ਆਪਣਾ ਮਨ ਨਹੀਂ ਹਾਰੇ ਰਹੋ ਆਨ ਤਿਆਗ ਭਾਈ ਇੱਕ ਆਸਰ ਸੰਨ ਤਰਨ ਕਰ ਆਏ ਸੰਤ ਗ੍ਰਹਿ ਭਾਈ ਮਨ ਨਿਰਮਲ ਨਾਲ ਕਰ ਗੁਣਗਾਏ ਤਰਾਸੀ ਮਿਲਾ ਪੰਜਵਾਂ ਜਾਂ ਕੋ ਹਰ ਰੰਗ ਲਾਗੋ ਇਸ ਯੁੱਗ ਮੈਂ ਕਿਸੋ ਕਹੀਏ ਤਹ ਸਵੀਰਾ ਆਤਮ ਗਿਣੇ ਸਕਲ ਵਸਨਾ ਕਹਿ ਜਾ ਕਹਿ ਸਤਿ ਸਵੀਰਾ ਠਾਕਰ ਗਾਈਏ ਆਤਮ ਰੰਗ ਸਰਨੀ ਪਾਵਨ ਨਾਮ ਸਿਆਵਨ ਸਹਿ ਸਮਾਪਨ ਸੰਗ ਰਹਾਉ ਜਨ ਕੇ ਜਨ ਪਸੇ ਮੇਰੇ ਹੀਰੇ ਸੰਗ ਭੂਨਿਕਾ ਦੇਹੀ ਜਨ ਕੀ ਤੁਰ ਦਿਓ ਕਿਰਪਾ ਨਿਧ ਨਾਨਕ ਐਸੇ ਹੀ ਤਰਾਸੀ ਮਿਲਾ ਪੰਜਵਾਂ ਜਿਸਨ ਕਰੇ ਮੁੱਖ ਡਹਿਕਾਵੇ ਉਹ ਅੰਤਰ ਜਾਮੀ ਜਾਣੇ ਪਾਪ ਕਰੇ ਕਰ ਮੁਕਰ ਪਾਵੇ ਭੇਖ ਕਰੇ ਨਿਰਵਾਨੇ ਜਾਣਤ ਤੁਮੇ ਪ੍ਰਭ ਅੰਤਰ ਜਾਮੀ ਜਾਣੇ ਪਾਪ ਕਰੇ ਕਰ ਪੰਚ ਮੁਕਰ ਪਾਵੇ ਭੇਖ ਕਰੇ ਮੈਂ ਨਿਰਵਾਨੇ ਜਾਣਤ ਦੂਰ ਤੁਮੇ ਪ੍ਰਭ ਨੇਰ ਉੱਤ ਤਾਕੇ ਉੱਤ ਤੇ ਉੱਤ ਭੇਖੇ ਆਵੇ ਲੋਭੀ ਫੇਰ ਰਹੋ ਜਬ ਲਗ ਦੂਤੇ ਨਾਹੀਂ ਮਨ ਭਰਮ ਤਬ ਲਗ ਮੁਕਨ ਕੋਈ ਕਹੋ ਨਾਨਕ ਦਿਆਲ ਸੁਣੀ ਸੰਤ ਭਗਤ ਜਨ ਸੋਈ ਤਰਾਸੀ ਮਿਲਾ ਪੰਜਵਾਂ ਨਾਮ ਗੁਰ ਦੀ ਉਹ ਹੈ ਆਪਣੇ ਜਾਂ ਕਹਿ ਮਸਤ ਕਰਮਾ ਨਾ ਦਰਾਇਆ ਨਾ ਜਪਾਵੇ ਤਾਂ ਕਹਿ ਜੁਗ ਮੈਂ ਧਰਮ ਜਨ ਕੋ ਨਾਮ ਵਡਾਈ ਹੋਵ ਨਾਮੋ ਨਗਤ ਨਾਮੋ ਜਪਤ ਜਨ ਕੀ ਮਨ ਜੋ ਜੋ ਹੋਵ ਰਹਾਉ ਨਾਮ ਤਨ ਜਿਸ ਜਨ ਕੇ ਪਾਲੇ ਹੋਈ ਪੂਰਾ ਸਹਾ ਨਾਮ ਬਿਹਾਰਾ ਨਾਨਕ ਅਧਾਰਾ ਨਾਮ ਰੱਬ ਤਲਾ ਕਾਫੀ ਮਿਲਾ ਪੰਜਵਾਂ ਨੇਤਰ ਪ੍ਰੀਤ ਪਾਏ ਦਰਸ਼ਨ ਪੇਖੇ ਮਾਥੇ ਪਰੂ ਰਵਾਲ ਰਸ ਰਸ ਗੁਣ ਗਾਓ ਰਾ ਕਰਕੇ ਮੂਰੇ ਹਿਰਦੇ ਵਸੋ ਗੋਪਾਲ ਤੁਮ ਹੋ ਤੋ ਰੱਖਣ ਹਾਰ ਦਿਆਲ ਸੁੰਦਰ ਸੁਗਰ ਗਿਆਨ ਪਿਤਾ ਪ੍ਰਭ ਹੋਰ ਪ੍ਰਭੁ ਕਿਰਪਾਲ ਰਹਾਓ ਮਹਾਨੰਦ ਮੰਗਲ ਰੂਪ ਤੁਮਾਰੇ ਬਚਨ ਅਨੂਪ ਸਰਸਾਲ ਹਿਰਦੇ ਚਰਨ ਸ਼ਬਦ ਸਤ ਗੁਰ ਕੋ ਨਾਨਕ ਮੰਜੋ ਪਾਲ ਸਰਾਸੀ ਮਿਲਾ ਪੰਜਵਾਂ ਆਪਣੀ ਉਕਤ ਖਿਲਾਵੇ ਭੋਜਨ ਆਪਣੀ ਉਕਤ ਖਿਲਾਵੇ ਸਰ ਸੂਖ ਭੋਗ ਰਸ ਦੇਵੇ ਮਨ ਹੀ ਨਾਲ ਸਮਾਵੇ ਹਮਰੇ ਪਿਤਾ ਗੋਪਾਲ ਦਿਆਲ ਨਿਵਰਾਖੇ ਮਹਿਤਾਰੀ ਬਾਰਕ ਕੋ ਤੈਸੇ ਹੀ ਪ੍ਰਭ ਪਾਲ ਰਹਾਉ ਮੀਤ ਸਾਜਨ ਸਰਬ ਸਗੁਣ ਨਾਇਕ ਸਰ ਸਮਲ ਸਲਾਮਤ ਦੇਵਾ ਈ ਤੂਤ ਜਤ ਕਤ ਤੁਤ ਤੁਮ ਹੀ ਮਿਲੇ ਭਰਾ ਨਾਨਕ ਸੰਤ ਸੇਵਾ ਤਨਾਸੀ ਮਿਲਾ ਪੰਜਵਾਂ ਸੰਤ ਕਿਰਪਾਲ ਦਿਆਲ ਦਮੋਦਰ ਕਾਮ ਕ੍ਰੋਧ ਵਿਖਾਰੇ ਰਾਜ ਮਾਲ ਜੀਵਨ ਤਤ ਤਨ ਜੀਰਾ ਜੀਰਾ ਇਹਨੂੰ ਉੱਪਰ ਲੈ ਵਾਰੇ ਮਨ ਤਨ ਰਾਮ ਨਾਮ ਸਹਿਤਕਾਰੇ ਸੁਖ ਸਹਿਜ ਆਨੰਦ ਮੰਗਲ ਸਹਿਤ ਸਭ ਨਿਧ ਪਾਰ ਉਤਾਰੇ ਰਹਾਉ ਧਨ ਸੋ ਥਾਨ ਧਨ ਹੋਏ ਘੁੰਮਣਾ ਜਾਮੇ ਸੰਤ ਬਰਸਾਰੇ ਜਨ ਨਾਨਕੀ ਸਰਦਾ ਪੂਰੋ ਨਾਨਕ ਭਗਤ ਤੇਰੇ ਨਾਮ ਸਾਰੇ
1: ਤਰਾਸੀ ਮਲਾ ਪੰਜਾਏ ਦੀ ਮਹਾਂ ਬਲੀ ਤੇ ਆਪਣੇ ਚਰਨ ਪ੍ਰਾਤ ਏਕ ਨਾਮ ਦੀ ਮਨ ਮਮਤਾ ਬੈਸਲਾ ਕਤੋਂ ਜਾਤ ਸਤਿਗੁਰ ਪੂਰੇ ਤੁਮੇ ਹਰ ਹਰ ਨਾਮ ਦੀ ਕੀਰਤਨ ਕੋ ਪਈ ਮਾਰੀ ਭਗਤਾਂ ਕੀ ਰਾਤੀ ਮਿਰਗ ਤਸਮਾਧਾਰੀ ਸਭ ਕੀ ਵਰਗਾ ਕਰ ਕਿਰਪਾ ਭਗਵਾਨ ਸਿਮਰ ਸਿਮਰ ਸਿਮਰ।

ਉਦਪੀਤ ਜਾਂ ਨਾਨਕ ਤਿਆਗੇ ਸਭ ਅਨੁਰਾਗਾ। ਨਾਸੀ ਮੁੱਲਾ ਪੰਜਵਾਂ ਜਨ ਕੇ ਪੂਰਨ ਹੋਏ ਕਾਮ ਕਲੀਕਾਰ ਮੈਂ ਵਿਚਿਆ ਮੈਂ ਲੱਜਾ ਰਾਖੀ ਰਾਮ ਰਹਾਉ। ਸਿਮਰ ਸਿਮਰ ਸਵਾਮੀ ਪ੍ਰਭ ਆਪਣਾ ਨਿਪਣਾ ਵੇ ਜਾਮ ਮੁਗਧ ਭਇਓ ਅਨੁਸਾਦ ਕੀ ਸੰਤ ਜਨ ਪਾਇਓ ਅਰਸਾ ਧਾਮ ਚਰਨ ਕਮਲਾ ਜਨ ਕੀ ਬਾਤੀ ਤੋਰ ਸੂ ਬਸਰਾਮ ਗੋਬਿੰਦ ਮੋਤਰ ਸਿਮਰੋ ਨਰਾਇਣ ਸਤ ਪ੍ਰਵਾਨ। ਰਾਸੀ ਮੁੱਲਾ ਪੰਜਵਾਂ ਮਾਂਗੋ ਰਾਮ ਤੇ ਇੱਕ ਦਾਨ ਸਬਰ ਮਨੋਰਥ ਪੂਰਨ ਹੋਵੇ ਸਿਮਰੋ ਤੁਮਰਾ ਨਾਮ ਰਹਾਉ। ਚਰਨ ਤੁਮਾਰੇ ਹਿਰਦੇ ਵਾਸੇ ਸੰਤਨ ਦਾ ਸੰਗ ਬਾਵੋ ਸੋਗਨ ਮੈਂ ਮਨ ਨਾਮ ਆਪਣੇ ਗੁਣ ਗਾਵੋ। ਸਤਿ ਵਸਾਰ ਕੀ ਸੇਵਾ ਬਲਿਅੰਤ ਪ੍ਰਭ ਜਾਪਣੋ ਨਾਨਕ ਰੰਗ ਵਰਗਾ ਪਰਮੇਸ਼ਰ ਬਹੁਤ ਜਨਮ ਨਾ ਛਾਪਣੋ। ਰਾਸੀ ਮੁੱਲਾ ਪੰਜਵਾਂ ਮਾਂਗੋ ਰਾਮ ਤੇ ਸਭ ਥੋਕ ਮਨੋਕੋ ਜਾਸ ਮਨੋਕੋ ਜਾਚ ਸਰਮ ਪਾਈਏ ਸਭ ਕੇ ਸਿਮਰਨ ਮੋਕਰਾਓ। ਭੋਖੇ ਮਨ ਜੈ ਸਿਮਰਤ ਪੁਰਾਣਾ ਬੇਦ ਪੁਕਾਰੇ ਧੋਕ ਕਿਰਪਾ ਸੰਸੇ ਸਜ ਪਾਈਏ ਜੋ ਸੇ ਲੋਕ ਆਨ ਆਚਾਰ ਵਿਵਹਾਰ ਜੇਤੀ ਬਿਨਾ ਸਿਮਰਨ ਕੋਕ ਨਾਨਕ ਜਨਮ ਮਨ ਪੈਦਾਤੇ ਮਿਲ ਸਾਧੂ ਜਨ ਸੇ ਸੋਕ। ਰਾਤਰੀ ਮੱਲਾ ਪੰਜਾ ਕਿਸਨਾ ਬੁੱਝੇ ਹਰ ਕੋ ਨਾਮ ਮਾਂ ਸੰਤੋ ਹੋਏ ਗੁਰਬਚਨੀ ਸਤਸੰਗ ਜੇ ਪੂਰਨ ਧਿਆਨ ਰਹਾਓ। ਮਹਾਂਕਲੋਰ ਬਜੇ ਮਾਇਆ ਕੇ ਕਰ ਕਿਰਪਾ ਮੇਰੇ ਦੀਨ ਦਿਆਲ ਆਪਣਾ ਨਾਮ ਦੇ ਜਬ ਦੀਮਾ ਪੂਰਨ ਹੋਏ ਦਾਸੀ ਧਾਲ ਸਰ ਮਨੋਰਥ ਰਾਜ ਸੁਖ ਰਸ ਸਭ ਖੁਸ਼ੀਆਂ ਕੀਰਤਨ ਜਪਨਾਮ ਮਾਂ ਜਨ ਕੇ ਕਰਮ ਵਿੱਚ ਆਸਰ ਕਰਕੇ ਨਾਨਕ ਜਨ ਕੇ ਪੂਰਨ ਕਾਮ। ਰਾਸੀ ਮੱਲਾ ਪੰਜਾ ਜਨ ਕੀ ਕੀਨੀ ਬਾਰ ਬ੍ਰਹਮਸਾਰ ਨਿੰਦਕ ਸਿਗਨ ਪਾਵਨ ਮੂਲੇ ਉੜ ਗਏ ਬੇਕਾਰ ਰਹੋ। ਜੈ ਜੈ ਦੇਖੋ ਤੈ ਤੈ ਸਵਾਮੀ ਕੋਈ ਨਾ ਪਹੁੰਚਣ ਹਾਰ ਜੋ ਜੋ ਕਰੇ ਵਗਿਆ ਜਨ ਕੀ ਹੋਏ ਗਿਆ ਸਤਿਕਾਰ ਕਰਨ ਹਾਰ ਸਵਾਲਾ ਹੋਆ ਜਾ ਕਾਂਤ ਨਾ ਪਰ ਆਵਾਰ ਨਾਨਕ ਦਾਸ ਰਸੇ ਸਭ ਆਪਣੇ ਨਿੰਦਰ ਸਾਡੇ ਮਾਰ। ਨਾਸੀ ਮੁੱਲਾ ਪੰਜਵਾਂ ਘਰਨਾਵਾਂ ਪ੍ਰਕਾਰ ਇੱਕ ਓਂਕਾਰ ਸਤਿਗੁਰ ਪ੍ਰਸਾਦ ਹਰ ਚਰਨ ਸਨ ਗੋਵਿੰਦ ਦੁਖ ਪੰਜਨਾ ਦਾਸ ਆਪਣੇ ਕੋ ਨਾਮ ਦੇਵੋ ਦੇ ਸੁਪਰਾ ਧਾਰੋ ਕਿਰਪਾ ਕਰ ਤਾਰੋ ਪੂਜਾ ਦੇ ਤੂ ਕੇ ਤਾਰੇ ਰਾਓ। ਕਾਮ ਪ੍ਰੋਤ ਸਰ ਅੰਗ ਮਾਇਆ ਕੇ ਬੰਦ ਅਨਕ ਦੁਖਾ ਤਨ ਸਾਦ ਪੂਰੇ ਪ੍ਰਭ ਨੈਨ ਰਖਨਾਰਾ ਨਾਮ ਸੰਗਰਾਵੋ ਤਨ ਪੂਰੇ। ਪਰਤ ਧਾਰਨਾ ਜੀ ਜੰਤ ਤਾਰਨਾ ਵੇਦ ਚਾਰਨ ਅੰਤ ਪਾਇਓ ਗੁਣੇ ਸੁਖ ਸਾਗਰਾ ਬ੍ਰਾਹਮਣ ਸੁਨਾਗਰਾ ਭਗਤ ਸੋ ਨਾਨਕ ਗਾਇਓ। ਸਨਾਸੀ ਮੱਲਾ ਪੰਜਾ ਸੁਖ ਫਲ ਸੁਖ ਨਿਤ ਸੁਖ ਸਿਮਰਨੋ ਨਾ ਗੋਬਿੰਦ ਸਦਾ ਲੀਜੇ ਮਿਟੇ ਕਮਾਣੇ ਪਾਪ ਚਰਾਣੇ ਸਾ ਸੰਤ ਮਿਰਮੁਆ ਜੀ ਦੇ ਰਹਾਉ। ਰਾਜੋਬਨ ਬਸਰਮ ਕਰਮ ਆਇਆ ਮਾਂ ਦੋ ਪਏ ਮਹਾਂ ਪਏ ਆਖਿਆ ਚਰਮ ਹਰ ਕੀਰਤਨ ਇਸ ਦਾ ਸੁਭਾਗਵੰਤ ਲਾਹੇ। ਸਰਨ ਸਮਰਾਥ ਕਥ ਗੋਚਰਾ ਪਰਸ ਧਾਰਨ ਨਾਮ ਤੇਰਾ ਅੰਤਰ ਜਮੀ ਨਾਨਕ ਸਵਾਮੀ ਸਰਬਤ ਪੂਰਨ ਸਾਗਰ ਮੇਰਾ। ਸਨਾਸਰੀ ਮੱਲਾ ਪੰਜਵਾਂ ਘਰ ਬਾਰਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਬੰਦਨਾ ਹਰ ਬੰਦਨਾ ਗੁਣ ਗਾਓ ਗੋਪਾਲ ਰਹਿ ਰਹੋ ਵੱਡੇ ਭਾਗ ਪ੍ਰੀਤੀ ਗੁਰਦੇਵਾ ਕੋਟ ਪ੍ਰਾਗ ਮਿੱਤੇ ਸੇਵਾ ਚਰਨ ਕਮਲ ਜਾ ਕਮਲ ਰਾਪੇ ਸੋਗਨ ਤੇ ਜਨ ਵਿਆਪੇ ਸਾਗਰ ਕਰਿਆ ਸਾਧੂ ਸੰਗੇ ਨਿਰਪੁਨਮ ਜਪੂ ਹਰ ਰੰਗੇ ਪਰਤਾਂ ਦੋ ਕਿਸ ਭਾਵਨਾ ਪੇੜੇ ਜਮ ਜਮ ਦਾ ਨਯਾ ਦੇ ਨੇੜੇ ਕਿਸਨਾ ਅਗਨ ਪ੍ਰਭ ਆਪ ਬਜਾਈ ਨਾਨਕ ਉਦਰੇ ਪ੍ਰਭ ਸਰਣਾਈ। ਸਨਾਸਰੀ ਮੱਲਾ ਸਨਾਸਰੀ ਮੱਲਾ ਸਿਰੁਤ ਪਈ ਸਜ ਭੋਜਨ ਖਾਇਆ ਮਨ ਸੰਤ ਰਸਨਾ ਨਾਮ ਧਿਆਇਆ ਜੀਵਨਾ ਹਰ ਜੀਵਨਾ ਜੀਵਨਾ ਹਰ ਜਪ ਸਾਧ ਸੰਗ ਰਹਾਓ। ਅਣਕ ਪ੍ਰਕਾਰੀ ਬਸਰ ਉਡਾਏ ਅੰਦਨ ਕੀਰਤਨ ਹਰ ਗੁਣ ਗਾਏ ਹੱਸੀ ਰਾਤ ਹੱਸੀ ਰਾਤਾ ਸ ਸਵਾਰੀ ਅਰਸਾ ਮਾਰ ਗੁਰੂ ਜੈ ਨਿਹਾਰੀ ਮਨ ਤਨ ਅੰਤਰ ਚਰਨ ਧਿਆਇਆ ਹਰ ਸੁਖਨ ਦਾਨਾ ਦਾਸ ਪਾਇਆ। ਸਨਾਸੀ ਮੱਲਾ ਪੰਜਵਾਂ ਗੁਰ ਕੇ ਚਰਨ ਜੀ ਕਾ ਨਿਸਤਾਰਾ ਸਮਨ ਸਾਧ ਅਜਨ ਤਨ ਮੈਂ ਤਾਰਾ ਰਹਾਓ। ਕੋਈ ਹੋਆ ਕਰਮ ਰਤ ਕੋਈ ਕੀਰਤਨ ਆਇਆ ਦਾਸੀ ਅਰਕਾ ਨਾਮ ਧਿਆਇਆ ਬੰਧਨ ਕਟਨ ਹਰ ਸੁਆਮੀ ਜਨ ਨਾਨਕ ਸੰਗ੍ਰਹਿ ਅੰਤਰਗਾਮੀ। ਸਨਾਤਰੀ ਮੱਲਾ ਪੰਜਵਾਂ ਕਿਤੇ ਪ੍ਰਕਾਰ ਨ ਤੂੰ ਚੋਪੀ ਤੂੰ ਦਾ ਤੇਰੇ ਕੀ ਨਿਰਮਲ ਰੀਤ ਰਹਾਓ। ਜੀ ਪ੍ਰਾਣ ਮਾਨ ਧਨ ਤੇ ਪਿਆਰਾ ਮੈਂ ਬਾਂਧਾ ਹਰਦੇ ਮਨਹਾਰਾ ਚਰਨ ਕਮਲ ਸੌਦਾ ਗੋਨੇ ਨਾਨਕੀ ਦੇਨ ਕੀ ਇਹ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਨਾਤਰੀ ਮੱਲਾ ਨਾਮਾ ਕਾਹੇ ਰੇ ਮਨ ਪੂਜਨ ਜਾਈ ਸਰਬਨਾਸੀ ਸਦਾ ਲੇ ਪਾਤ ਹੋਈ ਸੰਗ ਸਮਾਈ ਰਹਾਓ। ਹੋ ਮਦ ਜੋ ਬਸ ਵਰਤਾ ਮੁਕੁਰ ਮਾਈ ਜੈਸੀ ਸਾਈ ਤੈਸੇ ਹਰ ਬਚੇ ਨਿਰੰਤਰ ਕਰਤੀ ਜੋ ਭਾਈ ਬਾਹਰ ਭੀਤਰ ਏਕੋ ਜਾਣੋ ਇਹ ਗੁਰ ਗਿਆਨ ਬਤਾਈ ਜਾਂ ਨਾਨਕ ਬਿਨ ਆਪਾਚੀ ਨੇ ਮਿਟੇ ਨਾ ਭਰਮ ਕੀਤਾਈ। ਸਨਾਤਰੀ ਮੱਲਾ ਨਾਵਾਂ ਸਾਧੋ ਏ ਜਗ ਪਰਮ ਭੁਲਾਨਾ ਰਾਮ ਨਾਮ ਕਸਮਨ ਛੋੜਿਆ ਮਾਇਆ ਹੱਥ ਬੁਕਾਨਾ ਰਾਓ।
ਮਾਤ ਪਿਤਾ ਪਾਈ ਸਤਬੰਤਾ ਤਾ ਕੇ ਰਾਸੇ ਲੁਪਤਾਨਾ ਜੋਗਨ ਧਨ ਪ੍ਰਭਤਾ ਕੇ ਮਗ ਮੈਨ ਸਹਿ ਦਵਾਨਾ ਦੀਨ ਦਿਆਲ ਸਦਾ ਦੁਖ ਭਜਨ ਤਾ ਚੋ ਮਨ ਲਗਾਨਾ ਜਾ ਨਾਨਕ ਕੋ ਸੁਣ ਮੈਂ ਕਿਨੂੰ ਗੁਰਮੁਖ ਹੋਏ ਸੁਚਾਨਾ ਧਨਾਸਰੀ ਮਲਦਾ ਨਾਮਾ ਤੇ ਜੋਗੀ ਕੋ ਜੁਗਤ ਨਾ ਜਾਣੋ ਲੋ ਮੋਹ ਮਾਇਆ ਮੁਕਤਾ ਫੋਨੋ ਜੇ ਕਟ ਮਾਏ ਪਛਾਣ ਹਮ ਰਹਾਓ ਪਰ ਨਿੰਦਾ ਉਸਤ ਨਾ ਜਾ ਕੇ ਕੰਚਨ ਲੋ ਸਮਾਨੋ ਹਰਖ ਸੋਕ ਤੇ ਰਹੇ ਅਤੀਤਾ ਜੋਗੀ ਕਹਿ ਵਖਾਨੋ ਚੰਚਲ ਮਨ ਦਹਿ ਦਿਸ ਤੋਤਾ ਚਲ ਜਾਏ ਤੈਰਾਨੋ ਕਹੋ ਨਾਨਕ ਏ ਬਿਬ ਕੋ ਜੋ ਨਰ ਮੁਕਤ ਹੈ ਸੁਮਾਨੋ ਧਨਾਸਰੀ ਮੁਲਦਾ ਨਾਮਾ ਅਮੇ ਕੌਣ ਪਾਓ ਕਰੋ ਜੇ ਬਿਦ ਮਨ ਕੋ ਸੰਸਾ ਚੁਕੇ ਭੋਲ ਨਿਦ ਪਾਰ ਪਰ ਰਹੋ ਜਨਮ ਪਾਏ ਕਛ ਭੁਲੋ ਨਾ ਕੀਨੋ ਤਾਂ ਤੇ ਅਖ ਡਰੋ ਮਨ ਬਚ ਕਰ ਮਾਰ ਗੁਣ ਨਹੀਂ ਗਾਏ ਜੈ ਜੀ ਸੋ ਕਰੋ ਗੁਰਮਤਿ ਸੁਣ ਕਾਚ ਗਿਆਨ ਹੈ ਜੀ ਪਾਸਿਓ ਉਧਰ ਭਰੋ ਕਹੋ ਨਾਨਕ ਪ੍ਰਭ ਗੁਰ ਪਛਾਣੋ ਤਬ ਪਗ ਕਰੋ ਪ੍ਰਾਸਰੀ ਮੱਲਾ ਨਾਵਾਂ ਕਰ ਗੁਰ ਜਸ ਪਦੀਆਂ ਇੱਕ ਓਮਕਾਰ ਸਤਿਗੁਰ ਪ੍ਰਸਾਦ ਗੁਰ ਸਾਗਰ ਰਤਨੀ ਭਰਪੂਰੇ ਅੰਮ੍ਰਿਤ ਸੰਤ ਤੁਗੇ ਨਹੀਂ ਦੂਰੇ ਹਰ ਸਾਹ ਸੋਭ ਤੁਗੇ ਪ੍ਰਭਾਵੇ ਸਰਮਰਮੈ ਅੰਤਰਾਂ ਤੁਰ ਪਾਵੇ ਕਿਆ ਬਗ ਬਪੜਾ ਛਪੜੀ ਨਹਾਏ ਕੀਚੇ ਡੁੱਬੇ ਮਹਿਲ ਨ ਜਾਏ ਰਾਵ ਰਕਸਨ ਤਨ ਕਰੇ ਵਿਚਾਰੀ ਗੁਰ ਦਸੋ ਭੈ ਨਿਰੰਕਾਰੀ ਮੁਕਤ ਬਦਾਰ ਕਰ ਰਾਖਾ ਕੇ ਆਮਣ ਜਾਣ ਲਏ ਗੁਰ ਰਾਖੇ ਸਰਵਰ ਹੰਸਾ ਛੋੜ ਨਾ ਜਾਏ ਪ੍ਰੇਮ ਭਗਤ ਕਰ ਸਹਿ ਸਮਾਏ ਸਰਵਰਮੈ ਹੰਸੰਤ ਲੈ ਸਾਗਰ ਤਤ ਕਥਾ ਗੁਰੂ ਕਿਨੀ ਅਗਰ ਸੁਣ ਮੰਡਲ ਇੱਕ ਜੋਗੀ ਵੈਸੇ ਨਾਰਨ ਪੁਰਖ ਗੁਰੂ ਸੈਸੇ ਤ੍ਰੇ ਪਵਨ ਜੋ ਤ੍ਰੇ ਲਿਵ ਲਾਈ ਸੁਰ ਨਰ ਨਾ ਸਚੇ ਸਰਣਾਈ ਆਨੰਦ ਮੂਲ ਅਨਾਥ ਉਧਾਰੀ ਗੁਰਮੁਖ ਪੁਰਖ ਸਹਿਜ ਵਿਚਾਰੀ ਭਗਤ ਵਚਨ ਕੈ ਸਚਣ ਹਾਰੇ ਹਉਮੈ ਮਾਰ ਮੇਰੇ ਪਰ ਧਾਰੇ ਅੰਕ ਜਤਨ ਕਰ ਕਾ ਸੰਤਾਏ ਮਰਨ ਖਾਏ ਮੰਡਲ ਮੈਂ ਆਏ ਜਨਮ ਪਦਾਰਥ ਦੁਖਦਾ ਹੋਵੇ ਆਪਣਾ ਕਿੰਗ ਸੁਪਰਮ ਪਰਮ ਰੋਵੇ ਕਹਿ ਤੋ ਪਰਤੋ ਸੁਣ ਸੋਏ ਤੋ ਧਰ ਧੀਰ ਧਰਮ ਕਰਨੀ ਕਰ ਕੇ ਤੋ ਜਾਤਾ ਸਰ ਸੰਜਮ ਦੇ ਜਿਸ ਮਾਰ ਚੌਥੇ ਪਦ ਕੋ ਜੇ ਮਨ ਪਤੀ ਆਏ ਸਾਚੇ ਨਿਰਮਲ ਮੈਲ ਨਾ ਲਾਗੇ ਗੁਰ ਕੈ ਸ਼ਬਦ ਪਰਮ ਕੋ ਭਾਗੇ ਸੂਰਤ ਮੂਰਤਿ ਆਦਨ ਹੋਕੋ ਨਾਨਕ ਜਾਕੇ ਸਾਸ ਰੂਪੋ ਰਾਸੀ ਮੱਲਾ ਪਹਿਲਾ ਸਹਿਜ ਮਿਲੇ ਮਿਲਿਆ ਪ੍ਰਮਾਣ ਨਾ ਤਿਸ ਮਰਨ ਆਉਣ ਜਾਣ ਸਾਤ ਮੈਂ ਦਾਸ ਮੈਂ ਸੋਏ ਜੇ ਦੇਖਾਂ ਤੇ ਔਰ ਨਾ ਕੋਈ ਗੁਰਮੁਖ ਭਗਤ ਸਹਿਜ ਕਰ ਪਾਈਏ ਲੰਗੋ ਪੇਟੇ ਮਰ ਆਈਏ ਜਾਈਏ ਰਹੋ ਸੋਬਰ ਕਰੋ ਜੇ ਸਾਈ ਦੜਾਵੇ ਸਤ ਕਥਾਵੇ ਸ਼ਬਦ ਮਰਾਵੇ ਹਰਕੇ ਲੋਕ ਗਵਰ ਨਹੀਂ ਕਾਰਾ ਸਾਚੋ ਠਾਕਰ ਸਹਿਜ ਪਿਆਰਾ ਕਹਿ ਤਨ ਮੈਂ ਮਨੁਆ ਮਨ ਮੈਂ ਸਾਚਾ ਸੋ ਸਾਚਾ ਮੈਂ ਸਾਚੇ ਰਾਚਾ ਸੇਵਕ ਪਾਪਕੇ ਲਾਗੇ ਪਾਏ ਸਤਿਗੁਰ ਬੂਰਾ ਮਿਲੇ ਮਲਾਏ ਆਪ ਦਿਖਾਵੇ ਆਪੇ ਦੇਖੇ ਹੱਥ ਨਾ ਪੀ ਦੇਣਾ ਬਹੁ ਭੇਖੇ ਕੜ ਪਾਂਡੇ ਦਿਨ ਅੰਮ੍ਰਿਤ ਪਾਇਆ ਪ੍ਰੇਮ ਭਗਤ ਬ੍ਰਾਹਮਣ ਪਤੀ ਆਇਆ ਪੜ ਪੜ ਭੁੱਲੇ ਚੋਟਾਂ ਸਾਹੇ ਬਹੁਤਿਆਂ ਪਾਵੇ ਜਾਏ ਨਾਮ ਜਪੇ ਕੋ ਭੋਜਨ ਸਾਏ ਗੁਰਮੁਖ ਸੇਵ ਕਰੇ ਸਮਾਏ ਪੂਸਲਾ ਤੀਸ ਬਨਵਾਸਾ ਪਰਮ ਦੋਤ ਪਾਏ ਉਲਾਸਾ ਮਨ ਮੇਰੇ ਸੋਚਾ ਕਿਉਂ ਹੋਏ ਸਾਚ ਮੇਰੇ ਪਾਵੇ ਪਰਸੋਏ ਆਚਾਰਾ ਵਿਚਾਰ ਸਰੀਰ ਆਜਿਗਾ ਸਹਿਜ ਮਨ ਧੀਰ ਫਲ ਪੰਕਜ ਮੈਂ ਕੋ ਤੋਧਾਰੇ ਕਰ ਕਿਰਪਾ ਗੁਰਮੇਲ ਪਿਆਰੇ ਕਿਸ ਅੱਗੇ ਪ੍ਰਭ ਤੋ ਸਲਾਹੀ ਗੁਰਦਨ ਦੂਜਾ ਮੈਂ ਕੋ ਨਾਹੀ ਜੋ ਤੁਧ ਭਾਵੇ ਤਿਉਂ ਰਾਸ ਰਜਾਏ ਨਾਨਕ ਸਹਿਜ ਪਾਏ ਗਾਉਂਦਾਏ ਸਾਸਰੀ ਮੱਲਾ ਪੰਜਵਾਂ ਧਰਤੇ ਮਾਸਪਦੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜੋ ਜੋ ਜੋ ਨੀ ਆਇਓ ਤੇ ਤੇ ਉਰਜਾਇਓ ਮਾਨਸ ਜਨਮ ਸੰਜੋਗ ਪਾਇਆ ਤਾਂ ਕੀ ਹੈ ਓਟ ਸਾਧ ਰੱਖੋ ਦੇ ਕਰ ਹੱਥ ਹਰ ਕਿਰਪਾ ਮੇਲੋ ਹਰ ਆਇਆ ਅੰਤ ਜਨਮ ਪ੍ਰਾਣ ਸਿੱਤ ਨਹੀਂ ਪਾਈ ਕਰੋ ਸੇਵਾ ਗੁਰ ਲਾਗੋ ਚਰਨ ਗੋਬਿੰਦ ਜੀ ਕਾ ਮਾਰਗ ਦੇ ਜੀ ਬਤਾਈ ਰਹੋ ਅਨਕੋ ਪਾਪ ਕਰੋ ਮਾਇਆ ਕਹੋ ਬਸ ਕਰੋ ਮੇਰੀ ਮੇਰੀ ਕਰਤਾ ਦੀ ਭਾਵੇ ਕੋਈ ਐਸੋ ਰੇ ਭੇਟੇ ਸੰਤ ਮੇਰੀ ਲਾਹੇ ਸਗਲ ਸੰਤ ਠਾਕਰ ਚੋਂ ਮੇਰਾ ਰੰਗ ਲਾਵੇ ਪੜੇ ਰੇ ਸਗਲ ਵੇਦ ਨਹੀਂ ਚੁੱਕੇ ਮਨ ਭੇਜੇ ਖਿੰਨਾ ਧੀਰੇ ਮੇਰੇ ਕਰਕੇ ਪੰਚਾ ਕੋਈ ਐਸੋ ਰੇ ਭਗਤ ਜੋ ਮਾਇਆ ਤੇਰਾ ਸੇ ਅੰਮ੍ਰਿਤ ਨਾਮ ਮੇਰੇ ਹਿਰਦੇ ਸੰਚਾ ਜੇ ਤੇਰੇ ਤੀਰਥ ਨਾਏ ਅੰਗ ਬੁੱਧ ਮੈ ਲਾਏ ਘਰ ਕੋ ਠਾਕਰ ਇੱਕ ਤਿਲ ਨਾ ਮਾਨੇ ਕਦ ਪਾਵੋ ਸਾਧ ਸੰਗ ਹਰ ਹਰ ਸਦਾ ਆਨੰਦ ਗਿਆਨ ਅੰਜਨ ਮੇਰਾ ਮਨ ਸੁਨਾਨਾ ਸਗਲ ਆਸਰਮ ਕੀਨੇ ਮਨਵਾ ਨੈ ਪਸੀਨੇ ਵਿਵੇਕਹੀਨ ਦੇਹੀ ਧੋਏ ਕੋਈ ਪਾਈਏ ਰੇ ਪੁਰਖ ਵਧਾਤਾ ਪਾਰ ਬ੍ਰਹਮ ਕੇ ਰੰਗ ਰਾਤਾ ਮੇਰੇ ਮਨ ਕੀ ਗੁਰਮੁਖਮਰ ਹੋਏ ਕਰਮ ਧਰਮ ਜੁਗਤਾ ਨੁਖਨਾ ਹਿਤ ਕਰਤਾ ਗਰਵ ਗਰਵ ਪੜੇ ਕਹੀ ਨਾ ਵੇਖੇ ਜਿਸ ਭੇਟੀਏ ਸਗਲ ਮੂਰਤ ਕਰੇ ਸਦਾ ਕੀਰਤ ਗੁਰਪ੍ਰਸਾਦ ਤੋਂ ਨੇਤਰੋਂ ਪੇਖ ਹੈ ਮਨ ਹਟ ਜੋ ਕਮਾਵੇ ਤਿਲ ਨਾ ਲੈ ਕੇ ਪਾਵੇ ਬਗਨ ਜਿਉਂ ਧਿਆਨ ਲਾਵੇ ਮਾਇਆ ਰੇ ਧਾਰੀ ਕੋਈ ਐਸੋ ਰੇ ਸੁਖ ਦਾਈ ਪ੍ਰਭ ਕੀ ਕਥਾ ਸੁਣਾਈ ਤਿਸ ਪੇਟੀ ਜਤ ਹੋਏ ਹਮਾਰੀ
ਸੋ ਪ੍ਰਸਾਨ ਬਪਾਲ ਰਾਏ ਕਾਟੇ ਰੇ ਬੰਧਨ ਮਾਏ ਗੁਰ ਕੇ ਸਬਦ ਮੇਰਾ ਮਨ ਦਾਤਾ ਸਦਾ ਸਦਾ ਨੰਦ ਭੇਟੋ ਨਿਰਭੈ ਗੋਬਿੰਦ ਸੁਖ ਨਾਨਕ ਲਾਗੇ ਅਰਚਨ ਪਰਾਤਾ ਸਫਲ ਸਫਲ ਪਈ ਸਭ ਯਾਤਰਾ ਆਵਣ ਜਾ ਰਹੇ ਮੈਂ ਸਾਗਾ ਰਾਹ ਦੂਜਾ ਰਾਸੀ ਮੱਲਾ ਪਹਿਲਾ ਸੰਤ ਇੱਕ ਓਂਕਾਰ ਸਤਿਗੁਰ ਪ੍ਰਸਾਦ ਕੀਰਤ ਨਾਵਣ ਜਾਓ ਕੀਰਤ ਨਾਮ ਹੈ ਕੀਰਤ ਸਬਦ ਵਿਚਾਰ ਅੰਤਰ ਗਿਆਨ ਹੈ ਗੁਰ ਗਿਆਨ ਸਾਚਾ ਅਥਾਨ ਤੀਰਥ ਦਸ ਪੁਰਬ ਸਦਾ ਦਸਾਰਾ ਹੋ ਨਾਮ ਅਰਥ ਸਦਾ ਜਾ ਚਾਹੁੰਦੇ ਪ੍ਰਭ ਕਰਨੀ ਧਰਾ ਸੰਸਾਰ ਰੋਗੀ ਨਾਮ ਦਾਰੂ ਮਹਿਲ ਲਾਗੇ ਸੱਚ ਬਿਨਾ ਗੁਰਬਾਗ ਨਿਰਮਲ ਸਦਾ ਚਾਨਣ ਸਾਚ ਸਮਝਣਾ ਸਾਚ ਨਾ ਲਾਗੇ ਮਹਿਲ ਸਿਆ ਮਲ ਧੋਈਏ ਗੁਣੇ ਹੈ ਪ੍ਰੋਹ ਚੋਰੋਈਏ ਵਿਚਾਰ ਮਾਰੇ ਤੇਰੇ ਸਾਰੇ ਉਸ ਜੋ ਨ ਆਵੇ ਆਪ ਆਸ ਪਰਮ ਧਿਆਨੀ ਸਾਚ ਸਾਚੇ ਭਾਵੇ ਅਨਾਮ ਜਨਮ ਦਿਨ ਹੱਥ ਸਾਚਾ ਦੂਖ ਪਰ ਹਰੇ ਸੱਚ ਨਾਮ ਪਾਇਆ ਗੁਰ ਦਸਾਇਆ ਮਹਿਲ ਨਹੀਂ ਸੱਚ ਮੰਨੇ ਸੰਗਤ ਮੀਤ ਮਿਲਾਪ ਪੂਰਾ ਨਾਵਣੋ ਗਾਵੇ ਗਾਵਣ ਹਰ ਸਬਦ ਸੁਹਾਵਣੋ ਸਲਾਹੇ ਸਾਚੇ ਮਨ ਸਤਿਗੁਰ ਪੁੰਨ ਦਾਨ ਦਇਆ ਮਥੇ ਫਿਰ ਸੰਗ ਭਾਵੇ ਸਹਿ ਨਾਵੇ ਬੇਣੀ ਤਾਂ ਸੰਗ ਮਸਤ ਸਤੇ ਅਰਾਧੇ ਕੰਕਾਰ ਸਾਚਾ ਨਿਤ ਦੇ ਚੜੇ ਸੁਆਇਆ ਗੁਰ ਸੰਗ ਮੀਤਾ ਸਭ ਸੰਗ ਕਰ ਨਦਰ ਮੇਲ ਮਿਲਾਇਆ ਕਹਿਣ ਕਹੇ ਸਭ ਕੋਏ ਕੇਵੜੇ ਆਖੀਏ ਹੋ ਮੂਰਖਨੀ ਤੇ ਜਾਣ ਸਮਝਾ ਸਾਖੀਏ ਸਤਿਗੁਰ ਕੀ ਸਾਖੀ ਅੰਮ੍ਰਿਤ ਭਾਕੀ ਸਿੱਖ ਮਨ ਮਾਨਿਆ ਮੇਰਾ ਕੂਚ ਕਰਿਆ ਵੇ ਦੁਖੜਾ ਦੇ ਸਭ ਸੱਚੇ ਗੁਰ ਮੇਰਾ ਆਖਣ ਤੋੜਨਾ ਭਗਤ ਭੰਡਾਰੀ ਭਰਪੁਰ ਰਹਿਆ ਸੋਈ ਨਾਨਕ ਸਾਚ ਕਹੇ ਬੇਨੰਤੀ ਮਨ ਮਾਂਜੇ ਸੱਚ ਸੋਈ ਧਨਾਸਰੀ ਮੱਲਾ ਪਹਿਲਾ ਜੀਵਾਂ ਤੇਰੇ ਨਾਏ ਮਾਨ ਆਨੰਦ ਹੈ ਜੀਓ ਸਾਚੋ ਸਾਚਾ ਨਾਉ ਗੁਣ ਗੋਬਿੰਦ ਹੈ ਜੀਓ ਗੁਰ ਗਿਆਨ ਅਪਾਰਾ ਸਿਰਜਣਹਾਰਾ ਜਾਂ ਸਿਰਜੀ ਧਨ ਗੋਈ ਪ੍ਰਵਾਣਾ ਆਇਆ ਹੁਕਮ ਬਿਠਾਇਆ ਫਿਰ ਨ ਸਕੇ ਕੋਈ ਆਪੇ ਕਰ ਵੇਖੇ ਸਿਰ ਸਿਰ ਵੇਖੇ ਆਪੇ ਸੁਰਤ ਬੁਝਾਈ ਨਾਨਕ ਸਾਹਿਬ ਅਗਮ ਗੋਚਰ ਜੀਵਾਂ ਸੱਚੀ ਨਾਈ ਤੁਮ ਸਰੇ ਵਰਨਾ ਕੋਈ ਆਇਆ ਜਾਏ ਸੀ ਜੀਓ ਹੁਕਮੀ ਹੋਏ ਨਬੇੜ ਭਰਮ ਚੁਕਾਏ ਸੀ ਜੀਓ ਗੁਰ ਭਰਮ ਚੁਕਾਏ ਗਤ ਗਾਏ ਸਚਮੈ ਸਾਹਿਬ ਸਮਾਣਾ ਆਪ ਉਪਾਏ ਆਪ ਸਮਾਏ ਹੁਕਮੀ ਹੁਕਮ ਪਛਾਣਾ ਸੱਚੀ ਵਡਿਆਈ ਗੁਰ ਕੇ ਪਾਈ ਤੂੰ ਮਨ ਸਿਖਾਈ ਨਾਨਕ ਸਾਹਿਬ ਅਵਰਨ ਦੂਜਾ ਨਾਮ ਤੇਰੇ ਵਡਿਆਈ ਤੂੰ ਸੱਚਾ ਸਿਰਜਣ ਹਾਰ ਅਲੱਖ ਸਰਨ ਦਿਆ ਜੀਓ ਏਕ ਸਾਹਿਬ ਦੋਈ ਰਹਾ ਬਾਦ ਉਧਨ ਦਿਆ ਜੀਓ ਦੋਈ ਰਾਹ ਚਲਾਏ ਹੁਕਮ ਸੁਭਾਏ ਜਨਮ ਮੁਆ ਸੰਸਾਰਾ ਨਾਮ ਬਿਨਾ ਨਾ ਹੀ ਕੋ ਬੇਲੀ ਬਖਲਾ ਦੀ ਸਿਰ ਭਾਰਾ ਹੁਕਮੀ ਆਇਆ ਹੁਕਮ ਨਾ ਬੂਝੇ ਹੁਕਮ ਸਵਾਰਨ ਹਾਰਾ ਨਾਨਕ ਸਾਹਿਬ ਸਭ ਸਮਝਾ ਪਾਏ ਸਾਚਾ ਸਿਰਜਣ ਹਾਰਾ ਭਗ ਸੋਹੇ ਦਰਬਾਰ ਸਭ ਦੁਸਾਇਆ ਜੀਓ ਬੋਲੇ ਅੰਮ੍ਰਿਤ ਬਾਣ ਰਸਨ ਸਾਇਆ ਜੀਓ ਰਸਨ ਸਾਏ ਨਾਮ ਤੁਸਾਏ ਗੁਰ ਕੇ ਸਭ ਲਮਕਾਣੇ ਪਾਰਸ ਪਰਸੈ ਪਾਰਸ ਹੋਏ ਜਾਂ ਤੇਰੇ ਮਨ ਭਾਣੇ ਅਮਰਾ ਪਦ ਪਾਇਆ ਆਪ ਗਵਾਇਆ ਵਿਰਲਾ ਗਿਆਨ ਵਿਚਾਰੀ ਨਾਨਕ ਭਗਤ ਸੁੰਦਰ ਸਾਚੇ ਸਾਚੇ ਕੇ ਵਪਾਰੀ ਭੂਖ ਪਿਆ ਸੋਇਆ ਕਿਉਂ ਦਰ ਜਾਏ ਸਜੀਓ ਸਤਿਗੁਰ ਪੂਛੋ ਜਾਏ ਨਾਮ ਪਿਆਏ ਸਜੀਓ ਸੱਚ ਨਾਮ ਪਿਆਈ ਸਾਚ ਚਵਾਈ ਗੁਰਮੁਖ ਸਾਚ ਪਛਾਣਾ ਦੀਨਾ ਨਾ ਦਿਆ ਨਿਰੰਜਨ ਅੰਜਨ ਨਾਮ ਖਾਣਾ ਕਰਨੀ ਕਾਰ ਧੁਰੋਂ ਫੁਰਮਾਈ ਆ ਮੁਆ ਮਨ ਮਾਰੀ ਨਾਨਕ ਨਾਮ ਰਸਮੀਤਾ ਤਸਣਾ ਨਾਮ ਨਵਾਰੀ ਰਾਸਤਰੀ ਸੰਤ ਮਹਲਾ ਪਹਿਲਾ ਫਿਰ ਸੰਗ ਮੁਠੜੀਏ ਖਬਰ ਨਾ ਪਾਈ ਆਜੀਓ ਮਸਤਕ ਲਖੇੜਾ ਲੇਖ ਗੁਰੂ ਘੁਮਾਇਆ ਜੀਓ ਲੇਖ ਨਾ ਮਿੱਟੀ ਗੁਰੂ ਘੁਮਾਇਆ ਕਿਆ ਜਾਣਾ ਕਿਆ ਹੋਸੀ ਗੁਣੀ ਚਾਰ ਨਹੀਂ ਰੰਗ ਰਾਤੀ ਅਵਗਣ ਬਹਿ ਬਹਿ ਰੋਸੀ ਧਨ ਜੋ ਬਣਿਆ ਆਕੀ ਛਾਇਆ ਬਿਰਧ ਪਏ ਦਿਨ ਪੁੰਨਿਆ ਨਾਨਕ ਨਾਮ ਬਿਨ ਦੁਹਾਗਣ ਚੂਟੀ ਚੂੜੂ ਚੁਨਿਆ ਬੁੱਢੀ ਘਰ ਘਾਲਿਓ ਗੁਰ ਕੇ ਪਏ ਚਲੋ ਸਾਚਾ ਨਾਮ ਚਾਏ ਪਾਵੇ ਸੁਖ ਮਹਲੋ ਹਰ ਨਾਮ ਚਾਏ ਤਾਂ ਸੁਖ ਪਾਏ ਪੀ ਅੜੇ ਦਿਨ ਚਾਰੇ ਨਿਜ ਘਰ ਜਾਏ ਬਏ ਸੱਚ ਪਾਏ ਅੰਦਰ ਨਾਲ ਪਿਆਰੇ ਬਿਨ ਭਗਤੀ ਘਰ ਵਾਸ ਨਾ ਹੋਵੀ ਸੁਣਿਓ ਲੋਕ ਸਬਾਏ ਨਾਨਕ ਸੱਚੀ ਤਾਂ ਫਿਰ ਪਾਏ ਰਾਤੀ ਸਾਚੇ ਨਾਏ ਫਿਰ ਤਨ ਪਾਵੇ ਤਾਂ ਫਿਰ ਭਾਵੇ ਨਾਰੀ ਜੀਓ ਰੰਗ ਪ੍ਰੀਤਮ ਰਾਤੀ ਗੁਰ ਕੇ ਸਬਦ ਵਿਚਾਰੀ ਜੀਓ ਗੁਰ ਸਬਦ ਵਿਚਾਰੀ ਨਾ ਪਿਆਰੀ ਨਿਮਨੇ ਭਗਤ ਕਰੇ ਮਾਇਆ ਮੋਹ ਜਲਾਏ ਪ੍ਰੀਤਮ ਰਸਮੈ ਰੰਗ ਕਰੇ ਪ੍ਰਭ ਸਾਚੇ ਸੇਤੀ ਰੰਗ ਰੰਗੇਤੀ ਲਾਲ ਪਈ ਮਨ ਮਾਰੀ ਨਾਨਕ ਸਾਚੋ ਸੀ ਸੁਹਾਗਣ ਕਿਰਸੋ ਕੋਈ ਪਿਆਰੀ ਫਿਰ ਘਰ ਸੋਹੇ ਨਾਰ ਜੇ ਫਿਰ ਪਾਵੇ ਜੀਓ ਝੂਠੇ ਵਹਿਣ ਚਵੇ ਕਾਮਨਾ ਆਵੇ ਜੀਓ ਝੂਠ ਲਾਵੇ ਕਾਮਨਾ ਆਵੇ ਨਾ ਫਿਰ ਦੇਖੇ ਨੈਣੀ ਅਵਗਣਿਆਰੀ ਕੰਤ ਵਸਾਰੀ ਝੂਠੀ ਵੇਦਾਂ ਰਾਣੀ ਗੁਰ ਸ਼ਬਦ ਨਮਾ ਨੇ ਪਾਈ ਪਾਤੀ ਸਾਤਨ ਮਹਿਲ ਨਾ ਪਾਏ ਨਾਨਕ ਆਪੇ ਆਪ ਜਾਣੇ ਗੁਰਮੁਖ ਸਾਹਿਬ ਸਮਾਏ ਧਨ ਸੁਹਾਗਣ ਨਾਰ ਜਿਨ ਫਿਰ ਜਾਣਿਆ ਜੀਓ ਨਾ ਬਿਨਾ ਕੂੜਿਆਰ ਕੂੜ ਕਮਾਣਿਆ ਜੀਓ ਹਰ ਭਗਤ ਆਵੀ ਸੱਚੇ ਭਾਵੀ ਪਾਏ ਭਗਤ ਪ੍ਰਭ ਰਾਤੀ
ਕਦਲੀ ਵਾਲਾ ਜੋਬਨ ਬਾਲਾ ਖਸਰਾਵੇ ਰੰਗ ਰਾਤੀ ਗੁਰ ਸ਼ਬਦ ਉਦਾਸੀ ਸੌਰਵਾਸੀ ਫਲ ਪਾਇਆ ਗੁਣਕਾਰੀ ਨਾਨਕ ਸਾਚ ਮਿਲੇ ਵਡਿਆਈ ਫਿਰ ਘਰ ਸੁਹੇ ਨਾਰੀ ਰਾਤੀ ਸੰਤ ਮਹਲਾ ਚੌਥਾ ਘਰ ਪਹਿਲਾ ਇੱਕ ਓਮਕਾਰ ਸਤਿਗੁਰ ਪ੍ਰਸਾਦ ਹਰ ਜੋ ਕਿਰਪਾ ਕਰੇ ਤਾਂ ਨਾਮ ਧਿਆਈਏ ਜੀਓ ਸਤਿਗੁਰ ਮੇ ਸੁਭਾਏ ਸਹਿਜ ਗੁਣ ਗਾਈਏ ਜੀਓ ਗੁਣ ਗਾਏ ਵਿੱਚੇ ਸਦਾਯਾਮ ਗੰਜਾ ਆਪ ਸਾਚੇ ਭਾਵੇ ਅੰਕਾਰਾਂ ਮੇ ਪਈਏ ਮਾਇਆ ਸਹਿਜ ਨਾਮ ਸਮਾਵੇ ਆਪ ਕਰਤਾ ਕਰੇ ਸੋਈ ਆਪ ਦੇ ਤਾਂ ਪਾਈਏ ਹਰ ਜੋ ਕਿਰਪਾ ਕਰੇ ਤਾਂ ਨਾਮ ਧਿਆਈਏ ਜੀਓ ਅੰਦਰ ਸਾਚਾ ਨੇ ਹੋ ਪੂਰੇ ਸਤਿਗੁਰੇ ਜੀਓ ਹੋ ਤੇਸੇ ਵੀ ਦਿਨ ਰਾਤ ਮੈਂ ਕਦੇ ਨਾ ਵਿਸਰਹਿ ਜੀਓ ਕਦੇ ਨਾ ਉਸਾਰੀ ਅੰਦਿਨ ਸਮਾਰੀ ਜਨਮ ਲਈ ਤਾਂ ਜੀਵਾਂ ਸ਼੍ਰਵਣੀ ਸੁਣੀ ਤਾਂ ਇਹ ਮੰਤਰ ਤੇ ਗੁਰਮੁਖ ਅੰਮ੍ਰਿਤ ਪੀਵਾਂ ਨਜ਼ਰ ਕਰੇ ਤਾਂ ਸਤਿਗੁਰ ਮੇਲੇ ਅੰਦਿਨ ਵਿਵੇਕ ਬੁੱਧ ਵਿੱਚ ਰਹੇ ਅੰਦਰ ਸਾਚਾ ਨੇ ਹੋ ਪੂਰੇ ਸਤਿਗੁਰ ਆਏ ਸਤ ਸੰਗਤ ਮਿਲੇ ਵਟ ਭਾਗ ਤਾਂ ਹਾਰਾ ਸਿਆਵੇ ਜੀਓ ਆਂਦੇ ਰਹੇ ਲਿਵ ਲਾਏ ਤਾਂ ਸਹਿਜ ਸਮਾਵੇ ਜੀਓ ਸਹਿਜ ਸਮਾਵੇ ਤਾਂ ਹਰ ਮਨ ਭਾਵੇ ਸਦਾ ਅਤੀਤ ਬੈਰਾਗੀ ਹਲਤ ਪਲ ਸੋਭਾ ਜਾਗੇ ਅੰਤਰ ਰਾਮ ਨਾਮ ਲਿਵ ਲਾਗੀ ਹਰਕ ਸੋਖ ਦਾਂ ਤੇ ਮੁਕਤਾ ਜੋ ਪ੍ਰਭ ਕਰੇ ਸੋ ਭਾਵੇ ਸਤ ਸੰਗਤ ਮਿਲੇ ਵਟ ਭਾਗ ਤਾਂ ਹਾਰਾ ਸਿਆਵੇ ਜੀਓ ਦੂਜੇ ਪਾਏ ਦੁੱਖ ਹੋਏ ਮਨ ਮੁਖ ਜਮ ਜੋਇਆ ਜੀਓ ਹਾਏ ਹਾਏ ਕਰੇ ਦਿਨ ਰਾਤ ਮਾਇਆ ਦੁੱਖ ਮੋਇਆ ਜੀਓ ਮਾਇਆ ਦੁੱਖ ਮੋਇਆ ਹੁਣੇ ਰੋਇਆ ਮੇਰੀ ਮੇਰੀ ਕਟਵਾਵੇ ਜੋ ਪ੍ਰਭ ਦੇ ਸੇਤੇ ਨਾਹੀ ਅੰਤ ਗਿਆ ਪੁਛਤਾਵੇ ਬਿਨਾਂ ਵੇਖੋ ਸਾਧਨ ਚਾਲੇ ਪੁੱਤਰ ਕਲਤਰ ਮਾਇਆ ਧੋਇਆ ਦੂਜੇ ਪਾਏ ਦੁੱਖ ਹੋਏ ਮਨ ਮੁਖ ਜਮ ਜੋਇਆ ਜੀਓ ਕਰ ਕਿਰਪਾ ਲਿਓ ਮਿਲਾਏ ਮਹਿਲ ਹਰ ਪਾਇਆ ਜੀਓ ਸਦਾ ਰਹੇ ਕਰ ਜੋ ਬ੍ਰਾਹਮਣ ਪਾਇਆ ਜੀਓ ਬ੍ਰਾਹਮਣ ਪਾਵੇ ਤਾਂ ਹੁਕਮ ਸਮਾਵੇ ਹੁਕਮ ਮਨ ਸੁਖ ਪਾਇਆ ਆਂਦਨ ਜਪ ਕਰੇ ਦਿਨ ਰਾਤੀ ਸਹਿਜੇ ਨਾਮ ਧਿਆਇਆ ਅਨਾਮੋ ਨਾਮ ਮਿਲੀ ਵਡਿਆਈ ਨਾਨਕ ਨਾਮ ਮਨ ਭਾਵੇ ਕਰ ਕਿਰਪਾ ਲਿਓ ਮਿਲਾਏ ਮਹਿਲ ਹਰ ਪਾਵੇ ਜੀਓ ਤਰਾਸੀ ਮੱਲਾ ਪੰਜਵਾਂ ਸੰਤ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਤਿਗੁਰ ਦੀਨ ਦਿਆਲ ਜੈ ਸੰਘਾਰ ਗਾਵੀ ਜੀਓ ਅੰਮ੍ਰਿਤ ਹਰ ਕਾ ਨਾਮ ਸਾਧ ਸੰਗਰਾਵੀ ਜੀਓ ਫਲ ਸੰਗ ਸਾਧੂ ਇੱਕ ਰਾਧੂ ਜਨਮ ਮਨ ਦੁੱਖ ਨਾਸੇ ਤੁਰ ਕਰਮ ਲਿਖਿਆ ਸਾਚ ਕਿਆ ਕਟੀ ਜਮ ਕੀ ਫਾਸੇ ਭੈ ਭਰਮ ਨਾਠੇ ਸੁਤੀ ਗਾਠੇ ਜਮ ਪੰਥ ਮੂਲ ਨਾ ਆਵੀਏ ਬਿਨੋਂਤ ਨਾਨਕ ਧਾਰ ਕਿਰਪਾ ਸਧਾਰ ਗੁਣ ਗਾਵੀਏ ਨਿਤ ਹਰਿਆਂ ਤਰ ਇੱਕ ਨਾਮ ਨਿਰੰਜਨੋ ਜੀਓ ਤੂੰ ਦਾਤਾ ਦਤਾਰ ਸਰਬ ਦੁੱਖ ਭੰਜਨੋ ਜੀਓ ਦੁੱਖ ਅਰਥ ਕਰਤਾ ਸੁਖੇ ਸਵਾਮੀ ਸਰਨ ਸਾਧੂ ਆਇਆ ਸੰਸਾਰ ਸਾਗਰ ਮਹਾਂ ਵਿਛੜਾ ਭਲੇ ਕਮਾਏ ਕਰਾਇਆ ਪੂਰਿਆ ਸਰਬ ਥਾਈ ਗੁਰ ਗਿਆਨ ਨੇਤਰੀ ਅੰਜਨੋ ਬਿਨਵੰਤ ਨਾਨਕ ਸਦਾ ਚੰਗਰੀ ਸਰਬ ਦੁੱਖ ਭੈ ਭੰਜਨੋ ਆਪ ਲੀਏ ਲੜਾਏ ਕਿਰਪਾ ਧਾਰਿਆ ਜੀਓ ਮੋਹਿ ਨਰਗੁਣੀ ਚਨਾਥ ਪ੍ਰਭ ਅਗਮ ਅਪਾਰਿਆ ਜੀਓ ਜਾਤ ਸਦਾ ਕਿਰਪਾ ਸਵਾਮੀ ਨੀ ਸਾਪੁਣ ਹਰਿਆ ਜੀ ਜਨਤਾ ਵਾਸੇ ਰਹੇ ਸਭ ਤੇਰੀ ਸਾਰਿਆ ਆਪ ਕਰਤਾਇਆ ਭੁਗਤਾਇਆ ਆਪ ਸਦਾ ਵਿਚਾਰਿਆ ਬਿਨਵੰਤ ਨਾਮ ਗੁਣ ਗਾਏ ਜੀਵਾ ਹਰ ਜਪ ਜਪੋ ਬਨਵਾਰੀਆ ਤੇਰਾ ਦਰਸ ਅਪਾਰ ਨਾਮ ਅਮੋਲੀ ਜੀਓ ਨਿਤ ਜਪੇ ਤੇਰੇ ਦਾਸ ਪੁਰਖ ਅਤੋ ਲਈ ਜੀਓ ਸੰਤ ਰਸਨ ਮੁਠਾ ਆਪ ਸੁਠਾ ਹਰ ਰਸੇ ਸੇ ਮਤਿਆ ਗੁਰ ਚਰਨ ਲਾਗੇ ਮਹਾਂ ਭਾਗੇ ਸਦਾ ਆਂਦਨ ਜਾਗਿਆ ਸਦਾ ਸਦਾ ਸਿਮਰਤ ਸਵਾਮੀ ਸਾ ਸਾਧ ਗੁਣ ਬੋਲੀ ਬਿਨਵੰਤ ਨਾਮ ਧੂਰ ਸਾਧੂ ਨਾਮ ਪ੍ਰਭੂ ਅਮੋਲਈ ਰਾਗ ਧਨਾਸਰੀ ਬਾਣੀ ਭਗਤ ਕਬੀਰ ਦੀ ਸੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੰਤ ਸਨੰਦ ਮਹੇਸ ਸਮਾਨਾ ਸੇਖ ਨਾਗ ਤਿਰ ਮਰ ਮਨ ਜਾਨਾ ਸੰਤ ਸੰਗਤ ਨਾਮ ਹਿਰਦੇ ਵਸਾਈ ਰਹਾਓ ਹਨੂਮਾਨ ਸਰਗਰ ਸਮਾਨਾ ਸੁਰਪਤ ਨਰਪਤ ਨਹੀਂ ਗੁਣ ਜਾਨਾ ਚਾਰ ਵੇਦ ਸਿਮਰ ਪੁਰਾਨਾ ਕਮਲਾ ਭਗਤ ਕਮਲਾ ਨਹੀਂ ਜਾਨਾ ਕਹਿ ਕਬੀਰ ਸੋ ਪਰਮੇ ਨਾਹੀ ਪਾਗਲਾ ਗਰਾਮ ਰਹੇ ਸੁਰ ਨਾਹੀ ਜਿਨ ਤੇ ਪੈਰ ਪੈਰ ਤੇ ਧਰੀ ਆਇਆ ਆਪ ਕਦੇ ਕਹਿ ਕੀਜੇ ਕਾਲਾ ਰੀਪਰੇ ਬਦਕ ਜਿਉਂ ਕਹੋ ਕੌਣ ਬਦ ਕੀਜੇ ਸੋ ਦਿਨ ਅਮਨ ਲਾਗਾ ਮਾਤਾ ਪਾਈ ਸੁਖਬੰਤਾ ਕਹੋ ਕਹੂ ਹੈ ਕਾਕਾ ਰਹਾਉ ਜਬ ਲਗ ਜੀਓ ਤੇ ਕਾਇਆ ਮੈਂ ਵਰਤੇ ਆਪਾ ਪਸੁਣ ਬੂਝੇ ਲਾਜ ਕਰੇ ਜੀਵਨ ਪਦ ਕਾਰਨ ਲੋਚਨ ਕਸੁਣ ਸੂਝੇ ਕਹਿ ਤਕਬੀਰ ਸੁਨੋਰੇ ਪ੍ਰਾਣੀ ਚੋਦੋ ਮਨ ਕੇ ਭਰਮਾ ਕੇਵਲ ਨਾਮ ਜਪੂਰੇ ਪ੍ਰਾਣੀ ਪਰੋ ਏਸੀ ਸਰਨਾ ਜੋ ਜਨ ਪਾਉ ਭਗਤ ਕਾ ਜਾਣੇ ਕਾਕੋ ਚਰਜ ਕਾਹੋ ਜੋ ਜਲ ਜਲ ਮੈਂ ਪੈਸਣ ਨਿਸ਼ੇ ਕਿਉਂ ਢੋਰ ਮਿਲਿਓ ਜਲਾਹੋ ਹਰ ਕੇ ਲੋਗਾ ਮੈਂ ਤੋ ਮਸਤਾ ਭੋਰਾ ਜੋ ਤਨ ਕਾਸੀ ਤਜੇ ਕਬੀਰਾ ਰਮਈਏ ਕਾ ਨਹੋਰਾ ਕਹਾਉ ਕਹਿਤ ਕਬੀਰ ਸੁਨੋਰੇ ਲੋਈ ਭਰਮ ਨ ਭੁੱਲੋ ਕੋਈ ਕਿਆ ਕਾਸੀ ਕਿਆ ਉਪਰ ਮਗਰ ਰਾਮ ਰਦੇ ਜੋ ਹੋਈ ਇੰਦਰ ਲੋਕ ਸਭ ਲੋਕੇ ਜੈਬੋ ਓਛੇ ਤਾਪ ਕਰ ਬਹੁ ਰਹੋ ਕਿਆ ਮੰਗੋ ਕੇ ਸਰ ਨਾਹੀ ਰਾਮ ਨਾਮ ਰਖਮਨ ਮਾਹੀ ਰਹਾਉ ਸੋਭਾ ਰਾਜ ਦੇ ਪੈ ਦੇ ਪੈ ਵਡਿਆਈ ਅੰਤ ਨ ਕਾਹੂ ਸਮਝਾਈ ਪੁੱਤਰ ਕਲਤਰ ਲਕਸ਼ਮੀ ਮਾਇਆ ਇਨਤੇ ਕਹੋ ਕਵਨ ਸੁਖ ਪਾਇਆ ਕਹਿਤ ਕਬੀਰ ਅਵਰ ਨਹੀਂ ਕਾਮਾ ਹਮਰੇ ਮਨ ਤਨ ਰਾਮ ਕੋ ਨਾਮਾ
ਰਾਮ ਸਿਮਰ ਰਾਮ ਸਿਮਰ ਰਾਮ ਸਿਮਰ ਭਾਈ ਰਾਮ ਨਾਮ ਸਿਮਰ ਪੈਨ ਭੁਗਤੇ ਦੁਖਾਈ ਰਹਾਓ ਮਮਤਾ ਸਤ ਦੇ ਗ੍ਰਹਿ ਸੰਭ ਸੁਭਦਾਈ ਹਨ ਮੈਂ ਕਹਿਣਾਈ ਤੇਰੋ ਕਾਲ ਵਿਆਈ ਅਜਾਮਲ ਰਾਜ ਜਨ ਕਾ ਪਤ ਕਰਮ ਕੀਨੇ ਕੇਉ ਤਿਰਪਾਤ ਬੜੇ ਰਾਮ ਨਾਮ ਲੀਨੇ ਸ਼ੁਕਰ ਮੁਖ ਸ਼ੁਕਰ ਕੁਕਰ ਜੋਨ ਪਰਮੇ ਸਉ ਲਾਜ ਨਾਈ ਰਾਮ ਨਾਮ ਸਾਡੇ ਅੰਮ੍ਰਿਤ ਸਾਹਿਬ ਦੇਖਾਈ ਤਜ ਭਰਮ ਕਰਮ ਵਿਦ ਨਖੇਦ ਰਾਮ ਨਾਮ ਲੇਹੀ ਗੁਰਪ੍ਰਸਾਦ ਜਨ ਕਬੀਰ ਰਾਮ ਕਰ ਸੁਨੇਹੀ ਸੁਨਾਸੀ ਬਾਣੀ ਭਗਤ ਨਾਮ ਦੇਵ ਜੀ ਕੀ ਓਂਕਾਰ ਸਤਿਗੁਰ ਪ੍ਰਸਾਦ ਗੈਰੀ ਕਰਕੇ ਨੀ ਖੁਦਾਈ ਉਪਰ ਸ਼ਮੰਡ ਬਸਾਏ ਮਾਰਕੰਡੇ ਕੇ ਜੋਤ ਕਾਈ ਜਨ ਸੈਨ ਕਰ ਮੋਨ ਬੁਲਾਏ ਹਮਰੋ ਕਰਤਾ ਰਾਮ ਸੁਨੇਹੀ ਕਾਹੇਰੇ ਨਰ ਗੁਰਬ ਕਰਤਾ ਬੰਸ ਜਾਏ ਝੂਠੀ ਗਈ ਰਾਓ ਮੇਰੀ ਮੇਰੀ ਕਰੋ ਕਰਤੇ ਦੁਰਜੋਧਨ ਸੇ ਪਾਈ ਬਾਰੇ ਜੋਧਨ ਸਤ ਚਲੇ ਤਾ ਦੇਹੀ ਗਰਜਨ ਖਾਈ ਸਰਬ ਸੁਣ ਕੀ ਲੰਕਾ ਹੋਤੀ ਰਾਮ ਸੇ ਦਿਖਾਈ ਕਾਂ ਪੈ ਉਧਰ ਬੰਦੇ ਹਾਥੀ ਕਨ ਮੈਂ ਕੋਈ ਪਰਾਈ ਦੁਰਬਾਸਾ ਕਿਉਂ ਕਰ ਤਰਸਾਰੀ ਜਾਗ ਵੇ ਫਲ ਪਾਏ ਕਿਰਪਾ ਕਰੀ ਜਨ ਆਪਣੇ ਉਪਰ ਨਾਮ ਦਿਓ ਅਰਗੁਣ ਗਾਏ ਦਸ ਪੈਰ ਅਗਨ ਮੋਏ ਬਸ ਕੀਨੀ ਪੰਚੋ ਕਰਮ ਸੁਣਾਵੋ ਸਤਰ ਦੋਏ ਭਰੇ ਅੰਮ੍ਰਿਤ ਸਰ ਵੇਖੋ ਮਾਰ ਚੜਾਵੋ ਪਾਛੇ ਬੋ ਨਯਾ ਮਨ ਪਾਵੋ ਅੰਮ੍ਰਿਤ ਬਾਣੀ ਕਰਤੇ ਉਤਰੋ ਆਤਮ ਕੋ ਸਮਝਾਵੋ ਰਹਾਓ ਵਜਰ ਕਠਾਰ ਮੈ ਹੈ ਸੀਨਾ ਕਰ ਮਿਲਤ ਲਗ ਪਾਵੋ ਸੰਸੰ ਕੇ ਹਮ ਕੇ ਸੇਵਕ ਭਗਤਾਂ ਕੇ ਦਰ ਪਾਵੋ ਇਹ ਸੰਸਾਰ ਚ ਤਾਂ ਵੀ ਸੁਖੋ ਜੋ ਮਾਇਆ ਨਾ ਲੁਟਾਵੋ ਮਾਇਆ ਨਾਮ ਗਰਭ ਜੋਨ ਕਾ ਤੇ ਤਜ ਦਰਸਨ ਪਾਵੋ ਇਤ ਗਰ ਭਗਤ ਕਰੇ ਜੋ ਜਨ ਤਿਨ ਪੋ ਸਗਲ ਚੁਕਾਈਏ ਕਹਿਤ ਨਾਮ ਦਿਓ ਬਾਰ ਕਿਆ ਭਰਮ ਇਹ ਸੰਜ ਮਹਰ ਪਾਈਏ ਮਾਰ ਮਾਰ ਜੈਸੇ ਨੀਰ ਬਾਲਾ ਬੇਲ ਬਾਲਾ ਸਰਹਾਲਾ ਜੋ ਕੰਕਰ ਨੇ ਸਨਾਦ ਬਾਲਾ ਤਿਉ ਮੇਰੇ ਮਨ ਰਾਮਈਆ ਤੇਰਾ ਨਾਮ ਰੂੜੋ ਰੂਪ ਰੋੜੋ ਅਤ ਰੰਗ ਰੂੜੋ ਮੇਰੋ ਰੋ ਮਈਆ ਰਹਾਓ ਜੋ ਤਰਣੀ ਕੋ ਇੰਦਰ ਬਾਲਾ ਕੁਸੁੰਬਾਸ ਜੈਸੇ ਭਵਰਲਾ ਜੋ ਕੋਕਲ ਕੋ ਅੰਬ ਬਾਲਾ ਤਿਉ ਮੇਰੇ ਮਨ ਰਾਮਈਆ ਚੱਕਵੀ ਕੋ ਜੈਸੇ ਸੂਰ ਬਾਲਾ ਮਾਨਸਰੋਵਰ ਹੰਸਲਾ ਜੋ ਤਰਣੀ ਕੋ ਕੰਤ ਬਾਲਾ ਤਿਉ ਮੇਰੇ ਮਨ ਰਾਮਈਆ ਬਾਰ ਕੋ ਜੈਸੇ ਖੀਰ ਬਾਲਾ ਚਾਤਰਕ ਮੁਖ ਜੈਸੇ ਜਲ ਧਰਾ ਮਛਲੀ ਕੋ ਜੈਸੇ ਨੀਰ ਬਾਲਾ ਤਿਉ ਮੇਰੇ ਮਨ ਰਾਮਈਆ ਸਾਧਕ ਸੈ ਸਗਲ ਮਨ ਚਾਹੇ ਬਿਰਲੇ ਕਾ ਉਡੀਸਲਾ ਸਗਲ ਭਾਵਨ ਤੇਰੋ ਨਾਮ ਬਾਲਾ ਤਿਉ ਨਾਮੇ ਮਨ ਬੀਸਲਾ ਕਹਿਲ ਪੁਰੀਏ ਪੁੰਡਰਕੋ ਨਾ ਤਾਚੇ ਅੰਸਾ ਸਗਲੇ ਜਨਾ ਕਸਨਾ ਤੇ ਜਾਨੂ ਹਰ ਹਰ ਨਚੰਤੀ ਨਾਚਨਾ ਪੈਰ ਪੁਰ ਸਾਬਰਾ ਅਸੋਨ ਪ੍ਰਸਾਦ ਮਰਾ ਅਸਗਾ ਅਸ ਉਸਗਾ ਹਰ ਕਾ ਬਾਗਰਾ ਨਾਚੇ ਸਿੰਧੀ ਮੈਂ ਸਾਗਰਾ ਰਹੋ ਨਾਚੰਤੀ ਗੋਪੀ ਜਨਾ ਨਈਆ ਤੇ ਬੈਰੇ ਕਨਾ ਕਰਕ ਨਾਚਾ ਭ੍ਰਮਿਆ ਚਾ ਕੇਸਵਾ ਬਚਾਉਣੀ ਅਯੇ ਮਾਈਏ ਏ ਕਿਆਨ ਜੀਓ ਸਿੰਧੀ ਅਪ ਕਰੇ ਸੰਸਾਰਾ ਭ੍ਰਮ ਭ੍ਰਮਾਏ ਤੁਮ ਕੇ ਦੁਆਰਾ ਕੁਨਰੇ ਮੈਂ ਜੀ ਨਾਮਾ ਹੋ ਜੀ ਆਲਾ ਤੇ ਨਿਵਾਰਣਾ ਜਮ ਕਾਰਣਾ ਪਤਿਤ ਪਾਵਨ ਮਾਧੋ ਬਿਰਦ ਤੇਰਾ ਧਨ ਤੇ ਵਹਿ ਮਨ ਜਨ ਜਿਨ ਚਾਹਿਓ ਹਰ ਪ੍ਰਭ ਮੇਰਾ ਮੇਰੇ ਮਾਥੇ ਲਾਗੀ ਲੇ ਮੇਰੇ ਮਾਥੇ ਲਾਗੀ ਲੇ ਧੂਰ ਗੋਬਿੰਦ ਚਰਨਨ ਕੀ ਸੁਰ ਨਰ ਮਨ ਜਨ ਤੈਨੂੰ ਕੇ ਦੂਰ ਰਹੋ ਦੀਨ ਕਾ ਦਿਆਲ ਮਾਧੋ ਗੁਰ ਪਰਹਾਰੀ ਚਰਨ ਸੁਣ ਨਾਮਾ ਬਲ ਤਿਹਾਰੀ ਨਾਸੀ ਭਗਤ ਰਵਦਾਸ ਜੀ ਕੀ ਓਂਕਾਰ ਸਤਿਗੁਰ ਪ੍ਰਸਾਦ ਹਮ ਸਰ ਦੀਨ ਬਿਆਲ ਨਾ ਤੁਮ ਸਰ ਆਪਤੀ ਆਰ ਕਿਆ ਕੀਜੇ ਬਚਨੀ ਤੋਰ ਮੋਰ ਮਨ ਮਾਨੇ ਜਨ ਕੋ ਪੂਰਨ ਦੀਜੇ ਹੋ ਬਲ ਬਲ ਜਾਉਣ ਮਈਆ ਕਾਰਨੇ ਕਾਰਨ ਕਮਨ ਬੋਲ ਰਹੋ ਬਹੁਤ ਜਨਮ ਵਿਛਰੇ ਤੇ ਮਾਧੋ ਇਹ ਜਨਮ ਤੁਮਾਰੇ ਲੇਖੇ ਕਹਿ ਰੋਦਾਸ ਸਲਗ ਜੀਵ ਚਿਰ ਪੈ ਦਰਸ਼ਨ ਦੇਖੇ ਯਤ ਸਿਮਰਨ ਕਰੋ ਅਨੈਨ ਅਵਲੋਕਨੋ ਸ਼੍ਰਵਣ ਬਾਣੀ ਸੋ ਜਸ ਪੂਰ ਰਾਖੋ ਮਨ ਸੋ ਮਦਕਾਰ ਕਰੋ ਚਰਨ ਹਿਰਦੇ ਕਰੋ ਰਸਨ ਅੰਮ੍ਰਿਤ ਰਾਮ ਨਾਮ ਭਾਖੋ ਮੇਰੀ ਪ੍ਰੀਤ ਗੋਬਿੰਦ ਸਿਉ ਜੈਨ ਘਟੇ ਮੈਂ ਤੋ ਮੋਲ ਮਹਿੰਗੀ ਲਈ ਜੀ ਸਟੇ ਰਹੋ ਸਾ ਸੰਗਤ ਬਣਾ ਪਾਓ ਨਹੀਂ ਉਗਦੇ ਭਾਵੈ ਨ ਭਗਤ ਨਾ ਹੋਏ ਤੇਰੀ ਪੈਰ ਉਦਾਸ ਇੱਕ ਬੇਨਤੀ ਹੱਥੋਂ ਪੈ

नाम तेरा अम्बला नाम तेरु चंद्रो आ जपे नाम ले तुझे सहोचारे नाम तेरा दीवा नाम तेरो बाती नाम तेरो तोलवे माय पसारे नाम तेरे की ज्योत लगाई पजे उजियारो पम सगलारे नाम तेरो तागा नाम फूल माला पार ठारा सब जुठारे तेरा किया तुझे क्या को नाम तेरा तुझे चौट लारे दस अठा अठ अठे चारे थानी वर्तन है सब संसारे कैरो दार नाम तेरो आरती सत नाम है हर भोग सुहारे ਨਾਸਰੀ ਬਾਣੀ ਭਗਤਾਂ ਕੀ ਕਰਲੋਚਨ ਇੱਕ ਓਮਕਾਰ ਸਤਿਗੁਰ ਪ੍ਰਸਾਦ ਨਾਰਾਇਣ ਨਿੰਦ ਕਾਇ ਭੂਲੀ ਗਵਾਰੀ ਦੁਕਿਰਤ ਸੁਕਿਰ ਥਾਰੋ ਕਰਮਰੀ ਰਹਾਓ ਸੰਕਰਾ ਮਸਤਕ ਬਸਾ ਸੁਰ ਸ੍ਰੀ ਸਨਾਨ ਰੇ ਕੁਲ ਜਨ ਮਧੇ ਮਿਲੋ ਸਾਰਨ ਪਾਣ ਰੇ ਕਰਮ ਕਰ ਕਲੰਕ ਮਫੀਤ ਸਰੀ ਵਿਸਵਾ ਕਾ ਦੇਵ ਕਸਾਮੀ ਤਾ ਚੇਰੇ ਸੁਹਾਰਤੀ ਪੰਖੀ ਰਾਏ ਗਰਲ ਤਾ ਚੇ ਬਾਦਵਾ ਕਰਮ ਕਰ ਅਣਤ ਦਲਾਰੀ ਅਨਕ ਪਾਤ ਕਰਤਾ ਤ੍ਰੇ ਭਾਵਨਾ ਸ੍ਰੀ ਤੀਰਥ ਤੀਰਥ ਭਰਮਤਾ ਲਹੇ ਨਾ ਪਾਰਦੀ ਕਰਮ ਕਰ ਕਪਾਲ ਮਸੀਤ ਸ੍ਰੀ ਅਮਰਤ ਸਸੀ ਤੇ ਲਕਸ਼ਮੀ ਕਲਪਤਰ ਸਿਤੁਰ ਸਨਾਗਰ ਨਦੀ ਜੇ ਨਾਥਮ ਕਰਮ ਕਰ ਕਾਰ ਮਸੀਤ ਸ੍ਰੀ ਦਾਦੀ ਲੈ ਲੰਕਾ ਗਾੜਾ ਪਾੜੀ ਲੈ ਰਾਵਣ ਬਾਣ ਸਰ ਬਿਸਲਾਣ ਸੋਖੀ ਲੈ ਹਰੀ ਕਰਮ ਕਰ ਚੌਤੀ ਮਸੀਤ ਸ੍ਰੀ ਪੂਰਬ ਲੋ ਕਿਰਤ ਕਰਮ ਨਾਮ ਟੇਰੀ ਕਰ ਗਿਣਤਾ ਚੇ ਮੋਏ ਜਪਿਅਲੇ ਨਾਮ ਤੇ ਨਾਮ ਵਸਤਰ ਲੋਚਨ ਰਾਮ ਜੀ ਸ੍ਰੀ ਸੈਣ ਧੂਪ ਜੀ ਕਿਰਤ ਰਾਜ ਆਰਤੀ ਵਾਰਨੇ ਜਾਉ ਕਮਲਾਪਤੀ ਮੰਗਲਾ ਹਰ ਮੰਗਲਾ ਨਿਤ ਮੰਗਲ ਰਾਜਾ ਰਾਮ ਰਾਏ ਕੋ ਰਾਓ ਉਤਮ ਦੀ ਹੈ ਨਿਰਮਲ ਬਾਤੀ ਕਵੇ ਨਿਰੰਜਨ ਕਮਲਾਪਾਤੀ ਰਾਮ ਭਗਤ ਰਾਮਾਨੰਦ ਜਾਨੇ ਪੂਰਨ ਪਰਮਾਨੰਦ ਬਗਾਨੇ ਮਦਨ ਮੂਰਤ ਪੈ ਤਾਰ ਗੋਬਿੰਦੇ ਸੈਨ ਪਣੇ ਪੈ ਪਰਮਾਨੰਦੇ ਪੀਪਾ ਕਾਇਓ ਦੇਵਾ ਕਾਇਓ ਦੇਵਲ ਕਾਇਓ ਜੰਗ ਮਜਾਤੀ ਕਾਇਓ ਧੂਪ ਦੀਪ ਨਹੀਂ ਬੇਦਾ ਕਾਇਓ ਪੂਜੋ ਪਾਤੀ ਕਾਇਆ ਬੋ ਖੰਡ ਕੋਈ ਤੇ ਨਵਨਤ ਪਾਈ ਨਾ ਕਛਾਇਬੋ ਨਾ ਕੇ ਜੈਬੋ ਰਾਮ ਕੀ ਦਾਇ ਰਾਓ ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੇ ਸੋ ਪਾਵੇ ਪੀਪਾ ਪ੍ਰਾਣੇ ਪਰਮ ਸਤ ਹੈ ਸਤਿਗੁਰ ਹੋਏ ਲਖਾਵੇ ਤੰਨਾ ਗੋਪਾਲ ਤੇਰਾ ਆਰਤਾ ਜੋ ਜਾਂ ਤੁਮਰੀ ਭਗਤ ਗ੍ਰੰਥੇ ਕਣਕੇ ਕਾ ਸਵਾਰਤਾ ਰਹੋ ਦਾਲ ਸੀਧਾ ਮੰਗੋ ਘੀਓ ਹਮਰਾ ਖੁਸ਼ੀ ਕਰੇ ਨਿਤ ਜੀਓ ਪਨੀਆ ਸਾਧਨ ਨੀਕਾ ਅਨਾਜ ਮੰਗੋ ਸਤ ਸੀਕਾ ਗਉ ਭੈਂਸ ਮੰਗੋ ਲੋਵੇਰੀ ਇੱਕ ਤਾਜਨ ਸੂਈ ਚੰਗੇਰੀ ਘਰ ਕੀ ਜੀਹਨ ਚੰਗੀ ਜਾਂ ਤੰਨਾ ਲੇਵੇ ਮੰਗੀ ਜੈ ਸ੍ਰੀ ਮਹਲਾ ਚੌਥਾ ਘਰ ਪਹਿਲਾ ਚੌਥ ਦੇ ਇੱਕ ਓਂਕਾਰ ਸਤਿਗੁਰ ਪ੍ਰਸਾਦ ਮੇਰੇ ਹੀ ਅਰੇ ਰਤਨ ਮਰ ਬਸਿਆ ਗੁਰਾ ਧਰਿਓ ਮੇਰੇ ਮਾਥਾ ਜਨਮ ਜਨਮ ਕੇ ਕਿਲ ਬਿਕ ਦੁੱਖ ਉਤਰੇ ਗੁਰ ਨਾਮ ਜੀਓ ਰਹਿਣ ਲਾਥਾ ਮੇਰੇ ਮਨ ਭਜ ਰਾਮ ਨਾਮ ਸਾਮਰਤਾ ਗੁਰਪੂਰੇ ਹਰ ਨਾਮ ਗੁਰਡਾਇਆ ਬਿਨ ਨਾਵੇ ਜੀਵਨ ਬਿਰਸਾ ਰਹੋ ਬਿਨ ਗੁਰ ਮੂਰ ਪੈ ਹੈ ਮਨ ਮੁਖ ਤੇ ਮੋਰ ਮਾਇਆ ਤਿੰਨ ਪਾਥਾ ਤਿੰਨ ਸਾਧੂ ਚਰਨ ਸੇਵੇ ਪ੍ਰਭੂ ਤਿੰਨ ਸਭ ਜਨਮ ਅਸਾਥਾ ਜਿਨ ਸਾਧੂ ਚਰਨ ਸਾਧ ਪਦ ਸੇਵੇ ਤਾਂ ਸਭਲੇ ਜਨਮ ਸਨਾਥਾ ਮੌਕੋ ਪੀਜੇ ਦਾਸਨ ਤੂੰ ਹਰ ਦਇਆ ਧਾਰ ਜਗਨਾਥ ਹਮ ਅੰਧਲੇ ਗਿਆਨਹੀਨ ਗਿਆਨੀ ਕਿਉਂ ਚਲੇ ਮਾਰਗ ਪੰਥਾ ਹਮ ਅੰਧਲੇ ਕੋ ਗੁਰਅੰਚਲ ਦੀਜੇ ਜਨ ਨਾਮ ਚਲੇ ਮਲੰਥਾ ਜੈ ਸ੍ਰੀ ਮਲਾ ਚੌਥਾ ਹੀਰਾ ਲਾਲ ਮੋਰਚ ਭਾਰੀ ਬਨ ਗਾਤ ਨੀਸਾ ਸਾਖਾ ਰਤਨ ਗਾਤ ਗੁਰ ਸਾਧੂ ਦੇਖਿਓ ਸਭ ਰਤਨ ਮੁਕਾਨੋ ਲਾਥਾ ਮੇਰੇ ਮਨ ਗੁਪਤ ਹੀਰ ਹਰ ਰਾਖਾ ਦੀਨ ਦਿਆਲ ਮਲਾਇਓ ਗੁਰ ਸਾਧੂ ਗੁਰ ਮਿਲੇ ਹੀਰ ਪਰਾਥਾ ਰਹੋ ਮਨਮੋਹ ਕੋਟੀ ਅਗਿਆਨ ਅੰਧੇਰਾ ਚੰਤਾ ਰਤਨ ਲਾਥਾ ਤੇ ਉਜੜ ਭਰਮ ਹੋਏ ਗਵਾਰੀ ਮਾਇਆ ਭਿਅੰਗ ਬ੍ਰਿਸ਼ ਚਾਖਾ ਹਰ ਹਰ ਸਾਧ ਮੇਲੋ ਜਨ ਨੀਕੇ ਹਰ ਸਾਧੂ ਸਰਨ ਹਮ ਰਾਖਾ ਹਰ ਅੰਗੀਕਾ ਕਰੋ ਪ੍ਰਸਵਾਮੀ ਹਮ ਪਰੇ ਭਾਗ ਤੁਮ ਪਾਖਾ ਜੇਵਾ ਕਿਆ ਗੁਣਿਆ ਕੋ ਕਾਣੇ ਤੂੰ ਵੱਡ ਅਗਨ ਵੱਡ ਪੁਰਖਾ ਜਨ ਨਾਨਕ ਕਿਰਪਾ ਧਾਰੀ ਪਖਾਣ ਡੁਪਤ ਹਰ ਰਾਖਾ ਜੈ ਸ੍ਰੀ ਮੱਲਾ ਚੌਥਾ ਹਮ ਭਾਰਤ ਕਛੂ ਨ ਜਾਣੇ ਗਤ ਮੈਂ ਤੇਰੇ ਮੂਰਤ ਮੁਗਧ ਆਨਾ ਹਰ ਕਿਰਪਾ ਧਾਰ ਦੀਜੇ ਮਤੇ ਉਸਨੂੰ ਕਰ ਲੀਜੇ ਮੁਗਧੇ ਸਿਆਨਾ ਮੇਰਾ ਮਨ ਆਸੀਆਂ ਅਗਲਾਨਾ ਹਰ ਹਰ ਲਾਇਓ ਗੁਰ ਸਾਧੂ ਮਿਰ ਸਾਧੂ ਕਬ ਤਖਲਾਨਾ ਰਾਓ ਗੁਰ ਖਿਨ ਖਿਨ ਪ੍ਰੀਤ ਲਗਾਓ ਮੇਰੇ ਹੀਰੇ ਮੇਰੇ ਪ੍ਰੀਤਮ ਨਾਮ ਪੁਰਾਣਾ ਬਿਨ ਆਵੇ ਮਰ ਜਾਈਏ ਮੇਰੇ ਠਾਕੁਰ ਜਿਉਂ ਅਮਲੀ ਅਮਲ ਲੁਭਾਨਾ ਜਿਨ ਮਨ ਪ੍ਰੀਤ ਲੱਗੀ ਅਰ ਕੇਰੀ ਤਿੰਨ ਤੁਰ ਭਾਗ ਪੁਰਾਣਾ ਕਿਨ ਹਮ ਕਿਨ ਸਰੇਵੇ ਖਿਨ ਖਿਨ ਜਿਨ ਹਰ ਮੀਤ ਲਗਾਨਾ ਹਰ ਹਰ ਕਿਰਪਾ ਤਾਰੀ ਮੇਰੇ ਠਾਕੁਰ ਜਨ ਬਿਸਰਾ ਚਰੀ ਮਲਾਨਾ ਧਨ ਧਨ ਸਤਿਗੁਰ ਜਨ ਨਾਮ ਗੜਾਇਆ ਜਨ ਨਾਨਕ ਸਿਖ ਪ੍ਰਵਾਨਾ ਜੈ ਸ੍ਰੀ ਮੱਲਾ ਚੌਥਾ ਸਤਿਗੁਰ ਸਾਜਨ ਪੁਰਖ ਵੱਧ ਪਾਇਆ ਹਰ ਰਸ ਰਸ ਫਲ ਲਾਗਬਾ ਮਾਇਆ ਭੰਗ ਗ੍ਰਸਿ ਹੈ ਸਾਣੀ ਗੁਰ ਬਚਨੀ ਜੇ ਸਾਰ ਕਾਢਬਾ ਮੇਰਾ ਮਨ ਰਾਮ ਨਾਮ ਰਸ ਲਾਗਬਾ ਹਰ ਕੀਏ ਪਤ
हर किए पत्र पवित्र मिर सात गुर हर नाम में हर रस चास बारहाओ तन तन मिट पाग मिलो गुर साधु मिर साधु ले उन मन लागवा कृष्णा अग्न बुझी संत पाई हर निर्मल निर्मल गुण गायबा तनके पाखी तुर पाए जन सतगुर दर्शन पाएगा के दूजे पाए पवे ग्रम जोनी सागर सा जन्म समझाएगा हर देव विमल मत गुर साध पद से हर हर मीठ गाएगा हर देव विमल मत गुर साध पग सेवे हर हर मीठ लगाएबा जन नानक रेण साध पग मांगे हर होए दया दवाएबा जय श्री मल्ला चौथा जन हर हृदय नाम नन बस्यो तन मात कीजिए हर बांझा तन सुनी दे सुरे गुणावे ओए सबका मोहि करांजा मेरे मन जा प्रणाम नाम हर माजा हर हर कृपाल कृपा प्राप्त हरि गुर ज्ञान दियो मन समझा रहो हर कीर्त का जुग पाव्यो तुम हर पाइये सदगुरु माजा हबल हरि सदगुर अपने जन गुप्त नाम प्रगाजा दर्शन साध मिलियो वटपागी सब कल वे गए गवाजा सतगुर साहब पाया वट दाना हर किए भोग साजा जन को कृपा तरी जगदी मन हर उर तार्यो मन माजा धर्म राय दर काग दुखारे जन नानक लेखा समझा जय श्री मंदा चौथा सत्संग साध पाई वडभागी मन चल तो पयो रूड़ा अना तन वाजे नित वाजे हर अमृत तार रस लीड़ा मेरे मन जप राम नाम हर रूड़ा मेरे मन तन प्रीत लगाई सतगुर हर मिलियो लाए चपीड़ा रहो साग बंद पाए है माया व्यक्त संचे लाए जकीड़ा हर के अर्थ खर्च नहीं साके जम का सह सिर पीड़ा जिन हर अर्थ शरीर लगाया गुर साधु बहु सरदा लाए मुख धूड़ा हल्क पल थर तो बावे हर रंग लगा मन गूड़ा हर हर मेल मेल जन साधु हम साध जना का कीड़ा जन नानक प्रीत लगी पग साध गुर मेल साधु पुखान हरियो मन मूड़ा जय सरी मल्ला चौथा घर दूजा एक ओंकार सतगुर प्रसाद हर हर सिमरो अगम पारा जय सम दुख मिटे हमारा हर हर सतगुर पुरख मिलावो गुर मिले सुख होई राम हर गुण गावो मीठ हमारे हर हर नाम रखो उतारे हर हर अमृत वचन सुनावो गुर मिले प्रगट होई राम मा सूदन हर माधो पाना मेरे मन तन अमृत मीठ लगाना हर हर दया करो गुर मिलो पुरख निरंजन सोई राम हर हर नाम सदा सुखदाता हर के रंग मेरा मन राता हर हर महापुरुष गुर मेलो गुरु नानक नाम सुख होई राम जय श्री मल्ला जपता हर हर हर हर नाम जपाहा गुरमुख नाम सदा लैलाहा हर हर हर हर भक्त जुड़ावो हर हर नाम महाराम हर हर नाम दयाल सियाहा हर के रंग सदा गुण गाहा हर हर हर जस घुमर पावो मैं सत्संग महाराम आओ सखी हर मेह कर मलाहा सोनर कथा नाम लैला हर हर कृपा सा गुर मिलो गुर मिली हर अमहाराम कर कीर्त सदम होता कनख राम नाम गवाह मौको तार कृपा मिलिए गुरदाते हर नानक भक्त महाराम जय श्री मल्ला चौथा रस रस राम रसाल सलाह मर राम नाम पीना वेला किनखन भक्त रे वेला पी गुरमुख भक्त महाराम हर हर गुण गोविंद गुपाह मंत्र जी सब लैला गुरमत पाई दूत बस आवे।

ਰਾਓ ਕੋਟ ਬਗਨ ਬਿਨਸੇ ਹਰ ਸੇਵਾ ਨੇਚਰ ਗੋਵਿੰਦ ਧਾਮ ਭਗਵੰਤ ਭਗਤ ਤੋ ਭਉ ਕਿਛ ਨਾਹੀ ਆਦਰ ਦੇਵ ਜਾਮ ਤਜ ਕਪਾਰਿਆਨ ਜੋ ਕਰਨੀ ਸੋਈ ਸੋਈ ਬਿਨਸਤ ਕਾਮ ਚਰਨ ਕਮਲ ਹਿਰਦੇ ਗੋ ਨਾਨਕ ਸੁਖ ਸੁ ਬਸਰਾਮ ਜੈ ਸ੍ਰੀ ਮੱਲਾ ਨਵਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਫੂਲਿਆ ਮਨ ਮਾਇ ਹਰ ਜਾਇਓ ਜੋ ਜੋ ਕਰਮ ਕੀਓ ਲਾ ਚਲਾ ਜੋ ਤੇ ਆ ਮੰਧਾਇਓ ਰਹਾਓ ਸਮਝ ਨਾ ਪਰੀ ਦਿਖੇ ਰਖ ਰਚਿਓ ਜਾ ਸਰ ਕੋ ਬਿਸਰਾਇਓ ਸੰਗ ਸੁਆਮੀ ਸੋ ਜਾਣਿਓ ਨਾਹਿਣ ਬਨ ਕੋ ਜਨ ਸੋਧਾਇਓ ਰਤਨ ਆਮ ਕਟੀ ਕੇ ਭੀਤਰ ਤਾਕੋ ਗਿਆਨ ਨਾ ਪਾਇਓ ਜਾਂ ਨਾਨਕ ਭਗਵੰਤ ਭਜਨ ਬਿਨ ਗੁਰਸਾ ਜਨਮ ਗਵਾਇਓ ਜੈ ਸ੍ਰੀ ਮੱਲਾ ਨਵਾ ਹਰਜੂ ਰਾਤ ਲੋ ਪੁੱਤ ਮੇਰੀ ਜਮ ਕੋ ਪ੍ਰਾਸ ਹੋ ਰਿਆਮ ਕਰ ਸ਼ਰਨ ਗਈ ਕਿਰਪਨ ਤੇਰੀ ਰਾਓ ਮਹਾਂਪਤ ਲੋਭੀ ਮਹਾਂਪਤ ਮੁਗਧ ਲੋਭੀ ਫੁਨ ਕਰਤ ਪਾਵ ਆਭਾਰਾ ਪੈਮਰਦੇ ਕੋ ਬਿਸਰਾਇਨ ਤੇ ਚਿੰਤਾ ਤਨਜਾਰਾ ਕੀਏ ਪਾ ਮੁਕਤ ਕੇ ਕਾਰਨ ਦੈ ਦਸ ਤੋ ਠੁਕਾਇਆ ਘਾਟੀ ਤੇ ਪ੍ਰਭਸੇ ਨਿਰੰਜਨ ਤਾ ਕੇ ਮਰਮ ਨ ਪਾਇਆ ਨਾਹਿਨ ਗੁਣ ਨਾਹਿਨ ਕਿ ਜਾਸੇ ਨਾਹਿਨ ਗੁਣ ਨਾਹਿਨ ਕਾ ਜਪ ਤਪ ਕੌਣ ਕਰਮਾ ਦੀਜੇ ਨਾਨਕਾਰ ਪੜਿਓ ਸਰਨਾਥ ਪਏ ਦਾਨ ਪ੍ਰਭ ਦੀਜੇ ਜੈ ਸ੍ਰੀ ਮੱਲਾ ਨਾਮਾ ਮਨੇ ਸੱਚ ਅਗੋਂ ਵਿਚਾਰਾ ਰਾਮ ਨਾਮ ਦਿਨ ਮਿਥਿਆ ਮਨੋ ਸਰੋਏ ਸੰਸਾਰ ਰਹੋ ਜਾਂ ਕੋ ਜੋਗੀ ਕੋ ਚਾਰੇ ਪਾਇਓ ਨਾਹੀਂ ਤੇ ਪਾਰਾ ਸੋ ਸਾਮੀ ਸੋਣੇ ਸੁਖ ਜਾਨੋ ਰੂਪ ਰੇ ਤੇ ਨਿਆਰਾ ਪਾਵਣ ਨਾਮ ਜਗਤ ਮੈਂ ਹਰ ਕੋ ਕਬੂ ਨਾਹੀਂ ਸੋ ਸੰਭਾਰਾ ਨਾਨਕ ਸਰਨ ਭਰਿਓ ਜਗ ਬੰਧਨ ਰਾਖੋ ਬਿਰਦ ਧਾਰਾ ਜੈ ਸ੍ਰੀ ਮੱਲਾ ਪੰਜਵਾਂ ਸੰਤ ਘਰ ਪਹਿਲਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਸਲੋਕ ਦਰਸ਼ਨ ਪਿਆਸੀ ਦਿਨ ਸਰਾਤ ਚਿਤੋ ਨੀਤ ਖੋਲ ਕਪਟ ਗੁਰ ਮੇਲੀਆ ਨਾਨਕ ਹਰ ਸੰਗੀਤ ਸੁਣ ਜਾ ਹਮਾਰੇ ਸੱਜਣੇ ਕਰੋ ਬਿਨੰਤੀਆ ਜਿਸ ਮੋਹਨ ਲਾਲ ਪਿਆਰੇ ਹੋ ਫਿਰੋ ਖਜੰਤੀਆ ਤੇ ਦਸ ਪਿਆਰੇ ਸਿਰ ਤਰੀ ਤਾਰੇ ਪੋਰੀ ਦਰਸ਼ਨ ਦੀਜੇ ਨੈਣ ਮਾਰੇ ਪ੍ਰੇ ਰੰਗ ਰੰਗਾਰੇ ਕਤਲ ਪੀਨਾ ਤੇਰੀ ਜੈ ਪ੍ਰਭ ਸਿਉ ਮਨ ਲੈਣਾ ਜੋ ਜਨਮੇਲਾ ਚਾਤਰਕ ਜਨ ਸੁਸੰਤੀਆ ਜਾਂ ਨਾਨਕ ਗੁਰ ਪੂਰਾ ਪਾਇਆ ਸਗਲੀ ਸਗਾ ਬੁਝੰਤੀਆ ਜਾਰਵੇ ਪ੍ਰੇ ਹੱਬੇ ਸਖੀਆ ਮੂੰਹ ਕਈ ਨਾ ਜਹੀਆ ਗਾ ਜਾਰਵੇ ਇੱਕ ਦੂਏ ਚਾੜੇ ਹੋ ਕੇ ਚੋਤੇਹੀਆ ਇੱਕ ਦੂਏ ਚਾੜੇ ਅਣਕ ਪਿਆਰੇ ਨਿਤ ਕਰਦੇ ਭੋਗ ਬੁਲਾਸਾ ਤਿਆਂ ਦੇ ਇੱਕ ਮਨ ਚਾਹੋ ਠੰਡਾ ਹੋ ਕਦ ਪਾਈ ਗੁਣ ਪਾਸਾ ਜਿੰਨੀ ਮੈਂਡਾ ਲਾਲ ਰਿਝਾਇਆ ਹੋ ਤੇ ਸਿਆਗੇ ਮਨ ਡੇਹੀਆ ਨਾਨਕ ਕਹਿ ਸੁਣ ਮੈਨੂੰ ਸਾਗਣ ਮੂੰਹ ਗੱਡਾ ਫਿਰ ਕੇਹੀਆ ਜਾਰਵੇ ਤੁਰਿਆ ਪੁਣ ਭਾਣਾ ਕਿਸਨੀ ਕੀ ਸੰਦਾ ਜਾਰਵੇ ਤੇ ਰਾਵਿਆ ਲਾਲਨ ਨੂੰ ਦੱਸੋ ਸੰਦਾ ਲਾਲਨ ਤੇ ਪਾਇਆ ਅਵਗਵਾਇਆ ਜਤਨ ਭਾਵ ਮਸਾਣੇ ਮਹਾਂਪੁਰਖ ਠਾਕਰੋ ਕਿੱਦੀ ਗੁਣ ਅਵਗੁਣ ਪਛਾਣੇ ਗੁਣ ਹਾਰ ਤੈ ਪਾਇਆ ਰੰਗ ਲਾਲ ਬਣਾਇਆ ਤੇ ਸਭ ਕੇ ਸੁਹਾਂਦਾ ਜਾਨਾ ਤਨ ਸੁਹਾਗਣ ਸਾਈ ਜਿਸ ਸੰਗ ਪਤਾਰ ਵਸੰਦਾ ਜਾਰਵੇ ਤੇ ਨਿਕ ਜਾਰਵੇ ਨਿਕ ਸੁੱਖ ਸਖੇਂਦੀ ਸਾ ਮੈਂ ਪਾਈ ਯਾਰਵੇ ਨਿਤ ਸੁਖ ਸਖੇਂਦੀ ਸਾ ਮੈਂ ਪਾਈ ਵਰਲੜੀਂਦਾ ਆਇਆ ਵੱਜੀ ਵਧਾਈ ਮਾਂ ਮੰਗ ਰਹਿਸੀਆ ਫਿਰ ਦਿਆ ਸਾਧਨਾ ਵਰੰਗੀਆ ਹੁਣ ਭਾਗ ਪਾਇਆ ਗੁਰਮਲਾਇਆ ਸਾਧ ਕੇ ਸਾਧ ਸੰਗੀਆ ਆਸਾ ਮਨਸਾ ਸਰਲ ਪੂਰੀ ਪ੍ਰੇਅੰਕ ਅੰਕ ਮਲਾਈ ਮੈਨੂੰ ਅੰਤਨਾ ਸੁਖ ਸਖੇਂਦੀ ਸਾ ਮੈਂ ਗੁਰਮਲ ਪਾਈ ਜੈ ਸ੍ਰੀ ਮੱਲਾ ਪੰਜਵਾਂ ਘਰ ਦੂਜਾ ਛੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਉੱਚਾ ਅਗਮ ਪਾਰ ਪ੍ਰਭ ਕਥਨ ਜਾਇਆ ਅਕਥ ਉੱਚਾ ਅਗਮ ਅਪਾਰ ਪ੍ਰਭ ਕਥਨ ਨਾ ਜਾਇਆ ਕਰ ਨਾਨਕ ਪ੍ਰਭ ਸਰਨਾਰਥੀ ਰਾਖਣ ਕੋ ਸਮਰਥ ਸੰਤ ਜਿਉਂ ਜਾਣਿਓ ਤਿਉ ਰਾਵ ਹਰ ਪ੍ਰਭ ਫੇਰਿਆ ਕੇਤੇ ਗਨੋ ਅਸੰਖ ਅਵਗੁਣ ਮੇਰਿਆ ਅਸੰਖ ਅਵਗੁਣ ਖਤੇ ਫੇਰੇ ਨਿਤ ਪ੍ਰਭ ਸਦ ਭੂਲੀਏ ਮੋਹ ਮਗਨ ਬਕਰਾਲ ਮਾਇਆ ਤੋ ਪ੍ਰਸਾਦੀ ਭੂਲੀਏ ਲੋਕ ਅਸਭ ਕਾਰ ਬਿਖਰੇ ਪ੍ਰਭ ਨੇਰੂ ਤੇ ਨੇਰਿਆ ਬਨਵੰਤ ਨੰਗ ਦਇਆ ਧਾਰੋ ਕਾਂਡ ਭਵ ਜਲ ਫੇਰਿਆ ਸਲੋਕ ਨਿਰਤ ਨ ਪਵੇ ਸੰਗੁਣ ਉੱਚਾ ਪ੍ਰਭ ਕਾ ਨਾਓ ਨਾਨਕ ਕੀ ਬੇਨੰਤੀਆ ਮਿਲੇ ਥਾਵੇਂ ਥਾਉ ਸੰਤ ਦੂਸਰ ਨਾਹੀ ਠਾਓ ਕਾ ਪੈ ਜਾਈਏ ਆੜ ਪਰ ਕਰ ਜੋਰ ਸੋ ਪ੍ਰਭ ਝਾਈਏ ਝਾਏ ਸੋ ਪ੍ਰਭ ਸਦਾ ਆਪਣਾ ਮਨੇ ਚਿੰਦਿਆ ਪਾਈਏ ਤਜ ਮਾਨ ਮੋਹ ਕਰ ਦੂਜਾ ਏਕ ਕਿਉਂ ਲਿਵਲਾਈਏ ਅਰਪ ਮਨ ਤਨ ਪ੍ਰਭੂ ਆਗੇ ਆਪ ਸਗਲ ਮਚਾਈਏ ਬਿਨੋਂਤ ਨਾਨਕ ਧਾਰ ਕਿਰਪਾ ਸਾਚ ਨਾਮ ਸਮਾਈਏ ਸਲੋਕ ਰੇ ਮਨ ਤਾ ਕੋ ਧਿਆਈਏ ਸਭ ਜਾ ਕੇ ਹਾਥ ਰਾਮ ਨਾਮ ਤਨ ਸੰਚੀਏ ਨਾਚ ਨੇ ਬਹਿ ਸਾਥ ਸੰਤ ਸਾਥੀ ਰਾ ਪ੍ਰਭੇ ਇੱਕ ਦੂਸਰ ਨਹੀਂ ਕੋਈ ਤਾਂ ਸੰਤਰ ਆਪ ਜਲ ਤਲ ਪੁਰ ਸੋਏ ਜਲ ਤਲ ਮੈ ਅਲ ਪੁਰ ਆ ਸਰਬਦਾਤਾ ਪ੍ਰਭ ਧਨੀ ਗੋਪਾਲ ਗੋ ਮਨ ਦੰਤ ਨਹੀਂ ਜੰਤ ਗੁਣ ਤਾ ਕੇ ਕਿਆ ਗਣੀ ਵਸਣ ਸੁਆਮੀ ਸੁਖੇ ਗਾਮੀ ਤਿਸ ਬਿਨਾ ਨਾਹੀਂ ਕੋਏ ਮੈਨੂੰ ਅੰਤ ਨਾਨਕ ਦਇਆ ਧਾਰੋ ਤਿਸ ਪ੍ਰਾਪਤ ਨਾਮ ਹੋਏ ਸਲੋਕ ਚੇਤਲੀਏ ਚੇਤਨਾ ਸੋ

0: ਪਾਇਆ, ਨਾਨਕ ਨਾਮ ਚਾਹੇ ਸਭ ਸਭਾਇਆ, ਸੰਤ ਆਮਨ ਛੂਟ ਗਿਆ ਸਾਧੂ ਸੰਗ ਮਿਲੇ, ਗੁਰਮੁਖ ਨਾਮ ਲਿਆ ਅਜੋ ਤੀ ਜੋ ਕਰਾ ਲਏ, ਹਰ ਨਾਮ ਸੰਤ ਮਿਲੇ ਕਿਰਪਤ, ਬੁਝੀ ਤਬ ਤੋਂ ਗਾਨਿਆ, ਗਹਿ ਪੂਜਾ ਲੀਨੇ ਦਇਆ, ਤੀਨੇ ਆਪਣੇ ਘਰ ਮਾਨਿਆ, ਲੈ ਅੰਕ ਲਾਏ ਹਰ ਮਲਾਏ, ਜਨਮ ਵਰਨਾ ਦੁੱਖ ਚਲੇ, ਬਣਵੰਤ ਨਾਮ ਦਇਆ ਧਾਰੀ, ਮੇਲ ਲੀਨੇ ਇੱਕ ਪਲੇ, ਜੈ ਸਰੀ ਮੱਲਾ ਪੰਜਵਾਂ, ਪਧਾਣੂ ਸੰਸਾਰ ਦਾਰ ਬੈਠਿਆ, ਕਰਤੇ ਪਾਪ ਅਨੇਕ ਮਾਇਆ ਰੰਗ ਰਟਿਆ, ਲੋ ਮੋਏ ਮਾਨ ਬੁੱਢੇ ਬਣ ਜੀਤ ਨਾ ਆਵੇ, ਪੁੱਤਰ ਮਿੱਤਰ ਵਿਹਾਰ ਬੰਤਾ ਇਹ ਕਰਤ ਬਹਾਵੇ, ਕੋਈ ਦਿਵਸਿਆ ਇਹ ਲਿਖੇ ਮਾਏ, ਜੋਗ ਧਰਮ ਦੋ ਤੇਜ ਸਿੱਖਿਆ, ਕਿਰਤ ਕਰਮ ਨਾ ਮਿਟੇ ਨਾਨਕ, ਹਰ ਨਾਮ ਤਾਂ ਨਹੀਂ ਕੱਟਿਆ, ਉਦਮ ਕਰੇ ਨੇਕ ਹਰ ਨਾਮ ਨਾ ਗਾਵੀ, ਭਰਮੇ ਜੋ ਨਾ ਸੰਕ ਮਰ ਜਨਮੇ ਆਵਹੀ, ਵਸ ਪੰਛੀ ਸਹਿਬ ਕਰੋ ਹਰਦੰਤ ਕਛੂ ਨ ਆਵੇ, ਬੀਜ ਬਹੁ ਸਭੋਗ ਭੋਗੇ ਕੀ ਆਇਆ ਆਪਣਾ ਪਾਵੇ, ਜਨ ਰਤਨ ਜਨਮ ਹਰ ਅੰਤ ਜੁਏ, ਪ੍ਰਭੂ ਆਪਣਾ ਭਾਵੀ, ਬਨੰਤ ਨਾਨਕ ਪਰਮੇ ਪਰਮਾਏ, ਕਿਨ ਏਕ ਗਣਾ ਪਾਵੀ, ਜੋਬਨ ਗਿਆ ਬਤੀਤ ਜਰ ਮਲ ਬੈਠੀਆ, ਕਰ ਕੰਪੇ ਸਿਰ ਡੋਲ ਨੈਣ ਨਰੀਠੀਆ, ਨੈ ਨੈਣ ਦੀ ਸੇ ਬਿਨ ਭਜਨੀ ਸੇ, ਚੋਟ ਮਾਇਆ ਚਾਲਿਆ, ਕਿਆ ਨਾ ਮਾਨੇ ਸਿਰ ਸਾਖ ਸਾਨੇ, ਜਿਨ ਸੰਗ ਮਨ ਤਨ ਜਾਲਿਆ, ਸ੍ਰੀ ਰਾਮ ਰੰਗ ਪਾਰ ਪੂਰ, ਨੈ ਨਿਖ ਮਨੈ ਮੈਂ ਬੂਠਿਆ, ਬਿਨਵੰਤ ਨਾਨਕ ਕੋਟ ਸਾਕਰ, ਬਿਨ ਸਵਾਰ ਨਾ ਜੁਠਿਆ, ਚਰਨ ਕਮਲ ਸਣ ਆਏ ਨਾਨਕ ਆਇਆ, ਦੋਤਰ ਪੈ ਸੰਸਾਰ ਪ੍ਰਭਾ ਕਰਾਇਆ, ਮੇਰ ਸਾਧ ਸੰਗੇ ਭਜੇ, ਸ੍ਰੀ ਧਰ ਧਰ ਅੰਗ ਪ੍ਰਭ ਜੀ ਧਾਰਿਆ, ਹਰ ਮਾਨ ਲੀਏ ਨਾਮ ਦੀਏ ਅਵਰ ਕਛ ਨਾ ਵਿਚਾਰਿਆ, ਗੁਣ ਦਾਨ ਪਾਰ ਠਾਕਰ ਮਨ ਲੜੀਂਦਾ ਪਾਇਆ, ਬਿਨਵੰਤ ਨਾਨਕ ਸਦਾ ਤੇ ਹਰ ਨਾਮ ਭੋਜਨ ਖਾਇਆ, ਜੈ ਸਰੀ ਮੱਲਾ ਪੰਜਵਾਂ ਵਾਸਤਾ ਨਾਲ ਇੱਕ ਓਂਕਾਰ ਸਤਿਗੁਰ ਪ੍ਰਸਾਦ ਸਲੋਕ, ਆਦਿ ਪੂਰਨ ਮੱਧ ਪੂਰਨ ਅੰਤ ਪੂਰਨ ਪਰਮੇਸ਼ਰੇ, ਸਮਰੰਤ ਸੰਤ ਸਰਬਤ ਰਮਨ ਨਾਨਕ, ਸਮਰੰਤ ਨਾਨਕ ਸਮਰੰਤ ਸੰਤ ਸਰਬਤ ਰਮਨ ਨਾਨਕ, ਅਗਨਾਸਨ ਜਗਦੀਸ਼ਰੇ, ਪੇਕਨ ਸੰਤ ਸੁਨਾਮ ਨੋ ਮਨ ਮੈਂ ਦੜੀਏ ਸਾਚ, ਪੂਰਿਓ ਸਰਬਤ ਰਮੈ ਨਾਨਕ ਹਰ ਰੰਗ ਰਾਚ, ਪੌੜੀ ਹਰ ਏਕ ਨਿਰੰਜਨ ਗਾਈਏ ਸਭ ਅੰਤਰ ਸੋਈ, ਕਰਨ ਕਰਨ ਸਮਰੱਥ ਪ੍ਰਭ ਜੋ ਕਰੇ ਸੋਈ, ਫਿਰ ਮੈਂ ਸਭ ਸਾਬ ਦਾ ਤਿਸ ਮੈਂ ਨਹੀਂ ਕੋਈ, ਖੰਡ ਬ੍ਰਹਿਮੰਡ ਪਤਾਲ ਦੀਪ ਰਵਿਆ ਸਭ ਲੋਈ, ਜੇ ਸਿਆ ਬੁਝਾਏ ਸੋ ਬੁਲਸੀ ਨਿਰਮਲ ਜਨ ਸੋਈ, ਸਲੋਕ ਅਰਸ਼ੰਤ ਜੀ ਰਸਨਾ ਮਾਤ ਗਰਭ ਸਥਾਪਨੀ, ਸਾਹ ਸਾਹ ਸਮਰੰਤ ਨਾਨਕ ਮਾਗ ਨਾਮ ਨਾਸਨੀ, ਮੁਖ ਤਲੇ ਪੈਰ ਉਪਰੇ ਵਸੰਦੋ ਕਤੜੇ ਸਾਏ, ਨਾਨਕ ਸੋ ਤਣੀ ਕਿਉਂ ਸਾਰਿਓ ਉਧਰ ਜਸੇ ਨਾਏ, ਪੌੜੀ ਰਕਤ ਬਿੰਦ ਕਰ ਨਿਮਿਆ ਅਗਨ ਉਧਰ ਮੁਝਾਰ, ਉਰਦ ਮੁਖ ਤੀਰ ਵਿਕਲ ਨਰਕੋ ਗੁਬਾਰ, ਹਰ ਸਿਮਰਤ ਤੂੰ ਨਾ ਜਲੇ ਮਨ ਤਨ ਉਰ ਧਾਰ, ਵਿਖਮਨ ਥਨ ਜੈ ਰੱਖਿਆ ਤਿਸ ਚਲ ਨਾਮ ਸਾਰ, ਪ੍ਰਭ ਬਿਸਰਤ ਤੋ ਕਦੇ ਨਾਹੀ ਜਾਸੇ ਜਨਮਾਰ, ਸਲੋਕ ਮਾਨ ਇੱਛਾ ਦਾਨ ਕਰਨ ਸਰਬਤਰ ਆਸਾ ਪੂਰਨੇ, ਖੰਡਨ ਕਾਲ ਕਲੇਸੇ ਪ੍ਰਭ ਸਿਮਰ ਨਾਨਕ ਨੇ ਜੂਰਣੇ, ਹਰ ਰੰਗ ਮਾਣੇ ਜੇ ਸੰਗ ਤੇ ਸਿਉ ਲਾਈਏ ਨੇ, ਸੋ ਸੋ ਬਿੰਦਣਾ ਵਿਸਰੋ ਨਾਨਕ ਜਨ ਸੁਖਮ ਸੁੰਦਰ ਰੱਖਿਆ ਦੇਹੇ, ਪੌੜੀ ਜਿਓ ਪ੍ਰਾਣ ਤਨ ਧਨ ਨੇ, ਸੋ ਸਭ ਬਿੰਦਣਾ ਵਿਸਰੋ ਨਾਨਕ ਜਨ ਸੁੰਦਰ ਰੱਖਿਆ ਦੇਹੇ, ਪੌੜੀ ਜਿਓ ਪ੍ਰਾਣ ਤਨ ਧਨ ਦੀਆ ਤੂੰ ਮੇਰਾ ਸੋਗ, ਬ੍ਰਹਮੰਡ ਰਸ ਅਸ ਦੀਏ ਰਸ ਭਲੇ ਸੰਯੋਗ, ਸੁਣ ਬੰਤਾ ਸਾਜਨ ਸੇਵ ਕੀਏ ਪ੍ਰਭ ਦੇਵਨ ਜੋਗ, ਹਰ ਸਿਮਰਤ ਤਨ ਮਨ ਹਰਿਆ ਲੈ ਜਾਏ ਵਜੋਗ, ਸਾਧ ਸੰਗ ਹਰ ਗੁਣ ਰਮੋ ਬਿਨਸੇ ਰਸਾ ਪੁੱਛੋ, ਸਾਧ ਸੰਗ ਹਰ ਗੁਣ ਰਮੋ ਬਿਨਸੇ ਸਭ ਰੋਗ ਸਰੋਗ, ਨਮ ਜਤਨ ਕਰਨ ਮਾਇਆ ਨੇ ਚੁਗ ਮੈਂ ਹਰ ਭਗਤ ਭਾਵੀ, ਨਾਨਕ ਪ੍ਰਭੁਖੇ ਚੁਕੜੀਆ ਸਾ ਪ੍ਰੀਤ ਜੋ ਲਾਈ ਬਿਆਨ ਸੋ, ਨਾਨਕ ਸੱਚੀ ਰੀਤ ਸਾਈ ਛੇਤੀ ਰੱਖਿਆ, ਪੌੜੀ ਜਿਸ ਬਿਸਰ ਤਨ ਭਸਮ ਹੋਏ ਕਹਿਤੇ ਪ੍ਰਪੇਤ, ਖਿਨ ਗ੍ਰਹਿ ਮੈਂ ਵਸਨ ਨਾ ਦੇਵ ਹੋਈ, ਜਿਨਸ ਸੋਈ ਹੇਤ ਕਰ ਨਰਤ ਗਰਭ ਸੰਚਿਆ ਸੋ ਕਾਰਜ ਚੇਤ, ਜੈਸਾ ਦੂਜੇ ਸੋਲਣੇ ਕਰਮੇ ਖੇਤ, ਪ੍ਰਗਟ ਕਣਾ ਹਰ ਵਿਸਿਆ ਕਿੰਨੀ, ਅਗਿਰਤ ਗਣਾ ਹਰ ਵਿਸਰਿਆ ਜਨੀ ਪਰਮੇਸ਼, ਸਰੋ ਕੋਟਦਾਨ ਸਨਾਨ ਅਣਖ ਸੋਧਨ ਪਵਿੱਤਰ ਪਏ, ਅਚਰੰਤ ਨਾਨਕ ਹਰ ਰਸਨ ਸਰਪ ਦਿਨ ਉੱਤੇ, ਈਦਣ ਕੀ ਤੋਂ ਮੂੰਹ ਘਣਾ ਭੋਰੀ ਦੇ ਤੂੰ ਭਾਹੇ, ਮਨਾ ਮਾਨੋ ਸੰਧ ਸਾਚ ਕਹੋ ਨਾਨਕ ਹਰਦੇ ਦੁੱਖੜੇ ਲਾਹੇ, ਪੌੜੀ ਕੋਈ ਅਗਾ ਸਭ ਨਾਸ ਹੋਏ ਸਿਮਰ ਕਰਨ, ਮਨ ਚੰਦੇ ਫਲ ਪਾਈ ਹਰ ਕੇ ਗੁਣ ਗਾਓ, ਜਨਮ ਮਨ ਪੈ ਕੱਟੀਏ ਇਹਨੇ ਚਿਰ ਸਹਿਤਾ ਹੋ, ਪੂਰਬ ਹੋਵੇ ਲਿਖਿਆ ਹਰ ਚਿਣ ਸਮਾਓ, ਕਰ ਕਿਰਪਾ ਪ੍ਰਭ ਰਾਸ ਲਿਓ ਨਾਨਕ ਵੱਲ ਜਾਓ, ਸਲੋਕ ਗ੍ਰਹਿ ਰਚਨਾ ਅਪਾਰਿੰਗ ਮਨ ਬੁਲਾਸੇ ਸਾਧਨ ਕਥੇ, ਸਦਾਂਚ ਨੈ ਸਮੰਤ ਨਾਨਕ ਤੇ ਜੰਤ ਵਿਸਥਾ ਕ੍ਰਮੈ, ਮੋਚ ਡੰਬਰ ਆਪ ਕਹਿ ਚ ਮਨ ਜ ਮਹੱਬਤ ਨੇ, ਸੋ ਸਾਈ ਜੈ ਵਿਸਰੇ ਨਾਨਕ ਸੋ ਤਮਕੇ ਪੌੜੀ ਸੁੰਦਰ ਸੇਜ ਅਨੇਕ ਸੁਖ ਰਸ ਭੋਗਣ ਪੂਰੇ ਗ੍ਰਹਿ ਸੋਨ ਚੰਦਨ ਸੰਗੰਤ ਲਾਈ ਮੋਤੀ ਹੀਰੇ ਮਨ ਇੱਛੇ ਸੁਖ ਮਾਣਦਾ ਕਿਸ਼ਨਾ ਮਸੂਰੇ ਸੋ ਪ੍ਰਭ ਚੇਤਨਾ ਆਦਿ ਵਿਸਤਾਂ ਕੇ ਕੀਰੇ ਮਿਨ ਹਰ ਨਾਮ ਨ ਸਾਂਤ ਹੋਏ ਕਿਤ ਬਿਦ ਮਨ ਧੀਰੇ ਸਲੋਕ ਤਿੰਨ ਕਮਲ ਬਿਰਹ ਖਜੰਤ ਬੈਰਾਗੀ ਦਹਿ ਦਸੇ ਤਿਆਗੰਤ ਕਵਟ ਰੂਪ ਮਾਇਆ ਨਾਨਕ ਆਨੰਦ ਰੂਪ ਸਾ ਸੰਗਮੈ ਮਨ ਸਾਈ ਮੁਖਿ ਉਚਰਾਵਤਾ ਬੇਲੋ ਨਾਨਕ ਆਬੋ ਡੰਬਰ ਕੂੜਿਆ ਸਾਜੀ ਮਨ ਸਤੀ ਸੋਏ ਪੌੜੀ ਬਿਸਤਾ ਟੂਟੀ ਝੁੰਪੜੀ ਚੀਰ ਸਭ ਛੰਨਾ ਜਾਤ ਨਾ ਪਤ ਨਾ ਦਰੋ ਜਾਨਪੁਰ ਮਿਲਣਾ ਮਿੱਤਰ ਨਾਇਨ ਧਨ ਰੂਪਹੀਣ ਕੇ ਸਾਥ ਨ ਸੁਣਨਾ ਰਾਜਾ ਸਭੀ ਸ੍ਰਿਸ਼ਟਤਾ ਹਰ ਨਾਮ ਮਨ ਭਿੰਨਾ ਚੱਕੀ ਧੂੜ ਮਨ ਉਦਰੇ ਪ੍ਰਭ ਹੋਏ ਸੋ ਪ੍ਰਸੰਨਾ ਸਲੋਕ ਅਨਕ ਲੀਲਾ ਰਾਜ ਰਸ ਰੂਪੰ ਸ਼ਤਰ ਚਮਰ ਤਸ ਆਸਨ ਅਰਚੰਤ ਮੂੜ ਗਿਆਨ ਅੰਦੇ ਨਾਨਕ ਸੁਪਨ ਮਨੋਥ ਮਾਇਆ ਸੁਪਨੇ ਹਵ ਰੰਗ ਮਾਣਿਆ ਮਿੱਠਾ ਲੱਗੜਾ ਮੋਹੋ ਨਾਨਕ ਨਾਮ ਹੋਣਿਆ ਸੁੰਦਰ ਮਾਇਆ ਧੋਹ ਪੌੜੀ ਸੁਪਨੇ ਸੇ ਤੀਜਤ ਮੂਰਖ ਲਾਇਆ ਦਸੇ ਰਾਜ ਰਸ ਭੋਗ ਜਗ ਪਖਲਾਇਆ ਆਰਜਾ ਗਈ ਵਹਾਏ ਤੰਦੀ ਮਾਤਾਇਆ ਪੂਰਨ ਪਏ ਨਾ ਸਾਮ ਹੋਇਆ ਮਾਇਆ ਕਿਆ ਵਿਚਾਰਾ ਜੰਤ ਜਾਂ ਆਪ ਭੁਲਾਇਆ ਸਲੋਕ ਬਸੰਤ ਸਵਰਗ ਲੋਕੇ ਜਿੱਤਦੇ ਪ੍ਰਿਥਵੀ ਨਾ ਉਖੰਡਣੇ ਬਸਰੰਤ ਸਰ ਗੋਪਾਲ ਨਾਨਕ ਤੇ ਪ੍ਰਾਣੀ ਅਭਿਆਨ ਭਰਮਣੇ ਕੌਤਕ ਔਰ ਤਮਾਸਿਆ ਚੇਤਨ ਆਪ ਸੁਣਾਓ ਨਾਨਕ ਕੋੜੀ ਨਰਕ ਬਰਾਬਰੇ ਉਗੇ ਸੋਈ ਥਾਉ ਪੌੜੀ ਮਹਾਂ ਅਭਿਆਨ ਨਗਰ ਕਰ ਮਾਨਿਆ ਝੂਠ ਸਮਗਰੀ ਤੇ ਤਟ ਕਰ ਜਾਣਿਆ ਕਾਮ ਕ੍ਰੋਧ ਅਹੰਕਾਰ ਫਿਰੇ ਦੇਵਾਨਿਆ ਸਿਰ ਲੱਗਾ ਜਮ ਡੰਡ ਤਾਂ ਪੁਛਤਾਨਿਆ ਦਿਨ ਪੂਰੇ ਗੁਰਦੇਵ ਫਿਰੇ ਸੈਤਾਨਿਆ ਸਲੋਕ ਰਾਜ ਕਪਤੰਗ ਰੂਪ ਕਪਤੰ ਧਨ ਕਪਤਨ ਕੁਲ ਗਰਭੇ ਸਚੰਤ ਵੇਖਿਆ ਚਰਨ ਚਿਗਰੰਗ ਨਾਨਕ ਬਿਨ ਆਸੰਗ ਨਾ ਜਾਲਤੇ ਸੁਖੰਦਣੋ ਕੀ ਪੁੱਲ ਤੁਮਾ ਦਿਸਮ ਸੋਹਣਾ ਅੱਡ ਨਾ ਲਹੰਦਰੋ ਮੁੱਲ ਨਾਨਕ ਅੱਡ ਨਾ ਲਹੰਦਰੋ ਮੁੱਲ ਨਾਨਕ ਸਾਸ ਨਾ ਜੁਲੀ ਮਾਇਆ ਪੌੜੀ ਚਲਦਿਆਂ ਨਾਲ ਚੱਲੇ ਸੋ ਥੋ ਸੰਜੀਏ ਤਿਸਕਾ ਤੋ ਕਿਆ ਯਤਨ ਜਸੇ ਵੰਜੀਏ ਹਰ ਬਿਸਰੇ ਕਿਉਂ ਤ੍ਰਪਤਾਵੇ ਨਾ ਮਨ ਰੰਜੀਏ ਪ੍ਰਭੂ ਛੋੜਿਆਂ ਲਾਗੇ ਨਰਕ ਸਮੰਜੀਏ ਹੋਏ ਕਿਰਪਾਲ ਦਿਆ ਨਾਨਕ ਭਉ ਭੰਜੀਏ ਸਲੋਕ ਨੱਚ ਰਾਜ ਸੁਖ ਸਮਿਸੰਗ ਨੱਚ ਭੋਗ ਰਸ ਮਿਸੰਗ ਨੱਚ ਮਿਸੰਗ ਸੁਖ ਮਾਇਆ ਮਿਸੰਗ ਸਾਧ ਸੰਗ ਹਰ ਨਾਨਕ ਦਾਸ ਮਿਸੰਗ ਪ੍ਰਭ ਦਸ ਨੰਗ ਲੱਗੜਾ ਸੋਨਿਓ ਮਨ ਜਾਉ ਰੱਤਿਆ ਵਿਦਰੇ ਸੱਚ ਥੋਕੋ ਨਾਨਕ ਮਿਸਰਾ ਸੋ ਧਣੀ ਪੌੜੀ ਹਰ ਬਿਨ ਕਛੂ ਨਾ ਲਾਗੇ ਭਗਤਨ ਕੋ ਮਿੱਠਾ ਆਮ ਸਵਾਸਾ ਪੀ ਪਿਆ ਕਰਨਿ ਅੰਨੋ ਡਿਠਾ ਅਗਿਆਨ ਪਰਮ ਦੁੱਖ ਕੱਟਿਆ ਗੁਰ ਭਏ ਵਿਸ਼ੀਸ਼ਾ ਚੰਨ ਕਉ ਮਨ ਵੇਦ ਲਿਆ ਜੋ ਰੰਗ ਮਜੀਠਾ ਜਿਉ ਪ੍ਰਾਣ ਤਨ ਮਨ ਪ੍ਰਭੂ ਬਿਨਸੇ ਸਭ ਝੂਠਾ ਰੋਗ ਚਗਤ ਜਲੰਗ ਨੇ ਜੀਵ ਮੀਨੂੰਗ ਨੇ ਚਾਰ ਚਾ ਤ੍ਰਿਗ ਮੇਗ ਮੰਡਲੇ ਬਣ ਵੇਦਨ ਜਿਕਰੰ ਕਨਾਦਨ ਅਲ ਵਦਨ ਕੁਸੁਮ ਵਾਸਨ ਹੈ ਚਰਨ ਕਮਲ ਚੰਦ ਸੰਸਾਰੇ ਨਾਨਕ ਆਨੰਦ ਰੁਚੇ ਕੇਸ ਗਾਉ ਪਲਕ ਛਾੜ ਮੁਕਟ ਗਾਉ ਪਲਕ ਛਾੜਿਆ ਨਾ ਡੇਉ ਚੇਤ ਜੀਵਨ ਸੰਗਮ ਤੇ ਕਣੀ ਹਰ ਨਾਮ ਸੰਸਾਰ ਨੇ ਪੌੜੀ ਜੋ ਮਛਲੀ ਬਿਨ ਪਾਣੀਏ ਕਿਉਂ ਜੀਵਨ ਪਾਵੇ ਬੂੰਦ ਵਿਹੁਣਾ ਚਾਤਰ ਤੋਂ ਕਿਉਂ ਕਰਤ ਪਾਵੇ ਨਦ ਕਰੰ ਕੇ ਬੇਦਿਆ ਸਨਮੁਖ ਉਠਤਾਵੇ ਪੌਲਬੀ ਕੁਸੁਮ ਵਾਸ ਕਮਲ ਆ ਬੰਧਾਵੇ ਕਿਉਂ ਸਤ ਜਨਾ ਸੁਣ ਕਿਉਂ ਸੰਤ ਜਨਾ ਹਰ ਪ੍ਰੀਤ ਹੈ ਦੇਖ ਦਰਸ ਵਗਾਵੇ ਸਰੋ ਚਿਤਵੰਤ ਚਰਨ ਕਮਲੰ ਸਾ ਸਾਸ ਅਰਾਧਨੇ ਨੈ ਬਸਰੰਤ ਨਾਮ ਰਚਤ ਨੈ ਬਸਰੰਤ ਨਾਮ ਅਚੁਤ ਨਾਨਕਾ ਸੂਨ ਪਰਮੇਸਰੇ ਸੀਤੜਾ ਮਨ ਮਜਾਹੇ ਪਲਕ ਨਾ ਸੀਵੇ ਬਾਹਰ ਨਾਨਕ ਆਸੜੀ ਨਿਭਾਏ ਸਦਾ ਬਸੰਦੋ ਸਾਹਿ ਤਣੀ ਪੌੜੀ ਆਸਾਵੰਤੀ ਆਸ ਦਸਾਈ ਪੂਰੀਏ ਮਿਲ ਕੋ ਪਾਲ ਗਬਹਿਨ ਕਬੂ ਝੂਰੀਏ ਜੋ ਦਰਸ ਮਨ ਚਾਹੋ ਲੈ ਜਾਏ ਬਸੂਰੀਏ ਹੋਏ ਪਵਿੱਤਰ ਸਰੀਰ ਚਰਨਾ ਧੂਰੀਏ ਪਾਰ ਬ੍ਰਹਮ ਗੁਰਦੇਵ ਪਾਰ ਬ੍ਰਹਮ ਗੁਰਦੇਵ ਸਦਾ ਝੂਰੀਏ ਸਲੋਕ ਰਸਨਾ ਉਚਰੰਤ ਨਾਮ ਸ੍ਰਮਣ ਸਨੰਤ ਸਭ ਦੇ ਅਮਰ ਪੈ ਨਾਨਕ ਤਿੰਨ ਸਤ ਬਲਹਾਰਨ ਜਿੰਨਾ ਧਿਆਨ ਪਾਰ ਬ੍ਰਾਹਮਣ ਆਪਕੜਾ ਵੇਤਾ ਮੈਂ ਸਾਈ ਬਾਰੇ ਨਾਨਕ ਸਰੀ ਤਨ ਜਿੰਨਾ ਪਿਰ ਅੜੀ ਸੱਚ ਸਿਉ ਪੌੜੀ ਸਤ ਬਲਹਾਰੀ ਤਿੰਨ ਜੇ ਸੁਣ ਤੇ ਕਥਾ ਪੂਰੇ ਤੇ ਪ੍ਰਧਾਨ ਨਵਾਵੇਂ ਪੁਰਾ ਮਥਾ ਹਰ ਜਸ ਲਿਖੇ ਬਿਆਨ ਸੋਏ ਸੇ ਹਥਾ ਚਰਨ ਪੁਨੀਤ ਮਿੱਤਰ ਚਾਲੇ ਪੁਰਾ ਮਥਾ ਸੰਤਾਂ ਸੰਗ ਆਧਾਰ ਸਗਲਾ ਦੁੱਖ ਲਥਾ ਸਲੋਕ ਭਾਵੀ ਦੋਤ ਕਰਨ ਅਰਮਣ ਸੰਜੋਗ ਪੂਰਨੇ ਗੋਪਾਲ ਦਰਸ ਭੇਟੰਗ ਸਫਲ ਨਾਨਕ ਸੋ ਮੁਹੂਰਤੇ ਕੀ ਮਨਸਾ ਕਾਂ ਪਾਏ ਸੁਖ ਮਿੱਤੀ ਹੂੰ ਬਾਰੇ ਨਾਨਕ ਸਾਹਿਬ ਵੇਲੜੀ ਪ੍ਰਵਾਨ ਜੈਤੇ ਮਲੰਦਰੋ ਮਾਂ ਫਿਰੀ ਪੌੜੀ ਸਲੋਕ ਭਾਰੀ ਦੋਸ ਕਰਨ ਹਰ ਰਮਣ ਸੰਜੋਗ ਪੂਰਨੇ ਪਾਲ ਦਸ ਭੇ ਸੰਗ ਸਭ ਨਾਮ ਸੋ ਮਹੂਤੇ ਕੀ ਨ ਸਕਾਂ ਪਾਏ ਸੁਖ ਮਿਤੀ ਹੂੰ ਬਾਰੇ ਨਾਮ ਸਾਹਿਬ ਲੜੀ ਪੁਰਾਣ ਜਿਤ ਮਨੰਦੜੋ ਮਾਂ ਫਿਰੀ ਪੌੜੀ ਸਾਹਿਬ ਲਾਖੋ ਕਣ ਜਿਤ ਪ੍ਰਭੁ ਪਾਈ ਸੋ ਮੂਰਤ ਭਲਾ ਸੰਜੋਗ ਹੈ ਅੰਦਰ ਜਿਤ ਮਿਲੇ ਗਸਾਈ ਆਠ ਪੈਰ ਹਰ ਧਿਆਏ ਕਹਿ ਮਨ ਇਸ ਪਜਾਈ ਵੱਡੇ ਪਾਤਸ਼ਾਹ ਸੰਗ ਹੋਏ ਨੇ ਲਾਗਾ ਪਾਈ ਮਨ ਦਰਸ਼ਨ ਕੀ ਪਿਆਸ ਹੈ ਨਾਨਕ ਬਲ ਜਾਈ ਸਲੋਕ ਪਰ ਸਪਨੀ ਤੋ ਗੋਬਿੰਦੇ ਸਰਬ ਦੁੱਖ ਨਿਵਾਰਨੇ ਸੰਸੁਰ ਭਗਵਾਨੇ ਜਪੰਤ ਨਾਨਕ ਹਰ ਹਰ ਹਰੇ ਛੱਡਿਓ ਹਬ ਆਵ ਲਗੋ ਜਰਣਾ ਪਾਲ ਨ ਸਖਣੋ ਦੁੱਖ ਸਾਹਿਬ ਨਾਨਕ ਪ੍ਰਾਪਤ ਸੰਦਿਆ ਪੌੜੀ ਮੈਂ ਲੈ ਉਹ ਦਿਆਲ ਟਏ ਪਏ ਦੁਆਰਿਆ ਰੱਖ ਲੈ ਉਹ ਦੀਨ ਦਿਆਲ ਪ੍ਰਮਤ ਬਵਾਰਿਆ ਭਗਤ ਬਸਲ ਤੇਰਾ ਬਿਰਧਾਰ ਪੁੱਤ ਉਧਾਰਿਆ ਤੁਝ ਬਿਨ ਨਾਹੀ ਕੋਈ ਬਿਨੋ ਮਸਾਰਿਆ ਕਰ ਗਏ ਲੋ ਦਿਆ ਸਾਗਰ ਸੰਸਾਰਿਆ ਸਲੋਕ ਸੰਤ ਉਦਰਨ ਦਿਆਲੰਗ ਆਸਨ ਗੋਪਾਲ ਕੀਰਤਨੇ ਨਿਰਮਲ ਸੰਤ ਸੰਗੇਣ ਓਟ ਨਾਮ ਪਰਮੇਸ਼ਰ ਚੰਦਨ ਚੰਦਨ ਸਰਬਰੁੱਤ ਮੂਲ ਨ ਮਿਟੀ ਕਾਮ ਸੀਤਲ ਸੀ ਵੈ ਨਾਨਕਾ ਚੰਦੜੋ ਹਰ ਨਾਮ ਪੌੜੀ ਚਰਨ ਕਮਲ ਕੀ ਉਠਿਓ ਬਿਰੇ ਸਗਲ ਜਨ ਸੁਣ ਪ੍ਰਤਾਪ ਗੁਰਮ ਨਿਰਭਉ ਭਏ ਮਨ ਤੋੜ ਨ ਆਵੇ ਮੂਲ ਸੰਚਿਆ ਨਾਮ ਧਨ ਸੰਜਨਾ ਚੋ ਸੰਗ ਪਾਈਏ ਵੱਡੇ ਪੁੰਨ ਆੜ ਪੈਰ ਹਰ ਚਾਏ ਹਰ ਜਸ ਨੇ ਸੁਣ ਸਲੋਕ ਦਇਆ ਕਰਨ ਦੁੱਖ ਕਰਨ ਪੁੱਤਰ ਨਾਮ ਕੀਰਤਨੇ ਦਿਆਲ ਪੁਰਖ ਭਗਵਾਨੇ ਨਾਮ ਕੀਰਤਨ ਮਾਇਆ ਭਾਹੇ ਬਲੰਦੜੀ ਬੁੱਝ ਗਈ ਸੰਦੜੋ ਪ੍ਰਵਿਆਪ ਜਿਨੋ ਪਾਈ ਮੇਦਨੀ ਨਾਨਕ ਸੋ ਪ੍ਰਭ ਜਾਪ ਪੌੜੀ ਜਾਂ ਪ੍ਰਭ ਭਏ ਦਿਆਲ ਨਾ ਵਿਆਪੇ ਮਾਇਆ ਉਹ ਡੱਗਾ ਗਹਿਣਾ ਸਾਰੇ ਕਿਸਿਆਇਆ ਨਿਰਮਲ ਭਏ ਸਰੀਰ ਜਾਂ ਧੂਰੀ ਨਹਾਇਆ ਮਨ ਤਨ ਭਏ ਸੰਤੋਖ ਪੂਰਨ ਪ੍ਰਭ ਪਾਇਆ ਤਰੇਕ ਟਮ ਸੰਗ ਲੋਕ ਕੁਲ ਸੁਭਾਇਆ ਸਰੋਤ ਗੁਰਗੋਬਿੰਦ ਗੋਪਾਲ ਗੁਰ ਗੁਰਪੂਰਨ ਨਾਰਾਇਣੇ ਗੁਰਦੇ ਆਸਮ ਰਥ ਗੁਰਗੁਰ ਨਾਨਕ ਪਤ ਉਧਾਰਣੇ ਪਾਉ ਜਲ ਪਿਖਮ ਸਦਾ ਗੁਰਬਥੇਵ ਤਾਰਿਮ ਨਾਨਕੂਰ ਕਰਮ ਸਤਿਗੁਰ ਚਰਣੀ ਲੱਗਿਆ ਪੌੜੀ ਧਨ ਧਨ ਗੁਰਦੇਵ ਜੇ ਸੰਗ ਹਰ ਜਪੇ ਗੁਰ ਕਿਰਪਾਲ ਜਪੇ ਤੇ ਅਵਗੁਣ ਸਭ ਛਪੇ ਪਾਰ ਬ੍ਰਹਮ ਗੁਰਦੇਵ ਨੀ ਕਿਉਂ ਛਪੇ ਕਾਰ ਸਰਬ ਦੁੱਖ ਮਾਇਆ ਕਰ ਲਈ ਨੇ ਆਪ ਦਸੇ ਗੁਣ ਗਾਏ ਬਿਆੰਤ ਰਸਨ ਹਰ ਜਸੇ ਸਲੋਕ ਦ੍ਰਿਸ਼ਟੰਤ ਏਕੋ ਸੁਨਿਅੰਤ ਏਕੋ ਵਰਤੰਤ ਏਕੋ ਨਰ ਹਰੇ ਨਾਮਦਾਨ ਜਚੰਤ ਨਾਨਕ ਦਿਆਲ ਪੁਰਖ ਕਿਰਪਾ ਕਰੇ ਇੱਕ ਸੇਵੀ ਇੱਕ ਸਮਲਾ ਹਰ ਇੱਕ ਸਪਹਿ ਅਰਦਾਸ ਨਾਮ ਰਖਰ ਨਾਮ ਵਕਰ ਧਨ ਸੰਚਿਆ ਨਾਨਕ ਸਚੀ ਰਾਸ ਪੌੜੀ ਪ੍ਰਭ ਦਿਆਲ ਬੇਅੰਤ ਪੂਰਨੇ ਕਹਿਓ ਸਭ ਕਿਛ ਆਪੇ ਆਪ ਜੋ ਜਾ ਕਾਂ ਕਿਹੋ ਆਪ ਕਰੋ ਪ੍ਰਭ ਦਾਨ ਆਪ ਆਪ ਲਿਹੋ ਆਵਣ ਜਾਣਾ ਹੁਕਮ ਸਭ ਨੇ ਚੋ ਤੁਮ ਸੇਹੋ ਨਾਨਕ ਮੰਗੇ ਦਾਨ ਕਰ ਕਿਰਪਾ ਨਾਮ ਦੇਹ ਜੈ ਸਰੀ ਬਾਣੀ ਭਗਤਾਂ ਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਨਾਦ ਕਛੂ ਨਾ ਜਾਣੋ ਮਨ ਮਾਇਆ ਕੇ ਹੱਥ ਬਕਾਨੋ ਰਾਓ ਤੁਮ ਕਹੀਆ ਤੋ ਜਲਤ ਗੁਰਸਵਾਮੀ ਹਮ ਕਹੀਆ ਕਰ ਜੋ ਕੇ ਕਾਮੀ ਇਨ ਪੰਚਨ ਮੇਰੋ ਮਨ ਜੋ ਬੁਕਾਰਿਓ ਪਲ ਪਲ ਹਰ ਜੀ ਤੇ ਅੰਤਰ ਪਾਰਿਓ ਜਦ ਦੇਖੋ ਤਾ ਦੋਖੀ ਜਰਾਸੀ ਅਜੋ ਨਾ ਪੁੱਤਿਆਏ ਨਿਗਮ ਭਏ ਸਾਖੀ ਗੌਤਮ ਨਾਰ ਅਮਾਵਤ ਸਵਾਮੀ ਸ਼ੀਸ ਧਰਨ ਸਹਿਸ ਪਰਦਾਮੀ ਇਨ ਦੋਤਨ ਖਾਲ ਬਦ ਕਰ ਮਾਰਿਓ ਵੱਡੋ ਨਲਾਜ ਅਜੋ ਨਹੀਂ ਹਾਰਿਓ ਪੈਰ ਉਦਾਸ ਤਾਂ ਕੈਸੇ ਕੀਜੇ ਬਿਨ ਰਘਨਾਥ ਸੰਤਾ ਕੀ ਲੀਜੇ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਜੁਨੀ ਸਹਿ ਭੰਗੁਰ ਪ੍ਰਸਾਦ ਰਾਗ ਤੋਡੀ ਮਹਲਾ ਚੌਥਾ ਘਰ ਪਹਿਲਾ ਹਰ ਬਿਨ ਰਹਿ ਨਾ ਸਕੇ ਮਨ ਮੇਰਾ ਮੇਰੇ ਪ੍ਰੀਤਮ ਭਾਨ ਹਰ ਪ੍ਰਭ ਗੁਰ ਮੇਲੇ ਬਹੁ ਨ ਪਵ ਜਲ ਫੇਰਾ ਰਹੋ ਮੇਰੇ ਹੀ ਅਰੇ ਲੋਚ ਲੱਗੀ ਪ੍ਰਭ ਤੇਰੀ ਹਰ ਨੈਨੋ ਹਰ ਪ੍ਰਭ ਹੇਰਾ ਸਤਿਗੁਰ ਦਿਆਲ ਹਰ ਨਾਮ ਦਿੜਾਇਆ ਹਰ ਬਹਾਦਰ ਹਰ ਪ੍ਰਭ ਤੇਰਾ ਹਰ ਰੰਗੀ ਹਰ ਨਾਮ ਪ੍ਰਭ ਪਾਇਆ ਹਰ ਗੋਬਿੰਦ ਹਰ ਪ੍ਰਭ ਕੇਰਾ ਹਰ ਹਿਰਦੇ ਮਨ ਤਨ ਮਿੱਠਾ ਲਾਗਾ ਮੁਖ ਮਸਤਕ ਪਾਲ ਸਿੰਘੇਰਾ ਲੋਭ ਕਾਰ ਜਿਨਾ ਮਨ ਲਾਗਾ ਹਰ ਵਿਸਿਆ ਪੁਰ ਸਿੰਘੇਰਾ ਉਹ ਇਸ ਮਨ ਮੁਖ ਮੋੜ ਗਿਆ ਨਹੀਂ ਕਹੀਏ ਤਿੰਨ ਮਸਤਕ ਪਾਲ ਸਿਮੰਦੇਰਾ ਪ੍ਰਭੇਦ ਬੋਧ ਸਤ ਗੁਰ ਤੇ ਪਾਈ ਗੁਰ ਗਿਆਨ ਗੁਰੂ ਪ੍ਰਭ ਕੇਰਾ ਜਾਂ ਨਾਨਕ ਨਾਮ ਗੁਰੂ ਤੇ ਪਾਇਆ ਤੁਰ ਮਸਤਕ ਪਾਲ ਖੇਰਾ ਛੋਟੀ ਮਹਲਾ ਪੰਜਵਾਂ ਘਰ ਪਹਿਲਾ ਦੋਪ ਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੰਤ ਨੇ ਵਰਨਤਾ ਹੋ ਜਾਨੀ ਬੇਪਰਵਾਹ ਸਦਾ ਰੰਗ ਹਰ ਕੇ ਜਾ ਕੋ ਪਾਪ ਸੁਆਮੀ ਰਹੋ ਉਸ ਮਨਾ ਠਾਕਰ ਤੇਰੋ ਵਰਨਤਾ ਹੋ ਜਾਨੀ ਐਸੋ ਅਮਰ ਮਿਲਿਓ ਭਗਤਨ ਕੋ ਰਾਚ ਰਹੇ ਰੰਗਿਆਨੀ ਰੋਗ ਸੋਗ ਦੁਖ ਰਮਰਾ ਹਰ ਜਨੇ ਨਹੀਂ ਨਿਗਤਾਨੀ ਨਿਰਭਉ ਹੋਏ ਰਹੇ ਲਵੇ ਕੇ ਨਾਨਕ ਹਰ ਮਨਮਾਨੀ ਟੋਡੀ ਮਹਲਾ ਪੰਜਵਾਂ ਹਰ ਵਿਸਰ ਸਦਾ ਖੁਆਰੀ ਤਾਂ ਕੋ ਤੋਕਾ ਤਾਂ ਵਿਆਪੇ ਜਾ ਕੋ ਉਰਸਾਰੀ ਰਾਓ ਬਿਨ ਸਿਮਰਨ ਜੋ ਜੀਵਨ ਬਲਨਾ ਸਰਬ ਜੈਸੇ ਹਰ ਜਾਰੀ ਨਵਖੰਡਨ ਕੋ ਰਾਜ ਕਮਾਵੇ ਅੰਤ ਚਲੋ ਵਿਹਾਰੀ ਨਵਖੰਡਨ ਕੋ ਰਾਜ ਕਮਾਵੇ ਅੰਤ ਚੱਲੇ ਬੁਹਾਰੀ ਗੁਣ ਦਾਨ ਗੁਣ ਤੇ ਨਿਕਾਏ ਜਾ ਕੋ ਕਿਰਪਾ ਧਾਰੀ ਸੋ ਸੁਖੀਆ ਤਾਂ ਨਿਓ ਜਨਮਾ ਨਾਨਕ ਤਿਸ ਬੁਲਾਰੀ ਟੋਡੀ ਮਹਲਾ ਪੰਜਵਾਂ ਘਰ ਦੂਜਾ ਚੌਪ ਦੇ ਇੱਕ ਓਮਕਾਰ ਸਤਿਗੁਰ ਪ੍ਰਸਾਦ
1: ਮਾਇਆ ਮਗਨ ਸਵਾਦ ਲੋਭ ਮਹਿਓ ਤਿੰਨ ਪ੍ਰਭ ਆਪ ਭੁਲਾਇਓ ਰਹਾਓ ਹਰ ਕਥਾ ਹਰ ਜਸ ਸਾਧ ਸੰਗਤ ਸਿਉ ਇੱਕ ਮਹਤ ਨਾ ਇਹੋ ਮਨ ਲਾਇਓ ਵਿਦ ਸਿਉ ਪੇਖ ਰੰਗ ਕੁਸੰਭ ਕੋ ਪ੍ਰਭ ਪਰ ਗ੍ਰਹਿ ਜੋਹਨ ਜਾਇਓ ਚਰਨ ਕਮਲ ਸਿਉ ਭਾਉ ਨਾ ਕੀਨੋ ਨਹਿ ਸਤ ਪੁਰਖ ਮਨਾਇਓ ਧਾਵਤ ਕੋ ਧਾਵੇ ਬਹੁ ਭਾਤੀ ਜੋ ਤੇਲੀ ਬਲਦ ਪ੍ਰਮਾਇਓ ਨਾਮਦਾਨ ਇਸਨਾਨ ਨਾ ਕੀਓ ਇੱਕ ਨਿਮਖ ਨਾ ਕੀਰਤ ਗਾਇਓ ਨਾਨ ਨਾ ਝੂਠ ਲਾਏ ਮਨ ਟੋਕਿਓ ਨਹਿ ਬੂਝਿਓ ਅਪਣਾਇਓ ਪਰਉਪਕਾਰ ਨਾ ਕਭੂ ਕੀਏ ਨਹੀਂ ਸਤਿਗੁਰ ਸੇਵ ਧਿਆਇਓ ਪੰਚ ਦੂਤ ਰਚ ਸੰਗਤ ਗੋਸਟ ਮਤਵਾਰੋ ਮਦ ਮਾਇਓ ਕਰੋ ਬੇਨਤੀ ਸਾਧ ਸੰਗਤ ਹਰ ਭਗਤ ਵਛਲ ਸੁਣਿਆਇਓ ਨਾਨਕ ਭਾਗ ਪਰਿਓ ਹਰ ਪਾਛੈ ਰਾਖ ਲਾਜ ਅਪਣਾਇਓ ਟੋਡੀ ਮਹੱਲਾ ਪੰਜਵਾਂ ਮਾਨੁਖ ਬਿਨ ਬੂਝੇ ਬਿਰਥਾ ਆਇਆ ਅਨੇਕ ਸਾਜ ਸੀਗਾਰ ਬਹੁ ਕਰਤਾ ਜੋ ਮ੍ਰਿਤਕ ਓਢਾਇਆ ਰਹਾਓ ਧਾਏ ਧਾਏ ਕਿਰਪਨ ਰਮ ਕੀਨੋ ਇਕੱਤਰ ਕਰੀ ਹੈ ਮਾਇਆ ਦਾਨ ਪੁੰਨ ਨਹੀਂ ਸੰਤਨ ਸੇਵਾ ਕਿਥੀ ਕਾਜ ਨਾ ਆਇਆ ਕਰ ਆਭਰਨ ਸਵਾਰੀ ਸੇਜਾ ਕਾਮਨ ਥਾਟ ਬਣਾਇਆ ਸੰਗ ਨਾ ਪਾਇਓ ਆਪਣੇ ਕਰਤੇ ਪੇਖ ਪੇਖ ਦੁੱਖ ਪਾਇਆ ਸਾਰੋ ਦਿਨ ਸਮਜੂਰੀ ਕਰਤਾ ਤੁਹ ਮੂਸਲੇਹੇ ਚਰਾਇਆ ਖੇਦ ਭਇਓ ਬੇਦਾਰੀ ਨਿਆਈ ਘਰ ਕਹਿ ਕਾਮ ਨਾ ਆਇਆ ਭਇਓ ਅਨੁਗ੍ਰਹੋ ਜਾ ਕੋ ਪ੍ਰਭ ਕੋ ਤਿਸ ਹਿਰਦੈ ਨਾਮ ਬਚਾਇਆ ਸਾਧ ਸੰਗਤ ਕਹਿ ਪਾਛੈ ਪਰਿਓ ਜਨ ਨਾਨਕ ਹਰ ਰਸ ਪਾਇਆ ਟੋਡੀ ਮਹੱਲਾ ਪੰਜਵਾਂ ਕਿਰਪਾ ਨਿਧ ਬਸੋ ਹਿਰਦੈ ਹਰਨੀਤ ਤੈਸੀ ਬੁੱਧ ਕਰੋ ਪਰਦਾਸਾ ਲਾਗੈ ਪ੍ਰਭ ਸੰਗ ਪ੍ਰੀਤ ਰਹਾਓ ਦਾਸ ਤੁਮਾਰੇ ਕੀ ਪਾਵੋ ਦੂਰਾ ਮਸਤਕ ਲੈ ਲੈ ਲਾਵੋ ਮਹਾਪਤਿਤ ਤੇ ਹੋਤ ਪੁਨੀਤਾ ਹਰ ਕੀਰਤਨ ਗੁਣ ਗਾਵੋ ਆਗਿਆ ਤੁਮਰੀ ਮਿੱਠੀ ਲਾਗੋ ਕੀਓ ਤੁਹਾਰੋ ਪਾਵੋ ਜੋ ਤੂੰ ਦੇਹ ਤਹੀ ਇਹੋ ਤ੍ਰਿਪਤੈ ਆਨ ਨਾ ਕਰਥੂ ਪਾਵੋ ਸਦ ਹੀ ਨਿਤ ਜਾਨੋ ਪ੍ਰਭ ਸੁਆਮੀ ਸਗਲ ਰੇਣ ਹੋਏ ਰਹੀ ਹੈ ਸਾਧੂ ਸੂਰਤ ਹੋਏ ਪ੍ਰਾਪਤ ਤਾ ਪ੍ਰਭ ਆਪਣਾ ਲਹੀ ਹੈ ਸਦਾ ਸਦਾ ਹਮ ਛੋਹਰੇ ਤੁੰਗੇ ਤੂੰ ਪ੍ਰਭ ਹਮ ਰੋ ਮੀਰਾ ਨਾਨਕ ਬਾਰਿਕ ਤੁਮ ਮਾਤ ਪਿਤਾ ਮੁਖ ਨਾਮ ਤੁਮਾਰੋ ਖੀਰਾ ਟੋਡੀ ਮਹੱਲਾ ਪੰਜਵਾਂ ਘਰ ਦੂਜਾ ਦੁੱਖ ਦੇ ਓਂਕਾਰ ਸਤਿ ਪ੍ਰਸਾਦ ਮਾਗੋ ਦਾਨ ਠਾਕੁਰ ਨਾਮ ਅਵਰ ਕਛੂ ਮੇਰੇ ਸੰਗ ਨਾ ਚਾਲੈ ਮਿਲੈ ਕਿਰਪਾ ਗੁਣ ਗਾਮ ਰਹਾਓ ਰਾਜ ਮਾਲ ਅਨੇਕ ਭੋਗ ਰਸ ਸਗਲ ਤਰਵਰ ਕੀ ਛਾਮ ਧਾਏ ਧਾਏ ਬਹੁ ਬਿਦ ਕੋ ਧਾਵੈ ਸਗਲ ਨਿਰਾਰਸ ਕਾਮ ਬਿਨ ਗੋਬਿੰਦ ਅਵਰ ਜੇ ਚਾਹੋ ਦੀਸੈ ਸਗਲ ਬਾਤ ਹੈ ਕਾਮ ਕਹੋ ਨਾਨਕ ਸੰਤ ਰੇਨ ਮਾਗੋ ਮੇਰੋ ਮਨ ਪਾਵੈ ਬਿਸਰਾਮ ਟੋਡੀ ਮਹੱਲਾ ਪੰਜਵਾਂ ਪ੍ਰਭ ਜੀ ਕੋ ਨਾਮ ਮਨਹੇ ਸਾਧਾਰੈ ਜੀਅ ਪ੍ਰਾਣ ਸੁਖ ਇਸ ਮਨ ਕੋ ਬਰਤਨ ਇਹ ਹਮਾਰੈ ਰਹਾਓ ਨਾਮ ਜਾਤ ਨਾਮ ਮੇਰੀ ਪਤ ਹੈ ਨਾਮ ਮੇਰੇ ਪਰਵਾਰੈ ਨਾਮ ਸਖਾਈ ਸਦਾ ਮੇਰਾ ਸੰਗ ਹਰ ਨਾਮ ਮੋਕੋ ਨਿਰਤਾਰੈ ਬਿਖੈ ਬਿਲਾਸ ਕਹੀਅਤ ਬਹੁ ਤੇਰੇ ਚਲਤ ਨਾ ਕਛੂ ਸੰਘਾਰੈ ਇਸ ਮੀਤ ਨਾਮ ਨਾਨਕ ਕੋ ਹਰ ਨਾਮ ਮੇਰੇ ਭੰਡਾਰੈ ਟੋਡੀ ਮਹੱਲਾ ਪੰਜਵਾਂ ਨੀਚੇ ਗੁਣ ਗਾਓ ਮਿਟੀ ਰੋਗ ਮੁਖ ਉਜਲ ਮਨ ਨਿਰਮਲ ਹੋਈ ਹੈ ਤੇਰੋ ਰਹੈ ਈਹਾ ਊਹਾ ਲੋਗ ਰਹਾਓ ਚਰਨ ਪਖਾਰ ਕਰੋ ਗੁਰ ਸੇਵਾ ਮਨਹੇ ਚਰਾਹੋ ਭੋਗ ਛੋੜ ਆਪਤ ਬਾਦ ਅਹੰਕਾਰਾ ਮਾਨ ਸੋਈ ਜੋ ਹੋਗ ਸੰਤ ਟਹਿਲ ਸੋਈ ਹੈ ਲਾਗਾ ਜਿਸ ਮਸਤਕ ਲਿਖਿਆ ਲਿਖੋਗ ਨਾਨ ਕਹੋ ਨਾਨਕ ਇਹ ਕਹੋ ਨਾਨਕ ਏਕ ਬਿਨ ਦੂਜਾ ਅਵਰ ਨਾ ਕਰਨਾ ਜੋਗ ਟੋਡੀ ਮਹੱਲਾ ਪੰਜਵਾਂ ਸਤਿਗੁਰ ਆਇਓ ਸਰਨ ਤੁਹਾਰੀ ਮਿਲੈ ਸੁਖ ਨਾਮ ਹਰ ਸੋਭਾ ਚਿੰਤਾ ਲਾਹੇ ਹਮਾਰੀ ਰਹਾਓ ਅਵਰ ਨਾ ਸੂਝੈ ਦੂਜੀ ਥਾ ਹਰ ਹਾਰ ਪਰਿਓ ਤੋ ਦੁਆਰੀ ਲੇਖਾ ਛੋੜ ਅਲੇਖੈ ਝੂਟੈ ਹੈ ਹਮ ਨਿਰਗੁਣ ਲਿਹੋ ਉਬਾਰੀ ਸਦ ਬਖਸਿੰਦ ਸਦਾ ਮਿਹਰਵਾਨਾ ਸਭਨਾ ਦੇ ਅਧਾਰੀ ਨਾਨਕ ਦਾਸ ਸੰਤ ਪਾਛੈ ਪਰਿਓ ਰਾਖ ਲਿਹੋ ਇਹ ਬਾਰੀ ਟੋਡੀ ਮਹੱਲਾ ਪੰਜਵਾਂ ਰਸਨਾ ਗੁਣ ਗੋਪਾਲ ਨਿਧ ਗਾਇਣ ਸਾਂਤ ਸਹਿਜ रहस मन उपजियो सगले दूभ पलायण रहाओ जो माघे सोई सोई पावे सेव हर के चरण रसायण जन्म मरण दोहु ते छूटे पव जल जगत तरायण खोजत खोजत सात विचार्यो दो दास गोविंद परायण अविनाशी खेम चाहे जे नानक सदा सिमर नारायण टोडी महला पंजवां निंदक गुर कृपा ते हाट्यो पार ब्रह्म प्रभ भय दयाला सिव कै बाण सिर काट्यो रहाओ काल जाल जम जुहना साकै सच का पंथा साट्यो खात खर्चित किछु निकुटत नाही राम रतन तन खाट्यो पस्मा भूत हुआ खिन पीतर अपना किया पाया आगम निगम कह जन नानक सब देखे लोग सबाया टोडी महला पंजवां किरपन तन मन किल विख भरे साध संग भजन कर स्वामी ताकन को एक हरे रहाओ अनेक छिद्र बोहित के छुटकत थाम ना जाही करे जिसका बोहित तिस आराधे खोटे संग खरे गली सैल उठावत चाहे ओए उहा ही है तरे जोर सख्त नानक किछ नाही प्रभ राखो शरण परे टोडी महला पंजवां हर के चरण कमल मन त्याओ काड कुठार पित बात हंता औखद हर के नाओ रहाओ तीने ताप निवारण हारा दुख हंता सुख रास ताको बिघन ना को लागे जाकी प्रभ आगे अरदास संत प्रसाद वैद नारायण करण कारण प्रभेक बाल बुद्ध पूरन सुखदासा नानक हर हर टेक टोडी महला पंजवां हर हर नाम सदा सद जाप तार अनुग्रह पार ब्रह्म स्वामी वस दी तीनी आप रहाओ जिसके से फिर तिन ही संभाले बिन से शोक संताप हाथ दे राखे जाने अपने हर होए माई बाप जी जन खोए मेहरबाना दया धारी हर नाथ नानक शरण परे दुख भंजन जाका बड परताप टोडी महला पंजवां स्वामी शरण परयो दरबारे कोट अपराध खंडन के दाते सुज बिन कौन उधारे रहाओ खोजत खोजत बहु प्रकारे सर्व अर्थ विचारे सात संग परम गत पाइये माया रच बंध हारे चरण कमल संग प्रीत मन लागी सुरजन मिले प्यारे नानक अनद करे हर जप जप सगले रोग निवारे टोडी महला पंजवां घर तीजा चौक दे ओंकार सतगुर प्रसाद हां हां लप्यो रे मूड़े कछु न थोरी तेरो नहीं सो जानी मोरी रहाओ आपन राम ना चीनो किनुआ जो पराई सो अपनी मनुआ नाम संगी सो मन ना बसायो छोड़ जाहे बाहु चित लायो सो संचो जित भूख फिसायो अमृत नाम तोसा नहीं पायो काम क्रोध मोह कूप परया गुर प्रसाद नानक को तरया टोडी महला पंजवां हमारे एक है हरी हरी आन अवर सिझान ना करी रहाओ वड्डे भाग गुर अपना पाया गुर मोको हर नाम दृढ़ वड्डे भाग गुर अपना पायो गुर मोको हर नाम दृढ़ायो हर हर जाप ताप व्रत नेमा हर हर त्याय कुशल सब खेमा आचार व्यवहार जात हर गुनिया महानंद कीर्तन हर सुनिया कहो नानक जिन ठाकुर पाया सब किछ तिसके ग्रह मह आया टोडी महला पंजवां घर चौथा दुप दे ओंकार सतगुर प्रसाद रूड़ो मन हर रंगो लोड़ै गाली हर निह ना होए रहाओ हो टूडे दी दर्शन कारण बीती बीती पेखा गुरमिल परम गवाया है एह बुद्ध पाई मैं साधु कन हो लेख लिखियो तुर माथे एह बिद नानक हर नैन अलोए टोडी महला पंजवां गर्भ गहिलड़ो मूड़ो कियो रे कियो महराज री मायो डीहर न्याई मुहे फाक्यो रे रहाओ कणो कणो कणो सद लोड़े बिन लहने कैठे पायो रे महराज रो गाथ बाहु स्यो लुभड़ियो नेह भागड़ो पाहे संजोयो रे सुन मन सीख साधु जन सगलो थारे सगले प्राचत मिट्यो रे जाको लहनो महराज री गाठड़ियो जन नानक गर्भासना पौड़ियो रे। ਟੋਡੀ ਮਹੱਲਾ ਪੰਜਵਾਂ ਘਰ ਪੰਜਵਾਂ ਦੁੱਖ ਦੇ ਇਕੰਕਾਰ ਸਤਿਗੁਰ ਪ੍ਰਸਾਦ ਐਸੋ ਗੁਣ ਮੇਰੋ ਪ੍ਰਭ ਜੀ ਕੀਨ ਪੰਜ ਦੁੱਖ ਅਰ ਅਹ ਰੋਗ ਇਹ ਤਾਂਤੇ ਸਗਲ ਦੂਰ ਕੀਨ ਰਹਾਉ ਬੰਧਨ ਤੋਰ ਛੋਰ ਬਿਖਿਆ ਤੇ ਗੁਰ ਕੋ ਸ਼ਬਦ ਮੇਰੇ ਹੀ ਰਹਿ ਦੀਨ ਰੂਪ ਅਨੂਪ ਮੋਰੋ ਕਛਨਾ ਵਿਚਾਰਿਓ ਪ੍ਰੇਮ ਗਇਓ ਮੋਹਿ ਹਰ ਰੰਗ ਭੀਨ ਦੇਖਿਓ ਲਾਲਨ ਪਾਟ ਬੀਚ ਖੋਏ ਅਨਦ ਚਿਤਾ ਹਰ ਕੇ ਪਤੀਨ ਤਿਸ ਹੀ ਕੋ ਗ੍ਰਹਿ ਸੋਈ ਪ੍ਰਭ ਨਾਨਕ ਸੋ ਠਾਕੁਰ ਤਿਸ ਹੀ ਕੋ ਧੀਨ ਟੋਡੀ ਮਹੱਲਾ ਪੰਜਵਾਂ ਮਾਈ ਮੇਰੇ ਮਨ ਕੀ ਪ੍ਰੀਤ ਇਹੀ ਕਰਮ ਧਰਮ ਜਪ ਇਹੀ ਰਾਮ ਨਾਮ ਨਿਰਮਲ ਹੈ ਰੀਤ ਰਹਾਉ ਪ੍ਰਾਨ ਆਧਾਰ ਜੀਵਨ ਧਨ ਮੋਰੈ ਦੇਖਣ ਕੋ ਦਰਸ਼ਨ ਪ੍ਰਭਨੀਤ ਬਾਟ ਘਾਟ ਤੋਸਾ ਸੰਗ ਮੋਰੈ ਮਨ ਆਪਣੇ ਕਹੋ ਮੈਂ ਹਰ ਸਖਾ ਕੀਤ ਸੰਤ ਪ੍ਰਸਾਦ ਭਏ ਮਨ ਨਿਰਮਲ ਕਰ ਕਿਰਪਾ ਉਪਨੇ ਕਰ ਲੀਤ ਸਿਮਰ ਸਿਮਰ ਨਾਨਕ ਸੁਖ ਪਾਇਆ ਆਦ ਜੁਗਾਦ ਭਗਤਨ ਕੇ ਨੀਤ ਟੋਡੀ ਮਹੱਲਾ ਪੰਜਵਾਂ ਪ੍ਰਭ ਜੀ ਮਿਲ ਮੇਰੇ ਪ੍ਰਾਨ ਬਿਸਰ ਨਹੀਂ ਨਿਮ ਕਹੀ ਅਰੇ ਤੇ ਆਪਣੇ ਭਗਤ ਕਉ ਪੂਰਨ ਦਾਨ ਰਹਾਉ ਥੋਬੋ ਭਰਮ ਰਾਖ ਮੇਰੇ ਪ੍ਰੀਤਮ ਅੰਤਰ ਜਾਮੀ ਸੁਗੜ ਸੁਜਾਨ ਕੋਟ ਰਾਜ ਨਾਮ ਧਨ ਮੇਰੇ ਅੰਮ੍ਰਿਤ ਦ੍ਰਿਸ਼ਟ ਧਾਰੋ ਪ੍ਰਭ ਮਾਨ ਆਠ ਪਹਿਰ ਰਸਨਾ ਗੁਣ ਗਾਵੈ ਜਸ ਪੂਰ ਅਗਾਵੈ ਸਮਰੱਥ ਕਾਨ ਤੇਰੀ ਸਰਣ ਜੀਅਨ ਕੇ ਦਾਤੇ ਸਦਾ ਸਦਾ ਨਾਨਕ ਕੁਰਬਾਨ ਟੋਡੀ ਮਹੱਲਾ ਪੰਜਵਾਂ ਪ੍ਰਭ ਤੇਰੇ ਭਗਤੀ ਧੂਰ ਦੀਨ ਦਿਆਲ ਪ੍ਰੀਤਮ ਮਨ ਮੋਹਨ ਕਰ ਕਿਰਪਾ ਮੇਰੀ ਲੋਚਾ ਪੂਰ ਰਹਾਉ ਦਹਿਦਿਸ ਰਵ ਰਹਿਆ ਜਸ ਤੁਮਰਾ ਅੰਤਰ ਜਾਮੀ ਸਦਾ ਹਜੂਰ ਜੋ ਤੁਮਰਾ ਜਸ ਗਾਵੇ ਕਰਤੇ ਸੇ ਜਨ ਕਬੂ ਨਾ ਮਰਤੇ ਝੂਰ ਧੰਦ ਬੰਧ ਬਿਨਸੇ ਮਾਇਆ ਕੇ ਸਾਧੂ ਸੰਗਤ ਮਿਟੇ ਬਿਸੂਰ ਸੁਖ ਸੰਪਤ ਭੋਗ ਇਸ ਜੀਅ ਕੇ ਬਿਨ ਹਰ ਨਾਨਕ ਜਾਣੇ ਸੂਰ ਟੋਡੀ ਮਹੱਲਾ ਪੰਜਵਾਂ ਮਾਈ ਮੇਰੇ ਮਨ ਕੀ ਪਿਆਸ ਇੱਕ ਖਿਨ ਰਹਿ ਨਾ ਸਕੋ ਬਿਨ ਪ੍ਰੀਤਮ ਦਰਸ਼ਨ ਦੇਖਣ ਕੋ ਧਾਰੀ ਮਨ ਆਸ ਰਹਾਉ ਸਿਮਰੋ ਨਾਮ ਨਿਰੰਜਨ ਕਰਤੇ ਮਨ ਤਨ ਤੇ ਸਭ ਕਿਲ ਵਿਖ ਨਾਸ ਪੂਰਨ ਪਾਰ ਬ੍ਰਹਮ ਸੁਖਦਾਤੇ ਅਬਿਨਾਸੀ ਬਿਮਲ ਜਾਸੋ ਜਾਸ ਸੰਤ ਪ੍ਰਸਾਦ ਮੇਰੇ ਪੂਰ ਮਨੋਰਥ ਕਰ ਕਿਰਪਾ ਭੇਟੇ ਗੁਣਤਾਸ ਸਾਂਤ ਸਹਿਜ ਸੂਖ ਮਨ ਉਪਜਿਓ ਕੋਟ ਸੂਰ ਨਾਨਕ ਪਰਦਾਸ ਟੋਡੀ ਮਹੱਲਾ ਪੰਜਵਾਂ ਹਰ ਹਰ ਪਤਿਤ ਪਾਵਨ ਜੀਅ ਪ੍ਰਾਨ ਮਾਨ ਸੁਖਦਾਤਾ ਅੰਤਰ ਜਾਮੀ ਮਨ ਕੋ ਭਾਵਨ ਰਹਾਓ ਸੁੰਦਰ ਸੁਘੜ ਚਤੁਰ ਸਭ ਬੇਟਾ ਰਿਦ ਦਾਸ ਨਿਵਾਸ ਭਗਤ ਗੁਣ ਗਾਵਨ ਨਿਰਮਲ ਰੂਪ ਅਨੂਪ ਸੁਆਮੀ ਕਰਮ ਭੂਮ ਬੀਜਨ ਸੋਖਾਵਨ ਬਿਸਮਨ ਬਿਸਮ ਭਏ ਬਿਸਮਾਦਾ ਆਨ ਨਾ ਬੀਓ ਦੂਸਰ ਲਾਵਨ ਰਸਨਾ ਸਿਮਰ ਸਿਮਰ ਜਸ ਜੀਵਾ ਨਾਨਕ ਦਾਸ ਸਦਾ ਬਲ ਜਾਵਨ ਟੋਡੀ ਮਹੱਲਾ ਪੰਜਵਾਂ ਮਾਈ ਮਾਇਆ ਛਲ ਤ੍ਰਿਣਕੀ ਅਗਨ ਤ੍ਰਿਣ ਕੀ ਅਗਨ ਮੇਘ ਕੀ ਛਾਇਆ ਗੋਬਿੰਦ ਭਜਨ ਬਿਨ ਹੜ ਕਾ ਜਲ ਰਹਾਉ ਛੋੜ ਸਿਆਣਪ ਬਹੁ ਚਤੁਰਾਏ ਦੁਇ ਕਰ ਜੋੜ ਸਾਧ ਮਗ ਚਲ ਸਿਮਰ ਸੁਆਮੀ ਅੰਤਰਜਾਮੀ ਮਾਨੁਖ ਦੇਹ ਕਾ ਇਹ ਉਤਮ ਫਲ ਬੇਦ ਬਖਿਆਨ ਕਰਤ ਸਾਧੂ ਜਨ ਭਾਗਹੀਨ ਸਮਝਤ ਨਹੀਂ ਖਲ ਪ੍ਰੇਮ ਭਗਤ ਰਾਚੇ ਜਨ ਨਾਨਕ ਹਰ ਸਿਮਰ ਦਹਿਨ ਭਏ ਮਲ ਟੋਡੀ ਮਹੱਲਾ ਪੰਜਵਾਂ ਮਾਈ ਚਰਨ ਗੁਰ ਮਿੱਠੇ ਵੱਡੇ ਭਾਗ ਦੇਵੈ ਪਰਮੇਸਰ ਕੋਟ ਫਲਾ ਦਰਸ਼ਨ ਗੁਰ ਡੀਠੇ ਰਹਾਉ ਗੁਣ ਗਾਵਤ ਅਚੁਤ ਅਭਿਨਾਸੀ ਕਾਮ ਕ੍ਰੋਧ ਬਿਨਸੇ ਮਦ ਢੀਠੇ ਅਸਥਿਰ ਭਏ ਸਾਚ ਰੰਗ ਰਾਤੇ ਜਨਮ ਮਰਨ ਬਾਹੁਰ ਨਹੀਂ ਪੀਠੇ ਬਿਨ ਹਰ ਭਜਨ ਰੰਗ ਰਸ ਜੇਤੇ ਸੰਤ ਦਿਆਲ ਜਾਣੇ ਸਭ ਝੂਠੇ ਨਾਮ ਰਤਨ ਪਾਇਓ ਜਨ ਨਾਨਕ ਨਾਮ ਵੀ ਹੋਣ ਚੱਲੇ ਸਭ ਮੂਠੇ ਟੋਡੀ ਮਹੱਲਾ ਪੰਜਵਾਂ ਸਾਧ ਸੰਗ ਹਰ ਹਰ ਨਾਮ ਚਿਤਾਰਾ ਸਹਿਜ ਆਨੰਦ ਹੋਵੇ ਦਿਨ ਰਾਤੀ ਅੰਕੁਰ ਭਲੋ ਹਮਾਰਾ ਰਹਾਉ ਗੁਰ ਪੂਰਾ ਭੇਟਿਓ ਵਰਡ ਭਾਗੀ ਜਾ ਕੋ ਅੰਤ ਨਾ ਪਾਰਾ ਵਾਰਾ ਕਰ ਗਹਿ ਕਾਢ ਲਿਓ ਜਨ ਪੁਨਾ ਬਿਖ ਸਾਗਰ ਸੰਸਾਰਾ ਜਨਮ ਮਰਨ ਕਾਟੇ ਗੁਰ ਬਚਨੀ ਬਹੁੜ ਨਾ ਸੰਕਟ ਦੁਆਰਾ ਨਾਨਕ ਸਰਨ ਗਹੀ ਸੁਆਮੀ ਕੀ ਪੁਨਹਿ ਪੁਨਹਿ ਨਮਸਕਾਰਾ ਟੋਡੀ ਮਹੱਲਾ ਪੰਜਵਾਂ ਮਾਈ ਮੇਰੇ ਮਨ ਕੋ ਸੁਖ ਕੋਟ ਆਨੰਦ ਰਾਜ ਸੁਖ ਭੁਗਵੈ ਹਰ ਸਿਮਰਤ ਬਿਨ ਸਹਿ ਸਭ ਦੁੱਖ ਰਹਾਉ ਕੋਟ ਜਨਮ ਕੇ ਕਿਲ ਬਿਖ ਨਾਸਹਿ ਸਿਮਰਤ ਪਾਵਨ ਤਨ ਮਨ ਸੁਖ ਦੇਖ ਸਰੂਪ ਪੂਰਨ ਭਈਆ ਸਾ ਦਰਸ਼ਨ ਭੇਟਤ ਉਤਰੀ ਭੁੱਖ ਚਾਰ चार पदार्थ अष्ट महासिद्ध काम तेन पार जात हर हर रुख नानक सरण गही सुख सागर जन्म मरण सिर गर्भ ना सुख टोडी महला पंजवा हर हर चरण हृदय उर धारे सिमर स्वामी सतगुरे अपना कारज सफल हमारे रहाओ पुन दान पूजा परमेश्वर हर कीरत तत बीचारे गुण गावत तुल सुख पाया ठाकुर अगम अपारे जो जन पार ब्रह्म अपने कीने तिनका बाहुर कछुना बीचारे नाम रतन सुन जप जप जीवा हर नानक कंठ मझारे तोडी महला नौवा एक वंकार सतगुर प्रसाद कहो कहा अपनी अधमाई उर्जो ना उर्जो कनक कामनी के रस नह कीरत प्रभ गाई रहो जग झूठे को साच जान कै तास्यो रुच उपजाई दीन बंध सिमर्यो नहीं कबहू होत जो संग सहाई मगन रहो माया मैं निस्दिन छुट्टी ना मन की काई कह नानक अब नहे अनत गत बिन हर की सरनाई तोडी बाणी भगतां की ओंकार सतगुर प्रसाद कोई बोले निर्वा कोई बोले दूर जल की माछली चरै खजूर काय रे बकबाद लायो जिन हर पायो तिन्हें छपायो रहाओ पंडित खोई कह बेद बखान मूर्ख नाम दियो राम है जानै कौन को कलंक रहे ओ राम नाम लेत ही पतित पवित भय राम कहत ही रहाओ राम संग नामदेव जन को प्रतिज्ञा आई एकादशी व्रत रह काहे को तीरथ जाई पंत नामदेव सुकृत सुमत भय गुरमत राम कहे के को ना बैकुंठ गए तीन छंदे खेल आछै रहाओ कुंभार के घर हांडी आछै राजा के घर सांडी गो बामन के घर रांडी आछै रांडी सांडी हांडी गो बाणिये के घर हींग आछै पैसर माथे सिंग गो देवल मधे लीग आछे लीग सीग सीग गो तेली के कर तेल आछे जंगल मधे बेल गो माली के कर केल आछे केल बेल तेल गो संता मधे गोविंद आछे गोकल मधे श्याम गो नामे मधे राम आछे राम श्याम गोविंद गो राग बैराड़ी महला चौथा घर पहला दुपदे एक ओंकार सतगुर प्रसाद सुन मन अकथ कथा हर नाम रिद्ध बुद्ध सिद्ध सुख पावे भज गुरमत हर राम राम रहाओ नाना ख्यान पुराण जस उत्तम खट दर्शन गावे राम शंकर करोड़ तेती स्यायो नहीं जान्यो हर मर माम सुर नर गण गंधर्व जस गावे सब गावत जे तुपाम नानक कृपा करी हर जिन कौ ते संत भले हर ना हर राम बैराड़ी महला चौथा मन मिल संत जना जस गायो हर हर रतन रतन हर नीचे गुर सतगुर दान दिवायो रहाओ तिस जन को मन तन सब देवो जिन हर हर नाम सुनायो धन माया संपैत देवो जिन हर मीत मिलायो खिन किंचित कृपा करी जगदीसर तब हर हर हर जस त्यायो जन नानक को हर भेटे स्वामी दुख हो मैं रोग गवायो बैराड़ी महला चौथा हर जन राम नाम गुण गावै जे कोई निंद करे हर जन की अपना गुण ना गवावै रहाओ जो किछ करे सो आपे स्वामी हरे आपे कार कमावै हरे आपे ही मत देवै स्वामी हरे आपे बोल बुलावै हरे आपे पंच तत् बिस्तारा विच धातु पंच आप पावै जन नानक सतगुर मेले आपे हर आपे झगत चुकावै बैराड़ी महला चौथा जप मन राम नाम निस्तारा कोट कोट अंतर के पाप सब खोवै हर भवजल पार उतारा रहाओ काया नगर बस्त हर स्वामी हर निर्भो निर्वैर निरंकारा हर नित बस्त कछ नदर न आवै हर लादा गुर विचारा हरे आपे साहो सराफ रतन हीरा हरे आप किया पासारा नानक जिस कृपा करे सो हर नाम ब्याजे सो साहो सच्चा बण जारा बैराड़ी महला चौथा जप मन हर निरंजन निरंकारा सदा सदा हर त्यागिया सुख दाता जाका अंत ना पारा वारा रहाओ अगन कुंट में और दिले विलागा हर राखे उदर मंझारा सो ऐसा हर सेवो मेरे मन हर अंत छिड़ावन हारा जाके हृदय बसिया मेरा हर हर तिस जन को करो नमस्कारा हर कृपा ते पाइये हर जप नानक नाम अधारा बैराड़ी महला चौथा जप मन हर हर नाम नित त्याए जो इच्छे सोई फल पावे फिर दुख ना लागे आए रहाओ सो जप सो तप सा व्रत पूजा जित हर स्यो प्रीत लगाए बिन हर प्रीत होर प्रीत सब झूठी एक खिन मह बिसर सब जाए तू बेअंत सर्ब कल पूरा किस कीमत कही ना जाए नानक सरन तुम्हारी हर जियो पावै ते वै छड़ाए राग बैराड़ी महला पांचवा घर पहला एक ओंकार सतगुर प्रसाद संत जना मिल हर जस गायो कोट जन्म के दुख गवायो रहाओ जो चाहत सोई मन पायो कर कृपा हर नाम दिवायो सर्व सुख हर नाम वडाई गुर प्रसाद नानक मत पाई राग तिलंग महला पहला एक ओंकार सतगुर प्रसाद राग तिलंग महला पहला कर पहला एक ओंकार सतनाम करता पुरख निर्भौ निर्वैर अकाल मूरत अजूनी सह भंग गुर प्रसाद यस अर्ज गुप्तम पेस तो दर गोस पुन करतार हका कबीर करीम तू बेऐब परवदगार दुनिया मुकामे फानी तहकीक दिल दानी मम तर मुए अजराइल गिरफ तह दिल हेच ना दानी रहाओ जान पिसर पदर बिरादरां कस नेस दसंगीर आखिर व्यक्तम कस न दारद चूं सबद तकबीर सब रोज गसम दर हवा कर देम बदी ख्याल गाहे नाटे नेकी कार करदम मम ई चिनी अहवाल बदबख्त हम चू वकील गाफिल बेंजर बेबाक नानक बुगोयद जन तुरा तेरे चाकरा पा चा खाक तिलंग महला पहला घर दूजा एक ओंकार सतगुर प्रसाद पौ तेरा भांग खलड़ी मेरा चीत मैं देवाना भया अतीत कर कासा दर्शन की भूख मैं दर मागो नीता नीत तौ दर्शन की करो समाए मैं दर मागत भिख्या पाए रहाओ केसर कुसुम मिर्ग मैं हरणा सर्ब शरीरी चढ़ना चंदन भगता जो दीने ही सर्बे परमल करना धीय पाठ भांडा कहना कोए ऐसा भगत वर्ण मह होए तेरे नाम निवे रहे लिवलाए नानक तिन दर भिख्या पाए तिलंग महला पहला घर तीजा एक ओंकार सतगुर प्रसाद एह तन माया पाया पाहे एह तन माया पाहिया प्यारे लीतड़ा लब रंगाए मेरे कंत ना पावे झोलड़ा प्यारे क्यों तन ते जय जाए हाँ कुर्बान जाओ मेहरबाना हाँ कुर्बान जाओ हाँ कुर्बान जाओ तिना कह लैन जो तेरा नाओ लैन जो तेरा नाओ तिना कह सद कुर्बान जाओ रहाओ काया रंगण जेती है प्यारे पाइये नाओ मजीठ रंगण वाला जे रंग है साहिब ऐसा रंग न डीठ जिनके चोले रतड़े प्यारे कंस तिना के पास धूड़ तिना की जे मिले जी कहो नानक की अरदास आपे साजे आपे रंगे आपे नदर करे नानक कामन कंतै भावे आपे ही रावे आपे ही रावे तिलंग महला पहलाई आनड़िए मानड़ा काय करे आपनड़ै घर हर रंगो की ना मान हे कहो नेड़े तन कमलिए बाहर क्या टूढ़े पैकिया दे सलाइया नैनी भाव का कर सिगारो ता सुहागन जानिए लागी जा सहो तरे प्यारो यानी बाली क्या करे जा तन कंथ ना पावे करण पलाह करे बहु तेरे सा तन महल ना पावे वेन कर्मा किस छुपाइए नाही जे बहु तेरा तावे लब लोभ अहंकार की माती माया माहे समाणी इन्नी बाती सह पाइए नाही पई कामन इयानी जाए पुछो सुहागनी बाहे किन्नी बाती सह पाई है जो किस करे सो भला कर मानिए हिकमत हुक्म चुकाई है जाके प्रेम पदार्थ पाइये तो चरणी चित लाइये सह कह सो कीजे तन मनो दीजे ऐसा परमलाइये एव कहे सुहागनी भैने इन्नी बाती सह पाइये आप गवाइये ता सह पाइये और कैसी चतुराई सहो नदर कर देखे सो दिन लेखे कामण नौ निद पाई अपने कंत प्यारी सा सुहागण नानक सा सभराई ऐसे रंग राती सहज की माती अहनस पाए समाणी सुंदर साए स्वरूप बिछखण कहिए सा सियाणी तिलंग महला पहला जैसी मैं आवै खसम की बाणी तैसड़ा करी ज्ञान वेला लो पाप की जांझ लै का भलो ताया जोरी मंगे दान वेला लो धर्म धर्म दोए छप खलोए कूड़ फिरे पर धान वे लालो काजिया बामन की गल थकी अगद पढ़े शैतान वे लालो मुसलमानिया पढ़े कतेबा कष्ट मह करे खुदाए वे लालो जात सनाती होर हिदवानिया एह भी लेखे लाए वे लालो खून के सोहले गाविए नानक रत का कुंगू पाए वे लालो साहिब के गुण नानक गावे मास पुरी विच आख मसोला जिन उपाई रंग रवाई बैठा वेखे वख इकेला सच्चा सो साहिब सच तपावस सचड़ा न्याओ करेग मसोला काया कपड़ टुक टुक होसी हिंदुस्तान समाल सी बोला आवन अठतरै जान सतानवे होर पी उठसी मर्द का चेला सच की बाणी नानक आखै सच सुनायसी सच की बेला तिलंग महला चौथा घर दूजा एक ओंकार सतगुर प्रसाद सब आए हुकम खस महा हुकम सब वर्तनी सच साहिब साचा खेल सब हर तनी सलाहे सच सब ऊपर हर तनी जिस नाही कोए ए जिस नाही कोए सरीक किस लेखे हो गनी रहाओ पौन पानी धरती आकाश घर मंदर हर बनी विच वर्तै नानक आप झूठ कहो किस कहो क्या गनी तिलंग महला चौथा नित ने फल कर्म कमाए बफावै दुर्मतिया जब आने बलन वल वंच कर झूठ तब जाने जग जितिया ऐसा बाजी सह सार ना चेतै हर नामा खिन मैं बिनसै सब झूठ मेरे मन त्याए रामा रहाओ सा वेला चेतना आवै जिस आए कंटक काल ग्रसै तिस नानक लय छडाए जिस कृपा कर हृदय वसै तिलंग महला पांचवा घर पहला एक ओंकार सतगुर प्रसाद खास नूर करदं आलम दुनियाए असमान जिमी दरखत आब पैदाइश खुदाए बंदे चसम दीदं फनाए दुनिया मुर्दार खुर्दनी गाफल हवाए रहाओ गैबान हैवान हराम पुस्तनी मुर्दार बखुराए दिल कबज बस्तनी तब चे कारे बिदाए हवाल मालूम करदंग पाप अल्लाह बुगो नानक अरदास पेस दरवेस बंदा तिलंग घर दूजा महला पंजवा तुद बिन दूजा ना ही कोए तू करतार करे सो होए तेरा जोर तेरी मन टेक सदा सदा जप नानक एक सब ऊपर पार ब्रह्म दासार तेरी टेक तेरा आधार रहाओ है तू है तू होवनहार अगम अगाध ऊच पार जो तुद सेभे तैन पौ दुख नाहे गुर प्रसाद नानक गुण गाहे जो दी सैसो तेरा रूप गुण निधान गोविंद अनूप सिमर सिमर सिमर जन सोए नानक कर्म प्राप्त होए जिन जपया तिसको बलिहार तिसके संग तरै संसार कहो नानक प्रभ लोचा पूर संत जना की मत बचो तूर तिलंग

ਘੱਟ ਘੱਟ ਮਾਲਕ ਦਿਲਾ ਕਾ ਸੱਚਾ ਪਰਵਦਗਾਰ ਕੁਦਰਤ ਕੀ ਨਾ ਜਾਣੀਐ ਵੱਡਾ ਵੇ ਪਰਵਾਹੋ ਕਰ ਬੰਦੇ ਤੂੰ ਬੰਦਗੀ ਜਿਚਰ ਘੱਟ ਮਹਿਸਾ ਹੋ ਤੂੰ ਸਮਰੱਥ ਅਕਥ ਅਗੋਚਰ ਜੀਓ ਪਿੰਡ ਤੇਰੀ ਰਾਸ ਰਹਿਮ ਤੇਰੀ ਸੁਖ ਪਾਇਆ ਸਦਾ ਨਾਨਕ ਕੀ ਅਰਦਾਸ ਤਿਲੰਗ ਮਹੱਲਾ ਪੰਜਵਾਂ ਕਰ ਤੀਜਾ ਕਰਤੇ ਕੁਦਰਤੀ ਮੁਸਤਾਕ ਦੀਨ ਦੁਨੀਆ ਏਕ ਦੋਹੀ ਸਭ ਖਲਕ ਹੀ ਤੇ ਪਾਕ ਰਹਾਓ ਖਿਨ ਮੈਂ ਥਾਪ ਥਾਪ ਦਾ ਆਚਾਰਜ ਤੇਰੇ ਰੂਪ ਕੌਣ ਜਾਣੈ ਚਲਤ ਤੇਰੇ ਅੰਧਿਆਰੇ ਮਹਿਦੀਪ ਖੁਦ ਖਸਮ ਖਲਕ ਜਹਾਨ ਅਲ ਹੈ ਮਿਹਰਵਾਨ ਖੁਦਾਏ ਦਿਨਸ ਰਹਿਣ ਜੇ ਤੁਧ ਅਰਾਧੇ ਸੋਖਿਓ ਦੋਜਖ ਜਾਏ ਅਜ

ਦਾਨਾ ਦਿਲ ਸੋਚ ਮੁਹੱਬਤੇ ਮਨ ਤਨ ਬਸੈ ਸੱਚ ਸਾਹਬੰਦੀ ਮੋਚ ਰਹਾਓ ਦੀਦਨੇ ਦੀਦਾਰ ਸਾਹਿਬ ਕਛ ਨਹੀਂ ਇਸਕਾ ਮੋਲ ਪਾਕ ਪਰਵਦਗਾਰ ਤੂੰ ਖੁਦ ਖਸਮ ਵੱਡਾ ਅਤੋਲ।

ਪਹਿਲਾ ਘਰ ਦੂਜਾ ਇਸ ਪੰਕਾਰ ਸਤਿਗੁਰ ਪ੍ਰਸਾਦ ਜਿਨ ਕੀਆ ਤਿਨ ਦੇਖਿਆ ਕਿਆ ਕਹੀਏ ਰੇ ਭਾਈ ਆਪੇ ਜਾਣੇ ਕਰੇ ਆਪ ਜਿਨ ਵਾੜੀ ਹੈ ਲਾਈ ਰਾਏ ਸਾ ਪਿਆਰੇ ਕਾ ਰਾਏ ਸਾ ਜਿਤ ਸਦਾ ਸੁਖ ਹੋਈ ਰਹਾਉ ਜਿਨ ਰੰਗ ਕੰਤ ਨਾ ਰਾਵਿਆ ਸਾ ਪਛੋਰੇ ਤਾਣੀ ਹਾਥ ਪਛੋੜੇ ਸਿਰ ਧੁਣੇ ਜਬ ਰਹਿਣ ਵਿਹਾਣੀ ਪਛੋਤਾ।

ਭਟਕੀਆ ਕਾਮਨਾ ਆਵਨੀ ਵਿੱਚੋ ਸਖਣੀਆ ਬੱਗਾ ਬੱਗੇ ਕੱਪੜੇ ਤੀਰਥ ਮਾਂਝ ਵਸਨ ਘੁੱਟ ਘੁੱਟ ਜੀਆ ਸਾਵਣੇ ਬੱਗੇ ਨਾਲ ਹਨ ਸਿਮਲ ਰੁੱਖ ਸਰੀਰ ਮੈਂ ਮੈਜਨ ਦੇਖ ਭੁਲਨ ਸੇ ਫਲ ਕਾਮਨਾ ਆਵਨੀ ਤੇ ਗੁਣ ਮੈਂ ਤਨ ਹਨ ਅੰਧਲੇ ਭਾਰ ਅੰਧੁਲੇ ਭਾਰ ਉਠਾਇਆ ਡੂਗਰ ਵਾਟ ਬਹੁਤ ਅਖੀ ਲੋੜੀ ਨਾ ਲਹਾ ਹਉ ਚੜ ਲੰਘਾ ਕਿੱਤ ਚਾਕਰੀਆ ਚੰਗਿਆਈਆ ਅਵਰ ਸਿਆਣਪ ਕਿੱਤ।

ਭਾਂਡਾ ਅੱਛਾ ਸੋਏ ਜੋ ਤਿਸ ਭਾਵ ਸੀ, ਭਾਂਡਾ ਮਲੀਨ ਧੋਤਾ ਅੱਛਾ ਨਾ ਹੋਏ ਸੀ। ਗੁਰੂ ਦੁਆਰੇ ਹੋਏ ਸੋਝੀ ਪਾਏ ਸੀ, ਏਤ ਦੁਆਰੇ ਧੋਏ ਅੱਛਾ ਹੋਏ ਸੀ। ਮੈਲੇ ਅੱਛੇ ਕਾ ਵਿਚਾਰ ਆਪ ਵਰਤਾਏ ਸੀ, ਮਤ ਕੋ ਜਾਣੇ ਜਾਏ ਅੱਗੇ ਪਾਏ ਸੀ। ਜਿਹੇ ਕਰਮ ਕਮਾਏ ਤਿਹਾ ਹੋਏ ਸੀ, ਅੰਮ੍ਰਿਤ ਹਰ ਕਾ ਨਾਉ ਆਪ ਵਰਤਾਏ ਸੀ। ਚੱਲਿਆ ਪਾਸਿਓ ਜਨਮ ਸਵਾਰ ਵਾਜਾ ਵਾਏ ਸੀ, ਮਾਨਸ ਕਿਆ ਵੇ ਚਾਰਾ ਤਿਉ ਲੋਕ ਸੁਣਾਏ ਸੀ। ਨਾਨਕ ਆਪ ਨਿਹਾਲ ਸਭ ਕੁਲ ਤਾਰ ਸੀ, ਸੂਹੀ ਮਹੱਲਾ ਪਹਿਲਾ। ਜੋਗੀ ਹੋਵੇ ਜੋਗ ਵੈ, ਭੋਗੀ ਹੋਵੇ ਖਾਏ, ਤਪਿਆ ਹੋਵੇ ਤਪ ਕਰੇ, ਤੀਰਥ ਮਲ ਮਲ ਨਾਏ। ਤੇਰਾ ਸਦੜਾ ਸੁਣੀ ਜੈ ਭਾਈ ਜੇ ਕੋ ਬਹਿ, ਅਲਾਏ ਰਹਾਓ ਜੈਸਾ ਬੀਜੈ, ਸੋ ਲੁਣੈ ਜੋ ਖੱਟੇ ਸੋ ਖਾਏ।

ਚਿਤ ਨਾ ਆਵਈ ਸੋ ਦਮ ਬਿਰਥਾ ਜਾਏ ਇਹੋ ਤਨ ਵੇਚੀ ਬਹਿ ਕਰੀ ਜੇ ਕੋ ਲਏ ਵਿਕਾਏ ਨਾਨਕ ਕੰਮ ਨਾ ਆਵਈ ਜਿਤ ਤਨ ਨਾਹੀ ਸੱਚਾ ਨਾਓ ਸੂਹੀ ਮਹੱਲਾ ਪਹਿਲਾ ਘਰ ਸੱਤਵਾਂ ਇਕ ਵੰਕਾਰ ਸਤਿਗੁਰ ਪ੍ਰਸਾਦ ਜੋਗ ਨਾ ਖਿੰਥਾ ਜੋਗ ਨਾ ਡੰਡੈ ਜੋਗ ਨਾ ਭਸਮ ਚੜਾਈਐ ਜੋਗ ਨਾ ਮੁੰਡੀ ਮੂੰਡ ਮੁੰਡਾਈਐ ਜੋਗ ਨਾ ਸਿੰਜੀ ਵਾਈਐ ਅੰਜੀ ਅੰਜਨ ਮਾਹੇ ਨਿਰੰਜਨ ਰਹੀਐ ਜੋ ਜੁਗਤ ਇਵ ਪਾਈਐ ਗੱਲੀ ਜੋਗ ਨਾ ਹੋਈ ਏਕ ਦ੍ਰਿਸ਼ਟ ਕਰ ਸੰਸਰ ਜਾਣੈ ਜੋਗੀ ਕਹੀਐ ਸੋਈ ਰਹਾਓ ਜੋਗ ਨਾ ਬਾਹਰ ਮੜੀ ਮਸਾਣੀ ਜੋਗ ਨਾ ਤਾੜੀ ਲਾਈਐ ਜੋਗ

ਮੇਰੇ ਸਵਾਮੀ ਸਰਨਾਂਗਤੇ ਸਰਨਾਂਗਤ ਪਿਆ ਅਜਾਨ ਰਾਬ ਸੂਈ ਮਹਿਲਾ ਪੰਜਮਾ ਘਰ ਪਈ ਲਾਈ ਓਂਕਾਰ ਸੁਖ ਦੁਰਪ੍ਰਸਾਦ।

ਦੇ ਪਿਓ ਬਹੁ ਪ੍ਰਕਾਰ ਫਲ ਪਾ ਕੇ ਤੇ ਇੰਕਾਰ ਸੇਸ ਕਟਾ ਮੈਂ ਇੱਕ ਕਾਸ਼ ਘੜ ਭੂਠੇ ਫੂਟੇ ਤੇ ਉਹੀ ਪ੍ਰਗਾਸ ਭਰਮ ਲੋਭ ਮੋਹ।

ਤੁਸੀਂ ਮੈਨੂੰ ਕਵਰ ਕਰੇ ਪ੍ਰਤਪਾਲ ਰਹਾਉ ਜਲ ਸਲ ਮਈਅਲ ਰਹਿਆ ਭਰਪੂਰ ਨਿਕਟ ਵਸੇ ਨਾਹੀ ਪ੍ਰਭ ਦੂਰ ਲੋਕ ਪਤਿਆਰੇ ਕੁਛ ਨ ਪਾਈਏ ਸਾਚ ਲਗੇ ਤਾਂ ਹਾਂ ਸਾਚ ਲਗੇ ਤਾਂ ਹਾਂ ਮੈਂ ਜਾਈਏ ਜਿਸਨੂੰ ਲਏ ਲਏ ਸੂ ਲਾਗੇ ਗਿਆਨ ਰਤਨ ਅੰਤਰ ਤਿਸੇ ਜਾਗੇ ਕਰਮਤ ਜਾਏ ਪਰਮਦ ਪਾਏ ਗੁਰ ਪ੍ਰਸਾਦੇ ਨਾਮ ਧਿਆਏ ਦੁਇ ਕਰ ਜੋੜ ਕਰ ਅਰਦਾਸ ਤੁਧ ਭਾਰੇ ਤਾਂ ਅਰਾਸ ਕਰ ਕਿਰਪਾ ਆਪਣੀ ਭਗਤੀ ਲਾਏ ਜਨ ਨਾਨਕ ਪ੍ਰਸਾਦਾ ਧਿਆਏ ਸੂਈ ਮਹੱਲਾ ਪੰਜਵਾਂ ਧਨ ਸੁਆਗਣ ਜੋ ਪੁਰਪਛਾਣੇ ਮੰਨੇ ਮਾਣੇ ਮਾਣੇ ਹੁਕਮ ਤਜੇ ਬਮਾਨੇ ਪੁਰਸੋਂ ਰਾਤੀ ਰਲੀਆਂ ਮਾਣੇ ਸੋ ਸਖੀਏ ਪ੍ਰਮਿਲ ਨਿਸ਼ਾਨੀ ਮਨ ਤਨ ਅਰਪ ਤਜ ਲਾਜ ਲੁਕਾਨੀ ਰਹਾਓ ਗੇਲੀ ਮੈਲ ਨ ਪਾਵੇ ਰਹਾਓ ਸਖੀ ਸਹੇਲੀ ਕੋ ਸਮਝਾਵੇ ਸੂਈ ਕਮਾਵੇ ਜੋ ਪ੍ਰਭ ਪਾਵੇ।

ਈਸਾ ਰਾਹੂ ਪੇਖ ਦਿਖਾਵੇ ਸੱਚ ਨਕਾਮ ਆਵੇ ਕਹਿਤੋ ਮੈਲੀ ਨਿਕਤ ਨਾਵੇ ਅਤੀਤ ਸੁਦਾਏ ਮਾਇਆ ਕਾ ਮਾਤਾ ਮਨ ਨਹੀਂ ਪ੍ਰੀਤ ਕਹੇ ਮੁਖ ਰਾਤਾ ਕੌ ਨਾਨਕ ਪ੍ਰਭਿਨੋ ਸੁਨੀ ਜੇ ਕੁਚਲ ਕਠੋਰ ਕਾਮੀ ਮਗਦੀ ਕੀ ਜੈ ਦਰਸ਼ਨ ਦੇਖੇ ਕੀ ਵਡਿਆਈ ਸੰਭ ਸਕਦਾ ਤੇ ਪੁਰਖ ਸੁਭਾਈ ਰਾਹੂ ਦੂਜਾ ਸੂਈ ਮਹੱਲਾ ਪੰਜਵਾਂ ਬੁਰੇ ਕਾਮ ਕਾ ਊਠ ਖਲੋਇਆ ਨਾਮ ਕੀ ਦੇਲਾ ਪੈ ਪੈ ਸੋਇਆ ਉਸਰ ਆਪਣਾ ਬੂਝੇ ਨਯਾ ਨਾ ਮਾਇਆ ਮੋਇ ਰੰਗ ਲਪਟਾਨਾ ਰਹਾਉ ਲੋਭ ਲਹਿਰ ਕੋ ਦਰਸ਼ਨਾ ਫੂਲ ਬੈਠਾ ਸਜਣਾ ਕਾ ਦਰਸ਼ਨ ਡੀਠਾ ਕਬੂ ਨ ਸਮਝੇ ਅਗਿਆਨ ਗਾ ਅਦਵਾਰਾ ਬੋਰ ਬੋਰ ਲਪਟਿਓ ਜੰਜਾਰਾ ਰਾਹੂ ਦਿਖੇ ਨਾਦ ਕਰਮ ਸੁਨ ਪੀਨਾ ਹਰ ਜਸਨ ਦਾਸ ਮਨ ਕੀਨਾ ਦ੍ਰਿਸ਼ਟ ਨਾਹੀ ਰੇ ਪਿਖ ਤੰਦੇ ਛੋੜ ਜਾਏ ਝੂਠੀ ਸਭ ਤੰਦੇ ਰਾਹੂ ਕੋ ਨਾਨਕ ਪ੍ਰਭਕਸ਼ ਕਰੀ ਜੈ ਕਰ ਕਿਰਪਾ ਮੇਰੀ ਸਾਸੰਗ ਦੀ ਜੇ ਤਾਂ ਪਿਛ ਪਾਈਏ ਜਾਂ ਹੋਈਏ ਰੇ ਨਾ ਜਿਸੇ ਬਜਾਏ ਪਿਛ ਨਾਮ ਨਾਮ ਲੈਣਾ ਹਰਾ ਉਸੂਈ ਮਹੱਲਾ ਪੰਜਵਾਂ ਘਰ ਮੈਂ ਠੋਕ ਨਦਰ ਨ ਆਵੇ ਗਲ ਮੈਂ ਪਾਹਣ ਲੈ ਲਟਕਾਵੇ ਭਰਮੇ ਭੂਲਾ ਸਖਤ ਫਿਰਤਾ ਨੀਰ ਬਰੋਲੇ ਖਪਕ ਮਰਤਾ ਰਾਹੂ ਜਿਸ ਪਾਮਨ ਪਾਰ ਗ੍ਰਾਮੀ ਗੁਰ ਮਿਲ ਨਾਨਕ ਠਾਕੁਰ ਜਾਤਾ ਜਸਲ ਮਈਏ ਪੂਰਨ ਬਥਾ ਬਿਤਾਤਾ ਤੁਈ ਮਹਿਲਾ ਪੰਜਵਾਂ ਲਾਲ ਦਾ ਹਰਾ ਦਿਆ ਕਵਣ ਗਤੀਰੀ ਸਕੀ ਬਤਾਵੋ ਮੁਝੇ ਮਤ ਰੀਰੀ ਸੂਬ ਸੂਬ ਸੂਬੇ ਸੂਬੇ ਸੂਬੀ ਆਪਣੇ ਪ੍ਰੀਤਮ ਕੈ ਰੰਗ ਰੱਤੀ ਰਹਾਉ ਪਾਵ ਮਲੋ ਸੰਗ ਨੈਣ ਪਤੀਰੀ ਜਾਂ ਪਠਾਵੋ ਜਾਉ ਸਤੀਰੀ ਜਪਤ ਸੰਗਨ ਦਿਓ ਜਤੀਰੀ ਇੱਕ ਨਿਮਖ ਮਲਾਓ ਮੋਹੇ ਪ੍ਰਾਣਗ ਪ੍ਰਾਣਪਤਰੀ ਰੀ ਮਾਨ ਤਾਨ ਅਹਬੰਧ ਹੈ ਤੀਰੀ ਸਾ ਨਾਨਕ ਸੁਹਾਗਵਤੀ ਸੂਈ ਮਹੱਲਾ ਪੰਜਵਾਂ ਜੂ ਤੂੰ ਜੀਵਨ ਤੂੰ ਪ੍ਰਾਣ ਹਧਾਰਾ ਤੁਝੀ ਪੇਖ ਪੇਖ ਮਨ ਸੁਧਾਰਾ

ਹਾਂ ਕਿਸ਼ਨਾਹੀ ਸਭ ਕੁਛ ਤੇਰਾ ਓਤ ਪੋਤ ਨਾਨਕ ਸੰਗਤ ਤੇਰਾ ਸ੍ਰੀ ਮਹਿਲਾ ਪੰਜਵਾਂ ਸੁਖ ਮਹਿਲ ਜਾ ਕੇ ਊਚੇ ਦੁਆਰੇ ਤਾਂ ਮੈਂ ਵਸੇ ਭਗਤ ਪਿਆਰੇ ਸਹਿਜ ਕਥਾ ਕਰੇ ਹਰ ਨੰਗਾ ਤੈ ਮਰਨ ਨ ਜੀਵਨ ਸੋਗਨ ਹਰਖਾ ਰਾਉ ਤੈਂ ਗੀਤ ਨਾਦ ਪ੍ਰਭ ਕੀ ਅਤ ਮੀਠੀ ਸੁਖ ਸੋਈ ਮਹੱਲਾ ਪੰਜਵਾਂ ਸੁਖ ਮਹਿਲ ਜਾ ਕੇ ਊਚ ਦੁਆਰੇ ਤਾਂ ਮੈਂ ਵਸੇ ਭਗਤ ਪਿਆਰੇ ਸਹਿਜ ਕਥਾ ਹਰ ਰੰਗਾ ਤੇਰੇ ਮੈਂ ਮਰਨ ਨ ਜੀਵਨ ਸੋਗਨ ਹਰਖਾ ਸਾਚ ਨਾਮ ਕੀ ਅੰਮ੍ਰਿਤ ਵਰਖਾ ਗੁਹਜ ਕਥਾ ਏ ਗੁਰ ਤੇ ਜਾਣੀ ਨਾਨਕ ਬੋਲੇ ਹਰ ਹੈ ਮਾਨੀ ਸੁਈ ਮਹਿਲਾ ਪੰਜਵਾਂ ਜਾ ਕੇ ਦਰਸ

ਜਨਮ ਗਵਾਇਆ ਦੁੱਖ ਪੰਜਨ ਜਗ ਜੀਵਨ ਹਰ ਰਾਇਆ ਸਗਲ ਤਿਆਗ ਨਾਹੀ ਨਾਨਕ ਸਿਰਨਾਇਆ ਸੂਈ ਮਹੱਲਾ ਪੰਜਵਾਂ ਪੇਖਤ ਚਾਗਤ ਕਹੀਏ ਤੇ ਅੰਧਾ ਸੁਣੀਏ ਨਾ ਹਰ ਨਾਮ ਜਪਵਾਂ ਪੇਖਤ ਚਾਖਤ ਕਹੀਏ ਤੇ ਅੰਧਾ ਸੁਣੀਏ ਨਾਹੀ ਨਿਕਟ ਵਸਤ ਕੋ ਜਾਣੇ ਦੂਰੇ ਪਾਪੀ ਪਾਪ ਕਮਾਏ।

ਤੇ ਜਾਏ ਰਾਹੋ ਭਗਜਲ ਡੂਬਤ ਸਤਿਗੁਰ ਕਾਢੇ ਜਨਮ ਜਨਮ ਕਾ ਟੂਟਾ ਗਾਂਢੇ ਜਨਮ ਜਨਮ ਕਾ ਟੂਟਾ ਗਾਂਢੇ ਗੁਰ ਕੀ ਸੇਵਾ ਕਰ ਦੇ ਰਾਤ ਸੁਭ ਸਹਿਜ ਮਨ ਆਵੇ ਸ਼ਾਂਤ ਸਤਿਗੁਰ ਕੀ ਦੇ

ਮੀਤ ਸਾਜਨ ਸੁਤ ਬੰਧ ਪਾਈ ਜਤ ਕੈ ਪੇਖੂ ਹਰ ਸੰਗ ਸਹਾਈ ਜਤ ਮੇਰੀ ਪਤ ਮੇਰੀ ਤਨ ਹਰ ਨਾਮ ਸੁਖ ਸਹਿਜ ਆਨੰਦ ਵਿਸਰਾਮ ਰਹਾਉ ਪਾਰ ਬ੍ਰਹਮ ਜਪ ਪੈਰ ਸੁਨਾ ਸੁਨਾ ਕੋਟ ਆਵਦ ਤਿਸ ਬੇਦ ਨਾਹੀ ਹਰ ਚਰਨ ਸਰਨ ਗੜ ਕੋਟ ਹਮਾਰੇ ਕਾਲ ਕੰਟਕ ਜਮ ਤਿਸ ਨਾਮ ਬਦਾਰੇ ਨਾਨਕ ਦਾਸ ਦਾ ਬਲਹਾਰੀ ਸੇਵਕ ਸੰਤ ਰਾਜਾ ਰਾਮ ਮਰਾਰੀ ਸੁਹੀ ਮਹੱਲਾ ਪੰਜਵਾਂ ਗੁਣ ਗੋਪਾਲ।

ਕਰ ਬੇਨਤੀ ਜਨ ਧੂਰ ਬਿਛਾ ਜਨਮ ਜਨਮ ਕੇ ਕਲ ਵਖਲਾ ਬਿਛਾ ਜਨਮ ਜਨਮ ਕੇ ਕਲ ਵਖਲਾ ਮਨ ਤਨ ਪ੍ਰਾਣ ਜੀਵ ਰਪਾ ਹਰ ਸਿਮਰ ਸਿਮਰ ਮਾਨ ਮੋਹਿ ਕਟਾ ਦੀਨ ਦਿਆਲ ਕਰੋ ਤਿਛਾ ਨਾਨਕ ਦਾਸ ਹਰ ਚਰਨ ਸਮਾਸ ਮਹਲਾ ਪੰਜਵਾਂ ਬੇਕੁੰਠ ਨਗਰ ਜਹਾਂ ਸੰਤ ਵਾਸਾ ਪ੍ਰਭ ਚਰਮ ਦੇ ਮਾਏ ਨਿਵਾਸਾ ਸੁਨਮਨ ਤਨ ਤੁਝ ਸੁਖ ਦੇਖ ਲਾਵੋ ਹਰ ਨਿਕ ਬਿੰਜਨ ਤੁਝ ਭੋਗ ਜੇ ਪੰਚਾਵੋ ਰਹਾਓ ਅੰਮ੍ਰਿਤ ਨਾ ਪੁੰਜ ਮਨ ਮਾਈ ਚਰਜ ਸਾਧ ਤਾਂ ਕੇ ਬੰਨੇ ਨ ਜਾਈ ਲੋਭ ਮੂਆ ਤ੍ਰਿਸ਼ਨਾ ਬੁਝ ਥਾ ਬੁਝ ਸਾਕੀ ਪਰਮ ਕੀ ਚਰਨਾ ਜਨ ਤਾਂ ਕੀ ਜਨਮ ਜਨ ਕਹਿ ਪੈ ਮੋਏ ਨਵਾਰੇ ਨਾਨਕ ਦਾਸ ਪੁਰ ਕਿਰਪਾ ਧਾਰੇ ਸੂਈ ਮਹੱਲਾ ਪੰਜਵਾਂ ਅਨੇਕ ਬੀਂਗ ਦਾਸ ਕੇ ਪਰ ਹਰਿਆ ਕਰ ਕਿਰਪਾ ਪਰ ਆਪਣਾ ਕਰਿਆ ਤੁਮ ਸਦਾਏ ਲਿਓ ਜਨ ਆਪਣਾ ਉਰਜ ਪਰਿਓ ਜਾ ਜਬ ਸੁਪਨਾ ਰਹਾਓ ਪਰਬਤ ਦੁਖ ਮਹਾ

ਲੇਖਕ ਨਾ ਨਿਮਕ ਨਾ ਬਿਸਰੇ ਹਰ ਚਰਨ ਤੁਮਾਰੇ ਨਾਨਕ ਮੰਗੇ ਦਾਨ ਪਿਆਰੇ ਸੁਹੀ ਮਹੱਲਾ ਪੰਜਵਾਂ ਸੇ ਸੰਜੋ ਕਰੋ ਮੇਰੇ ਪਿਆਰੇ ਜਿਤ ਰਸਨਾ ਹਰ ਨਾਮ ਚਾਰੇ ਸੁਣੋ ਬਿਨਤੀ ਪ੍ਰਭ ਦੀਨ ਦਿਆਲਾ ਸਾਧ ਗਿਆਨੇ ਗੁਣ ਸਦਾ ਹਰ ਸਾਲਾ ਰਹਾਓ ਜੀਵਨ ਰੂਪ ਸਿਮਨ ਪ੍ਰਭ ਤੇਰਾ ਜਿਸ ਕਿਰਪਾ ਕਰ ਬਸੇ ਤਿਸ ਮੇਰਾ ਜਨਕੀ ਭੂਗ ਤੇਰਾ ਨਾਮ ਹਾਰ ਤੂੰ ਸਦਾਤਾ ਪ੍ਰਭ ਦੇਵਨ ਹਾਰ ਰਾਮ ਰਮਤ ਸੰਤਨ ਸੁਖਮਾਨਾ ਨਾਨਕ ਦੇਵਨ ਹਾਰ ਸੁਜਾਨਾ ਸਹੀ ਮਹੱਲਾ ਪੰਜਵਾਂ

ਸੁਖਤ ਪੋਖਣ ਸੰਗ ਔਦ ਰਹਾਉ ਕਰਤ ਬਕਾਰ ਦੂ ਕਰ ਚਾਰਤ ਰਾਮ ਰਤਨ ਰਜ ਤਿਲ ਨਹੀਂ ਤਾਰਤ ਪੋ ਭਰਨ ਪੋਖਣ ਸੰਗ ਔਦ ਬਿਹਾਨੀ ਜੈ ਜਗਦੀਸ਼ ਕੀ ਗਤ ਨਹੀਂ ਜਾਨੀ ਸ਼ਰਨ ਸਮਰੱਥ ਗੋਚਰ ਸਵਾਮੀ ਉਧਰ ਨਾਨਕ ਪੁਰਬ ਅੰਤਰ ਜਾਮੀ ਸੂਈ ਮਹੱਲਾ ਪੰਜਵਾਂ ਸਾਧ ਸੰਗ ਤਰੇ ਪੈਸਾ ਗਿਰ ਹਰ ਹਰ ਨਾਮ ਸਿਮਰ ਤਿਲ ਨਾਗਰ ਸਿਮਰ ਸਿਮਰ ਜੀਵਾ ਨਰੈਣ ਦੁਖ ਰੋਗ ਸੋਗ ਸਭ ਮਿਲਤੇ ਗੁਰ ਪੂਰੇ ਮਿਲ ਪਾਪ ਤਜੈਨ ਰਹਾਉ ਜੀਵਨ ਪਦ।

ਗੋਚਰਨਾਈ ਸੋਈ ਮਹੱਲਾ ਪੰਜਵਾਂ ਕਾ ਤੀਜਾ ਗੋਬਿੰਦਾ ਗੁਣ ਗਾਓ ਦਿਆਲਾ ਦਰਸ਼ਨ ਦਿਓ ਪੂਰਨ ਕਿਰਪਾਲਾ ਰਹਾਓ ਕਰ ਕਿਰਪਾ ਤੁਮੀ ਪ੍ਰਤਪਾਲਾ ਜਿਉ ਪਿੰਡ ਸਭ ਤੁਮਰਾ ਮਾਲਾ ਮਾਲਾ ਅੰਮ੍ਰਿਤ ਨਾਮ ਚਲੇ ਜਪਨਾਲਿਆ ਨਾਨਕ ਜਾਚੇ ਸੰਤਰ ਵਾਲਾ ਸੋਈ ਮਹੱਲਾ ਪੰਜਵਾਂ।

ਭਲੀ ਸੁਆਵੀ ਛਾਪਰੀ ਮੈਂ ਗੁਣ ਗਾਏ ਕਤੀ ਕਾਮਨਾ ਤੁਲ ਰਹਿ ਜਿਤ ਹਰ ਬਿਸਰਾਏ ਰਾਉ ਅੰਡ ਗਰੀਬੀ ਸਾਸੰਗ ਜਿਤ ਪ੍ਰਵਚਿਤ ਆਏ ਜਲ ਜਾਓ ਇਹ ਬਡਪਣਾ ਮਾਇਆ ਲਪਟਾਏ ਪੀਸਨ ਪੀਸੋ ਊੜ ਕਾਮਰੀ ਸੁਖ ਮਨ ਸੰਤੋ ਕਾ ਮਨ

ਸਭ ਕੁਛ ਤੁਮਰੇ ਹੱਥ ਪ੍ਰਭ ਆਪ ਕਰੇ ਕਰਾਏ ਸਾਸ ਸਾ ਸਿਮਰਤ ਨਰਹ ਨਾਨਕ ਦਾਨ ਪਾਈ ਸੂਈ ਮਹਲਾ ਪੰਜਵਾਂ ਹਰ ਕਾ ਸੰਤ ਪ੍ਰਾਨ ਤਨ ਪਿਛਕਾ ਪਨਹਾਰਾ ਭਾਈ ਮੀਤ ਸੁਖ ਸਗਲ ਕੇ ਤੈ ਜੀ ਜੀ ਤੂੰ ਹੈ ਤੈ ਪਿਆਰਾ ਰਹਾਉ ਕਿਸਾਂ ਕਾ ਕਰ ਬੀਜ ਨਾ ਸੰਤ ਚੋਰ ਟੁਲਾਓ ਸੀਸ ਨਹਾਰੋ ਚਰਨ ਤਲ ਧੂਰ ਮੁਖ ਲਾਓ ਮਿੱਟ ਨੈਟ ਨਿਸ਼ਟ ਬਚਨ ਬਿਨਤੀ ਬੇਨਤੀ ਕਰੂੰ ਦੀਨ ਕੀ ਨਿਆਈ ਤਜ ਬਮਾਨ ਸ਼ਰਨੀ ਪਰੁ ਹਰ ਗੁਣ ਗਾ ਹਰ ਗੁਣ ਨਿਦ ਪਾਈ ਅਬ ਲੋਕਨ ਪੁਣੇ ਪੁਣੇ ਕਰੂੰ ਜਨ ਕਰ ਦਰਸਾਰ ਅੰਮ੍ਰਿਤ ਬਚਨ ਮਨ ਮਹਿ ਸੰਚੋ ਬੰਦਿਓ ਬਾਰ ਬਾਰ ਚਿਤਵਿਓ ਮਨ ਆਸਾ ਕਰੂੰ ਜਨ ਕਰ

राख लेवे बिखी बखई जियो दियो देहो अपना नाओ राव जाते नाही नाही को सुखी ता कै पासे जाओ छोड़ जाए जो सगल को फिर फिर लपटाओ करो कृपा करना पते तेरे शाह हर गुण गाओ नानक की पर ਬੇਨਤੀ ਸਾ ਸੰਗ ਸਮਾਓ ਰਾਗ ਸੁਹੀ ਮਹੱਲਾ ਪੰਜਵਾਂ ਘਰ ਪੰਜਵਾਂ ਪੜਤਾਲੀ ਸਿੰਘ ਕਾ ਸਤਿਗੁਰ ਪ੍ਰਸਾਦ ਪ੍ਰੀਤ ਪ੍ਰੀਤ ਦੁਰੀਆ ਮੋਹਣ ਲਾਲਣਾ ਜਪ ਮਨ ਗੋਵਿੰਦ ਇੱਕ ਅਵਰ ਨਾਹੀ ਕੋ ਲੇਖੇ ਸੰਤ ਲਾਗ ਮਨੇ ਛਾੜ ਛਾੜ ਦੁਬਿਧਾ ਕੀ ਕੁਰੀਆ ਰਹਾਉ ਨਿਰਗੁਣ ਹਰੀਆ ਸਰਗੁਣ ਧਰੀਆ ਨਿਕ ਕੋ ਠਰੀਆ ਭਿੰਨ ਭਿੰਨ ਭਿੰਨ ਭਿੰਨ ਕਰੀਆ ਵਿੱਚ ਮਨ ਕੂਟ ਭਰੀਆ ਨਿਜ ਮੰਦਰ ਕਰੀ ਦੀਆ ਤਹਾਂ ਆਨੰਦ ਕਰੀਆ ਕਰੀਆ ਨਾ ਮਰੀਆ ਨਾ ਜਰੀਆ ਕੀਰਤਨ ਜੁਰੀਆ ਬੋਗਦ ਫੇਰੀਆ ਫੇਰੀਆ ਪਰ ਕੋ ਹਿਰੀਆ ਦੇਖਣਾ ਘਰੀਆ ਆਬ ਸਾਧੂ ਸੰਗ ਪਰੀਆ ਹਰ ਦੁਆਰੇ ਖਰੀਆ ਦਰਸ਼ਨ ਕਰੀਆ ਨਾਨਕ ਗੁਰ ਮਰੀਆ ਭੋ ਨ ਫਿਰੀਆ ਸੋਈ ਮਹਿਲਾ ਪੰਜਵਾਂ ਰਾਸ ਮੰਡਲ ਕੀ ਨੋਕਾਰਾ ਸਗਲੋ ਸਾਜ ਰੱਖਿਓ ਪਸਾਰਾ ਰਹਾਉ ਬੋ ਵਿਦ ਰੂਪ ਰੰਗ ਪਾਰਾ ਤਿੱਖੇ ਖੁਸ਼ੀ ਭੋਗ ਨਹੀਂ ਹਾਰਾ ਸਬਰਸ ਲੈ

ਪਰੋਸੇ ਆਇਆ ਕਿਰਪਾ ਆਇਆ, ਜਿਉਂ ਭਾਵੇ ਤਿਉਂ ਰਾਖੂ ਸਾਨੀ, ਮਾਰਗ ਗੁਰੇ ਬਿਠਾਇਆ ਰਹਾਉ, ਮਹਾਂ ਦੁੱਤਰ ਮਾਇਆ, ਜੈਸੇ ਪਵਨ ਚਲਾਇਆ, ਸੁਨ ਹੀ ਡਰਾਇਆ, ਕਰੋ ਧਰਮਾ ਧਰਮ ਰਾਇਆ, ਗ੍ਰਹਿ ਅੰਧ ਕੋ ਪਾਇਆ, ਪਾਵਕ ਸਹਿ ਸਗਰਾਇਆ, ਗਈ ਓਟ ਸਦਾਇਆ, ਨਾਨਕ ਹਰ ਧਿਆਇਆ, ਅਬ ਮੈਂ ਪੂਰਾ ਪਾਇਆ, ਰਾਗ ਸੂਈ ਮੁਹੱਲਾ ਪੰਜਵਾਂ, ਕਰ ਛੇਵੀਂ ਕੂੰਕਾਰ, ਸਤਿਗੁਰ ਪ੍ਰਸਾਦ ਸਤਿਗੁਰ ਪਾਸ ਬੇਨੰਤੀਆ, ਮਿਲੇ ਨਾਮ ਅਧਾਰਾ, ਤੁੱਠਾ ਸੁੱਚਾ ਪਾਤਸ਼ਾਹ, ਤਾਪ ਗਿਆ ਸੰਸਾਰਾ, ਭਗਤਾਂ ਕੀ ਟੇਕ ਤੂੰ, ਸੰਤਾਂ ਕੀ ਓਟ ਤੂੰ, ਸੱਚਾ ਸਿਰਜਣਹਾਰ।

ਰੂਪਾਂਗਮ ਹੈ ਅਨੂਪ ਤੇਰਾ ਦਰਸਾਰਾ ਹੋ ਕੁਰਬਾਨੀ ਤੇਰਿਆਂ ਸੇਵਕ ਜਨ ਹਰ ਨਾਮ ਪਿਆਰਾ ਸਵਿਛੇ ਪੂਰੀਆਂ ਜਾ ਪਾਇਆ ਅਗੋਂ ਪਾਰਾ ਗੁਰੂ ਨਾਨਕ ਮਿਲਿਆ ਪਾਰ ਬ੍ਰਹਮ ਤੇਰਿਆ ਚਰਨ ਕਿਉ ਚਰਨਾ ਕੋ ਬਲਹਾਰਾ ਰਾਗ ਸੂਈ ਮਹੱਲਾ ਪੰਜਵਾਂ ਕਰ ਸਤਮਈ ਕੁੰਕਾਰ ਸਤਗੁਰ ਪ੍ਰਸਾਦ ਤੇਰਾ ਪਾਣਾ ਤੂੰ ਹੈ ਮਨਾਏ ਜਿਸਨੂੰ ਹੋਏ ਦਿਆਲਾ ਸਾਈ ਭਗਤ ਜੋਤ ਪਾਲੈ ਸੋ ਸਰਬ ਦੀਆਂ ਪ੍ਰਤਪਾਲਾ ਮੇਰੇ ਰਾਮ ਰਾਮ ਮੇਰੇ ਰਾਮ ਰਾਏ ਸੰਤਾ ਟੇਕ ਤੁਮਾਰੀ ਜੋਤ ਪਾਲੈ ਸੋਏ ਪਰਵਾਨ ਸੋ ਪਰਵਾਨ ਮਨ ਤਨ ਤੂੰ ਅਧਾਰੀ ਰਹਾਉ ਤੂੰ ਦਿਆਲ ਕਿਰਪਾਲ ਕਿਰਪਾ ਨਿਦ ਮਨਸਾ ਪੂਰਨ ਹਾਰਾ ਭਗਤ ਤੇਰੇ ਸਭ ਪ੍ਰਣ ਪਤ ਪ੍ਰੀਤ ਤੂੰ ਭਗਤਨ ਭਗਤਨ ਕਾ ਪਿਆਰਾ ਤੂੰ ਅਥਾ ਪਾਰ ਤੂੰ ਉੱਚਾ ਕੋਈ ਅਵਨ ਤੇਰੀ ਪਾਤੇ ਇਹ ਅਰਦਾਸ ਹਮਾਰੀ ਸਵਾਮੀ ਜਿਸ ਨਾਹੀਂ ਸੁਖਦਾਤੇ ਦਿਨ ਰਹਿਣ ਸਾਹ ਸਾਸ ਗੁਣ ਗਾਵਾਂ ਜੇ ਸੁਆਮੀ ਤੁਧ ਪਾਵਾਂ ਨਾਮ ਤੇਰਾ ਸੁਖ ਨਾਨਕ ਮੰਗੇ ਸਹਿਬ ਤੁਠ ਤੁਠੇ ਪਾਵਾਂ ਤੂੰ ਹੀ ਮਹੱਲਾ ਪੰਜਵਾਂ ਦਿਸ ਨਾਇੰਜ ਤੂੰ ਕਬੂ ਨ ਸੁਥਾਨ ਤੇਰਾ ਕਿਹਾ ਅੱਠ ਪੈ ਜਿਤ ਤਿਆਈ ਨਿਰਮਲ ਹੋਵੇ ਦੇਹ ਮੇਰੇ ਰਾਮ ਸੁਥਾਨ ਪਾਲਣ ਆਇਆ ਖੋਜਤ ਖੋਜਤ ਪਿਆ ਸਾ ਸੰਗਤ ਸਿਰਨ ਚਰਨਾਈ ਪਾਇਆ ਰਹਾਉ ਵੇਦ ਪੜੇ ਪੜ ਪੜ ਬ੍ਰਹਮੇ ਹਾਰੇ ਇੱਕ ਤਿਲ ਨਹੀਂ ਕੀਮਤ ਪਾਈ ਸਾਧਕ ਸਹਿਬ

ਲਾਏ ਥਕੇ ਡੈ ਭੂਤਾ ਸਹਿਜ ਸੁਖ ਆਨੰਦ ਰਾਮ ਰਸਾ ਸੰਤ ਮੰਗਲ ਗਾਇਆ ਸਫਲ ਦਰਸ਼ਨ ਭੇਟਿਓ ਗੁਰੂ ਨਾਨਕ ਤਾ ਮਨ ਤਨ ਹਰ ਹਰ ਧਿਆਇਆ ਸੁਹੀ ਮਹੱਲਾ ਪੰਜਵਾਂ ਕਰਮ ਧਨ ਪਖੰਡ ਜੋ ਦਿਸੇ ਤਨ ਜਮ ਜਗਾਤੀ ਲੂਟੇ ਨਿਰਮਾਣ ਕੀਰਤਨ ਗਾਵੋ ਕਰਤੇ ਕਾ ਨਿਮਖ ਸਿਮਰਤ ਜਤ ਛੂਟੇ ਸੰਤੋ ਸਾਗਰ ਪਾਰ ਉਤਰੀਏ ਜੇ ਕੋ ਬਚਨ ਕਮਾਵੇ ਸੰਤਨ ਕਾ ਸੋ ਗੁਰ ਪ੍ਰਸਾਦੀ ਤਰੀਆ ਤਰੀਏ ਰਹਾਉ ਕੋਠ ਤੀਰਥ ਕੋਟ ਤੀਰਥ ਮੰਜਨ ਸ਼ਨਾਨਾ ਇਸ ਕਲ ਮੈਲ ਪਰੀਜੇ ਸਾਧ ਸੰਜੋ ਹਰ ਗਣ ਗਾਵੇ ਸੋ ਨਿਰਮਲ ਕਰ ਲੀਜੇ ਵੇਦ ਕਤੇਵ ਸਿਵ ਸਭ ਸਾਸਤ ਇਨ ਪੜਿਆ ਮੁਕ ਤਨ ਹੋਈ ਏਕ ਅੱਖਰ ਜੋ ਗੁਰਮੁਖ ਜਾਤੇ ਤਿਸਕੀ ਨਿਰਮਲ ਸੋਈ ਖੱਤਰੀ ਬ੍ਰਹਮ ਸੂਦ ਵੈ ਸੁਪਦੇਸ਼ ਚੋ ਵਰਨਾ ਕੋ ਸਾਂਝਾ ਗੁਰਮੁਖ ਨਾਮ ਜਪੇ ਉਦਰੇ ਸੋ ਕਲ ਮੈਂ ਘੜ ਘੜ ਨਾਨਕ ਮਾਜਾ ਸੋਈ ਮਹੱਲਾ ਪੰਜਵਾਂ ਜੋ ਕੁਛ ਕਰੇ ਸੋਈ ਪ੍ਰਮਾਣੇ ਓਏ ਰਾਮ ਨਾਮ ਰੰਗ ਰਾਤੇ ਤਿਨਕੀ ਸੋਭਾ ਸਮਨੇ ਥਾਈ ਜਿਨ ਪ੍ਰਭ ਕੇ ਚਰਨ ਪਰਾਤੇ ਮੇਰੇ ਰਾਮ ਹਰ ਸੰਤਾਂ ਜੇ ਵਡਣਾ ਕੋਈ ਭਗਤਾਂ ਕੀ ਬਣ ਆਏ ਪ੍ਰਭ ਆਪਣੇ ਜਿਉਂ ਸਿਉਂ ਜਲ ਥਲ ਮਹੀਲ ਸੋਈ ਰਹਾਓ ਕੋਟ ਅਪਰਾਧੀ ਸਾਸੰਗ ਉਦਰੇ ਜਨਤਾ ਕਹਿ ਨੇੜਨ ਆਵੇ ਜਨਮ ਜਨਮ ਕਾ ਵਿਛੜਿਆ ਹੋਵੇ ਤਿਨ ਹਰ ਸਿਉਂ ਆਣ ਮਿਲਾਵੇ ਮਾਇਆ ਮੋਏ ਭਰਮ ਕੋ ਕਾਟੇ ਸੰਤ ਸ਼ਰਨ ਜੋ ਆਵੇ ਜੇ ਹਮ ਮਨੋਰਥ ਕਰ ਅਰਾਧੇ ਸੋ ਸੰਤਨ ਤੇ ਪਾਵੇ ਜਨ ਕੀ ਮੈਂ ਮਾਂ ਕੇ ਤਕ ਬਰਨਿਓ ਜੋ ਪ੍ਰਭ ਆਪਣੇ ਪਾਣੇ ਕੌਣ ਨਾਨਕ ਜਿਨ ਸਤਿਗੁਰ

ਮਾਂ ਤੇਰਾ ਤਾਨ ਰਦ ਅੰਤਰ ਹੋਰ ਦੂਜੀ ਆਸ ਚਕਾਈ ਚਕਾਈ ਮੇਰੇ ਰਾਮ ਰਾਏ ਤੁਦ ਚਿਤ ਨ ਆਇਓ ਉਭਰੇ ਤੇਰੀ ਓ ਟੇਕ ਪਰਵਾਸਾ ਤੁਮਰਾ ਜਪ ਨਾਮ ਤੁਮਾਰਾ ਉਦਰੇ ਰਹਾਉ ਅੰਧ ਕੂਤੇ ਕਾਢ ਲੀਏ ਤੁਮ ਆਪ ਪਏ ਕਿਰਪਾਲਾ ਸਾਰ ਸਮਾਸਾ ਸੁਖ ਦੀਏ ਆਪ ਕਰੇ ਪ੍ਰਤਪਾਲਾ ਆਪਣੀ ਨਦਰ ਕਰੇ ਪਰਮੇਸ਼ਰ ਬੰਧਨ ਕਾਢ ਛਡਾਏ ਆਪਣੀ ਭਗਤ ਪ੍ਰਭ ਆਪ ਕਰਾਈ ਆਪੇ ਸੇਵਾ ਲਾਏ ਭਰਮ ਗਿਆ ਪੈ ਮੋਏ ਬਿਨਾਸੇ ਮਿਟਿਆ ਸਗਲ ਵਸੂਰਾ ਨਾਨਕ ਦਇਆ ਕਰੀ ਸੁਖਦਾਤੇ ਭੇਟਿਆ ਸਤਿਗੁਰ ਪੂਰਾ ਸੂਈ ਮਹੱਲਾ ਪੰਜਵਾਂ ਜਬ ਕੁਛ ਨਾ ਸੀਓ ਤਬ ਕਿਆ ਕਰਤਾ ਕਮਨ ਕਰਮ ਕਰ ਆਇਆ ਆਪਣਾ ਖੇਲ ਆਪ ਕਰ ਦੇਖੇ ਠਾਕੁਰ ਰਚਨ ਰਚਾਇਆ ਮੇਰੇ ਰਾਮ ਰਾਏ ਮੋਇਤੇ ਕਛੂ ਨ ਹੋਈ ਆਪੇ ਕਰਤਾ ਆਪ ਕਰਾਏ ਸਰਬ ਨਿਰੰਤਰ ਸੋਈ ਰਹਾਉ ਗੰਤੀ ਗਣੀ ਨ ਛੂਟੇ ਕ ਤੂੰ ਕਾਚੀ ਦੇਹੀ ਆਨੀ ਕਿਰਪਾ ਕਰੋ ਪ੍ਰਭ ਕਰਨੇ ਹਾਰੇ ਤੇਰੀ ਬਖਸ਼ ਨਾਲੀ ਜੀ ਜੰਤ ਸਭ ਤੇਰੇ ਕੀਤੇ ਘੜਕੜ ਤੂੰ ਤਿਆਈਏ ਤੇਰੀ ਗਤ ਮਿਤੂ ਹੀ ਜਾਣੇ ਕੁਦਰਤ ਕੀ ਮਨ ਪਾਈਏ ਨਿਰਗੁਣ ਮੁਗਦ ਜਾਣ ਗਿਆਨੀ ਕਰਮ ਧਰਮ ਨੇ ਜਾਣਾ ਦਇਆ ਕਰੋ ਨਾਨਕ ਗੁਣ ਗਾਵੇ ਮਿੱਠਾ ਲਗੇ ਤੇਰਾ ਭਾਣ ਸੂਈ ਮਹੱਲਾ ਪੰਜਵਾਂ ਭਾਗ ਛੜੇ ਹਰ ਸੰਤ ਤੁਮਾਰੇ ਜਨ ਕਰਤਨ ਹਰ ਨਾਮਾ ਪ੍ਰਵਾਨ ਗਣੀ ਤੇ ਆਏ ਸਬਕ ਨਾ ਕੇ ਕਾਮਾ ਮੇਰੇ ਰਾਮ ਹਰ ਜਨ ਕਹੋ ਬਲ ਜਾਈ ਕੇਸਾ ਕਾ ਕਰ ਚਵਲ ਲਾਵਾਂ ਜਨ ਧੂੜ ਮੁਖ ਲਾਈ ਰਹਾਉ ਜਨਮ ਮਰਨ ਦੂਹੂੰ ਮੈਂ ਨਾਹੀ ਜਨ ਪਰ ਉਪਕਾਰੀ ਆਏ ਜੀ ਦਾਨ ਤੇ ਦੇ ਭਗਤੀ ਲਾਇਨ ਹਰ ਸਿਉ ਦੇਨ ਦੇਨ ਮਲਾਈ ਸੱਚਾ ਅਮਰ ਸੱਚੀ ਪਾਤਸ਼ਾਹ ਸੱਚੇ ਵਿਅਕਤੀ ਰਾਤੇ ਸੱਚਾ ਸੁੱਖ ਸੱਚੀ ਵਡਿਆਈ ਜਿਸਕੇ ਤੇ ਤਨ ਜਾਤੇ ਪੱਖਾ ਵੇਰੀ ਪਾਣੀ ਧੋਵਾਂ ਹਰ ਜਨ ਕਹਿ ਪੀਸਣ ਪੀਸ ਕਮਾਵਾਂ ਨਾਨਕ ਕੀ ਪ੍ਰਪਾਸ ਬਿਨੰਤੀ ਤੇਰੇ ਜਨਮ ਦੇ

ਕਾਲ ਬੇਕੰਠ ਜਾਂ ਜਹਰ ਕੀਰਤਨ ਤੇਰਾ ਤੂੰ ਆਪੇ ਸ਼ਰਧਾ ਲਾਏ ਸਿਮਰ ਸਿਮਰ ਸਿਮਰ ਨਾਮ ਜੀਵਾਂ ਤਨ ਮਨ ਹੋਏ ਨਿਹਾਲਾ ਚਰਨ ਕਮ ਤੇਰੇ ਧੋਏ ਧੋਏ ਪੀਣਾ ਮੇਰੇ ਸਤਿਗੁਰ ਦੀਨ ਦਿਆਲਾ ਕੁਰਬਾਨ ਜਾਏ ਉਸ ਵੇਲਾ ਸਾਰੀ ਜਿਤ ਸੁਮਰੇ ਦੁਆਰੇ ਆਇਆ ਨਾਨਕ ਪ੍ਰਪੇ ਕਿਰਪਾਲਾ ਸਤਿਗੁਰ ਪੂਰਾ ਪਾਇਆ ਸੋਈ ਮਹੱਲਾ ਪੰਜਵਾਂ ਤਦ ਕਿਤੇ ਆਏ ਮਾਨੰਦਾ ਜਿਸ ਵਿਚਰੇ ਸੋ ਬਲ ਜਾਏ ਦਿਆਲ ਹੋਏ ਜਿਸ ਉੱਪਰ ਕਾਸੇ ਸੋ ਤੁਦ ਸਦਾ ਤੇ ਆਏ ਮੇਰੇ ਸਾਹਿਬ ਤੂੰ ਮੈਂ ਮਾਨ ਮਾਣੀ ਅਰਦਾਸ ਕਰੀ।

ਚਿੱਟੇ ਜਨ ਕੇ ਚਿੱਟੇ ਜਨ ਕੇ ਕੱਪੜੇ ਮੈਲੇ ਚਿੱਤ ਕਠੋਰ ਜੀਓ, ਤਿੰਨ ਮੁੱਖ ਨਾਮ ਨਾ ਉਪਜੇ ਦੂਜੇ ਵਿਆਪੇ ਚੋਰ ਜੀਓ, ਮੂਲ ਨਾ ਬੂਝੇ ਆਪਣਾ ਸੇ ਪਛੂਆ ਸੇ ਢੋਰ ਜੀਓ, ਨਿਤ ਨਿਤ ਖੁਸ਼ੀਆਂ ਮਨ ਕਰੇ ਨਿਤ ਨਿਤ ਮੰਗੇ ਜੀ ਸੁੱਖ ਜੀਓ, ਕਰਤਾ ਚਿਤਨ ਆਨੀ ਫੈ ਲੱਗੇ ਦੁੱਖ ਜੀਓ, ਸੁੱਖ ਦੁੱਖ ਦਾਤਾ ਮਨ ਵਸੇ ਤਤਨਾ ਤਨ ਕੈਸੀ ਭੁੱਖ ਭੁੱਖ ਜੀਓ, ਬਾਕੀ ਵਾਲਾ ਤਾਂ ਤਲਬੀਏ ਸਿਰ ਮਾਰੇ ਜਿਉਂਦਾਰ ਜੀਓ, ਲੇਖਾ ਮੰਗੇ ਦੇਵਨਾ ਪੁੱਛੇ ਕਾਰੇ ਵਿਚਾਰ ਜੀਓ, ਸੱਚੇ ਕੀਲੇ ਉਭਰੇ ਬਖਸ਼ੇ ਬਖਸ਼ਣ ਹਾਰ ਜੀਓ, ਅਨਕੋ ਕੀਜੇ ਮਿੱਤਰਾ ਖਾ ਕਰ ਲੇ ਮਰ ਜਾਏ ਜੀਓ, ਬਹੁ ਰੰਗਾ ਦੇਖ ਪਲਾਇਆ ਪੁਲ ਪੁਲ ਆਲੇ ਜਾਏ ਜੀਓ, ਨਦਰ ਪ੍ਰਭੂਤੇ ਤੇ ਛੁੱਟੀਏ ਨਦਰੀ ਮੇਲ ਮਲਾਏ ਜੀਓ, ਗਾਫਲ ਗਿਆਨ ਵੀ ਹੋਣੀਆਂ ਗੁਰਬਿਨ ਗਿਆਨ ਪਾਲ ਜੀਓ, ਖਿੱਚੋ ਤਾਨ ਗੁਚੀਏ ਬੁਰਾ ਭਲਾ ਦੇ ਨਾਲ ਜੀਓ, ਬੰਸਾ ਦੇ ਪੈਰ ਤਿਆਂ ਸਭ ਜੋਹਿੰਕ ਜੋਹਿੰਕ ਮਾਂ ਜਮਕਾਲ ਜੀਓ, ਜਨਕਰ ਕਾਰਨ ਤਾਰਿਆ ਸਾਸੇ ਦੇ ਆਧਾਰ ਜੀਓ,

ਕਾਫੀ ਘਰ ਜਸਮ ਇੱਕ ਓਂਕਾਰ ਸਤਿਗੁਰ ਪ੍ਰਸਾਦ ਮਨ ਮਾਨਸ ਜਨਮ ਦੁਲੰਬ ਹੈ ਗੁਰਮੁਖ ਪਾਇਆ ਮਨ ਤਨ ਹੋਏ ਚੁਲੰਬ ਜੇ ਸਤਿਗੁਰ ਪਾਇਆ ਚੱਲੇ ਜਨਮ ਸਵਾਰ ਵੱਖਰ ਸਚ ਲੇ ਪੱਤ ਪਾਏ ਦਰਬਾਰ ਸਤਿਗੁਰ ਸ਼ਬਦ ਪੈ ਰਾਉ ਮਨ ਤਨ ਸਚ ਸਲਾਏ ਸੱਚੇ ਮਨ ਪਾਇਆ ਲਾਲ ਰਸ ਮਨ ਮਾਨਿਆ ਗੁਰ ਪੂਰਾ ਪਾਇਆ ਹਾਂ ਜੀ ਮਾਂਗੁਣ ਸਾਰੇ ਅੰਤਰ ਤੂੰ ਵਸੇ ਮਨ ਮਾਏ ਸਹਿਜੇ ਰਸ ਰਸੇ ਮੂਰਖ ਮਨ ਸਮਝਾਏ ਆਖੋ ਕੇਤੜਾ ਗੁਰਮੁਖ ਹਰ ਗੁਣ ਗਾਏ ਰੰਗ ਦੇ ਰੰਗੇਤੜਾ ਨਿਤ ਨਤ ਰਿਵੇ ਸਮਾਲ ਪ੍ਰੀਤਮ ਆਪਣਾ ਜੇ ਚੱਲੇ ਗੁਣ ਨਾਲ ਨਾਏ ਦੁੱਖ ਸੰਦਾਂਪਣਾ ਮਨਮੁਖ ਪਨ ਪੁਲਾਣਾ ਹਾਥ ਸਲੰਗ ਹੈ ਮਰਸੀ ਹੋਏ ਬੜਾਨੀ ਮਨ ਤਨ ਭੰਗ ਹੈ ਗੁਰ ਕੀ ਕਰ ਕਮਾਏ ਲਾਹਾ ਕਰ ਆਏ ਆਣਿਆ ਗੁਰਬਾਣੀ ਨਿਰਬਾਣ ਸ਼ਬਦ ਪਛਾਣਿਆ ਇੱਕ ਨਾਨਕੀ ਅਰਦਾਸ ਜੇ ਤਦ ਪਾਵਸੀ ਮੈਂ ਦੀਜੇ ਨਾਮ ਵਿਸ਼ਨਵਾਸ ਹਰ ਗੁਣ ਗਾਵਸੀ ਸੋਈ ਮਹੱਲਾ ਪਹਿਲਾ ਜਿਉਂ ਆਰਨ ਲੋਹਾ ਪਾਏ ਪੰਨ ਕਢਾਈਏ ਤਿਉਂ ਸਖਤ ਜੋ ਨੀ ਪਾਏ ਪਵੇ ਪਵਾਈਏ ਬਿਨ ਬੂਝੇ ਸਭ ਦੁੱਖ ਦੁੱਖ ਸਮਾਵਣਾ ਹਉਮੈ ਆਵੇ ਜਾਏ ਪਰਮ ਪਨਾਵਣਾ ਰਾਹੁ ਤੂੰ ਗੁਰਮੁਖ ਰੱਖਣ ਹਾਰ ਹਰ ਨਾਮ ਧਿਆਈਏ ਮੇਲੇ ਤੁਝੇ ਰਜਾਈ ਇਹ ਸ਼ਬਦ ਕਮਾਈਏ ਤੂੰ ਕਰ ਵੇਖੇ ਆਪ ਦੇਹ ਸੋ ਪਾਈਏ ਤੂੰ ਦੇਖੇ ਆਪ ਥਾਪ ਦਰ ਬੀਨਾਈਏ ਦੇਹੀ ਹੋਵ ਖਾਕ

ਆਈਏ ਗੁਰਮੁਖ ਚੋ ਨ ਲਾਗੇ ਹਰ ਨਾਮ ਜਗਾਈਏ ਸ਼ਬਦਨ ਵਾਰੀ ਆਗ ਜੋਤ ਦੀ ਪਾਈਏ ਲਾਲ ਰਤਨ ਹਰ ਨਾਮ ਗੁਰਸੁਤ ਬਜਾਈਏ ਸਦਾ ਰਹੇ ਨੇਕਾਮ ਜੇ ਗੁਰਮਤ ਪਾਈਏ ਸਦਾ ਰਹੇ ਦੇ ਸਦਾ ਰਹੇ ਨੇਕਾਮ ਜੇ ਗੁਰਮਤ ਪਾਈਏ ਗਾਤ ਦੇਵ ਹਰ ਨਾਮ ਮਨ ਵਸਾਈਏ ਨਾਨਕ ਮਿਲੇ ਨਾਨਕ ਮੇਲ ਮਿਲਾਏ ਜੇ ਤੁਧ ਪਾਈਏ ਸੂਹੀ ਮਹੱਲਾ ਪੰਜਵਾਂ ਪਸੂਹੀ ਮਹੱਲਾ ਪਹਿਲਾ ਮਨਣ ਨਾ ਵਿਸਾਰ ਹੈ ਨਸਤਿਆਈਏ ਜਿਉਂ ਰਾਖੇ ਕਿਰਪਾ ਤਾਰ ਤਿਵੇਂ ਸੁਖ ਪਾਈਏ ਮੈਂ ਅੰਦਲੇ ਹਰ ਨਾਲ ਅਲਾ ਪੂਤੀ ਟੋੜੀ ਰਹੋ ਰਹੋ ਰਹੋ।

ਨਾਲ ਗੁਰਦੀ ਖਾ ਲਿਆ, ਅੰਤਰ ਬਾਰ ਪਾਲ ਸ਼ਬਦ ਨਿਹਾਲ ਲਿਆ। ਸੇਵੀ ਸਤਿਗੁਰ ਪਾਏ ਨਾ ਨਿਰੰਜਨਾ, ਤੁਦ ਪਾਵੇ ਤੇ ਰਜਾਏ ਪਰ ਰਜਾਏ ਭਰਮ ਭਉ ਪੰਜਨਾ। ਜਨਮਤ ਦੋਹੀ ਦੁੱਖ ਲਾਗੇ, ਮਰਨਾ ਆਏ ਕਹਿ ਜਨਮ ਮਨ ਪਰਮਾਨ ਹਰ ਗੁਣ ਗਾਏ ਕੇ। ਹਾਂ ਨਾਹੀਂ ਤੂੰ ਹੋਵੇ ਤੁਦ ਹੀ ਸਾਜਿਆ, ਆਪੇ ਥਾਪ ਥਾਪ ਸ਼ਬਦ ਨਵਾਜਿਆ। ਦੇਹੀ ਪਸਮਰ ਲਾਏ ਤਾਂ ਜਾਤੀ ਕਹਿ ਗਿਆ, ਆਪੇ ਰਹਿ ਸਮਾਏ ਸੋ ਵਿਸਮਾਦ ਪਿਆ। ਤੂੰ

ਸਤਿਗੁਰ ਮਤ ਦੇ ਰਾਗ ਸੁਹੀ ਮਹਲਾ ਤੀਜਾ ਕਰ ਕੈਲਾਸ਼ ਪਦੀਆਂ ਕਿੰਗਾ ਸਤਿਗੁਰ ਪ੍ਰਸਾਦ ਨਾਨੇ ਹੀ ਤੇ ਸਭ ਕੁਛ ਹੁਆ ਬਿਨ ਸਤਿਗੁਰ ਨਾਮ ਨ ਜਾਪੇ ਗੁਰ ਕਾ ਸ਼ਬਦ ਮਹਾਰਸ ਮਿੱਠਾ ਬੈ ਚਾਖੇ ਸਾਧ ਨ ਜਾਪੇ ਕੌਡੀ ਬਦਲੇ

ਸੇ ਦੇ ਰਹਿ ਸਮਾਈ ਰਹੁ ਗੁਰਮੁਖ ਆਵੇ ਗੁਰਮੁਖ ਬੂਝੇ ਗੁਰਮੁਖ ਸ਼ਬਦ ਵਿਚਾਰੇ ਜਿਉ ਪਿੰਡ ਸਭ ਤੇ ਉਪਜੇ ਗੁਰਮੁਖ ਕਾਰਜ ਸਵਾਰੇ ਮਨ ਮੁਕੰਦਾ ਅੰਧ ਕਵਾਂ ਕਮਾਵੇ ਖੱਟੇ ਸੰਸਾਰੇ ਮਾਇਆ ਮੋਸ ਦਾ ਦੁੱਖ ਪਾਏ ਬਿਨ ਗੁਰ ਅੰਤ ਪਿਆਰੇ ਸੋਈ ਸੇਵਕ ਜੇ ਸਤਿਗੁਰ ਸੇਵੇ ਚਾਲੇ ਸਤਿਗੁਰ ਪਾਏ ਸੱਚਾ ਸ਼ਬਦ ਸਿਫਤ ਹੈ ਸਾਚੀ ਸੱਚਾ ਮਨ ਵਸਾਏ ਸੱਚੀ ਬਾਣੀ ਗੁਰਮੁਖੀ ਆਖੇ ਹਉਮੈ ਵਿੱਚੋਂ ਜਾਏ ਆਪੇ ਦਾਤਾ ਕਰਮ ਹੈ ਸੱਚਾ ਸ਼ਬਦ ਸੁਣਾਏ ਗੁਰਮੁਖ ਚਾਲੇ ਗੁਰਮੁਖ ਖੱਟੇ ਗੁਰਮੁਖ ਨਾਮ ਜਪਾਏ ਸਦਾ ਲੈਪਤ ਸਾਚੇ ਰੰਗ ਰਾਤਾ ਮੋਂ ਗੁਰ ਕੇ ਸਹਿ ਸਵਾਏ ਮਨਮੁਖ ਸਰੀ ਕੂੜਿਓ ਬੋਲੇ ਬਖ ਬੀਜੇ ਬਿਖ ਖਾਏ ਜਮਕਾਲ ਬਾਦਾ ਤ੍ਰਿਸ਼ਨਾ ਦਾਦਾ ਬਿਨ ਗੁਰ ਕਮਨ ਚੜਾਏ ਸੱਚਾ ਤੀਰਥ ਜਿਤ ਸਤ ਸਰ ਨਾਮਨ ਗੁਰਮੁਖਾ ਬਜਾਏ ਅਰਥ ਤੀਰਥ ਗੁਰਸ਼ਬਦੀ ਦਿਖਾਏ

ਸਮਾਈ ਹਰ ਕਾ ਨਾ ਸਤ ਕਰ ਜਾਣੇ ਗੁਰ ਕੇ ਪਾਣੀ ਪਿਆਰੇ ਭਾਈ ਪਿਆਰੇ ਸੱਚੀ ਵਡਿਆਈ ਗੁਰ ਤੇ ਪਾਈ ਸੱਚੇ ਨਾਏ ਪਿਆਰੇ ਇੱਕੋ ਸੱਚਾ ਸਮੈ ਵਰਤੇ ਵੇਲਾ ਕੋ ਵਿਚਾਰੇ ਆਪੇ ਮੇਲ ਲਏ ਤਾਂ ਬਖਸੇ ਸੱਚੀ ਭਗਤ ਸਵਾਰੇ ਸਭੋ ਸੱਚ ਸੱਚ ਸੱਚ ਵਰਤੇ ਗੁਰਮੁਖ ਹੋਈ ਜਾਣੇ ਜੰਮਣ ਮਰਨਾ ਹੁਕਮ ਵਰਤੇ ਗੁਰਮੁਖ ਆਪ ਜਾਣੇ ਨਾਮ ਤੇ ਆਏ ਤਾਂ ਸਤਿਗੁਰ ਪਾਏ ਜੋ ਇੱਛੇ ਸੋ ਫਲ ਪਾਏ ਨਾਨਕ ਕਿਸਦਾ ਸਭ ਕਿਛ ਹੋਵੇ ਜੇ ਵਿੱਚੋਂ ਆਪ ਗਵਾਏ ਸੋਈ ਮਹੱਲਾ ਤੀਜਾ ਕਾਇਆ ਕਾਮਨਾ ਸੁਹਾਲਿਓ ਪਰ ਵਸੇ ਜਿਸ ਨਾਲੇ ਪਰ ਸੱਚੇ ਤੇ ਸਦਾ ਸੁਹਾਗਣ ਗੁਰ ਕਾ ਸ਼ਬਦ ਸਮਾਲੇ ਹਰ ਕੀ ਭਗਤ ਸਦਾ ਰੰਗ ਰਾਤਾ ਹਉਮੈ ਵਿੱਚੋਂ ਜਾਲੇ ਵਾਹ ਵਾਹ ਵਾਹ ਪੂਰੇ ਗੁਰ ਕੀ ਬਾਣੀ ਪੂਰੇ ਗੁਰ ਤੇ ਉਪਜੀ ਸੱਚ ਸਮਾਣੀ ਰਹਾਉ ਕਾਇਆ ਅੰਦਰ ਸਭ ਜਿਵਸੇ ਖੰਡ ਮੰਡਲ ਪਤਾਲਾ ਪਤਾਲਾ ਕਾਇਆ ਅੰਦਰ ਜਗ ਜੀਵਨ ਦਾਤਾ ਵਸੇ ਸਿਮਣ ਕਰੇ ਪ੍ਰਤਪਾਲਾ ਕਾਇਆ ਕਾਮਨ ਸਦਾ ਸਹੇਲੀ ਗੁਰਮੁਖ ਨਾਮ ਸਮਾਲਾ ਸਮਾਲਾ ਕਾਇਆ ਅੰਦਰ ਆਪੇ ਵਸੇ ਅਲਖ ਨ ਲਖਿਆ ਜਾਏ ਮਨਮੁਖ ਮੁਗਧ ਬੂਝੇ ਬੂਝੇ ਨਾਹੀਂ ਬਾਹਰ ਪਾਲਣ ਜਾਈ ਸਤਿਗੁਰ ਸੇਵੇ ਸਦਾ ਸੁਖ ਪਾਏ ਸਤਿਗੁਰ ਲੱਖ ਦਿੱਤਾ ਲਖਾਏ ਲਖਾਈ ਕਾਇਆ ਅੰਦਰ ਰਤਨ ਪਦਾਰਥ ਭਗਤ ਪਰੇ ਭੰਡਾਰਾ ਇਸ ਕਾਇਆ ਅੰਦਰ ਨੌ ਖੰਡ ਪ੍ਰਥਵੀ ਹਾਟ ਪਟਨ ਬਾਜੀ ਬੇਜਾਰਾ ਇਸ ਕਾਇਆ ਅੰਦਰ ਨਾਮ ਨਚੇ ਨਿਦ ਪਾਈਏ ਗੁਰ ਕੇ ਸ਼ਬਦ ਵਿਚਾਰਾ ਕਾਇਆ ਅੰਦਰ ਤੋਲ ਤਲਾਵੇ ਆਪੇ ਤੋਲ ਨਿਹਾਰਾ ਹੇ ਮਨ ਰਤਨ ਜਵਾਹਰ ਮਾਨਿਕ ਤਿਸਕਾ ਮੋਲ ਅਫਾਰਾ ਮੋਲ ਕਿਤੇ ਹੀ ਨਾਮ ਨ ਪਾਈਏ ਨਾਹੀ ਨਾਮ ਪਾਈਏ ਗੁਰ ਵਿਚਾਰਾ ਗੁਰਮੁਖ ਹੋਵੇ ਸੋ ਕਾਇਆ ਖੋਜੇ ਹੋਰ ਸਭ ਭਰਮ ਭੁਲਾਈ ਜਿਸਨੋ ਦੇ ਸੋਈ ਜਨ ਪਾਵੇ ਹੋਰ ਕਿਆ ਕੋ ਕਰੇ ਚੁਤਰਾਈ ਕਾਇਆ ਅੰਦਰ ਪੋ ਪਾਉ ਵਸੇ ਗੁਰ ਪ੍ਰਸਾਦੀ ਪਾਈ ਕਾਇਆ ਅੰਦਰ ਬ੍ਰਹਮਾ ਵਿਸ਼ਨ ਮਿਹਿਸਤਾ ਸਭ ਉਪਤ ਜਿਤ ਸੰਸਾਰਾ ਸੱਚੇ ਆਪਣਾ ਖੇਲ ਰਚਾਇਆ ਆਵ ਉਗਣ ਪਸਾਰਾ ਪੂਰੇ ਸਤਿਗੁਰ ਆਪ ਦਿਖਾਇਆ ਸਚ ਨਾਮ ਨਿਚਤਾਰਾ ਸਾ ਕਾਇਆ ਜੋ ਸਤਿਗੁਰ ਸੇਵੇ ਸੱਚੇ ਆਪ ਸਵਾਰੀ ਨੈ ਵਹਿਨਾ ਨੇ ਦਰ ਧੋਈ ਨਾਹੀ ਤਾਂ ਜਮ ਕਰੇ ਖੁਆਰੀ ਨਾਨਕ ਸੱਚ ਵਡਿਆਈ ਪਾਏ ਜਿਸਨੂੰ ਹਰ ਕਿਰਪਾ ਤਾਰੀ ਰਾਗ ਸੂਹੀ ਮਹੱਲਾ ਤੀਜਾ ਇੱਕ ਘਰ ਦਸਮਾ ਓਂਕਾਰ ਸਤਿਗੁਰ ਪ੍ਰਸਾਦ ਦੁਨੀਆਂ ਨਾ ਸਲਾਏ ਜੋ ਜੋ ਮਰ ਵਾਹਾਂ

ಮನಮುಖ ಧನ್ಯ ಮರಣ ಯಾ ಪೂರೇ ಮಂದೇ ಮಾರಿಯ ಬೇಲಾನ ಗುರುಮುಖ ಜನ್ಮ ಸಕಾರ ಸುಚೇ ಶಬ್ದ ಲಗಾನ ಆತ್ಮ ರಾಮ ಪ್ರಗಾಸ್ಯಾ ಸೇಜೇ ಸುಖರ ਵਰਕਾ ਸਦ ਵਿਸਾਰਿਆ ਦੂਜੇ ਪਾਏ ਰਚਨ ਰਚਨ ਇਸਨਾ ਭੁੱਖ ਨ ਉਤਰੇ ਅੰਦਰ ਜਤ ਸਰਨ ਦੁਸ਼ਟਾਂ ਨਾਲ ਦੁਸ਼ਤੀ ਨਾਲ ਸੰਤਾਂ ਵੈਰ ਕਰਾਨ ਆਪ ਡੁਬੇ ਤੋ ਨਾਮ ਸਿਓ ਸਗਲੇ ਤੂੜ ਡੋਬਾਨ ਡੋਬਾਨ ਹਿੰਦਾ ਪੜੀ ਕਿਸੀ ਕੀ ਨਾਹੀ ਮਨਮੁਖ ਮੋਗ ਮੋਗਦ ਕਰਨ ਮੋਹ ਕਾਲੇ ਤਨੰਦ ਕਾਂ ਨਰਕੇ ਘੋਰ ਪਵਾਨ ਜਿਮੇ ਮਨ ਜੈਸਾ ਸੇਵੇ ਤੈਸਾ ਹੋਵੇ ਤੇ ਕਰਮ ਕਮਾਏ ਆਪ ਬੀਜੇ ਆਪੇ ਹੀ ਖਾਵਨਾ ਕਹਿਣਾ ਕਿਸੀ ਨਾ ਜਾਏ ਮਹਾਂਪੁਰਖਾਂ ਕਾ ਭੁੱਲਣਾ ਹੋਵੇ ਕਿਤੇ ਪਰਥਾਏ ਓਏ ਅੰਬਰਸ ਭਰੇ ਭਰਪੂਰ ਹੈ ਨਾ ਤਿਲ ਨਾ ਤਮਾਏ ਗੁਣਕਾਰੀ ਗੁਣ ਸਿੰਘ ਹਰੇ ਅਪਰਾ ਉਪਦੇਸ਼ਨ ਸੇਵੜ ਭਾਂਗੀ ਜੇ ਉਹਨਾਂ ਮਿਲ ਰਹੇ ਆਂਦਣ।

ਪਰ ਸੁੱਚਾ ਸਾ ਸੱਚੇ ਵਣਜਾਰੇ ਉੱਥੇ ਕੂੜੇ ਨਾ ਉੱਥੇ ਕੂੜੇ ਨਾ ਟੇਕਣ ਉਹਨਾਂ ਸੱਚ ਨ ਪਾਵੀ ਦੁਖੀ ਮਾਹੇ ਪਚਨ ਚੰਨ ਹਾਮੇ ਮੈਂ ਜਗ ਫਿਰੇ ਜੰਮੇ ਵਾਰੋ ਵਾਰ ਪਈਏ ਕਸਤ ਕਮਾਵਣਾ ਕੋਈ ਨ ਮੇਟਣ ਹਾਰ ਸੰਤਾਂ ਸੰਗਤ ਮਿਲ ਰਹੇ ਤਾਂ ਸੱਚ ਲੱਗੇ ਪਿਆਰ ਸੱਚੀ ਸਲਾਈ

ਮਨ ਕਾ ਤੁਸਾ ਹਰ ਨਾਮ ਹੈ ਹਿਰਦੇ ਰੱਖੂ ਸੰਭਾਲ ਇਹੋ ਖਚ ਖੁੱਟ ਹੈ ਗੁਰਮੁਖ ਨਿਵੇ ਨਾਲ ਮਨ ਮੁੱਲੋ ਪੁੱਲਿਆ ਜਾਸੀ ਪਤ ਗਵਾਏ ਇਹ ਜਗਤ ਮੋਏ ਦੂਜੇ ਵਿਆਪਿਆ ਗੁਰਮਤਿ ਸੱਚ ਧਿਆਏ ਹਰ ਕੀ ਕੀਮਤ ਨ ਪਵੇ ਹਰ ਜਸ ਦਿਖ ਨ ਜਾਏ ਗੁਰ ਕੇ ਸ਼ਬਦ ਮਨ ਤਨ ਰੱਖੇ ਹਰ ਸਿਉਰੇ ਸਮਾਏ ਸੋ ਸਾ ਮੇਰਾ ਰੰਗਲਾ ਰੰਗੇ ਸਹਿ ਸਵਾਏ ਕਾਮ ਰੰਗ ਨ ਚੜੇ ਜਾਂ ਪਰਕੇ ਅੰਕ ਸਮਾਏ ਕਿਰੀ ਵਿਛਿੰਨੀ ਪੀ ਮਿਲਣ ਜੋ ਸਤਗੁਰ ਸੇ ਮਨ ਅੰਤਰ ਨਾਮ ਨਦਨਾਮ ਹੈ ਖਾਣ ਖਰਚਨਾ ਨਿਖੋਟੀ ਹਰ ਗੁਣ ਸਹਿਜ ਰਮਨ ਨਾ ਆਏ ਜਨਮ ਮੈਂ ਨਾ ਮਰੇ ਨਾ ਹੋਏ ਦੁੱਖ ਸਹਿਣ।

ਜਾਣੇ ਨਾਨਕ ਸੱਚ ਲਹਿਣ ਸੋਈ ਮਹੱਲਾ ਤੀਜਾ ਹਰ ਜੀ ਸੁਖ ਮਗਮ ਹੈ ਵਿਕਤ ਵਿਧ ਮਿਲਿਆ ਜਾਏ ਗੁਰ ਕੇ ਸ਼ਬਦ ਭਰਮ ਕੱਟੀਏ ਅਚੰਤ ਵਸੇ ਮਨ ਆਏ ਗੁਰਮੁਖ ਹਰਿ ਹਰਿ ਨਾਮ ਜਪਨ ਹੋਂ ਤਿਨ ਕੇ ਬਲਹਾਰ ਨੇ ਮਨ ਹਰ ਗੁਣ ਸਦਾ ਰਮਨ ਰਾਹੁ ਗੁਰ ਸਰਵਨ ਮਨ ਸਰੋਵਰ ਸਰੋਵਰ ਹੈ ਵਡ ਭਾਗੀ ਪੁਰਖ ਲਹਿਣ ਸੇਵਕ ਗੁਰਮੁਖ ਕੋਜਿਆ ਸੇ ਹੰਸ ਲੈ ਨਾਮ ਲਹਿਣ ਨਾ ਤਿਹਾਏ ਰੰਗ ਸਿਉ ਗੁਰਮੁਖ ਨਾਮ ਲਗਨ ਧਰਮ ਪੂਰਬ ਹੋਵੇ ਲਿਖਿਆ ਗੁਰਪਾਨ ਗੁਰਪਾਣਾ ਗੁਰਪਾਣਾ ਮਨ ਲਹਿਣ ਵਡ ਭਾਗੀ ਘਰ ਖੋਜਿਆ ਪਾਇਆ ਨਾਮ ਨਿਦਾਨ ਵਰ ਪੂਰੇ ਵਿਖਾਲਿਆ ਪਰ ਆਤਮ ਰਾਂਤ ਜਾਨ ਸਭਨਾ ਕਾ ਪ੍ਰਵੇਕ ਹੈ ਦੂਜਾ ਅਵਨ ਕੋਈ ਪਰ ਪ੍ਰਸਾਦੀ ਮਨ ਸੇ ਤਿਤ ਕਰ ਪ੍ਰਗਟ ਹੋਏ ਸਭ ਅੰਤਰ ਜਾਮੀ ਬ੍ਰਹਮ ਹੈ ਬ੍ਰਹਮ ਬ੍ਰਹਮ ਸੇ ਸਭ ਥਾਈ ਮੰਦਾ ਕਿਸੇ ਨਾ ਆਖੀਏ ਸ਼ਬਦ ਵੇਖੋ ਲਿਵਲਾਈ ਬੁਰਾ ਭਲਾ ਤਿਚ ਰੱਖਦਾ ਜਿਚਰ ਹੈ ਤੋ ਮਾਈ ਗੁਰਮ ਏਕੋ ਵਿਜਿਆ ਏਕ ਸਮਾਏ ਸਮਾਏ ਸੇਵਾ ਸਭ ਪ੍ਰਭਾਵਸੀ ਜੋ ਪ੍ਰਪਾਏ ਥਾਏ ਜਾਂ ਨਾਨਕ ਹਰ ਅਰਾਧਿਆ ਗੁਰ ਚਾਨੀ ਚਿਤ ਲਾਏ ਰਾਗ ਸੂਹੀ ਅਸ਼ਟਪਦੀਆਂ ਮਹੱਲਾ ਚੌਥਾ ਕਰ ਦੂਜਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਕੋਈ ਆਨ ਮਲਾਏ ਮੇਰਾ ਪ੍ਰੀਤਮ ਪਿਆਰਾ ਹੁਣ ਤਿਸ ਮੈਂ ਆਪ ਵਿਚਾਰੀ ਦਰਸ਼ਨ ਹਰ ਦੇਖਣ ਕਹਿ ਤਾਈ ਕਿਰਪਾ ਕਰੇ ਤਾਂ ਸਤਿਗੁਰ ਮੇਲ ਹਰ ਹਰ ਨਾਮ ਧਿਆਈ ਰਾਹੁ ਜੇ ਸੁਖ ਦੇ ਤਾਂ ਤੁਝੇ ਰਾਧੀ ਦੁੱਖ ਪੀ ਤੁਝੇ ਧਿਆਈ ਜੇ ਭੁੱਖ ਦੇ ਤਾਂ ਐਤ ਹੀ ਰਾਜਾ ਦੁੱਖ ਵਿੱਚ ਸੁਖ ਮਨਾਈ ਤਨ ਮਨ ਕਾਡ ਕਾਡ ਸਭ ਰਾਤੀ ਵਿੱਚ ਅਗਨ ਅਗਨੇ ਵਿੱਚ ਅਗਨੀ ਆਪ ਜਲਾਈ ਪੱਖਾ ਫੇਰੀ ਪਾਣੀ ਧੋਵਾਂ ਜੇ ਦੇਵੇ ਸੁਖਾਈ ਨਾਨਕ ਗਰੀਬ ਨਾਮ ਗਰੀਬ ਟੈ ਪਿਆ ਦੁਆਰੇ ਤਨ ਮਨ ਕਾਡ ਕਾਡ ਸਾਰਾ ਪੀ ਵਿੱਚ ਅਗਨ ਆਪ ਜਲਾਈ ਪੱਖਾਂ ਫੇਰੀ ਪਾਣੀ ਢੋਵਾਂ ਜੋ ਦੇਵੇ ਸੁਖਾਈ ਨਾਨਕ ਗਰੀਬ ਕਹਿ ਪਿਆ ਦੁਆਰੇ ਹਰ ਮੇਲ ਵਡਿਆਈ ਅੱਖੀਂ ਕਾਡ ਧਰੀ ਚਰਨਾ ਤਲ ਸਭ ਧਰਤੀ ਫੇਰੇ ਮਤ ਪਾਈ ਜੇ ਪਾਸ ਬਹਾਲੀਏ ਤਾਂ ਤੁਝੇ ਅਰਾਧੀ ਜੇ ਮਾਰ ਕੱਢੀਏ ਪੀ ਪਿਆਈ ਜੇ ਲੋਕ ਸਲਾਹੇ ਤਾਂ ਤੇਰੀ ਉਪਮਾ ਜੇ ਨਿੰਦੇ ਤਾਂ ਛੋੜ ਨਾ ਜਾਈ ਜੇ ਤਦ ਵੱਲ ਰਹੇ ਤਾਂ ਕੋਈ ਕਹੋ ਆਖੋ ਤਦ ਵਿਸਰਿਆ ਮਰ ਜਾਈ ਵਾਰ ਵਾਰ ਜਾਈ ਗੁਰ ਉੱਪਰ ਪੈ ਪੈਰੀ ਸੰਤ ਮਨਾਈ ਨਾਨਕ ਵਿਚਾਰਾ ਪਿਆ ਦਿਵਾਨਾ ਹਰ ਤੋਂ ਦਰਸ਼ਨ ਕਹਿ ਤਾਈ ਝੱਖੜ ਝਾਗੀ ਮੀਂਹ ਵਰਸੇ ਪੀ ਗੁਰਬ ਦੇਖਣ ਜਾਈ ਸਾਹਮਣ ਸਾਗਰ ਹੋਵੇ ਬੋਖਾਰਾ ਗੁਰਸਿੱਖ ਲੰਘ ਗੁਰ ਪੈ ਜਾਈ ਜਿਉਂ ਪ੍ਰਾਣੀ ਜੋ ਪ੍ਰਾਣੀ ਜਲ ਬਿਨ ਹੈ ਮਰਤਾ ਤਿਉਂ ਸਿੱਖ ਗੁਰ ਬਿਨ ਮਰ ਜਾਈ ਜਿਉਂ ਧਰਤੀ ਸੋਭ ਕਰੇ ਜਲ ਬਰਸੇ ਤਿਉਂ ਸਿੱਖੀ ਗੁਰਮੁਖ ਮਿਲ ਵਿਕਸਾਈ ਸੇਵਕ ਕਾ ਹੋਏ ਸੇਵਕ ਵਰਤਾ ਹਾਂ ਕਰ ਬਿਨ ਬੁਲਾਈ ਨਾਨਕੀ ਬਿਨਤੀਏ ਹਰ ਪੈ ਗੁਰ ਮਿਲ ਗੁਰ ਸਾਕ ਸੁਖ ਪਾਈ ਤੂੰ ਆਪੇ ਗੁਰ ਚੇਲਾ ਹੈ ਆਪੇ ਗੁਰ ਵਿੱਚ ਜੇ ਤੁਝੇ ਧਿਆਈ ਜੁਦ ਜੋਤ ਦ ਸੇਵੇ ਸੋ ਤੁਹੀ ਹੈ ਹੋਵੇ ਤੁਧ ਵੇ ਸੇਵਕ ਪੈ ਜਰ ਖਾਈ ਭੰਡਾਰ ਭਰੇ ਭੰਡਾਰ ਭਰੇ ਭਗਤੀ ਹਰ ਤੇਰੇ ਜਿਸ ਭਾਵੇ ਤਿਸੇ ਦਿਵਾਈ ਜਿਸ ਤੂੰ ਦੇ ਸੋਈ ਜਨ ਪਾਏ ਹੋ ਨਿਫਲ ਸੱਚ ਸਭ ਚਿਤਰਾਈ ਦਾਸ ਦਾਸ ਕਰ ਸਦਾਈ ਸਿਮਰ ਸਿਮਰ ਸਿਮਰ ਗੁਰੇ ਆਪਣਾ ਸੋਇਆ ਮਨ ਜਗਾਈ ਇੱਕ ਦਾਨ ਮੰਗੇ ਨਾਨਕ ਵਿਚਾਰਾ ਦਸ ਦਾਸ ਕਰਾਈ ਜੇ ਗੁਰ ਝੜਕੇ ਤਾਂ ਮਿੱਠਾ ਲਾਗੇ ਜੇ ਬਖਸੇ ਤਾਂ ਗੁਰ ਵਡਿਆਈ ਗੁਰਮੁਖ ਬੋਲੇ ਸੋ ਥਾਣ ਪਾਏ ਮਨਮੁਖ ਕਿਸ ਥਾਂ ਨ ਪਾਈ ਪਾਲਾ

0: ਮੁੰਡੇ ਇੱਧਰ ਲੜਾਏ ਜਿਸ ਪ੍ਰਾਪਤ ਸੋ ਲਏ ਗੁਰਚਾਨੀ ਲਾਗਾ ਲਾਗੇ ਆਏ ਅਕਥ ਕਹਾਣੀ ਪ੍ਰੇਮ ਕੀ ਸੋ ਕੋ ਪ੍ਰੀਤਮ ਆਖੇ ਜਾਏ ਇਸ ਦੇਵਾ ਮਨ ਆਪਣਾ ਨੈਣ ਲਾਗਾ ਪਾਏ ਸੱਜਣ ਮੇਰਾ ਏਕ ਤੂੰ ਕਰਤਾ ਪੁਰਖ ਸੁਜਾਨ ਸਤਗਨ ਮੀਤ ਮਨਾਇਆ ਮੈਂ ਸਦਾ ਸਦਾ ਤੇਰਾ ਦਾਤਾਨ ਸਤਗਨ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ ਉਹ ਅਵਨਾਸ਼ੀ ਪੁਰਖ ਹੈ ਸਮਰੈ ਅਸਮਾਏ ਰਾਮ ਨਾ ਤਨ ਸੰਚਿਆ ਸਾਵਧ ਪੂੰਜਿਕ ਰਾਸ ਪੂੰਜੀ ਰਾਸ ਨਾਨਕ ਦਰਗਮਨੀਏ ਗੁਰਪੂਰੇ ਸਵਾਸ ਰਾਗ ਸੁਹੀ ਅਸ਼ਟਪਦੀਆਂ ਮਹੱਲਾ ਪੰਜਵਾਂ ਘਰ ਪਈ ਲਾਈ ਸੰਕਾਰ ਸਤਿਗੁਰ ਪ੍ਰਸਾਦ ਉਜਰਿਓ ਵਿਖਿਆ ਕੇ ਸੰਗਾ ਮਨੇ ਪਿਆ ਪਤਨ ਇੱਕ ਤਰੰਗਾ ਮੇਰੇ ਮਨ ਤਨ ਗਮ ਗੋਚਰਾ ਕਤ ਪਾਈਏ ਪੂਰ ਪਰਮੇਸ਼ਰ ਰਹਾਉ ਮੋਹ ਮਗਨ ਮੈਂ ਰਿਹਾ ਵਿਆਪੇ ਅਤ ਰਿਸ਼ਨਾ ਕਬੂ ਨਹੀਂ ਤਰਾਪੇ ਬਸਨ ਕਰੋ ਸ੍ਰੀ ਵਿਚੰਡਾਰਾ ਗਿਆਨ ਨ ਸੂਜੇ ਮਹਾਂਗਵਾਰਾ ਪਰਮਤ ਵਿਆਪਤ ਜਰੇ ਕਵਾਰਾ ਜਾਨ ਨ ਪਾਈਏ ਪ੍ਰਭ ਦਰਬਾਰਾ ਆਸਾਂ ਦੇ ਸੰਬੰਧ ਪੁਰਾਣਾ ਮੈਲ ਨ ਪਾਏ ਫਿਰ ਬਗਾਨਾ ਫਿਰ ਬਗਾਨਾ ਸਗਲ ਵਿਆਜ ਕਹਿ ਵਸ ਕਰ ਦੀਨਾ ਫਿਰ ਪਿਆਸ ਜਿਉਂ ਜਲ ਮੈਂ ਮੀਨਾ ਪਸ਼ੂ ਨ ਸਿਆਣ ਉਕਤ ਨ ਮੋਰੀ ਏਕਾਸ ਠਾਕੁਰ ਪਸਤੋਰੀ ਕਰੋ ਬਿਨੰਤੀ ਸੰਤਨ ਪਾਸੇ ਮਿਲ ਲਿਓ ਨਾਨਕ ਅਰਦਾਸੇ ਤਯੋ ਕਿਰਪਾ ਸਤਸੰਗ ਪਾਇਆ ਨਾਨਕ ਤ੍ਰਿਪਤੇ ਪੂਰਾ ਪਾਇਆ ਹਰ ਹਾਉ ਰਾਗ ਸੁਹੀ ਮਹੱਲਾ ਪੰਜਵਾਂ ਘਰ ਤੀਜਾ ਇਕੂੰਕਾਰ ਸਤਿਗੁਰ ਪ੍ਰਸਾਦ ਵਿਸ਼ਨ ਮੋਹਨ ਸੋ ਸਾਗਰ ਕਰ ਕਿਰਪਾ ਗੁਦਰ ਹਰ ਨਾਗਰ ਚੰਨ ਕਮਲ ਸੁਰ ਨਾਇ ਨਰੈਣ ਦੀਨਾ ਨਾਥ ਭਗਤ ਪਨੈ ਨਰਹਾਉ ਨਾਥਾ ਨਾਥ ਭਗਤ ਪੈ ਮੇਟਣ ਸਾਸੰਗ ਜਮਦੂਤ ਨ ਪੇਟਣ ਜੀਵਨ ਰੂਪ ਅਨੂਪ ਦਿਆਲਾ ਰਵਣ ਗੁਣਾ ਕਟੀਏ ਜਮਜਾਲਾ ਅੰਮ੍ਰਿਤ ਨਾਮ ਰਸ ਨਿਤ ਜਾਪੇ ਰੋਗ ਰੂਪ ਮਾਇਆ ਨਾ ਵਿਆਪੇ ਜਪ ਗੋਬਿੰਦ ਸਿੰਘੀ ਸਭ ਤਾਰੇ ਪੋਚ ਨਾਹੀ ਪੰਜ ਬਟਵਾਰੇ ਮਨ ਬਚ ਕਰਮ ਪ੍ਰੋ ਏਕ ਧਿਆਏ ਸਭ ਫਲਾ ਸੋਈ ਜਨ ਪਾਏ ਧਾਰ ਅਨੁਗ੍ਰਹਿ ਆਪਣਾ ਪ੍ਰਵਤੀਨਾ ਕੇਵਲ ਨਾ ਭਗਤ ਰਸ ਦੀਨਾ ਆਦ ਮਦ ਅੰਤ ਪ੍ਰੋ ਸੋਈ ਨਾਨਕ ਤਿਸ ਬਿਨ ਅਵਰ ਨ ਕੋਈ ਰਾਗ ਸੁਹੀ ਮਹਿਲਾ ਪੰਜਵਾਂ ਅਸ਼ਟਪਦੀਆਂ ਘਰ ਨਵਾਂ ਓਂਕਾਰ ਸਤਿਗੁਰ ਪ੍ਰਸਾਦ ਜਿਨ ਜਿਨ ਡਿਠਿਆ ਮਨ ਰਸੀਏ ਕੋ ਪਾਈਏ ਤਿਨ ਸੰਗ ਜੀਓ ਸੰਤ ਸਾਜ ਸੰਤ ਚਜਨ ਮੰਤ ਮਿੱਤਰ ਤੇ ਸੇ ਲੈਣ ਪਰੋਸਿਓ ਸਿਓ ਨੰਗ ਜੀਓ ਤੈਂ ਤਿਨ ਸਪਰੀ ਨ ਟੂਟੀ ਏਕ ਬੁਨ ਹੋਵੇ ਭੰਗ ਜੀਓ ਪਾਰ ਬ੍ਰਹਮ ਕਰ ਪ੍ਰ ਕਰ ਦਿਆ ਗੁਣ ਗਾਵਾਂ ਤਰੇ ਨਤ ਜੀਓ ਆਏ ਮਿਲੋ ਸੰਸਜਨਾ ਨਾ ਜਪੇ ਮਨ ਮਿੱਤ ਜੀਓ ਰਹੋ ਦੇਖੇ ਸੋਨੇ ਕਾ ਜਾਨੀ ਮਾਇਆ ਮੋਇਆ ਅੰਧ ਜੀਓ ਕਾਂਚੀ ਦੇਹਾ ਵੇ ਨੈਨ ਸਨੀ ਕੂੜ ਕਮਾਵੇ ਤੰਦ ਜੀਓ ਨਾਮ ਧਿਆ ਵੇ ਸੇਜਨ ਚੱਲੇ ਗੁਰਪੂਰੇ ਸਨ ਮੰਦ ਜੀਓ ਹੁਕਮੇ ਜਗ ਮੈਂ ਆਇਆ ਚੱਲਣ ਹੁਕਮ ਸੰਯੋਗ ਜੀਓ ਹੁਕਮੇ ਪਰਪੰਚ ਪਸਰਿਆ ਹੁਕਮ ਕਰੇ ਅਸੋਗ ਜੀਓ ਜਿਸਨੋ ਕਰਤਾ ਵਿਛੜ ਸੇ ਵਿਛੋੜਾ ਸੋਗ ਜੀਓ ਆਪਣੜੇ ਪਰ ਪਾਣਿਆ ਦਰਗਾਹ ਪੈਂਦਾ ਜਾਏ ਜੀਓ ਇੱਥੇ ਸੁੱਖ ਮਖੂਜਲਾ ਇੱਕੋ ਨਾਮ ਧਿਆਏ ਜੀਓ ਆਦਰ ਦਿੱਤਾ ਪਰ ਬ੍ਰਹਮ ਗੁਰ ਸੇਵਿਆ ਸਤ ਸਤ ਪਾਏ ਜੀਓ ਥਾਂ ਥਨ ਤੇ ਰਵਰਿਆ ਸਰ ਜੀਆ ਪ੍ਰਤਪਾਲ ਜੀਓ
1: ਸਚ ਜਨ ਸੰਖਿਆ ਇੱਕ ਨਾਮ ਧਨ ਮਾਰ ਜੀਓ ਮਨ ਤੇ ਕਬੂ ਨ ਵਿਸਤਰੈ ਜਾ ਆਪੇ ਹੋਏ ਦਿਆਲ ਜੀਓ ਆਮਨ ਜਾਣਾ ਰਹਿੰਦਿਆ ਮਨ ਮਿੱਠਾ ਨੰਕਾਰ ਜੀਓ ਤਾਂ ਕਾਂਤ ਨਾ ਪਾਈਏ ਉੱਚਾ ਗਮ ਪਾਰ ਜੀਓ ਜਿਸ ਪ੍ਰਭ ਆਪਣਾ ਵਿਸਰੇ ਸੋ ਮਨ ਜੰਮੇ ਲੱਖ ਵਾਰ ਜੀਓ ਸਾਚ ਸੱਚ ਨਹੀਂ ਤਿੰਨ ਪ੍ਰੀਤਮਾ ਜਿਨ ਮਨ ਉੱਠਾ ਆਪ ਜੀਓ ਗੁਣਸੰਗ ਜੀ ਤਿੰਨ ਸੰਗ ਅਤੇ ਆਠ ਪੈਰ ਪ੍ਰਭ ਆਪ ਜਾਪ ਜੀਓ ਰੰਗ ਰੱਤੇ ਪਰਮੇਸ਼ਰੇ ਬਿਨਸੇ ਸਭ ਸੰਤਾਪ ਜੀਓ ਤੂੰ ਕਰਤਾ ਤੂੰ ਕਰਨਹਾਰ ਤੂੰ ਹੈ ਇੱਕ ਅਨੇਕ ਜੀਓ ਤੂੰ ਸਮਰਾਤੀ ਸਰਬ ਹੈ ਤੂੰ ਹੈ ਬੁੱਧ ਵਿਵੇਕ ਜੀਓ ਨਾਨਕ ਨਾਮ ਸਦਾ ਜਪੀ ਭਗਤ ਜਨਾ ਕੀ ਟੇਕ ਜੀਓ ਰਾਗ ਸੁਣੀ ਮਹੱਲਾ ਪੰਜਵਾਂ ਅਸ਼ਟਪਦੀਆਂ ਘਰ ਦਸਵਾਂ ਕਾ ਕੀ ਇੱਕ ਓਂਕਾਰ ਸਤਿਗੁਰ ਪ੍ਰਸਾਦ ਜੇ ਭੁੱਲੀ ਜੇ ਚਿੱਠੀ ਖਾਈ ਕੀ ਕਹਿਣ ਜੀ ਕਾਢੀਆਂ ਜਿਨ੍ਹਾਂ ਨੇ ਹੁਦ ਜਾਣੇ ਲੱਗਾ ਝੂਰ ਮਰੋ ਸੇ ਵਾਢੀਆਂ ਹੋਣਾ ਛੋਡੋ ਕੰਤ ਪਾਸਰਾ ਸਦਾ ਨੀਲਾ ਲਾਲ ਪਿਆਰਾ ਇਹੋ ਮੈਂ ਆਸਰਾ ਰਹਾਓ ਸੱਜਣ ਤੂੰ ਹੈ ਸਹਿਣ ਤੂੰ ਹੈ ਤੁਝ ਉੱਪਰ ਬਹੁ ਮਾਣੀਆਂ ਜਾਂ ਤੂੰ ਮੰਦਰ ਤਾਂ ਸੁੱਖੇ ਤੂੰ ਮਾਣੀ ਮਾਣੀਆਂ ਜੇ ਤੂੰ ਸਿੱਖਾ ਕਿਰਪਾ ਨਿਧਾਨ ਨਾ ਦੂਜਾ ਬੇਖਾਲ ਇਹਾ ਪਾਈ ਮੂੰਹ ਦਾ ਤੜੀ ਨਿਤ ਹਿਰਦੇ ਰੱਖਾਂ ਸੰਭਾਲ ਭਾਵ ਜਲਾਈ ਪੰਧ ਤੋ ਨੈਣੀ ਦਰਸ ਦਿਖਾਲ ਸਰਵਣੀ ਸੁਣੀ ਕਹਾਣੀਆਂ ਜੇ ਗੁਰ ਥੀ ਦੇ ਕਿਰਪਾਲ ਕੀਤੀ ਲੱਖ ਕਰੋੜ ਫਿਰੀਏ ਰੋਮ ਨਾ ਪੁੱਜਣ ਤੇਰਿਆਂ ਤੂੰ ਸਾਹੀ ਸਾਹੀ ਹੋ ਸਾਹੋ ਹਾਂ ਕਹਿ ਨਾ ਸਕਾਂ ਗੁਣ ਤੇਰੀਆਂ ਤੇਰਿਆਂ ਸਹੀਆਂ ਤੋਂ ਅਸੰਖ ਮੰਜ ਹੋ ਹੰਭ ਵਧਾਣੀਆਂ ਗੋਰੀ ਨਗਰ ਨਿਹਾਲ ਦੇਹ ਦਸ ਰੰਗ ਮਾਣੀਆਂ ਜੇ ਡਿੱਠੇ ਮਨ ਧੀਰੀਏ ਤਿਲ ਵਿਖ ਮੰਜਣ ਦੂਰੇ ਸੋਪਿਓ ਬਿਸਰੇ ਮਾਂ ਮੈਂ ਜੋ ਰਿਹਾ ਭਰਪੂਰੇ ਹੋਏ ਨਿਮਾਣੀ ਢਹਿ ਪਈ ਮਿਲਿਆ ਸਹਿਜ ਸੁਭਾਏ ਪੂਰਬ ਲਿਖਿਆ ਪਾਇਆ ਨਾਨਕ ਸੰਤ ਸਹਾਏ ਤੂੰ ਮਹਲਾ ਪੰਜਵਾਂ ਸਿਮਰਤ ਵੇਦ ਪੁਕਾਰ ਪੁਰਾਣ ਪੁਕਾਰਨ ਪੋਥੀਆਂ ਨਾਮ ਜਿੰਨਾ ਸਭ ਕੂੜ ਗਾਲੀ ਹੋਛੀਆਂ ਨਾਮ ਨਿਦਾਨ ਅਪਾਰ ਭਗਤਾਂ ਮਨ ਵਸੇ ਜਨਮ ਮੋਹ ਦੁੱਖ ਸਾਧੂ ਸੰਗ ਨਸੇ ਰਹਾਉ ਮੁਖ ਬਾਦ ਅਹੰਕਾਰ ਸਰ ਪਰ ਰੁਨਿਆ ਸੁੱਖ ਨ ਪਾਇਨ ਮੂਲ ਨਾਮ ਵੀ ਸੁਣਿਆ ਮੇਰੀ ਮੇਰੀ ਧਾਰ ਬੰਧਨ ਬੰਧਿਆ ਨਰਕ ਸੁਰਗ ਅਵਤਾਰ ਮਾਇਆ ਧੰਦਿਆਂ ਸੋਧਕ ਸੋਧਕ ਸੋ ਤਤ ਤਤ ਵਿਚਾਰਿਆ ਨਾਮ ਬਿਨਾਂ ਸੁੱਖ ਨਾਹੀਂ ਸਰ ਪਰ ਹਾਰਿਆ ਆਵੇ ਜਾਹੇ ਅਨੇਕ ਮਰ ਮਰ ਜਨਮ ਤੇ ਬਿੰਬੂ ਜੇ ਸਵਾਦ ਜੋਨੀ ਭਰਮ ਤੇ ਜਿਨ ਕੋ ਹੋਏ ਭਏ ਦਿਆਲ ਤਿੰਨ ਸਾਧੂ ਸੰਗ ਪਿਆ ਅੰਮ੍ਰਿਤ ਹਰ ਕਾ ਨਾਮ ਤਿੰਨੀ ਜਾਨੀ ਜਪ ਲਿਆ ਖੋਜੇ ਕੋਟ ਅਸੰਖ ਬਹੁਤ ਅਨੰਤ ਕੇ ਜਿਸ ਬੁਝਾਏ ਆਪ ਨੇੜਾ ਤਿਸ ਵਿਸ ਨਾਹੀਂ ਦਾ ਤਾਰੇ ਆਪਣਾ ਨਾਮ ਦਿਓ ਗੁਣ ਗਾਵਾਂ ਦੇ ਰਾਤ ਨਾਮ ਬਚਾਓ ਹੋ ਰਾਗ ਸੁਣੀ ਮਹਲਾ ਪਹਿਲਾ ਕਛੱਜੀ ਇੱਕ ਓਂਕਾਰ ਸਤਿਗੁਰ ਪ੍ਰਸਾਦ ਮੰਜ ਕਛੱਜੀ ਮਾਵਣ ਡੋਸੜੇ ਹੋਂ ਕਿਉਂ ਸੋ ਰਾਵਣ ਜਾਓ ਜੀਓ ਇੱਕ ਦੂ ਇੱਕ ਚੜ੍ਹਨ ਦੀਆਂ ਕੌਣ ਜਾਣੀ ਮੇਰਾ ਨਾਂ ਜੀਓ ਜਿੰਨੀ ਸਖੀ ਸੋ ਰਾਵਿਆ ਅਤੇ ਅੰਬੀ ਛਾਬੜੀ ਇਹ ਜੀਓ ਸੇ ਗੁਣ ਮੰਜ ਨਾਮਣੀ ਹੋਂ ਕਹਿ ਜੀ ਦੋਸਤ ਰਹੋ ਜੀਓ ਕਿਆ ਗੁਣ ਤੇਰੇ ਵਿਥਰਾ ਹੋਂ ਕਿਆ ਕਿਆ ਕਿੰਨਾ ਤੇਰਾ ਨਾਂ ਜੀਓ ਇੱਕ ਟੋਲ ਢੋਲ ਨਾਮ ਬਣਾ ਹਾਂ ਸਾਧ ਕੁਰਬਾਣੀ ਤੇਰੇ ਜਾਓ ਜੀਓ ਸੋਨਾ ਰੂਪਾ ਰੰਗਲਾ ਮੋਤੀ ਕਹਿ ਮਾਣਕ ਜੀਓ ਸੇ ਵਸਤੂ ਸਹਿ ਭੁੱਲੀ ਅਸ ਕਿਸ ਕੰਤਨਾ ਬੈਠੀ ਪਾ ਜੀਓ ਅੰਬਰ ਪੂੰਜਾ ਪਰਲੀਆਂ ਬਾਗ ਬੈਠੇ ਆਏ ਜੀਓ ਸਤਨ ਚੱਲੀ ਸੋਹਰੇ ਕਿਆ ਮੂੰਹ ਦੇਸੀ ਅੱਗੇ ਜਾਏ ਜੀਓ ਸੁੱਤੀ ਸੁੱਤੀ ਝਾਲ ਥੀਆ ਭੁੱਲੀ ਵਾਟੜੀ ਆਸ ਜੀਓ ਤੈਂ ਸਹਿ ਨਾਲੋਂ ਮੁੱਤੀ ਅਸ ਦੁੱਖਾਂ ਖੂੰਗ ਤਰੀਆ ਜੀਓ ਤੁਧ ਗੁਣ ਮੈਂ ਸਭ ਅਵਗੁਣਾ ਇੱਕ ਨਾਨਕੀ ਅਰਦਾਸ ਜੀਓ ਸਭ ਰਾਤੀ ਸੁਹਾਗਣੀ ਮੈਂ ਦਹਾਗਣ ਕਾਈ ਰਾਤ ਜੀਓ ਸੂਈ ਮਹੱਲਾ ਪਹਿਲਾ ਸੁਚੱਜੀ ਜਾ ਤੂੰ ਤਾਂ ਮੈਂ ਸਭ ਕੋ ਤੂੰ ਸਾਹਿਬ ਮੇਰੀ ਰਾਤ ਜੀਓ ਤੋਰੇ ਅੰਤਰ ਹਾਂ ਸੁੱਖ ਵਸਾਂ ਤੂੰ ਅੰਤਰ ਸਭਾ ਜੀਓ ਭਾਣੇ ਤਖਤ ਵੜਾਈਆਂ ਭਾਣੇ ਪੀਕ ਅਦਾ ਜੀਓ ਭਾਣੇ ਥਲ ਸਿਰ ਸਰ ਵਹੇ ਕਮਲ ਫੁੱਲੇ ਅਕਾ ਜੀਓ ਭਾਣੇ ਪਵ ਜਲ ਲੰਘੀਏ ਭਾਣੇ ਮੰਝ ਭਰੀਆ ਜੀਓ ਭਾਣੇ ਸੋ ਸੋ ਰੰਗਲਾ ਸਿਫਤ ਰੱਤਾ ਗੁੰਡਾ ਗੁਣਤਾ ਜੀਓ ਭਾਣੇ ਸੋ ਪਿਹਾਵਲਾ ਹਾਂ ਮਨ ਜਾਣ ਮੁਈਆ ਜੀਓ ਤੂੰ ਸੋ ਆਗਮ ਅਤੋਲਵਾਂ ਹਾਂ ਕਹਿ ਕਹਿ ਢਹਿ ਪਈਆ ਜੀਓ ਕਿਆ ਮੰਗੋ ਕਿਆ ਕਹਿ ਸੁਣੀ ਮੈਂ ਦਰਸ਼ਨ ਪੁੱਛਿਆ ਜੀਓ ਗੁਰਸ਼ਬਦ ਦੀ ਸੋ ਪਾਇਆ ਸੱਚ ਨਾਨਕ ਕੀ ਅਰਦਾਸ ਜੀਓ ਤੁਈ ਮਹਲਾ ਪੰਜਵਾਂ ਗੁਣਵੰਤੀ ਜੋ ਦਿਸੇ ਗੁਰਸਿੱਖੜਾ ਤਿਸ ਨਿਵੇਂ ਨਿਵੇਂ ਲਾਗੋ ਪਾਏ ਜੀਓ ਅੱਖਾਂ ਬਿਰਥਾ ਜੀ ਕੀ ਗੁਰ ਸੱਜਣ ਦੇਹ ਮਿਲਾਏ ਜੀਓ ਸੋਈ ਦੱਸ ਉਪਦੇਸੜਾ ਮੇਰਾ ਮਨ ਅਨੰਤ ਨਾ ਕਾਹੂੰ ਜਾਏ ਜੀਓ ਇਹ ਮਨ ਤੈਂ ਕਹੂੰ ਦੇਵ ਸਾਹਿਬ ਮੈਂ ਮਾਰਗ ਦਿਓ ਬਤਾਏ ਜੀਓ ਹੋਂ ਆਇਆ ਦੂਰੋਂ ਚੱਲ ਕੇ ਮੈਂ ਤੱਕੀ ਤੋਂ ਸਰਨਾਏ ਜੀਓ ਮੈਂ ਆਸਾ ਰੱਖੀ ਚਿੱਤ ਮੈਂ ਮੇਰਾ ਸਭੋ ਦੁੱਖ ਗਵਾਏ ਜੀਓ ਇਤ ਮਾਰਗ ਚੱਲੇ ਭਾਈ ਅੜੇ ਗੁਰ ਕਹੇ ਸੋਕਾਰ ਕਮਾਏ ਜੀਓ ਅਤੇ ਅੱਗੇ ਮਨ ਕੀ ਮਤਲੀ ਵੇ ਸਾਰੇ ਦੂਜਾ ਭਾਓ ਜੀਓ ਹੋਂ ਭਾਵੇਂ ਹਰ ਦਰਸਾਵੜਾ ਮੈਂ ਲੱਗੇ ਤੱਤੀ ਵਾਓ ਜੀਓ ਹੋਂ ਆਪੋ ਬੋਲਣਾ ਜਾਣਦਾ ਮੈਂ ਕਿਹਾ ਸਭ ਹੁਕਮਾਓ ਜੀਓ ਹਰ ਭਗਤ ਖਜ਼ਾਨਾ ਬਖਸ਼ਿਆ ਗੁਰ ਨਾਨਕ ਜੀਆ ਪਸਾਓ ਜੀਓ ਮੈਂ ਬਹੁਤ ਨਾ ਤ੍ਰਿਸ਼ਨਾ ਭੁੱਖੜੀ ਹੋਂ ਰੱਜਾਂ ਤ੍ਰਿਪਤ ਗਾਏ ਜੀਓ ਜੋ ਗੁਰ ਦਿਸੇ ਗੁਰ ਜਿਸੇ ਸਿੱਖੜਾ ਤਿਸ ਨਿਮ ਨਿਮ ਲਾਗੋ ਪਾਏ ਜੀਓ ਰਾਗ ਸੂਈ ਸੰਤ ਮਹੱਲਾ ਪਹਿਲਾ ਘਰ ਪਹਿਲਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਘਰ ਜੋਗ ਮੈਂ ਮਤ ਪਈ ਜਿਹੜੇ ਘਰ ਪਾਉਣੀ ਬਲਰਾਮ ਜੀਓ ਮੈਲੀ ਅਵਗੁਣ ਚਿੱਤ ਬਿਨ ਗੁਰ ਗੁਣ ਨਾ ਸਮਾਮਣੀ ਬਲਰਾਮ ਜੀਓ ਗੁਣਸਾਰ ਨਾ ਜਾਣੀ ਭਨ ਭਲਾਣੀ ਜੋਗਨ ਬਾਗ ਗਵਾਇਆ ਵਾ ਘਰਦਾਰ ਦਰਸ਼ਨ ਨਹੀਂ ਜਾਤਾ ਬਿਰਕਾ ਸਹਿਜ ਨਾ ਪਾਇਆ ਸਤਿਗੁਰ ਪੂਛਣਾ ਮਾਰਗ ਚਾਲੀ ਸੁੱਤੀ ਰਹਿਣ ਵਿਹਾਣੀ ਨਾਨਕ ਬਾਲ ਧਨ ਰਹਿਣ ਦੇ ਪਾ ਬਿਨ ਪਿਰਖ ਧਨ ਕਮਲਾਣੀ ਬਾਬਾ ਮੈਂ ਮਰਦੇ ਹੈ ਮੈਂ ਹਰ ਵਾਰ ਭਾਵੇ ਤਿਸ ਕੀ ਬਲਰਾਮ ਜੀਓ ਰਵ ਰਿਹਾ ਜਗਚਾਰ ਤਰੈ ਭਵਨ ਬਾਣੀ ਜਿਸ ਕੀ ਬਲਰਾਮ ਜੀਓ ਤਰੈ ਭਵਨ ਕੰਜ ਰਵੇ ਸੁਹਾਗਣੀ ਅਵਗਣ ਮੰਤੀ ਦੂਰੇ ਜੈਸੀ ਆਸਾ ਤੈਸੀ ਮਨਸਾ ਪੂਰ ਰਿਹਾ ਪਰ ਪੂਰੇ ਹਰ ਕੀ ਨਾਲ ਸੋ ਸਰਬ ਸੁਹਾਗਣ ਰਣ ਮੈਲੇ ਵੇਸੇ ਨਾਨਕ ਮੈਂ ਬਲ ਸਾਚਾ ਭਾਵੇ ਯੁਗ ਯੁਗ ਪ੍ਰੀਤਮ ਤੈਸੇ ਬਾਬਾ ਲਗਨ ਗਣਾਏ ਹਮ ਵੀ ਵੰਝਾ ਸਹੁਰੇ ਬਲਰਾਮ ਜੀਓ ਸਹਾ ਹੁਕਮ ਰਜਾਏ ਸੋ ਨਾ ਚਲੇ ਜੋ ਪ੍ਰਭ ਕਰੇ ਬਲਰਾਮ ਜੀਓ ਕਿਰਤ ਪਇਆ ਕਰਤੇ ਕਰ ਪਾਇਆ ਮੇਟ ਨਾ ਸਕੇ ਕੋਈ ਜਾਨੀ ਨਾ ਨਾ ਕੇਵਲ ਰਵ ਰਿਹਾ ਤਹਿਲੋਈ ਮਾਈ ਮਾਏ ਨਿਰਾਸੀ ਰੋਏ ਬਿਸ਼ੁਨੀ ਬਾਲੀ ਬਾਲੀ ਹੇਤੇ ਨਾਨਕ ਨਾਨਕ ਸਾਚ ਸ਼ਬਦ ਸੁਖ ਮੈਲੀ ਗੁਰਚਰਨੀ ਚ ਪ੍ਰਭ ਚੇਤੇ ਬਾਵਨ ਤੜੀ ਦੂਰ ਨਾ ਆਵੇ ਘਰ ਭੇਜੀਏ ਬਲਰਾਮ ਜੀਓ ਰੈਸੀ ਵੇਖ ਦੂਰ ਫਿਰ ਰਾਵੀ ਘਰ ਸੋਈਏ ਬਲਰਾਮ ਜੀਓ ਸੱਚੇ ਫਿਰ ਲੋੜੀ ਪ੍ਰੀਤਮ ਜੋੜੀ ਮਤਪੂਰੀ ਪ੍ਰਧਾਨੀ ਸੰਯੋਗੀ ਮੇਲਾ ਥਾਨ ਸਹੇਲਾ ਗੁਣਵੰਤੀ ਗੁਰਗਿਆਨੀ ਸਤ ਸੰਤੋਖ ਸਦਾ ਸੱਚ ਪੱਲੇ ਸੱਚ ਬੋਲੇ ਫਿਰ ਭਾਏ ਨਾਨਕ ਵਿਚਣ ਨਾ ਦੁੱਖ ਪਾਏ ਗੁਰਮਤਿ ਅੰਤ ਸਮਾਏ ਰਾਗ ਸੂਈ ਮਹਲਾ ਪਹਿਲਾ ਸੰਤ ਘਰ ਦੂਜਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਹਮ ਘਰ ਸਾਜਣੇ ਆਏ ਸੱਚੇ ਮੇਲ ਮਿਲਾਏ ਸਹਿਜ ਮਿਲਾਏ ਹਰ ਮਨ ਪਾਏ ਪੰਚ ਮਿਲੇ ਸੁਖ ਪਾਇਆ ਸਾਈ ਵਸ ਪ੍ਰਾਪਤ ਹੋਈ ਜਿਸ ਛੇਤੀ ਮਨ ਲਾਇਆ ਅਨ ਦਿਨ ਮੇਲ ਪਇਆ ਮਨ ਮਾਨਿਆ ਕਰ ਮੰਦਰ ਸੁਹਾਏ ਪੰਛਬ ਸੁਨਾਨ ਹਦਵਾਜੇ ਹਮ ਘਰ ਸਾਜਣੇ ਆਏ ਆਵੋ ਮੀਤ ਪਿਆਰੇ ਮੰਗਲ ਗਾਵੋ ਨਾਰੇ ਸੱਚ ਮੰਗਲ ਗਾਵੋ ਤਾਂ ਪ੍ਰਭਾਵੋ ਸੋਹਿਲੜਾ ਜੁਗਚਾਰੇ ਆਪਣੇ ਘਰ ਆਇਆ ਥਾਨ ਸੁਹਾਇਆ ਕਾਰਜ ਸਭ ਸਵਾਰੇ ਗਿਆਨ ਮਹਾਰਸ ਨੇਤਰੀ ਅੰਜਨ ਤ੍ਰੈ ਭਵਨ ਰੂਪ ਦਿਖਾਇਆ ਸਖੀ ਮਿਲੋ ਰਾਸ ਮੰਗਲ ਗਾਵੋ ਹਮ ਘਰ ਸਾਜਨ ਆਇਆ ਮਨ ਧਨ ਅੰਮ੍ਰਿਤ ਭਿੰਨਾ ਅੰਤਰ ਪ੍ਰੇਮ ਰਤਨਾ ਅੰਤਰ ਰਤਨ ਪਦਾਰਥ ਮੇਰੇ ਪਰਮ ਤੱਤ ਵਿਚਾਰੋ ਜੰਤ ਭੇਖ ਤੂੰ ਸਫਲਿਓ ਦਾਤਾ ਸਿਰ ਸਿਰ ਦੇਵਣ ਹਾਰੋ ਤੂੰ ਜਾਣ ਗਿਆਨੀ ਅੰਤਰ ਜਾਮੀ ਆਪੇ ਕਾਰਨ ਕੀਨਾ ਸੁਣੋ ਸਖੀ ਮਨ ਮੋਹਣ ਮੋਹਿਆ ਧਨ ਮਨ ਅੰਮ੍ਰਿਤ ਕੀਨਾ ਆਤਮ ਰਾਮ ਸੰਸਾਰਾ ਸਾਚਾ ਖੇਲ ਤੁਮਾਰਾ ਸੱਚ ਖੇਲ ਤੁਮਾਰਾ ਗਮ ਪਾਰਾ ਤਦਬਲ ਕੌਣ ਵਜਾਏ ਸਿਧ ਸਾਧਕ ਸਿਆਣੇ ਕੀਤੇ ਤੁਜਨ ਕਵਣ ਕਹਾਏ ਕਾਲ ਵਿਕਾਲ ਭਏ ਦੇਵਾਨੇ ਮਨ ਰਾਖਿਆ ਗੁਰਠਾਏ ਨਾਨਕੇ ਅਵਗਣ ਸ਼ਬਦ ਜਲਾਏ ਗੁਣ ਸੰਗਮ ਪ੍ਰਪਾਏ ਰਾਗ ਸੁਹੀ ਮਹਲਾ ਪਹਿਲਾ ਘਰ ਤੀਜਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਆਵੋ ਸੱਜਣਾ ਹਾਂ ਦੇਖਾਂ ਦਰਸ਼ਨ ਤੇਰਾ ਰਾਮ ਕਰੇ ਆਪ ਨੜੇ ਖੜੀ ਤੱਕਾਂ ਮੈਂ ਮਨ ਚਾਓ ਕਨੇਰਾ ਰਾਮ ਮਨ ਚਾਓ ਕਨੇਰਾ ਸੁਣ ਪ੍ਰਭ ਮੇਰਾ ਮੈਂ ਤੇਰਾ ਪਰਵਾਸਾ ਦਰਸ਼ਨ ਦੇਖ ਪਈ ਮੈਂ ਕੇਵਲ ਜਨਮ ਦੁੱਖ ਨਾਸਾ ਸਗਲੀ ਜੋ ਜਾਤਾ ਤੂੰ ਸੋਈ ਮਿਲਿਆ ਭਾਏ ਸੁਭਾਏ ਨਾਨਕ ਸਾਜਨ ਕੋ ਬਲ ਜਾਈਏ ਸਾਜ ਮੇਰੇ ਘਰ ਆਏੜੇ ਸਾਜਣਾ ਤਾਂ ਧਨ ਖਰੀ ਸਰ ਸੀ ਰਾਮ ਹਰ ਮੋਹਿ ਅੜੀ ਸਾਜ ਸਭ ਠਾਕਰ ਦੇਖ ਰਹਾਂ ਸੀ ਰਾਮ ਗੁਣ ਸੰਗ ਰਹਿਣ ਸੀ ਖਰੀ ਸਰ ਸੀ ਜਾਰਾ ਵੀ ਰੰਗ ਰਾਤੇ ਅਵਗਣ ਮਾਰ ਮੁਨੀ ਘਰ ਛਾਇਆ ਪੂਰੇ ਪੁਰਖ ਵਿਧਾਤੇ ਤਸਕਰ ਮਾਰ ਵਸੀ ਪੰਚਾਇਣ ਅਦਲ ਕਰੇ ਵਿਚਾਰੇ ਨਾਨਕ ਰਾਮ ਨਾਮ ਨਿਸਾਰਾ ਗੁਰਮਤਿ ਮੇਰੇ ਪਿਆਰੇ ਵਰ ਪਾਏ ਅੜਾ ਬਾਲੜੀਏ ਆਸਾ ਮਨਸਾ ਪੂਰੀ ਰਾਮ ਤੇ ਰਾਮ ਅੜੀ ਸ਼ਬਦ ਰਹੀ ਰਵ ਰਿਹਾ ਨਹਿ ਦੂਰੀ ਰਾਮ ਕਵ ਦੂਰ ਨਾ ਹੋਈ ਘਟ ਘਟ ਸੋਈ ਤਿਸ ਕੀ ਨਾਰ ਸਬਾਈ ਆਪੇ ਰਸਿਆ ਆਪੇ ਰਾਵੇ ਜਿਉਂ ਤਿਸ ਦੀ ਵਡਿਆਈ ਅਮਰ ਡੋਲ ਅਮੋਲ ਪਾਰਾ ਗੁਰਪੂਰੇ ਸੱਚ ਪਾਈਏ ਨਾਨਕੇ ਆਪੇ ਯੋਗ ਸੰਯੋਗੀ ਨਗਰ ਘਰੇ ਲਿਵਲਾਈਏ ਫਿਰ ਉਚੜੀਏ ਮਾਰੜੀਏ ਤਹਿਲੋਆ ਸਰਤਾ ਜਾ ਰਾਮ ਹੋਂ ਬਿਸਮ ਭਈ ਹੋਂ ਬਿਸਮ ਭਈ ਦੇਖ ਗੁਣਾਨ ਹਰ ਸ਼ਬਦ ਗਾਜਾ ਰਾਮ ਸ਼ਬਦ ਵਿਚਾਰੀ ਕਰਨੀ ਸਾਰੀ ਰਾਮ ਨਾਮ ਨੀ ਸਾਣੋ ਨਾਮ ਬਿਨਾਂ ਖੋਤੇ ਨਹੀਂ ਠਾਰ ਰਾਮ ਰਤਨ ਪਰਮਾਣੋ ਪਤ ਮਤ ਪੂਰੀ ਪੂਰਾ ਪਰਵਾਨਾ ਨਾਮੇ ਨਾ ਜਾਸੀ ਨਾਨਕ ਗੁਰਮੁਖਾ ਪਛਾਣੇ ਪ੍ਰਭ ਜੈਸੇ ਅਵਿਨਾਸੀ ਇੱਕ ਓਂਕਾਰ ਸਤਿਗੁਰ ਪ੍ਰਸਾਦ ਰਾਗ ਸ੍ਰੀ ਸੰਤ ਮਹਲਾ ਪਹਿਲਾ ਘਰ ਚੌਥਾ ਜਿਨ ਕੀਆ ਤਿੰਨ ਦੇਖਿਆ ਜਗ ਧੰਦੜੇ ਲਾਇਆ ਦਾਨ ਤੇਰੇ ਘਰ ਚਾਨਣਾ ਧਨ ਚੰਦ ਦੀ ਪਾਇਆ ਚੰਦੋ ਦੀ ਪਾਇਆ ਦਾਨ ਹਰ ਕੇ ਦੁੱਖ ਹਨੇਰਾ ਉੱਠ ਗਿਆ ਗੁਣ ਜੰਗ ਸਾਰ ਲਾੜੇ ਨਾਲ ਸੋਹੇ ਪਰਖ ਮੋਹਣੀਏ ਲਿਆ ਵਿਆਹ ਹੋਆ ਸੋਗ ਸੇਤੀ ਪੰਚ ਚੱਬੀ ਆਇਆ ਜਿਨ ਕੀਆ ਤਿੰਨ ਦੇਖਿਆ ਜਨ ਧੰਦੜੇ ਲਾਇਆ ਹੋਂ ਬਲਿਹਾਰੀ ਸਾਜਨਾ ਮੀਤਾ ਬਰੀਤਾ ਤਨ ਜਿਨ ਸਿਉਂ ਗਾਡਿਆ ਮਨ ਲੀੜਾ ਲੀਆ ਦਿੱਤਾ ਗਿਆਨ ਦੀਆ ਮਾਨ ਜਿਨ ਸਿਉਂ ਸੇ ਸੱਜਣ ਸਿਉਂ ਵਿਸਰੇ ਜਿਨ ਦੇਸ ਆਇਆ ਹੋਏ ਰਲੀਆਂ ਨੀ ਸੇਤੀ ਗਹਿ ਰਹੇ ਸਗਲ ਗੁਣ ਗੁਣ ਨਾ ਹੋਏ ਕੋਈ ਹੋਏ ਨੀਤਾ ਨੀਤਾ ਹੋਂ ਬਲਿਹਾਰੀ ਸਾਜਨਾ ਨੀਤਾ ਬਰੀਤਾ ਗੁਣਾ ਕਾ ਹੋਵੇ ਵਾਸਲਾ ਕੱਢ ਵਾਸ ਲਈ ਜੇ ਜੇ ਗੁਣ ਜੇ ਗੁਣ ਹੋਣ ਸਾਜਨਾ ਮਿਲ ਸਾਂਝ ਕਰੀਜੇ, ਸਾਂਝ ਕਰੀਜੇ ਗੁਣੇ ਕੇਰੀ ਛੋਟੇ ਅਵਗਣ ਚੱਲੀਏ, ਪੈਰੇ ਪਟੰਬਰ ਕਾਰੇ ਅਡੰਬਰ ਆਪਣਾ ਪਿੜ ਮੱਲੀਏ, ਜਿੱਥੇ ਜਾਏ ਵਈਏ ਇਹ ਭਲਾ ਕਹੀਏ, ਝੋਲੇ ਅੰਮ੍ਰਿਤ ਬੀਜੇ ਗੁਣਾ ਕਹੋਗੇ ਵਾਸਲਾ ਕੱਢ ਵਸ ਲਈ, ਜੇ ਆਪ ਕਰੇ ਕਿਤੇ ਆਖੀਏ ਹੋਰ ਕਰੇ ਨਾ ਕੋਈ, ਆਖਣ ਤਾਂ ਕੋ ਜਾਈਏ ਜੇ ਭੁੱਲੜਾ ਹੋਈ, ਜੇ ਹੋਏ ਭੁੱਲਾ ਜਾਏ ਕਹੀਏ ਆਪ ਕਰਤਾ ਕਿਉਂ ਭੁੱਲੇ, ਸੁਣੇ ਦੇਖੇ ਬਾਜ ਕਹੀਏ ਦਾਨ ਅਣ ਮੰਗਿਆ ਦਿਵੇ, ਦਾਨ ਦੇਹ ਦੇਹ ਦਾਤਾ ਜਗ ਬਿਦਾਤਾ ਨਾਨਕਾ ਸਾ ਸੋਈ, ਆਪ ਕਰੇ ਕਿਸੇ ਆਖੀਏ ਹੋਰ ਕਰੇ ਨਾ ਕੋਈ, ਸੋਈ ਮਹੱਲਾ ਪਹਿਲਾ ਮੇਰਾ ਮਨ ਰਾਤਾ, ਗੁਣ ਰਵੇ ਮਨ ਭਾਵੇ ਸੋਈ, ਗੁਰਕੀ ਪੌੜੀ ਸਾਚ ਕੀ ਸਾਚਾ ਸੁਖ ਹੋਈ, ਸੁੱਖ ਸਹਿਜ ਆਵੇ ਸਾਚ ਭਾਵੇ ਸਾਚ ਕੀ ਮਤ ਕਿਉਂ ਟਲੇ, ਇਸ਼ਨਾਨ ਦਾਨ ਸੋ ਇਸ਼ਨਾਨ ਦਾਨ ਸੋ ਗਿਆਨ ਮੱਜਨ, ਆਪ ਛੱਲਿਓ ਕਿਉਂ ਛਲੇ, ਪਰ ਪੰਚ ਮੋਹ ਵਿਕਾਰ ਥਾਕੇ ਕੂੜ ਕਪਟ ਨਾ ਦੋਈ, ਮੇਰਾ ਮਨ ਰਾਤਾ ਗੁਣ ਰਵੇ ਮਨ ਭਾਵੇ ਸੋਈ, ਸਾਹਿਬ ਸੋ ਸਲਾਈਏ ਜਿਨ ਕਾਨ ਕੀਆ ਮੈਲ ਲਾਗੀ ਮਨ ਮੈਲੀਏ, ਕਿੰਨੇ ਹੈ ਕਿੰਨੇ ਅੰਮ੍ਰਿਤ ਪੀਆ ਮਥ ਅੰਮ੍ਰਿਤ ਪੀਆ, ਇਹ ਮਨ ਦੀਆ ਗੁਰਪੈ ਮੋਲ ਕਰਾਇਆ, ਆਪਣੜਾ ਪ੍ਰਭ ਸਹਿਜ ਪਛਾਤਾ ਤਾਮਨ ਸੱਚੇ ਲਾਇਆ, ਤਿਸ ਨਾਲ ਗੁਣ ਗਾਵਾਂ ਜੇ ਤਿਸ ਭਾਵਾਂ ਕਿਉਂ ਮਿਲੇ ਹੋਏ ਪਰਾਇਆ, ਸਹਿਬ ਸੋ ਸਲਾਈਏ ਜਿਨ ਜਗਤ ਪਾਇਆ, ਆਏ ਗਏ ਕੀ ਨਾ ਆਇਓ ਕਿਉਂ ਆਵੇ ਜਾਤਾ, ਪ੍ਰੀਤਮ ਸਿਉ ਮਨ ਮਾਨਿਆ ਹਸੇ ਤੀ ਰਾਤਾ, ਸਹਿਬ ਰੰਗ ਰਾਤਾ ਸੱਚ ਕੀ ਬਾਤਾ, ਜਿਨ ਬਿਮਖਾ ਕੋਟ ਸਾਰਿਆ ਪੰਚ ਭੂ ਨਾਇਕੋ ਆਪ ਸਿਰੰਦਾ, ਜਿਨ ਸੱਚ ਕਾ ਪਿੰਡ ਸਵਾਰਿਆ, ਹਮੇ ਅਵਗਣੇ ਆਰੇ ਤੂੰ ਸੁਣ ਪਿਆਰੇ, ਤੁਧ ਭਾਵੇ ਸੱਚ ਸੋਈ ਆਵਣ ਜਾਣਾ ਨਾ ਸੀ, ਇਹ ਸੱਚੀ ਮਤ ਹੋਈ ਅੰਜਨ ਪੈਸਾ ਅੰਜੀਏ, ਜੈਸਾ ਫਿਰ ਭਾਵੇ ਸਮਝੇ ਸੁਝੇ ਜਾਣੀਏ, ਜੇ ਆਪ ਜਣਾਵੇ ਆਪ ਜਣਾਵੇ ਮਾਰਗ ਪਾਵੇ, ਆਪੇ ਮੰਨਾ ਲੇਵੇ ਕਰਮ ਸੋ ਕਰਮ ਕਰਾਏ, ਆਪੇ ਕੀਮਤ ਕੌਣ ਭੇਵੇ, ਤੰਤ ਮੰਤ ਪਖੰਡ ਨਾ ਜਾਣਾ ਰਾਮ ਨਾਮ ਰਾਮ ਰਾਮ ਜਾਣਾ ਰਾਮ ਰਿਦੇ ਮਨ ਪਮਾਨਿਆ, ਅੰਜਨ ਨਾਮ ਕਿੱਥੇ ਤੇ ਸੁਝੇ ਗੁਰ ਸ਼ਬਦੀ ਸੱਚ ਜਾਣਿਆ, ਸਾਜਨ ਹੋਵੇ ਆਪਣੇ ਕਿਉਂ ਪਾਰ ਘਰ ਜਾਹੀ, ਸਾਜਨ ਰਾਤੇ ਸੱਚ ਕੇ ਸੰਗੇ ਮਨ ਵਾਹੀ, ਮਨ ਮਾਹੀ ਸਾਜਨ ਕਰੇ ਰਲੀਆਂ ਕਰਮ ਧਰਮ ਸਭਾਇਆ, ਅਰਥਾ ਤੀਰਥ ਪੁੰਨ ਪੂਜਾ ਨਾਮ ਸੱਚਾ ਪਾਇਆ, ਆਪ ਸਾਜੇ ਥਾਪ ਵੇਖੇ ਤਿਸੇ ਭਾਣਾ ਪਾਇਆ, ਸਾਜਨ ਰੰਗ ਰੰਗੀਲੜੇ ਰੰਗ ਲਾਲ ਬਣਾਇਆ, ਅੰਧਾ ਦੂਜੇ ਤੀਜੇ ਕਿਉਂ ਭਾਦਰ ਜਾਣੇ, ਆਪੇ ਮੁਸੇ ਮਤ ਹੋਸ਼ੀਏ ਕਿਉਂ ਰਾਹ ਪਛਾਣੇ, ਕਿਉਂ ਰਾਹ ਜਾ ਕਿਉਂ ਰਾਹ ਜਾਵੇ ਮਹਿਲ ਪਾਵੇ, ਅੰਤ ਕੀ ਮਤੇ ਅੰਦਲੀ ਬਣ ਨਾਮ ਹਰ ਕੇ ਕਾਸ਼ ਨਾ ਸੂਜੇ, ਅੰਗ ਬੁੱਧ ਧੰਦਲੀ ਦਿਨ ਰਾਤ ਚਾਨਣ ਚਾਓ ਰੁਕਜੇ, ਸ਼ਬਦ ਗੁਰ ਕਾ ਮਨ ਵਸੇ ਕਰ ਜੋੜ ਗੁਰ ਪਹਿ ਕਰ ਬਿਨੰਤੀ, ਰਾਹ ਭਾਦਰ ਗੁਰ ਦੱਸੇ ਮਨ ਪਰਦੇਸੀ ਜੇ ਤੀਜੇ ਸਭ ਦੇਸ ਪਰ ਆਇਆ, ਕਿਸ ਪੈ ਖੋਲੋ ਗੰਠੜੀ ਦੁਖੀ ਭਰੇ ਆਇਆ, ਦੁਖੀ ਭਰੇ ਆਇਆ ਜਗ ਜਵਾਇਆ, ਕੌਣ ਜਾਣੇ ਵਿਦ ਮੇਰੀਆ, ਆਵਣੇ ਜਾਵਣੇ ਖਰੇ ਡਰਾਵਣੇ ਤੋੜਨਾ ਆਵੇ ਫੇਰੀਆ, ਨਾਮ ਵੀ ਹੋਣੇ ਹੋਣੇ ਝੂਣੇ ਨਾ ਗੁਰ ਸ਼ਬਦ ਬਣਾਇਆ, ਮਨ ਪਰਦੇਸੀ ਜੇ ਥੀਏ ਸਭ ਦੇਸ ਪਰ ਆਇਆ, ਗੁਰਮਹਿਲੀ ਘਰ ਆਪਣੇ ਸੋ ਪਰ ਖੋਲੀ ਨਾ ਸੇਵਕ ਸੇਵਾ ਸਾਥ ਸੋ ਸੇਵਕ ਸੇਵਾ ਸੇਵਕ ਸੇਵਾ ਤਾਂ ਕਰੇ ਸੱਚ ਸਦ ਪਵੀਨਾ, ਸ਼ਬਦੇ ਭਤੀਜੇ ਅੰਗ ਭਤੀਜੇ ਸੋ ਮਹਿਲ ਮਹਿਲਾ ਅੰਤਰੇ, ਆਪ ਕਰਤਾ ਕਰੇ ਸੋਈ ਪ੍ਰਭ ਆਪ ਅੰਤ ਨਿਰੰਤਰੇ, ਗੁਰ ਸ਼ਬਦ ਮੇਲਾ ਤਾਂ ਸਹੇਲਾ ਬਜੰਤਿਆ ਨਾ ਦਬੀਨਾ, ਗੁਰਮਹਿਲੀ ਘਰ ਆਪਣੇ ਸੋ ਭਰਪੁਰ ਲੀਨਾ, ਕੀਤਾ ਕਿਆ ਖਿਲਾਈਏ ਘਰ ਵੇਖੇ ਸੋਈ, ਤਾਂ ਕੀ ਕੀਮਤ ਨਾ ਪਵੇ ਜੇ ਲੋਚੇ ਕੋਈ, ਕੀਮਤ ਸੋ ਪਾਵੇ ਆਪ ਜਣਾਵੇ ਆਪ ਭੁੱਲ ਨਾ ਭੁੱਲੇ, ਜੈ ਜੈ ਕਰ ਕਰੇ ਤੁਦ ਭਾਵੇ ਹੈ, ਗੁਰ ਕੇ ਸ਼ਬਦ ਅਮੁੱਲੇ ਹੀਨੋ ਨੀਚ ਕਰੋ ਬੇਨੰਤੀ, ਸੱਚ ਨਾ ਛੋਟੋ ਭਾਈ ਨਾਨਕ ਜਿਨ ਘਰ ਦੇਖਿਆ ਦੇ ਦੇ ਮਤ ਸਾਈ, ਰਾਗ ਸੂਹੀ ਸੰਤ ਮਹੱਲਾ ਤੀਜਾ ਘਰ ਦੂਜਾ ਇੱਕ ਓਂਕਾਰ, ਸਤਿਗੁਰ ਪ੍ਰਸਾਦ ਸੁਖ ਸੋਲਣਾ ਹਰ ਧਿਆਵੋ, ਗੁਰਮੁਖ ਹਰ ਫਲ ਪਾਵੋ ਗੁਰਮੁਖ ਫਲ ਪਾਵੋ, ਹਰ ਨਾਮ ਧਿਆਵੋ ਜਨ ਜਨ ਕੇ ਦੁੱਖ ਨਿਵਾਰੇ, ਬਲਿਹਾਰੀ ਗੁਰੇ ਆਪਣੇ ਵਿੱਚੋਂ ਜਿਨ ਕਾਰਜ ਸਭ ਸਵਾਰੇ, ਹਰ ਪ੍ਰਭ ਕਿਰਪਾ ਕਰੇ ਹਰ ਜਪੋ ਸੁਖ ਫਲ ਹਰ ਜਨ ਪਾਵੋ, ਨਾਨਕ ਕਹੇ ਸੁਣੋ ਜਨ ਭਾਈ ਸੁਖ ਸੋਲਣਾ ਹਰ ਧਿਆਵੋ, ਸੁਣ ਹਰ ਗੁਣ ਭੀਨੇ ਸਹਿਜ ਸਵਾਈ, ਗੁਰਮੁਖ ਸਹਿਜੇ ਨਾਮ ਤੇ ਆਏ, ਜਿਨ ਕੋ ਤੁਰ ਲਿਖਿਆ ਲਿਖਿਆ ਤਿੰਨ ਗੁਰ ਮਿਲਿਆ, ਤਿੰਨ ਜਨਮ ਅਨੁਭਵ ਭਾਗਾ, ਅੰਦਰੋਂ ਗੁਰਮੁਖ ਦੂਜੀ ਖੋਈ ਸੋਜਨ ਹਰ ਲਿਵ ਲਾਗਾ, ਜਿਨ ਕੋ ਕਿਰਪਾ ਕੀਨੀ ਮੇਰੇ ਸਵਾਮੀ ਤਿੰਨੇ ਅੰਦਨ ਹਾਰ ਗੁਣ ਗਾਏ, ਸੁਣ ਮਨ ਭੀਨੇ ਸਹਿਜ ਸਵਾਏ, ਜੁਗ ਮੈਂ ਰਾਮ ਨਾਮ ਨਿਸਤਾਰਾ, ਗੁਰ ਤੇ ਉਪਜੇ ਸ਼ਬਦ ਵਿਚਾਰਾ, ਗੁਰ ਸ਼ਬਦ ਵਿਚਾਰਾ ਰਾਮ ਨਾਮ ਪਿਆਰਾ, ਜਿਸ ਕਿਰਪਾ ਕਰੇ ਸੁਪਾਏ ਸਹਿਜੇ ਗੁਣ ਗਾਵੇ, दिन राती किलग सब गवाए सबको तेरा तू सबना का हों तेरा तू हमारा जुग में राम नाम निस्तारा साजन आए मुठे करमाई हर गुण गावे तृप्त गाही हर गुण गाए सदा तृप्ता सी दिल भूख न लागे आए पूज हो बे हर जन की जो हर हर नाम के आए नानक हर आपे जोड़ बिछोड़े हर बिन को दूजा नाही साजन आए मुठे करमाही एक ओंकार सबगढ़ प्रसाद राग सुई महला तीजा घर तीजा भगजना की हर जी रखे जुग जुग रखता आया राम सो भक्त जो गुरमुख हो गए हमें भक्त जलाया राम हमें भक्त जलाया मेरे हर पाया जिस भी साची बाणी सच्ची भक्त करे दिन राती गुरमुख आग बखाणी भगतान की चाल सच्ची अत निर्मल नाम सच्चा मन पाया नानक भगत सोहेदार साचे जिन्नी सचो सच कमाया हर भगतां की जात पात है भगत हर के नाम समाणे राम हर भगत करे विचों अवगुहावे जिन गुण अवगुण पछाणे राम गुण अवगुण पछाणे हर नाम खाणे कै भगत मीठी लागी आंदन भगत करे दिन राती घर ही मह बैरागी भगती राते सदा मन निर्मल हर जियो वेखे सदा नाले नानक से भगत हर के दर साचे आंदन नाम समाले मनमुख भगत करे बिन सतगुर बिन सतगुर भगत न होई राम हमें माया रोग व्यापे मर जन्मे दुख होई राम मर जन्मे दुख होई दूजे पाए पंज विगोई बिन गुर तत न जानिया भगत भी होना सब जग भरमिया अंत गया पहचानिया कोट मदे किने पछाणिया हर नामा सच होई नानक नाम मिले वडियाई दूजे भाई पत खोई भगतां के कर कारज साचा हर नाम गुण सदा बखाणे राम भगत जाना आपे दिया कार कंटक मार समाले समाणे राम कार कंटक मार समाणे हार मन भाणे नाम निधान सच पाया सदा खुट कदे न निखुटे हर दिया सहज सवाया हर जन उच्चे साली उच्चे गुर के शब्द सहाया नानक आपे वश मिलाए जुगली शोभा पाया सुई महला तीजा सब सच्चे सच सोला जिथे सच्चे का होए बिचारो राम हमें सब किन दुख काटे सच रख्या और तारे राम सच रख्या और तारे दुत्तर तारे फिर भाव जल तन न होई सच्चा सतगुर सच्ची बाणी जिन सच विखा लिया सोई साचे गुण गावे सच समावे सच वेखे सब सोई नानक साचा साहेब साची नाई सच निस्तारा होई साचे सतगुरु साज बजाया पत राखे सच सोई राम सच्चा भोजन पाओ सच्चा है सच्चे नाम सुखोई राम साचे नाम सुखोई मरे न कोई गर्व न जोनी बासा ज्योति ज्योत मिलाई सच समाई सच ना नाए पर गाथा जिनी सच गाथा से सच्चे हुए अंतिम सच ध्याय नानक सच नाम जिन हृदय बसिया ना विछड़ दुख पाए सच्ची बाणी सच्चे गुण गावे तित घर सोला होई राम निर्मल गुण साचे धन मन साचा धन मन साचा विच साचा पुरख प्रभ सोई राम सब सच वरते सचो बोले जो सच करे सो होई जय देखा तै सच पसरिया वरना दूजा कोई सच्चे उपजे सच समावे मर जन्मे दूजा होई नानक सब किश आपे करता आप करावे सोई सच्चे पग सोए दरबारे सचो सच बखाणे राम घट अंतरे साची बाणी सचो आप बछाणे राम आप छाणे जा सच जाने सचे सोजी होई सच्चा सब सची जा शोभा सचे ही सुख होई सच रते भगत करंगी दूजा भगत न होई नानक जिस को मस्तक लिखिया ते सच प्राप्त होई सुई मरला तीजा जिचारे धनजे भले दिन सतगुर सुहागना होई राम नचरा सदा हर के राम तिस बिना वर्ण कोई राम तिस बिना वर्ण कोई सदा सच सोई गुरमुख को जानिया धन फिर मिलावा हुआ गुरमति मन मानिया सतगुर मिलिया ता फिर पाया बिना हर नाम मुक्त न होई नानक कामण कंते रावे मान मानिए सुख होई सतगुर सेव सन बालड़िए हर बार पावे सोई राम सदा होवे सुहागणी फिर मैला वेसना होई राम फिर मैला वेसना होई गुरमुख बूझे कोई हमें मार पछाणिया करनी कार कमावे शब्द समावे अंतरे को जानिया गुरमुख प्रभ रावे दिन राती अपना साची शोभा होई नानक कामण पे रावे अपना रव रहा सब प्रभ सोई गुरखी कार करे तन बालड़िए हर वार दे मिलाए राम हर के रंग रती है कामण मिल प्रीतम सुख पाए राम मिल प्रीतम सुख पाए सज समाए सच वर्त सब थाई सच्चा सिगार करे दिन राती कामण सच समाई ਹਰ ਸੁਖ ਦਾਤਾ ਛੱਜ ਪਜਾਤਾ ਕਾਮਣ ਲਿਆ ਕੰਠ ਲਾਏ ਨਾਨਕ ਮਹਿਲੀ ਮਹਿਲ ਪਛਾਣੇ ਗੁਰਮਤੀ ਹਰ ਪਾਏ ਸਾਤਨ ਵਾਲੀ ਧੁਰ ਮੇਲੀ ਮੇਰੇ ਪ੍ਰਭ ਆਪ ਮਿਲਾਈ ਰਾਮ ਗੁਰਮਤੀ ਘਰ ਚਾਨਣ ਹੋਆ ਪ੍ਰਭ ਰੱਬ ਰਹਿਆ ਸਭ ਥਾਈਂ ਰਾਮ ਪ੍ਰਭ ਰੱਬ ਰਹਿਆ ਸਭ ਥਾਈਂ ਮਨ ਵਸਾਈ ਪੂਰਬ ਲਿਖਿਆ ਪਾਇਆ ਸਹੀ ਸੁਖਾਲੀ ਮੇਰੇ ਪ੍ਰਭ ਭਾਣੀ ਸੱਚ ਸਿਗਾਰ ਬਣਾਇਆ ਕਾਮਣ ਨਿਰਮਲ ਹੋਮੇ ਮਾਲਕ ਹੋਈ ਗੁਰਮਤਿ ਸੱਚ ਸਮਾਈ ਨਾਨਕ ਆਪ ਮਿਲਾਈ ਕਰਤੇ ਨਾਮ ਨਵੇਂ ਨਿਧ ਪਾਈ ਸੁਈ ਮਹੱਲਾ ਤੀਜਾ ਹਰ ਹਰੇ ਹਰ ਗੁਣ ਗਾਵੋ ਹਰ ਗੁਰਮੁਖੇ ਪਾਏ ਰਾਮ ਅੰਤ ਨ ਸ਼ਬਦ ਰਹੋ ਅਨਹਰ ਸ਼ਬਦ ਵਜਾਏ ਰਾਮ ਅਨਹਰ ਸ਼ਬਦ ਵਜਾਏ ਹਰ ਜੀਓ ਘਰ ਆਏ ਹਰ ਗੁਣ ਗਾਵੋ ਨਾਰੀ ਅੰਦਿਨ ਭਗਤ ਘਰੇ ਗੁੰਗਾ ਆਗੇ ਸਾਹ ਧੰਨ ਕੰਤ ਪਿਆਰੀ ਗੁਰਕਾ ਛੱਡ ਵਰਤਿਆ ਕਟੇ ਅੰਸਰ ਤੇ ਜਨ ਸ਼ਬਦ ਸਹਾਏ ਨਾਨਕ ਤਿਨ ਘਰ ਸਾਧੀ ਸੋਲਾ ਹਰ ਘਰ ਕਿਰਪਾ ਘਰ ਆਏ ਭਗਤਾ ਮਨ ਆਨੰਦ ਭਇਆ ਨਾਮ ਰਹੇ ਲਿਗਲਾਏ ਰਾਮ ਗੁਰਮੁਖੇ ਮਨ ਨਿਰਮਲ ਹੋਆ ਨਿਰਮਲ ਹਾਰ ਗੁਣ ਗਾਏ ਰਾਮ ਨਿਰਮਲ ਗੁਣ ਗਾਏ ਨਾਮ ਮਨ ਵਸਾਏ ਹਰ ਕੀ ਅੰਮ੍ਰਿਤ ਬਾਣੀ ਜਿਨ ਮਨ ਵਸਿਆ ਸੇਈ ਜਨ ਨਿਸਤਰੇ ਘਟ ਘਟ ਸ਼ਬਦ ਸਮਾਣੀ ਘਟ ਘਟ ਸ਼ਬਦ ਸਮਾਣੀ ਤੇਰੇ ਗੁਣ ਗਾਵੇ ਸਹਿਜ ਸਮਾਵੇ ਸ਼ਬਦੇ ਮੇਲ ਮਿਲਾਏ ਨਾਨਕ ਸਫਲ ਜਨਮ ਤਿਨ ਕੇਰਾ ਜੇ ਸਤਗੁਰ ਹਰ ਮਾਰਗ ਪਾਏ ਸਤ ਸੰਗਤ ਸਿਉ ਮੇਲ ਪਇਆ ਹਰ ਹਰ ਨਾਮ ਸਮਾਏ ਰਾਮ ਗੁਪੇ ਸ਼ਬਦ ਸਾ ਜੀਵਨ ਮੁਕਤ ਭਏ ਹਰ ਕੇ ਨਾਮ ਲੇ ਬੁਲਾਏ ਰਾਮ ਹਰ ਨਾਮ ਸੁਤਲਾਏ ਗੁਰ ਮੇਲ ਮਿਲਾਏ ਮਨਵਾ ਰੱਤਾ ਹਰ ਨਾਲੇ ਸੁਖਦਾਤਾ ਪਾਇਆ ਮੋਹ ਚੁਕਾਇਆ ਅੰਤਿਮ ਨਾਮ ਸਮਾਲੇ ਗੁਰ ਸ਼ਬਦੇ ਰਾਤਾ ਸੱਜੇ ਮਾਤਾ ਨਾਮ ਮਨ ਵਸਾਏ ਨਾਨਕ ਤਿਨ ਘਰ ਸਾਧੀ ਸੋਲਾ ਜੇ ਸਤਿਗੁਰ ਸੇ ਕਮ ਸਮਾਏ ਮਿਲ ਸਤਿਗੁਰ ਜਾਗ ਭਰਮ ਭੁਲਾਇਆ ਹਰ ਕਾ ਮੈਲ ਨ ਪਾਇਆ ਰਾਮ ਗੁਰਮੁਖੇ ਇੱਕ ਮੇਲ ਮਿਲਾਇਆ ਤਿਨਕੇ ਦੁੱਖ ਗਵਾਇਆ ਰਾਮ ਤਿਨਕੇ ਦੁੱਖ ਗਵਾਇਆ ਜਾਂ ਹਰ ਮਨ ਪਾਇਆ ਸਦਾ ਗਾਵੇ ਰੰਗ ਰਾਤੇ ਹਰ ਕੇ ਭਗਤ ਸਦਾ ਜਨ ਨਿਰਮਲ ਜੁਗੀ ਸਾਦੀ ਜਾਤੇ ਸਾਚੀ ਭਗਤ ਘਰੇ ਦਰ ਸਜਾਪੇ ਘਰ ਦਰ ਸੱਚਾ ਸੋਈ ਨਾਨਕ ਸੱਚਾ ਸੋਲਾ ਸੱਚੀ ਸੱਚ ਬਾਣੀ ਸ਼ਬਦੇ ਸੁਖ ਹੋਈ ਸ੍ਰੀ ਮਹਲਾ ਤੀਜਾ ਜੇ ਲੋੜੇ ਵਰਗ ਬਾਲੜੀਏ ਤਾਂ ਗੁਰਚਰਨੀ ਚਿਤਲਾਏ ਰਾਮ ਸਦਾ ਹੋਵੇ ਸੁਹਾਗਣੀ ਹਰ ਜੀਉ ਮਰੇ ਨਾ ਜਾਏ ਰਾਮ ਅਜਿਉ ਮਰੇ ਨ ਜਾਏ ਗੁਰਕੇ ਸਹਿਜ ਸੁਭਾਏ ਸਾ ਤਨਕੰਤ ਪਿਆਰੀ ਸਤ ਸੰਜਮ ਸਦਾ ਹੈ ਨਿਰਮਲ ਗੁਰਕੇ ਸ਼ਬਦ ਸਿਗਾਰੀ ਮੇਰਾ ਪ੍ਰਭ ਸੱਚਾ ਸਾਦੀ ਸੱਚਾ ਜਿਨ ਆਪੇ ਆਪ ਪਾਇਆ ਨਾਨਕ ਸਦਾ ਫਿਰ ਰਾਵੇ ਆਪਣਾ ਜਿਨ ਗੁਰਚਰਨੀ ਚ ਚਲਾਇਆ ਫਿਰ ਪਾਏ ਅੜਾ ਬਾਲੜੀਏ ਅੰਦਿਨ ਸਹਿਜੇ ਮਾਤੀ ਰਾਮ ਗੁਰਮਤੀ ਮਨ ਆਨੰਦ ਪਿਆ ਤਿਤ ਧਨ ਮੈਲ ਨਾ ਰਾਤੀ ਰਾਮ ਚਿਤਨ ਮੈਲ ਨਾ ਰਾਤੀ ਹਰ ਪ੍ਰਭ ਰਾਤੀ ਮੇਰਾ ਪ੍ਰਭ ਮੇਲ ਮਿਲਾਏ ਅੰਦਿਨ ਰਾਵੇ ਹਰ ਪ੍ਰਭ ਆਪਣਾ ਵਿੱਚੋਂ ਆਪ ਗਵਾਏ ਗੁਰਮਤੀ ਪਾਇਆ ਸਹਿਜ ਮਿਲਾਇਆ ਆਪਣੇ ਪ੍ਰੀਤਮ ਰਾਤੀ ਨਾਨਕ ਨਾਮ ਮਿਲੇ ਵਡਿਆਏ ਪ੍ਰਭ ਰਾਵੇ ਰੰਗ ਰਾਤੀ ਰੰਗ ਰਾਤੜੀਏ ਤੁਰਕਾ ਮਹਿਲ ਤਿਨ ਪਾਇਆ ਰਾਮ ਸੋ ਸਹੋ ਆਥ ਨਿਰਮਲ ਦਾਤਾ ਜਿਨ ਵਿੱਚੋਂ ਆਪ ਗਵਾਇਆ ਰਾਮ ਵਿੱਚੋਂ ਮੋਹ ਚੁਕਾਇਆ ਜਾਂ ਹਰ ਪਾਇਆ ਹਰ ਕਾਮਣ ਮਨ ਭਾਣੀ ਅੰਦਿਨ ਗੁਣ ਗਾਵੇ ਨਿਤ ਸਾਚੇ ਕਥੇ ਕਥ ਕਹਾਣੀ ਜਿਤ ਪਿਆਰੇ ਸਾਚਾ ਏਕੋ ਵਰਤੇ ਦਿਨ ਗੁਰਕਿਲਣਾ ਕਿਨੇ ਨਾ ਪਾਇਆ ਨਾਨਕ ਰੰਗ ਰਵੇ ਰੰਗ ਰਾਤੀ ਜਿਨ ਹਰ ਛੇਤੀ ਚਿਤਲਾਇਆ ਕਾਮਣ ਮਨ ਸੋਹਲੜਾ ਸਾਜਨ ਮਿਲੇ ਪਿਆਰੇ ਰਾਮ ਗੁਰਮਤੀ ਮਨ ਨਿਰਮਲ ਹੋਵਾ ਹਰ ਰੱਖਿਆ ਉਤਾਰੇ ਰਾਮ ਹਰ ਰੱਖਿਆ ਉਤਾਰੇ ਆਪਣਾ ਕਾਰਜ ਸੰਵਾਰੇ ਗੁਰਮਤੀ ਹਰ ਜਾਤਾ ਪ੍ਰੀਤਮ ਹੋਏ ਲਿਆ ਮਨ ਮੇਰਾ ਪਾਇਆ ਕਰਮ ਵਿਦਾਤਾ ਸਤਿਗੁਰ ਸੇਵ ਸਦਾ ਸੁਖ ਪਾਇਆ ਹਰ ਵਸਿਆ ਮਨ ਮੁਰਾਰੇ ਨਾਨਕ ਮੇਲ ਲਈ ਗੁਰੇ ਆਪਣੇ ਨਾਨਕ ਮੇਲ ਲਈ ਗੁਰੇ ਆਪਣੇ ਗੁਰਕੇ ਸ਼ਬਦ ਸੁਭਾਰੇ ਸੁਈ ਮਹੱਲਾ ਤੀਜਾ ਸੋਹਲੜਾ ਹਰ ਰਾਮ ਨਾਮ ਗੁਰ ਸ਼ਬਦੀ ਵਿਚਾਰੇ ਰਾਮ ਹਰ ਹਰ ਮਨ ਤਨੋ ਗੁਰਮੁਖੀ ਜੇ ਰਾਮ ਨਾਮ ਪਿਆਰੇ ਰਾਮ ਰਾਮ ਨਾਮ ਪਿਆਰੇ ਸਭ ਕੁੱਲ ਤਾਰੇ ਰਾਮ ਨਾਮ ਮੁਖ ਬਾਣੀ ਆਮਨ ਜਾਣ ਰਹੇ ਸੁਖ ਪਾਇਆ ਘਰ ਆਨ ਹਰ ਸਤ ਸਮਾਣੀ ਹਰ ਹਰ ਇੱਕੋ ਪਾਇਆ ਹਰ ਪ੍ਰਭ ਨਾਨਕ ਕਿਰਪਾ ਧਾਰੇ ਹਰ ਹਰ ਏਕੋ ਪਾਇਆ ਹਰ ਪ੍ਰਭ ਨਾਨਕ ਕਿਰਪਾ ਧਾਰੇ ਸੋਹਲੜਾ ਹਰ ਰਾਮ ਨਾਮ ਗੁਰ ਸ਼ਬਦੀ ਵਿਚਾਰੇ ਹਮਨੀ ਵੀ ਪ੍ਰਭਾ ਤੂੰ ਉੱਚਾ ਕਿਉਂ ਕਰ ਮਿਲਿਆ ਜਾਏ ਰਾਮ ਗੁਰ ਮੇਲੀ ਬਹੁ ਕਿਰਪਾ ਧਾਰੀ ਹਰ ਕੇ ਸ਼ਬਦ ਸੁਭਾਏ ਰਾਮ ਮਿਲ ਸ਼ਬਦ ਸੁਭਾਏ ਆਉ ਗਵਾਏ ਰੰਗ ਤੇ ਰਲੀਆਂ ਮਾਣੇ ਤੇ ਸੁਖਾਲੀ ਜਾਂ ਪ੍ਰਭ ਪਾਇਆ ਹਰ ਹਰ ਨਾਮ ਸਮਾਣੇ ਹਰ ਹਰ ਨਾਮ ਸਮਾਣੇ ਨਾਨਕ ਸੁਹਾਗਣ ਸਾਹਿਬ ਭਾਗੀ ਜੇ ਚੱਲੇ ਸਤਿਗੁਰ ਪਾਏ ਹਮਨੀ ਵੀ ਪ੍ਰਭ ਅਤ ਉੱਚਾ ਕਿਉਂ ਕਰ ਮਿਲਿਆ ਜਾਏ ਰਾਮ ਘਟ ਘਟੇ ਸਮਨਾ ਵਿੱਚ ਏਕੋ ਰਾਮ ਪਤਾਰੋ ਰਾਮ ਇੱਕ ਨਾ ਪ੍ਰਭ ਦੂਰ ਵਸੇ ਇੱਕ ਨਾ ਮਨ ਅਧਾਰੋ ਰਾਮ ਇੱਕ ਨਾ ਮਨ ਅਧਾਰੋ ਸੱਜਣ ਹਾਰੋ ਬੜਭਾਗੀ ਗੁਰ ਪਾਇਆ ਘਾਟ ਘਟ ਹਾਰ ਪ੍ਰਭ ਏਕੋ ਸਵਾਮੀ ਗੁਰਮੁਖਾਂ ਦਾ ਖਲਖਾਇਆ ਸਹਿਜੇ ਆਨੰਦ, ਸਹਿਜੇ ਆਨੰਦ ਹੋਆ ਮਨ ਮਾਨਿਆ ਨਾਨਕ ਰਾਮ ਵਿਚਾਰੋ ਘਾਟ ਘਟੇ ਸਮਨਾ ਵਿੱਚ ਏਕੋ ਏਕੋ ਰਾਮ ਪਧਾਰੋ ਰਾਮ। ਗੁਰਸੇਵਨ ਸਤ ਗੁਰ ਦਾਤਾ ਹਰ ਹਰ ਨਾਮ ਸਮਾਇਆ ਰਾਮ, ਹਰ ਧੂਰ ਦੇਵ ਮੈਂ ਪੂਰੇ ਗੁਰ ਕੀ ਆਮ, ਪਾਪੀ ਮੁਕਤ ਕਰਾਇਆ ਰਾਮ, ਪਾਪੀ ਮੁਕਤ ਕਰਾਏ ਆਉ ਗਵਾਏ ਨੇ ਕਰ ਪਾਇਆ ਵਾਸਾ, ਵਿਵੇਕ ਬੁੱਧੀ ਸੁਖ ਰਹਿਣ ਨਿਹਾਣੀ, ਗੁਰਮਤਿ ਨਾਮ ਪ੍ਰਗਾਸਾ ਹਰ ਹਰ ਆਨੰਦ ਭਇਆ ਦਿਨ ਰਾਤੀ, ਨਾਨਕ ਹਰ ਮੀਚ ਲਗਾਏ, ਗੁਰਸੇਵਨ ਸਤਿਗੁਰ ਦਾਤਾ ਹਰ ਹਰ ਨਾਮ ਸਮਾਏ, ਰਾਗ ਸੂਹੀ ਮਹੱਲਾ ਚੌਥਾ, ਸੰਤ ਘਰ ਪਹਿਲਾ ਇੱਕ ਓਂਕਾਰ, ਸਤਿਗੁਰ ਪ੍ਰਸਾਦ ਸਤਿਗੁਰ ਪੁਰਖ ਮਿਲਾਏ, ਅਵਗੁਣ ਵਿਕਣਾ ਗੁਰਰਮਾ ਬਲਰਾਮ ਜੀਓ, ਹਰ ਹਰ ਨਾਮ ਧਿਆਏ ਗੁਰਬਾਣੀ, ਨਿਤ ਨਿਤ ਚਵਾਂ ਬਲਰਾਮ ਜੀ, ਗੁਰਬਾਣੀ ਸਾਧ ਮਿੱਠੀ ਲਾਗੀ, ਪਾਪ ਵਿਕਾਰ ਗਵਾਇਆ, ਹਮੇ ਰੋਗ ਗਿਆ ਪੋ ਭਾਗਾ, ਸਹਿਜੇ ਸਹਿਜ ਮਿਲਾਇਆ, ਪਾਇਆ ਸੀ ਗੁਰ ਸ਼ਬਦ ਸੁਖਾਲੀ, ਗਿਆਨ ਤਤ ਕੋ ਗਿਆਨ ਤਤ ਕਰ ਭੋਗੋ, ਅੰਧ ਸੁਖ ਮਾਣੀ ਨਿਤਰਲੀਆਂ, ਨਾਨਕ ਧੁਰ ਸੰਜੋਗੋ ਸਤਸੰਜੋਗ ਕਰ ਭਾਓ, ਕੁੜਮ ਕੜਮਾਈ ਆਇਆ ਬਲਰਾਮ ਜੀਓ, ਸੰਤ ਜਨ ਕਰ ਮੇਲ ਗੁਰਬਾਣੀ ਗਵਾਈਆ, ਬਲਰਾਮ ਜੀਓ ਬਾਣੀ ਗੁਰ ਗਾਈ, ਪਰਮ ਗਤ ਪਾਈ ਪੰਚਮੀ ਦੇ ਸੁਹਾਇਆ, ਗਇਆ ਕ੍ਰੋਧ ਮਮਤਾ ਤਨ ਨਾਠੀ, ਪਖੰਡ ਭਰਮ ਗਵਾਇਆ, ਹਮੇ ਪੀਰ ਗਈ ਪਾਇਆ, ਰੋਗਤ ਭਈ ਸਰੀਰਾ, ਗੁਰ ਪ੍ਰਸਾਦੀ ਬ੍ਰਹਮ ਪਛਾਤਾ, ਨਾਨਕ ਗੁਣ ਗਿਰੀਰਾ, ਮਨਮੁਖ ਵਿਛੜੀ ਦੂਰ ਮਹਿਲ ਨ ਪਾਏ, ਬਲ ਗਈ ਬਲਰਾਮ ਜੀਓ, ਅੰਤਰ ਮਮਤਾ ਕੂੜ ਕੂੜ ਵਿਹਾਜੇ ਕੂੜ ਲਈ ਲਈ ਬਲਰਾਮ ਜੀ, ਕੂੜ ਕਵਤ ਕਰਵਾਵੇ ਮਹਾਂ ਦੁੱਖ ਪਾਵੇ, ਬਿਨ ਸਤਿਗੁਰ ਮਗ ਨ ਪਾਇਆ, ਉਜੜ ਪੰਥ ਗਵਾਰੀ ਖੇਨ ਖਿਨ ਧੱਕੇ ਖਾਇਆ, ਆਪੇ ਦਇਆ ਕਰੇ ਪ੍ਰਭਦਾਤਾ, ਸਤਿਗੁਰ ਸੁੱਖ ਮਿਲਾਏ, ਜਨਮ ਜਨ ਕੇ ਵਿਛੜੇ ਜਨ ਮੇਲੇ, ਨਾਨਕ ਸਹਿ ਸਵਾਏ ਆਇਆ ਲਗਨ ਗਣਾਏ, ਫਿਰ ਦੇ ਧੰਨ ਮਾਈਆ ਬਲਰਾਮ ਜੀਓ, ਪੰਡਿਤ ਪਾਦੇ ਆਣ ਪੱਤੀ ਬਹਿ ਬਚਾਈਆ, ਬਲਰਾਮ ਜੀਓ ਪੱਤੀ ਬਚਾਈ, ਮਨ ਵੱਜੀ ਵਧਾਈ, ਜਾ ਬਸਾਜਨ ਸੁਨੇ ਘਰ ਆਏ, ਗੁਣੀ ਗੁਣੀ ਗਿਆਨੀ ਬੈ ਮਤਾ ਪਕਾਇਆ, ਫੇਰੇ ਤੱਤ ਦਿਵਾਏ, ਬਲ ਪਾਇਆ ਪੁਰਖ ਗਾਮ ਗੋਚਰ, ਸਾਧ ਨਾਵ ਤਨ ਬਾਲ ਵਿੱਚ ਸਿਖਾਈ, ਨਾਨਕ ਕਿਰਪਾ ਕਰਕੇ ਮੇਲੇ ਵਿੱਚ ਕਦੇ ਨਾ ਜਾਈ, ਸੂਈ ਮਹੱਲਾ ਚੌਥਾ, ਹਰ ਪਹਿਲੜੀ ਲਾਮ ਪ੍ਰਵਰਤੀ, ਕਰਮ ਵਿਗੜਾਇਆ ਬਲਰਾਮ ਜੀਓ, ਬਾਣੀ ਬ੍ਰਹਮਾ ਵੇ ਧਰਮ ਵਿਗੜੋ, ਪਾਪ ਤਜਾਇਆ ਬਲਰਾਮ ਜੀਓ, ਧਰਮ ਵਿਗੜੋ ਹਰ ਨਾਮ ਧਿਆਵੋ, ਸੁਨਰ ਨਾਮ ਵਿਗੜਾਇਆ, ਸਤਿਗੁਰ ਗੁਰਪੂਰਾ ਰਾਧੋ, ਸਭ ਤਿਲ ਵਿੱਚ ਪਾਪ ਗਵਾਇਆ, ਸਹਿਜ ਆਨੰਦ ਹੋਆ ਬੜ ਭਾਗੀ, ਮਨ ਹਰ ਹਰ ਮਿੱਠਾ ਲਾਇਆ, ਜਨ ਕਹੇ ਨਾਨਕ ਲਾਮ ਪਹਿਲੀ ਆਰੰਭ ਕਾਜ ਰਚਾਇਆ, ਹਰ ਬੀਜੜੀ ਲਾਮ ਸਤਿਗੁਰ ਪੁਰਖ ਮਿਲਾਇਆ, ਬਲਰਾਮ ਜੀਓ ਨਿਰਭਉ ਪੈ ਮਨ ਹੋਏ ਹਉਮੈ ਮਹਿਲ ਗਵਾਇਆ, ਬਲਰਾਮ ਜੀਓ ਨਿਰਮਲ ਭਉ ਪਾਇਆ, ਹਰ ਗੁਣ ਗਾਇਆ, ਹਰ ਵੇਖੇ ਰਾਮ ਹਦੂਰੇ, ਹਰ ਆਤਮ ਰਾਮ ਪਸਾਰਿਆ, ਸੁਆਮੀ ਸਰਬ ਰਹਿਆ ਭਰਪੂਰੇ, ਅੰਤਰ ਬਾਰ ਹਰ ਭਵੇ ਕੋ ਮਿਲ, ਹਰ ਜਨ ਮੰਗਲ ਗਾਏ, ਜਨ ਨਾਨਕ ਦੂਜੀ ਲਾਮ ਚਲਾਈ, ਅਨ ਹਰ ਸਰਗੁਰ ਜਾਏ, ਆ ਤੀਜੜੀ ਲਾਮ ਮਨ ਚਾਉ ਪਿਆ, ਵੈਰਾਗੀਆ ਬਲਰਾਮ ਜੀਓ, ਸੰਜਨ ਹਰ ਮੇਲ ਹਰ ਪਾਇਆ, ਬਟ ਭਾਗੀਆ ਬਲਰਾਮ ਜੀਓ, ਨਿਰਮਲ ਹਰ ਪਾਇਆ, ਹਰ ਗੁਣ ਗਾਇਆ, ਮੁਖ ਬੋਲੀ ਹਰ ਬਾਣੀ, ਸੰਜਨਾ ਬਟ ਭਾਗੀ ਪਾਇਆ, ਹਰ ਪਥੀਏ ਕਤ ਸੁਹਾਣੀ, ਹਿਰਦੇ ਹਰ ਹਰ ਹਾਲ ਤੁਹਾਨੂੰ ਉਪਜੀ, ਹਰ ਜਿੱਤੀਏ ਮਸਤ ਭਾਗੀਓ, ਜਾਂ ਨਾਨਕ ਬੋਲੇ ਤੀਜੀ ਲਾਵੇਂ, ਹਰ ਉਪਜੇ ਮਨ ਬੈਰਾਗ ਜੀਓ, ਹਰ ਚੌਥੀ ਲਾਮ ਮਨ ਸਹਿਜ ਪਾਇਆ, ਹਰ ਪਾਇਆ ਬਲਰਾਮ ਜੀਓ, ਗੁਰਮੁਖੇ ਲਿਆ ਸੁਭਾਏ, ਹਰ ਮਨ ਤਨ ਮਿੱਠਾ ਲਾਇਆ ਬਲਰਾਮ ਜੀਓ, ਹਰ ਮਿੱਠਾ ਲਾਇਆ ਮੇਰੇ ਪ੍ਰਭ ਪਾਇਆ, ਅੰਦਿਨ ਹਰ ਲਿਵਲਾਈ, ਮਨ ਚੰਗਿਆ ਫਲ ਪਾਇਆ, ਸਵਾਮੀ ਹਰ ਨਾਮ ਲੱਗੀ ਵਧਾਈ, ਹਰ ਪ੍ਰਭ ਠਾਕਰ ਕਾਇ ਰਚਾਇਆ, ਧਨ ਹਿਰਦੇ ਨਾਮ ਵਿਗਾਸੀ, ਜਾਂ ਨਾਨਕ ਬੋਲੇ ਚੌਥੀ ਲਾਵੇਂ, ਹਰ ਪਾਇਆ ਪ੍ਰਭ ਵਿਨਾਸੀ, ਇੱਕ ਓਂਕਾਰ ਸਤਿਗੁਰ ਪ੍ਰਸਾਦ ਰਾਜ ਸੂਈ ਸੰਤ ਮਹੱਲਾ ਚੌਥਾ, ਘਰ ਦੂਜਾ ਗੁਰਮੁਖ ਹਰ ਗੁਣ ਗਾਏ, ਹਿਰਦੇ ਰਸਮ ਸਾਏ, ਹਰ ਰਸਮ ਸਾਏ ਮੇਰੇ ਪ੍ਰਭਾਏ, ਮਿਲਿਆ ਸਹਿ ਸਵਾਏ, ਅੰਦਿਨ ਭੋਗ ਭੋਗੇ ਸੁਖ ਸੋਵੇ, ਸ਼ਬਦ ਰਹੇ ਲਿਵਲਾਏ, ਵੱਡੇ ਭਾਗਰ ਪੂਰਾ ਪਾਈਏ, ਅੰਦਿਨ ਨਾਮ ਧਿਆਏ, ਸਹਿਜੇ ਸਹਿ ਮਿਲਾ ਜਗ ਜੀਵਨ, ਨਾਨਕ ਸੁਣ ਸਮਾਏ, ਸੰਗਤ ਸੰਤ ਮਿਲਾਏ, ਹਰ ਸਾਰ ਨਿਰਮਲ ਨਹਾਏ, ਨਿਰਮਲ ਜਲ ਨਹਾਏ, ਮੈਲ ਗਵਾਏ ਪਏ ਪਵਿੱਤ ਸਰੀਰਾ, ਦੁਰਮਤ ਮੈਲ ਗਈ ਭਰਮ ਭਾਗਾ, ਹੁਮੇ ਬਿਨਸੀ ਪੀਰਾ, ਨਦਰ ਪ੍ਰਭੂ ਸਾ ਸੰਗਤ ਪਾਈ, ਨਿਜ ਕਰ ਹੋ ਅਪਾਸਾ, ਹਰ ਮੰਗਲ ਰਸ ਰਸਨ ਰਸਾਏ, ਨਾਨਕ ਨਾਮ ਪ੍ਰਗਾਸਾ, ਅੰਤਰ ਰਤਨ ਵਿਚਾਰੇ, ਗੁਰਮੁਖ ਨਾਮ ਪਿਆਰੇ, ਹਰ ਨਾਮ ਪਿਆਰੇ ਸ਼ਬਦ ਨਿਸਤਾਰੇ, ਅਗਿਆਨ ਅੰਧੇਰ ਗਵਾਇਆ, ਗਿਆਨ ਪ੍ਰਚੰਡ ਬਲਿਆ, ਘਰ ਚਾਨਣ ਘਰ ਮੰਦਰ ਸੁਹਾਇਆ, ਧਨ ਮੰਨਿਆ ਅਰਪ ਸਿਗਾਰ ਬਣਾਏ, ਹਰ ਪਵ ਸਾਚੇ ਪਾਇਆ, ਜੋ ਪ੍ਰਭ ਕਹੇ ਸੋਈ ਪਰ ਕੀਜੇ, ਨਾਨਕੇ ਅੰਕ ਸਮਾਇਆ, ਹਰ ਪ੍ਰਭ ਕਾਜ ਰਚਾਇਆ, ਗੁਰਮੁਖ ਵਿਆਹਣ ਆਇਆ ਵਿਆਹਣ ਆਇਆ, ਗੁਰਮੁਖ ਹਰ ਪਾਇਆ ਸਾਧਨ ਕੰਤ ਪਿਆਰੀ, ਸੰਤ ਜਨਾ ਮਿਲ ਸੁ ਮੰਗਲ ਗਾਏ, ਹਰ ਜੀਓ ਆਪ ਸਵਾਰੀ, ਸੁਨਰ ਗਾਨ ਗੰਧਰਬ ਮਿਲ ਆਏ, ਅਪੂਰਬ ਜੰਝ ਬਣਾਈ, ਨਾਨਕ ਸਾਹਿਬ ਪਾਇਆ ਮੈਂ ਸੱਚਾ, ਨਾ ਕਰੇ ਮਰੇ ਨਾ ਜਾਈ। ਲਾਕਸ਼ਮੀ ਸੰਤ ਮਹੱਲਾ ਚੌਥਾ ਘਰ ਤੀਜਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਆਵੋ ਸੰਤ ਜਨੋਂ ਗੁਣ ਗਾਵੇ, ਗੋਬਿੰਦ ਖੇਰੇ ਰਾਮ, ਗੁਰਮੁਖ ਮਿਲ ਰਹੀਏ ਘਰ ਵਾਜੇ, ਸ਼ਬਦ ਘਨੇਰੇ ਰਾਮ, ਸ਼ਬਦ ਘਨੇਰੇ ਹਰ ਪਰ ਤੇਰੇ, ਤੂੰ ਕਰਤਾ ਸਭ ਥਾਈਆਂ, ਐਨ ਇਸੇ ਜਪੀ ਸਦਾ ਸਲਾਈ, ਸਾਹ ਸ਼ਬਦ ਲਿਵਲਾਈ, ਆਂਦਿਨ ਫੈਲ ਗਏ ਰੰਗ ਰਾਤਾ, ਰਾਮ ਨਾਮ ਨਿਤ ਪੂਜਾ, ਨਾਨ ਗੁਰਮੁਖੇ ਪਛਾਣੇ ਅਵਨ ਨਾ ਜਾਣੇ ਦੂਜਾ, ਸਾਹਿਬ ਮੈਂ ਰਾਵ ਰਹਾ ਸੋ ਪ੍ਰਭ ਅੰਤਰ ਜਾਮੀ ਰਾਮ, ਗੁਰ ਸ਼ਬਦ ਰਵੇ ਰਾਵ ਰਹਾ ਸੋ ਪ੍ਰਭ ਮੇਰਾ ਸਵਾਮੀ ਰਾਮ, ਪ੍ਰਭ ਮੇਰਾ ਸਵਾਮੀ ਅੰਤਰ ਜਾਮੀ, ਘੱਟ ਘੱਟ ਰਵਿਆ ਸੋਈ, ਗੁਰਮਤ ਸੱਚ ਪਾਈਏ ਸਹਿਜ ਸਮਾਈਏ, ਕਿਸ ਬਿਨਾ ਬਣਨਾ ਕੋਈ, ਸਹਿਜੇ ਗੁਣ ਗਾਵਾਂ ਜੇ ਪ੍ਰਭ ਭਾਵਾਂ, ਆਪੇ ਲਏ ਮਿਲਾਏ, ਨਾਨਕ ਸੋ ਪ੍ਰਭ ਸ਼ਬਦੇ ਜਾਪੇ, ਨਾਨਕ ਸਨਾਮ ਧਿਆਏ, ਅਸੀਂ ਜੱਗੋ ਦੁੱਤਰ ਮਨ ਖੁਆ ਨਾ ਪਾਈ ਰਾਮ, ਅੰਤਰੇ ਮੰਮੀ ਮਮਤਾ ਕਾਮ, ਕ੍ਰੋਧ ਚਤੁਰਾਈ ਰਾਮ, ਅੰਤਰ ਚਤੁਰਾਈ ਥਾਇ ਨਾ ਪਾਈ, ਬੱਠਾ ਜਨ ਗਵਾਇਆ, ਜਮ ਮਗ ਦੁੱਖ ਪਾਵੇ, ਚੁੱਟਾਂ ਖਾਵੇ ਅੰਤ ਲਿਆ ਪਛਤਾਇਆ, ਬਿਨ ਨਾਮੇ ਕੋ ਬੇਲੀ ਨਾਈ, ਪੁੱਤ ਕਤਾਮ ਸੁਤ ਭਾਈ, ਨਾਨਕ ਮਾਇਆ ਮੋਹ ਪਸਾਰਾ, ਅੱਗੇ ਸਾਥ ਨਾ ਜਾਈ, ਹਾਂ ਪੁੱਛੋ ਆਪਣਾ ਸਤਿਗੁਰ ਦਾਤਾ, ਕਿਨ ਵਿਦ ਦੂਤਰ ਕਰੀਏ ਰਾਮ, ਸਤਿਗੁਰ ਭਾਏ ਚਲੋ ਜੀਵ ਧਿਆ ਮਰੀਏ ਰਾਮ, ਜੀਵ ਧਿਆ ਮਰੀਏ ਭੋਜਲ ਕਰੀਏ, ਗੁਰਮੁਖ ਨਾਮ ਸਮਾਵੇ, ਪੂਰਾ ਪੁੱਤ ਪਾਇਆ ਵਡ ਭਾਗੀ, ਸੱਚ ਨਾਮ ਲੇ ਬਲਾਵੇ, ਮਤ ਪ੍ਰਗਾਸ ਪਈ ਮਨ ਮਾਨਿਆ, ਰਾਮ ਨਾਮ ਵਡਿਆਈ, ਨਾਨਕ ਪ੍ਰਭ ਪਾਇਆ ਸ਼ਬਦ ਮਿਲਾਇਆ, ਜੋਤੀ ਜੋਤ ਮਿਲਾਈ, ਸ੍ਰੀ ਮਹੱਲਾ ਚੌਥਾ ਘਰ ਪੰਜਵਾਂ ਇੱਕ ਓਂਕਾਰ ਸਤਿਗੁਰ ਪ੍ਰਸਾਦ, ਗੁਰਸੰਤ ਜਨੋ ਪਿਆਰਾ ਮੈਂ ਮਿਲਿਆ, ਮੇਰੀ ਤ੍ਰਿਸ਼ਨਾ ਬੁੱਝ ਗਈ ਆਸੇ, ਹਾਂ ਮਨ ਧਨ ਦੇ ਮਨ ਸਤਿਗੁਰੇ ਮੈਂ ਮੇਲੇ, ਪ੍ਰਭ ਗੁਣਤਾਸੇ, ਧੰਨ ਧੰਨ ਗੁਰੂ ਵੜ ਪੁਰਖ ਹੈ, ਮੈਂ ਦੱਸੇ ਹੱਥ ਵਾਸਤੇ ਬੜ ਭਾਗੀ, ਹਰ ਪਾਇਆ ਜਨ ਨਾਨਕ ਨਾਮ ਦੀ ਗਾਸੇ, ਗੁਰਸੱਜਣ ਪਿਆਰਾ ਮੈਂ ਮਿਲਿਆ, ਹਰ ਮਾਰਗ ਪੰਥ ਦਸਾਹਾ, ਘਰ ਆਵੋ ਚੀ ਬਸੁਨਿਆ, ਮਿਲੇ ਸ਼ਬਦ ਗੁਰੂ ਪ੍ਰਭ ਨਾਹਾ, ਹਾਂ ਤੇਰੇ ਬਾਜੋ ਖਰੀ ਉਡੀਣੀਆਂ, ਜੋ ਜਾਲ ਬਿਨ ਮੀਨ ਮਰਾ ਹਾ, ਵਡ ਭਾਗੀ ਹਰ ਧਿਆਇਆ ਜਨ ਨਾਨਕ ਨਾਮ ਸਮਾਹਾ, ਮਨ ਦਹਿ ਦਿਸ ਚਾਲ ਚਲ ਭਰਮਿਆ, ਮਨ ਭਰਮ ਪਲਾਇਆ, ਨਿਪਿਆਸਾ ਮਨ ਚਿਤਵੇ ਮਨ, ਕ੍ਰਿਸ਼ਨਾ ਭੁੱਖ ਲਗਾਇਆ, ਨੱਥਾ ਧਨ ਥਰ ਦੱਬਿਆ, ਫਿਰ ਪਿੱਖ ਭਾਲਣ ਗਿਆ, ਜਨ ਨਾਨਕ ਨਾਮ ਸੁਣਾਇਆ, ਤੂੰ ਗਿਨ ਨਾਵੇਂ ਪਾਚ ਪਾਚ ਹੋਇਆ, ਗੁਰ ਸੁੰਦਰ ਮੋਹਨ ਪਾਏ ਕਰੇ, ਹਰ ਪ੍ਰੇਮ ਬਾਣੀ ਮਨ ਮਾਰਿਆ, ਮੇਰੇ ਹਿਰਦੇ ਸਤਿਗੁਰ ਵਿਸਰ ਗਈ, ਮਨ ਆਸਾ ਚਿੰਤ ਵਿਸਾਰਿਆ, ਮੈਂ ਅੰਤਰ ਵੇਦਨ ਪੇਰਤੀ, ਗੁਰ ਦੇਖ ਤਾਂ ਮਨ ਸਧਾਰਿਆ, ਵੱਡ ਭਾਗੀ ਤਬ ਆਏ ਮਿਲ ਜਾ ਨਾਨਕ ਕਿਨ ਕਿਨ ਵਾਰਿਆ, ਸ੍ਰੀ ਸੰਤ ਮਹੱਲਾ ਚੌਥਾ ਮਾਰੇ ਸੂਰਜੇ ਦੇ, ਜਨ ਹਉਮੈ ਲਿਖਿਆ ਜਿਨ ਹਾਰ, ਪ੍ਰਭ ਮਿਲਣਾ ਦਿਸਤੀਆਂ ਦੇ, ਕੰਚਨ ਦੇ ਬੰਨੀਆਂ ਹਉਮੈ ਮਾਰ ਵਿਗਤੀਆਂ, ਮੋਹ ਮਾਇਆ ਵੇ ਸਭ ਕਾਲ ਖਾ, ਇਨ ਮਨਮੁਖ ਮੋੜ ਸੋ ਜੁੱਤੀਆਂ, ਜਨ ਨਾਨਕ ਗਰਮ ਖੋਬਰੇ, ਗੁਰ ਸਰਦੀ ਹੋਮੇ ਛੁੱਟੀਆਂ, ਵਸਿਆਂ ਨੂੰ ਬੇਰ ਜਨ, ਇਸ ਮਨ ਕੋ ਮਨ ਵਾਸੇ, ਜਿਉਂ ਜਿੱਤ ਪਾਉਂਦਿਆਂ, ਦੁੱਖ ਰਹਿਣ ਵੇ ਰਿਹਾਣੀਆਂ, ਨਿਪਿਆਸਾ ਕਰੇਂਦਿਆਂ ਗੁਰ ਪਾਇਆ ਵੇ, ਸੰਤ ਜਨੋਂ ਮਨ ਆਸ ਪੂਰੀ ਮਨ ਸੁਣਦਿਆਂ, ਜਨ ਨਾਨਕ ਸਾਹਿਬ ਦੇਹੋ ਮੱਤੀ ਛੱਡ ਆਸਾ, ਨਿੱਤ ਸੁੱਖ ਸੁਣਦਿਆਂ ਸਾਹ ਸੁਣਦਿਆਂ ਹਾਂ ਸਾਹ, ਧਾਨੇ ਆਸਾ ਚਿੱਤ ਕਰੇ ਰਾਮ ਰਾਜਿਆ, ਹਰ ਪ੍ਰਭ ਸੇ ਜੁੜੀਏ ਆਈ, ਮੇਰਾ ਠਾਕਰ ਗਮ ਦਿਆਲ ਹੈ, ਰਾਮ ਰਾਜਿਆ ਕਰ ਕਿਰਪਾ ਦੇਹੁ ਮਲਾਈ, ਮੇਰੇ ਮਨ ਤਨ ਲੋਚਾ ਗੁਰਮੁਖੇ, ਰਾਮ ਰਾਜਿਆ ਹਰ ਸਰਦਾ ਸੇਜ ਵਿਛਾਈ, ਜਾਂ ਨਾਨਕ ਹਰ ਪਾਨੀਆਂ, ਰਾਮ ਰਾਜਿਆ ਮਿਲਿਆ ਸਹਿਜ ਸਬਾਈ, ਇੱਕ ਤੁਸੇ ਜੇ ਹਰ ਪ੍ਰਭੋ, ਰਾਮ ਰਾਜਿਆ ਗੁਰ ਦੱਸੇ ਹਰ ਮੇਲੇ, ਮੈਂ ਮਨ ਤਨ ਪ੍ਰੇਮ ਬੇਗਾਰ ਬੈਰਾਗ ਹੈ, ਰਾਮ ਰਾਜਿਆ ਗੁਰ ਮੇਲੇ ਕਿਰਪਾ ਕਰੇਈ, ਹੋਂਗਰ ਵਿੱਚੋਂ ਘੋਲ ਕਮਾਇਆ, ਰਾਮ ਰਾਜਿਆ

ਮੁਹਾਵਰੇ ਜੋ ਆਇਆ ਤੁਸ ਜਾਣਾ ਨੱਚਲਾ ਅੰਬਦੇਸੀ ਸੁਣ ਪਰਦੇਸੀ ਸੰਗ ਸੰਗ ਮਿਲ ਰਹੀਏ ਹਰ ਭਾਈਏ ਭਾਗੀ ਸੁਣ ਬੈਰਾਗੀ ਚੰਨ ਪ੍ਰਭੂ ਗਹਿ ਰਹੀਏ ਅਭਿਮਾਨ ਦੂਜੇ ਸੰਗ ਨਤੀਜੇ ਗੁਰਮੁਖ ਤਾਜ ਪਵਾਣਾ ਨਾ ਕਰੀਨ ਭਗਤ ਭਗ ਤਾਰਨ ਤੇਰੇ ਕਿਆ ਗੁਣਾ ਖਮਖਾਣਾ ਸੁਣ ਬਾਵੇ ਕਿਆ ਪਿੱਛੇ ਕੂੜਾ ਮਾਨੋ ਸੁਣ ਬਾਵਰੇ ਹਮ ਵਿਅਸੀ ਵਿਅਸੀ ਗਰਭ ਗਵਾਨੋ ਨੈਚਲ ਹੰਬ ਜਾਣਾ ਮਿੱਥਿਆ ਮਾਣਾ ਸੰਤ ਪ੍ਰਭੂ ਦਾਸਾ ਜੀਵਿਤ ਮਰੀਏ ਭੋਜਲ ਕਰੀਏ ਜੇਥੀਏ ਕਰਮ ਲਿਖਿਆਸਾ ਗੁਰਸੇ ਬੀਜੇ ਅੰਮ੍ਰਿਤ ਬੀਜੇ ਜਿਸ ਲਾਵੇ ਸਹਿ ਧਿਆਨੂ ਨਾਨਕ ਸਰਨ ਪਿਆ ਹਰ ਦੁਆਰੇ ਹੋਂ ਬਾਲ ਬਾਲ ਸਤ ਕੁਰਬਾਨੋ ਸੁਣ ਬਾਵਰੇ ਮਤ ਜਾਣੀ ਪ੍ਰਭ ਮੈਂ ਪਾਇਆ ਸੁਣ ਬਾਬਰੇ ਥਿਉਰ ਜਿੰਨੀ ਪ੍ਰਭਿਆਇਆ ਜਿੰਨੀ ਪ੍ਰਭਿਆਇਆ ਤਿੰਨ ਸੁਖ ਪਾਇਆ ਬਟ ਭਾਗੀ ਦਰਸ਼ਨ ਪਾਈਏ ਥਿਉ ਨੇ ਮਾਣਾ ਸਤਕਰ ਬਾਣਾ ਸਭਲਾ ਆਪ ਮਿਟਾਈਏ ਹੋ ਧੰਨ ਭਾਗ ਸੁਧਾ ਦਿਨ ਪ੍ਰਭ ਲੱਦਾ ਹਾਂ ਦਿਸ ਪੈ ਆਪ ਬੇਚਾਇਆ ਨਾਨਕ ਦੀਨ ਸੰਡ ਸੁਖ ਸਾਗਰ ਆਖ ਲਾਜ ਅਪਣਾਇਆ ਸੁਈ ਮਹਿਲਾ ਪੰਜਵਾਂ ਹਰ ਚਰਨ ਕਮਲ ਕੀ ਟੇਕ ਸਤਿਗੁਰ ਦਿੱਤੀ ਤਿਸਕੇ ਬਲਰਾਮ ਜੀ ਹਰ ਅੰਮ੍ਰਿਤ ਭਰੇ ਭੰਡਾਰ ਸਭ ਕੁਛ ਹੈ ਘਰ ਤਿਸਕੇ ਬਲਰਾਮ ਜੀ ਬਾਬਲ ਮੇਰਾ ਬਨ ਸਮਰੱਥਾ ਕਰਨ ਘਰ ਪ੍ਰਵਹਾਰਾ ਜਿਸ ਸਿਮਰਤ ਕੋਈ ਨਾ ਲਾਗੇ ਪੌਜਲ ਪਾਰ ਉਤਾਰਾ ਅੱਜ ਗਾਤ ਭਗਤਨ ਕਾ ਰਾਖਾ ਉਸ ਸਤਿਕਾਰ ਕਰ ਜੀਵਾ ਨਾਨਕ ਨਾਮਾ ਹਰ ਸਮੀਠਾ ਦਿਨ ਮਨ ਤਨ ਪੀਵਾ ਹਰ ਆਪੇ ਲਏ ਮਿਲਾਏ ਕਿਉਂ ਵਿਛੋੜਾ ਥੇ ਵੀ ਬਲਰਾਮ ਜੀਓ ਜਿਸਨੋ ਤੇਰੀ ਟੇਕ ਸੋ ਸਦਾ ਸਾਧ ਜੀ ਵੀ ਬਲਰਾਮ ਜੀਓ ਤੇਰੀ ਟੇਕ ਤੁਝੇ ਤੇ ਪਾਈ ਸੱਚੇ ਸੱਜਣ ਹਾਰਾ ਜਿਸ ਤੇ ਖਾਲੀ ਕੋਈ ਨਾਹੀ ਐਸਾ ਪ੍ਰਭੂ ਹਮਾਰਾ ਸੰਜਨਾ ਮਿਲ ਮੰਗਲ ਗਾਇਆ ਦਿਨ ਰਹਿਣ ਆਸ ਤੁਮਾਰੀ ਸਫਲ ਦਰਸ ਭੇਟਿਆ ਗੁਰਪੂਰਾ ਨਾਨਕ ਸਾਧ ਵਲਿਹਾਰੀ ਸੰਭਲਿਆ ਸਰਥਾਨ ਮਾਨ ਮਹਿਤ ਸੱਚ ਪਾਇਆ ਬਲਰਾਮ ਜੀਓ ਸਤਗੁਰ ਮਿਲਿਆ ਦਿਆਨ ਗੁਣੇ ਅਵਿਨਾਸੀ ਗਾਇਆ ਬਲਰਾਮ ਜੀਓ ਗੁਣ ਗੋਬਿੰਦ ਗਾਓ ਨਿਤ ਨਿਤ ਪ੍ਰਾਣ ਪ੍ਰੀਤਮ ਸੁਆਮੀਆਂ ਸੰਦੇਵ ਸਿਆਏ ਗਏ ਕੰਠ ਲਾਏ ਮਿਲੇ ਅੰਤਰ ਜਾਮੀਆਂ ਸਤਸੰ ਤੋਖ ਵਜੇ ਵਾਜੇ ਅਨਹਦਾ ਚੁੰਕਾਰੇ ਸੰਤੈ ਬਿਨਾਸੇ ਗਲ ਨਾਨਕ ਸਭ ਪੁਰਖ ਕਰਨੇ ਹਾਰੇ ਉਪਜਿਆ ਸਤ ਗਿਆਨ ਸਹੁਰੇ ਪੀਏ ਇੱਕ ਹਾਰ ਕੇ ਹਰ ਬਲਰਾਮ ਜੀਓ ਬ੍ਰਹਮੇ ਬ੍ਰਹਮ ਮਿਲਿਆ ਕੋਈ ਨਾ ਸਾਕੇ ਤਿੰਨ ਘਰ ਬਲਰਾਮ ਜੀਓ ਬਿਸਮ ਭੇਖੇ ਬਿਸਮ ਸੁਣੀਆਂ ਬਿਸਮਾਦ ਨਦੀ ਆਇਆ ਜਪਨ ਮਈਅਲ ਪੂਨ ਸਵਾਮੀ ਘੱਟ ਘੱਟ ਰਿਹਾ ਸਮਾਇਆ ਜਿਸਤੇ ਉਪਜਿਆ ਤਿਸਮਾਈ ਸਮਾਇਆ ਪੀਣ ਕਹਿਣ ਨਾ ਜਾਏ ਜਿਸਤੇ ਚਲ ਕੇ ਨਾ ਜਾਈ ਲਖਣਾ ਲਖਣੇ ਨਾਨਕ ਕਿਸੇ ਧਿਆਈ ਰਾਗ ਸੋਈ ਸੰਤ ਮਹੱਲਾ ਪੰਜਵਾਂ ਘਰ ਦੂਜਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਗੋਬਿੰਦ ਗੁਣ ਗਾਵਣ ਲਾਗੇ ਹਰ ਰੰਗ ਅੰਗਨ ਜਾਗੇ ਹਰ ਰੰਗ ਜਾਗੇ ਪਾਪ ਭਾਗੇ ਮਿਲੇ ਸੰਤ ਪਿਆਰਿਆ ਗੁਰਚੰਨ ਲਾਗੇ ਭਰਮ ਭਾਗੇ ਕਾਜ ਸਗਲ ਸਵਾਰਿਆ ਸੁਣ ਸਰਬਣ ਬਾਣੀ ਸਹਿਜ ਜਾਣੀ ਹਰ ਨਾਮ ਜਪ ਵਡਭਾਗੇ ਵਡਭਾਗੀ ਨਾਨਕ ਸਨ ਸਵਾਮੀ ਜੀਓ ਪਿੰਡ ਪ੍ਰਭ ਆਗੇ ਆਨ ਹੱਥ ਸਦ ਸਹਾਵਾ ਸੱਚ ਮੰਗਲ ਹਰ ਜਸ ਗਾਵਾਂ ਗੁਣ ਗਾਏ ਹਰ ਹਰ ਦੁੱਖ ਨਾਸੇ ਰਹਿ ਸੁਖਜੇ ਇੱਕ ਮਨ ਭਣਾ ਮਨ ਤਨ ਨਿਰਮਲ ਦੇਖ ਦਰਸ਼ਨ ਨਾਮ ਕਬ ਕਾ ਮੁਖ ਭਣਾ ਹੋਏ ਰਹਿਣ ਸਾਧੂ ਪ੍ਰਾਵਿਆ ਰਾਧੂ ਆਪਣੇ ਪ੍ਰਭ ਭਾਵਾਂ ਬਿਨਮੰਤ ਨਾਨਕ ਦਇਆ ਧਾਰੋ ਸਦਾ ਹਰ ਗੁਣ ਗਾਵਾਂ ਗੁਰਮਨ ਸਾਗਰ ਤਰਿਆ ਹਰ ਚਰਨ ਜਪਤ ਨਿਸ ਕਰਿਆ ਹਰ ਚਰਨ ਧਿਆਏ ਸਭ ਪਲ ਪਾਏ ਨਿਕੇ ਆਵਣ ਜਾਣਾ ਪਾਏ ਭਗਤ ਸਭਾਏ ਹਰ ਜਪ ਆਪਣੇ ਪ੍ਰਭ ਭਾਵਾਂ ਜਪੇ ਇੱਕ ਲੱਖ ਪਾਰ ਪੂਰਨ ਤੀਰਥ ਬਿਨਾਂ ਨਹੀਂ ਕੋਈ ਬਿਨਵੰਤ ਨਾਨਕ ਗੁਰ ਭਰਮ ਖੋਇਆ ਜਤ ਦੇਖਾਂ ਤਤ ਸੋਈ ਪਤਿਤ ਪਾਵਨ ਹਰ ਨਾਮਾ ਪੂਰਨ ਸੰਤ ਜਨਾ ਕੇ ਕੰਮ ਗੁਰਸੰਤ ਪਾਇਆ ਪ੍ਰਭ ਧਿਆਇਆ ਸਗਲ ਇੱਛਾ ਪੁੰਨੀਆਂ ਹੋ ਤਾਪ ਬਿਨਸੇ ਸਦਾ ਸਤਸੇ ਪ੍ਰਭ ਮੇਰੇ ਚਿਰੀ ਵਿਸ਼ੁਨੀਆਂ ਮਨ ਸਾ ਧਿਆਈ ਵਤੀ ਵਧਾਈ ਮਨੁੱਖ ਦੇ ਨਾ ਵਿਸਰੇ ਬਿਨਵੰਤ ਨਾਨਕ ਸਤਿਗੁਰ ਨਿਰਾਇਆ ਸਦਾ ਭਾਗ ਜਗਦੀਸਰੇ ਰਾਸੀ ਸੰਤ ਮਹੱਲਾ ਪੰਜਵਾਂ ਘਰ ਤੀਜਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਤੂੰ ਠਾਕਰੋ ਬੈਰਾ ਗੁਰੋ ਮੈਂ ਦੇਹੀ ਕਣਚੇਰੀ ਰਾਮ ਤੂੰ ਸਾਧਰੋ ਰਤਨਾਗਰੋ ਹੋਂ ਸਾਰਨਾ ਜਾਣਾ ਤੇਰੀ ਰਾਮ ਸਾਰਨਾ ਜਾਣਾ ਤੂੰ ਵਡਦਾਣਾ ਕਰ ਮੈਂ ਰਹਿਮਤ ਸਾਣੀ ਕਿਰਪਾ ਕੀਜੇ ਸਾਵਾ ਦੀਜੇ ਅੱਠ ਪੈਰ ਤੂੰ ਧਿਆਈ ਗਰਭ ਨਾ ਕੀਜੇ ਰਹਿਣ ਹੋਵੀਜੇ ਤਾਂ ਗਤ ਜੀਰੇ ਤੇਰੀ ਸਭ ਉੱਪਰ ਨਾਨਕਾ ਠਾਕਰ ਮੈਂ ਦੇਹੀ ਕਣਚੇਰੀ ਰਾਮ ਤੁਮ ਗਹੁ ਹਰ ਅਤਿ ਗਹਿਰ ਗਮੀਰਾ ਤੁਮ ਫਿਰ ਹਮ ਬਹੋਰੀਆ ਰਾਮ ਤੁਮ ਵੱਡੇ ਵੱਡੇ ਬੜੇ ਉੱਚੇ ਹੋਂ ਇੱਕ ਨੀਕ ਲਹੋਰੀਆ ਰਾਮ ਹੋਂ ਕਿਛ ਨਾਹੀਂ ਇੱਕੋ ਤੁਮੇ ਆਪੇ ਆਪ ਸਜਾਣਾ ਨਾਨਕ ਅੰਮ੍ਰਿਤ ਦ੍ਰਿਸ਼ਟ ਨਿਮਕ ਪ੍ਰਭ ਜੀਵਾਂ ਸਰਬ ਰੰਗ ਰਸ ਮਾਨਾ ਤੈਨੂੰ ਸਰਨੀ ਦੱਸੇ
ਦਾਤੀ ਮਨ ਮੋਲੇ ਧਨ ਹਰੀਆ ਨਾਨਕ ਠਾਕਰ ਸਰਸ ਮਾਣਾ ਆਪਣੇ ਭਾਵਨ ਕਰੀਆ ਤੁਝ ਉੱਪਰ ਮੇਰਾ ਹੈ ਮਾਣਾ ਤੂੰ ਮੇਰਾ ਤਾਣਾ ਰਾਮ ਸੁਰਤ ਮਤ ਪਤਰਾਈ ਤੂੰ ਨਾਏ ਜਾਣਾ ਰਾਮ ਸੋਈ ਜਾਣੇ ਸੋਈ ਪਛਾਣ ਜਾਂ ਤੁਝ ਨਗਰ ਸਰੰਦੇ ਮਨ

0: ਭੁੱਲੀ ਬਹੁਤੀ ਰਾਹੀ ਸਾਚੀ ਮਾਇਆ ਕੰਦੇ ਠਾਕਰ ਭਾਣੀ ਸਾ ਗੁਣਵੰਤੀ ਤਿੰਨੀ ਸਾਹਿਬ ਰੰਗ ਮਾਣਾ ਨਾਨਕ ਪਿਤਾ ਤੂੰ ਮੇ ਠਾਕਰ ਤੂੰ ਨਾਨਕ ਮਾਣਾ ਹੋਂ ਵਾਰੀ ਵੰਜਾ ਕੋਈ ਵੰਜਾ ਤੂੰ ਪਰਬਤ ਮੇਰਾ ਉੱਲਾ ਰਾਮ ਹੋਂ ਬਲ ਜਾਈ ਲੱਖ ਲੱਖ ਲੱਖ ਲੱਖ ਲੱਖ ਬਰੀਆ ਜਿਨ ਭਾਂ ਪੜਦਾ ਫੁੱਲਾ ਰਾਮ ਮਿੱਟੇ ਅੰਦਾਰੇ ਤਜੇ ਵਿਕਾਰੇ ਠਾਕੁਰ ਸਿਉ ਮਨਮਾਨਾ ਸਭ ਜੀ ਭਾਣੀ ਭਈ ਨਿਕਾਣੀ ਸਬਲ ਜਨਮ ਪਰਵਾਨਾ ਕਈ ਅਮੋਲੀ ਪਾਰਾਂ ਭਾਰਾਂ ਤੋਲੀ ਮੁਕਤ ਜੁਗਤ ਜਨ ਦਰ ਖੋਲਾ ਕੋ ਨਾਨਕ ਹੋ ਨਿਰਭੋ ਹੋਈ ਸੋ ਪ੍ਰਭ ਮੇਰਾ ਉੱਲਾ ਸਿਮਰਲਾ ਪੰਜਵਾਂ ਸਾਜਨ ਪੁਰਖ ਸਤਿਗੁਰ ਮੇਰਾ ਪੂਰਾ ਪੂਰਾ ਇਸ ਬਿਨਾਂ ਬੰਨਾ ਜਾਣਾ ਰਾਮ ਮਾਤ ਪਿਤਾ ਭਾਈ ਸਿੱਖ ਬੰਦਪ ਜੀ ਪ੍ਰਾਣ ਮਨ ਭਾਣਾ ਰਾਮ ਜੀਓ ਪਿੰਡ ਸਭ ਸਿੱਖਦਾ ਸਿੱਖਾ ਦੀਆ ਸਰਬ ਗੁਣਾ ਭਰਪੂਰੇ ਅੰਤਰ ਜਾਮੀ ਸੁਪਰਾ ਮੇਰਾ ਸਰਦਾ ਭਰਪੂਰੇ ਤਾਂ ਕਿ ਸਨ ਸਰਬ ਸੁਖ ਪਾਏ ਹੋਏ ਸਰਬ ਕਲਿਆਣਾ ਸਦਾ ਸਦਾ ਤੁਮ ਕੋ ਬਲਿਹਾਰੇ ਨਾਨਕ ਸਰ ਕੁਰਬਾਣੇ ਕੁਰਬਾਣਾ ਐਸਾ ਦੁਰਬਟ ਭਾਗੀ ਪਾਈਏ ਜਿਤ ਮਿਲੀਏ ਪ੍ਰਭ ਜਾਪੇ ਰਾਮ ਜਨਮ ਜਨਮ ਕੇ ਤਿਲਮ ਸੁਤਰੇ ਹਾਰ ਸੰਤ ਧੂੜੀ ਗੁਰਬਟ ਭਾਗੀ ਪਾਈਏ ਜਿਤ ਮਿਲੀਏ ਪ੍ਰਭ ਜਾਪੇ ਰਾਮ ਜਨਮ ਜਨਮ ਕੇ ਤਿਲਮ ਸੁਤਰੇ ਹਰ ਸੰਤ ਧੂੜੀ ਮਚਨ ਆਪੇ ਰਾਮ ਹਰ ਧੂੜੀ ਨਾ ਆਈਏ ਪ੍ਰਭੂ ਤੇ ਆਈਏ ਬਹੁਤ ਜੋਨ ਨਾ ਆਈਏ ਗੁਰਚਨ ਨਹੀਂ ਲਾਗੇ ਭੰਪੋ ਭਾਗੇ ਮਨ ਚੰਦਿਆ ਫਲ ਪਾਈਏ ਹਾਰ ਗੁਣ ਨਿਤ ਗਾਏ ਨਾਮ ਤੇ ਆਏ ਫਿਰ ਸੁਹਾਗ ਨਾਹੀਂ ਸੰਤਾਪੇ ਸੰਤਾਪੇ ਨਾਨਕ ਸੋ ਪ੍ਰਭ ਜੀ ਕਾ ਦਾਤਾ ਪੂਰਾ ਜਿਸ ਪ੍ਰਤਾਪੇ ਹਰ ਹਰੇ ਹਰ ਗੁਣ ਮੇਰੇ ਹਰ ਸੰਤਨ ਕੇ ਵਸੇ ਆਏ ਰਾਮ ਸੰਤ ਚਰਨ ਗੁਰਸੇਵਾ ਲਾਗੇ ਤਿੰਨੀ ਪਰਮ ਪਦ ਪਾਏ ਰਾਮ ਪਰਮ ਪਦ ਪਾਇਆ ਫਿਰ ਮਿਟਾਇਆ ਹਰ ਪੂਰੀ ਕਿਰਪਾ ਧਾਰੀ ਸਫਲ ਜਨਮ ਹੋਆ ਭਾਗਾ ਭੇਟਿਆ ਇੱਕ ਮਰਾਰੀ ਜਿਸ ਕਾ ਸਤ ਨਹੀਂ ਮਿਲ ਲਿਆ ਜੋਤੀ ਜੋਤ ਸਮਾਇਆ ਨਾਨਕ ਨਾਮ ਨਿਰੰਜਨ ਜਪੀਏ ਮੇਰ ਸਤਿਗੁਰ ਸੁਖ ਪਾਇਆ ਗਾਓ ਮੰਗਲੋ ਨਿਤ ਹਰ ਜਨੋ ਕੁਨੀ ਵਿੱਚ ਸਭਾਈ ਰਾਮ ਰੰਗ ਰਤੇ ਆਪਣੇ ਸਵਾਮੀ ਸੇਤੀ ਮਰੇ ਨਾ ਆਵੀ ਆਵੇ ਜਾਈ ਰਾਮ ਅਵਨਾਸੀ ਪਾਇਆ ਨਾਮ ਤੇ ਆਇਆ ਸੰਗਮ ਨੂੰ ਪਾਏ ਸ਼ਾਂਤ ਸਹਿਜਾ ਆਨੰਦ ਹਨੇਰੇ ਗੁਰਚਨ ਨਹੀਂ ਮੰਨ ਲਾਏ ਗੁਰਹਿਰਾ ਘਾਟ ਘੱਟ ਅਵਨਾਸੀ ਸ਼ਾਂਤ ਮੰਤਰ ਗਾਈ ਉਹ ਨਾਨਕ ਕਾਰਜ ਸਗਲੇ ਪੂਰੇ ਗੁਰਚਰ ਨਹੀਂ ਮੰਨ ਲਾਈ ਤੂੰ ਮਹੱਲਾ ਪੰਜਵਾਂ ਸਤ ਕਿਰਪਾ ਮੇਰੇ ਪ੍ਰੀਤਮ ਸਵਾਮੀ ਨਿਕਲ ਦੇਖੇ ਗਰ ਤੇਰਾ ਰਾਮ ਲਾਖ ਜੇਵਾ ਦੇਹੋ ਮੇਰੇ ਪਿਆਰੇ ਮੁੱਖ ਹਰ ਰਾਧੇ ਮੇਰਾ ਰਾਮ ਹਰ ਰਾਧੇ ਗਮ ਪੰਥ ਸਾਡੇ ਦੋਸ਼ਣਾ ਵਿਆਪੇ ਕੋਈ ਜਾਂ ਥਲ ਮਈਆ ਕੋਲ ਸਵਾਮੀ ਗਤ ਦੇਖਾਂ ਤਾਂ ਸੋਈ ਭਰਮੋ ਬੇਕਾਰ ਨਾਥੇ ਪਵ ਮੇਰ ਹੂੰ ਤੇ ਮੇਰਾ ਨਾਨਕੋ ਪ੍ਰਭ ਕਿਰਪਾ ਕੀਜੇ ਨੇਤਰ ਦੇਖੇ ਰਸ ਤੇਰਾ ਕੋਟ ਕਾਰਨ ਦੀਜੇ ਪਾਪੀ ਤੇ ਮਹਾਰ ਗੁਣ ਸੁਣੇ ਅਬਨਾਸੀ ਰਾਮ ਸੁਣ ਸੁਣੇ ਮਨ ਨਿਰਮਲ ਹੋਵੇ ਕੱਟੀਏ ਕਾਲ ਕੀ ਫਾਸੀ ਰਾਮ ਕੱਟੀਏ ਜਮ ਫਾਸੀ ਸਿਮਰੋ ਅਬਨਾਸੀ ਸਗਲ ਮੰਗਲ ਮੰਗਲ ਸੋ ਗਿਆਨਾ ਹਰ ਹਰ ਜਪ ਜਪੀਏ ਦਿਨ ਰਾਤੀ ਲਾਗੇ ਸਹਿ ਕਿਆਨਾ ਕਲ ਮਲ ਦੁੱਖ ਜਾਰੇ ਪ੍ਰਭੂ ਚਿਰਾਰੇ ਮਨ ਕੀ ਦੁਰਮਤ ਨਾਸੀ ਕੌ ਨਾਨਕ ਪ੍ਰਭ ਕਿਰਪਾ ਕੀਜੇ ਹਰ ਗੁਣ ਸੁਣੇ ਅਬਨਾਸੀ ਕਰੋੜ ਹਾਸ ਤੇਰੀ ਪਿਆਰ ਕਮਾਵੇ ਚਰਨ ਚੱਲੇ ਪ੍ਰਭ ਮਾਰਗ ਰਾਮ ਪ੍ਰਭ ਮਾਰਗ ਰਾਮ ਭਵ ਸਾਗਰ ਨਾਮ ਹਰ ਸੇਵਾ ਜੋ ਚੜੇ ਤਿਸ ਤਾਰੰਗ ਰਾਮ ਭਵ ਜਲ ਤਰਿਆ ਹਰ ਹਰ ਸਿਮਰਿਆ ਸਗਲ ਮਨੋਰਥ ਪੂਰੇ ਮਾਂ ਵਿਕਾਰ ਗਏ ਸੁਖ ਉਪਜੇ ਬਾਜੇ ਅਨਹਰ ਤੂਰੇ ਮਨ ਬਾਸ਼ ਫਲ ਪਾਏ ਸਗਲੇ ਕੁਦਰਤ ਕੀ ਮਾਂ ਪਾਰੰਗ ਕੌ ਨਾਨਕ ਪ੍ਰਭ ਕਿਰਪਾ ਕੀਜੇ ਮਨ ਸਦਾ ਚੱਲੇ ਤੇਰੇ ਮਾਰਗ ਇਹੋ ਵਾਰੇ ਨਾ ਵਡਿਆਈ ਧੰਨ ਹੋਏ ਗੁਰ ਭਾਗਾ ਰਾਮ ਇਹੋ ਰੰਗ ਇਹੋ ਰਸ ਭੋਗਾ ਚਾਨੀ ਮਨ ਲਾਗਾ ਰਾਮ ਮਨ ਲਾਗਾ ਚਾਨੇ ਪ੍ਰਭ ਕੀ ਖਾਨੇ ਕਨ ਕਨ ਗੋਪਾਲਾ ਸਾਭ ਕਿ ਤੇਰਾ ਤੂੰ ਪ੍ਰਭ ਮੇਰਾ ਮੇਰੇ ਠਾਕਰ ਦੀਨ ਦਿਆਲ ਮੋਹ ਨਿਰਗੁਣ ਪ੍ਰੀਤਮ ਸੁਖ ਸਾਗਰ ਸੰਤ ਸੰਗ ਜਨ ਜਾਗਾ ਕੌ ਨਾਨਕ ਪ੍ਰਭ ਕਿਰਪਾ ਕੀ ਚੰਨ ਕਮਲ ਮਨ ਲਾਗਾ ਸੋਈ ਮਹੱਲਾ ਪੰਜਵਾਂ ਹਰ ਜਪੇ ਹਰ ਮੰਦਰ ਸਾਜਿਆ ਸੰਤ ਭਗਤ ਗੁਣ ਗਾਵੇ ਰਾਮ ਸਿਮਰ ਸਿਮਰ ਸਵਾਮੀ ਪ੍ਰਭ ਆਪਣਾ ਸਗਲੇ ਪਾਪ ਜਾਵੇ ਰਾਮ ਹਰ ਗੁਣ ਗਾਏ ਪਰਮ ਪਦ ਪਾਇਆ ਪ੍ਰਭੀ ਉੱਤਮ ਬਾਣੀ ਸਹਿਜ ਕਥਾ ਪ੍ਰਭੀ ਅਤਨੀਤੀ ਪ੍ਰਤੀ ਇਕੱਠ ਕਹਾਣੀ ਭਲਾ ਸੰਯੋਗ ਮੂਰਤ ਪਦ ਸਾਚਾ ਵਿਚਲ ਨੀਲ ਰਖਾਈ ਜਾਂ ਨਾਨਕ ਭਏ ਦਿਆਲਾ ਸਤਕਲਾ ਬਣਿਆਈ ਆਨੰਦਾ ਵੱਜੇ ਨਿਤ ਵਾਜੇ ਪਾਰ ਬ੍ਰਾਹਮਣ ਮੁਠਾ ਰਾਮ ਗੁਰਮੁਖੇ ਸੱਚ ਕਰਨੀ ਸਾਰੀ ਗੰਥੇ ਭਰਾਮ ਪੈ ਝੂਠਾ ਰਾਮ ਅਨਹਦ ਬਾਣੀ ਗੁਰਮੁਖ ਬਖਾਣੀ ਜਾਤ ਕਿਸੇ ਤਨ ਮਨ ਧਨ ਹਰਿਆ ਸਰਵ ਸੁਖਾਂ ਤੇ ਜੀ ਬਣ ਆਏ ਜੋ ਪ੍ਰਭ ਆਪਣਾ ਕਰਿਆ ਘਰ ਮੈਂ ਨਾਮ ਨਿਧ ਭਰੇ ਭੰਡਾਰਾ ਰਾਮ ਨਾਮ ਰੰਗ ਲਾਗਾ ਨਾਨਕ ਜਨ ਭਵ ਕਦੇ ਨਾ ਵਿਸਰੇ ਪੂਰਨ ਜਾ ਕੇ ਭਾਗਾ ਛਾਇਆ ਪ੍ਰਭ ਸੱਤਰ ਭਟ ਕੀਨੀ ਸਗਲੀ ਸਭ ਤੋਂ ਬਿਨ ਆਇਆ ਸੀ ਰਾਮ, ਦੁੱਖ ਪਾਪ ਕਾ ਡੇਰਾ ਢਾਟਾ, ਹਰ ਜੇ ਆਇਆ ਰਾਸੀ ਰਾਮ। ਹਰ ਪ੍ਰਭ ਫਰਮਾਇਆ ਮਿਤੀ ਬੁਲਾਇਆ, ਸਾਚ ਧਰਮ ਪੁੰਨ ਫਲਿਆ, ਸੋ ਪ੍ਰਭ ਆਪਣਾ ਸਦਾ ਧਿਆਈਏ, ਸੋਭਤ ਬੈਸਤ ਤੇ ਫਲਿਆ। ਗੁਣ ਨਿਧਾਨ ਸਿੱਖ ਸਾਗਰ ਸਵਾਮੀ, ਜਾਂ ਥਲ ਸਵਾਮੀ ਨੂੰ ਸੋਈ, ਜਾਂ ਨਾਨਕ ਪ੍ਰਭ ਕੀ ਸਰਨ ਆਈ, ਤਿਸ ਬਿਨਾਂ ਬੰਨਾ ਕੋਈ। ਮੇਰਾ ਘਰ ਬਣਿਆ ਬਾਨ ਸਾਲ ਬਣਿਆ, ਪ੍ਰਭ ਪਰਸੇ ਹਰ ਰਾਇਆ ਰਾਮ, ਮੇਰਾ ਮਨ ਸੋਇਆ ਮਨ ਮੀਤ ਸਾਜਨ ਸਤਿਅਨ, ਗੁਣ ਮੰਗਲ ਹਰ ਗਾਇਆ ਰਾਮ, ਗੁਣ ਗਾਏ ਪ੍ਰਭੂ ਧਿਆਏ, ਸਾਚਾ ਸਗਲ ਇੱਛਾ ਪਾਈਆਂ, ਗੁਰਚਰਨ ਲਾਗੇ ਸਦਾ ਜਾਗੇ, ਮਨੋ ਜੀਆਂ ਵਧਾਈਆਂ, ਕਰਨਾ ਤਾਂ ਸਵਾਮੀ ਸੁੱਖੇ ਗਾਮੀ, ਹਰਤ ਪਰਸ ਵਾਰਿਆ, ਬਿਨਮੰਤ ਨਾਨਕ ਨਿਤਨਾਮ ਜਪੀਏ, ਜਿਉ ਪਿੰਡ ਜਨ ਧਾਰਿਆ, ਸੁਈ ਮਹੱਲਾ ਪੰਜਵਾਂ, ਪੈਸਾ ਗਿਰੋ ਪੈਸਾ ਗਰ ਕਰਿਆ, ਹਰ ਹਰ ਨਾਮ ਧਿਆਏ ਰਾਮ, ਬਹੁਤ ਰਾਰ ਚਰਨ ਰਾਧੇ ਨੂੰ, ਸਤਿਗੁਰ ਪਾਰ ਬੰਧਾਏ ਰਾਮ, ਗੁਰਸ਼ਬਦੀ ਧਰੀਏ ਹੋਰ ਨਾ ਮਰੀਏ, ਚੁੱਕੇ ਆਵਣ ਜਾਣਾ, ਜੋ ਕੁਛ ਕਰੇ ਸੋਈ ਭਲ ਮਾਨੂ, ਤਾਂ ਮਨ ਸਹਿਜ ਸਮਾਣਾ, ਦੁੱਖ ਨਾ ਭੁੱਖ ਨਾ ਰੋਗ ਨਾ ਵਿਆਪੇ, ਸੁੱਖ ਸਾਗਰ ਕਰਨੀ ਪਾਏ, ਹਰ ਸਿਮਰ ਸਿਮਰ ਨਾਨਕ ਰੰਗ ਰਾਤਾ, ਮਨ ਕੀ ਚਿੰਤ ਮਿਟਾਏ, ਸੰਜਨ ਹਰ ਮੰਤਰ ਜਿਗੜਾਇਆ, ਹਰ ਸਾਜਨ ਵਸਤ ਕਿੰਨੇ ਰਾਮ, ਆਪਣੇ ਰਾਮਾਂ ਨੇ ਅੱਗੇ ਧਰਿਆ, ਸਰਬਸ ਠਾਕਰ ਦੀਨੇ ਰਾਮ, ਘਰ ਆਪਣੀ ਦਾਸੀ ਮਿੱਟੀ ਦਾਸੀ, ਹਰ ਮੰਦਰ ਚਿੱਤ ਪਾਈ, ਆਨੰਦ ਬਿਨੋ ਸਿਮਰੋ ਪ੍ਰਭ ਸਾਚਾ, ਵਿਛੜ ਕਬੂ ਨਾ ਜਾਈ, ਕਾਬੜ ਭਾਗਣ ਸਦਾ ਸੁਹਾਗਣ, ਰਾਮ ਨਾਮ ਗੁਣ ਕੀਨੇ, ਕੋ ਨਾਨਕ ਰਵੇ ਰੰਗ ਰਾਤੇ, ਸੇਮ ਮਹਾਰਸ ਕੀਨੇ, ਆਨੰਦ ਵਿਨੋਦ ਭਏ ਨਿਤ ਸਖੀਏ, ਮੰਗਲ ਸਦਾ ਹਮਾਰੇ ਰਾਮ, ਆਪਣੇ ਪ੍ਰਭਾਵ ਸਿੰਗਾਰੀ, ਸੋਭਾਵੰਤੀ ਨਾਰੇ ਰਾਮ, ਸਹਿਸ ਭਾਏ ਭਏ ਕਿਰਪਾਲਾ, ਗੁਣ ਅਗੁਣ ਨਾਮ ਵਿਚਾਰਿਆ, ਕੰਚਨ ਗਾਏ ਲੀਏ ਜਨ ਆਪਣੇ, ਰਾਮ ਨਾਮ ਉਤਾਰਿਆ, ਮਾਨ ਮੋਹ ਮਦ ਸਗਲ ਵਿਆਪੀ, ਕਟ ਪਾਪ ਨਿਵਾਰੇ, ਕੋ ਨਾਨਕ ਭੈ ਸਾਗਰ ਕਰਿਆ, ਪੂਰਨ ਕਾਜ ਹਮਾਰੇ, ਗੁਣ ਗੋਪਾਲ ਗਾਓ ਸਖੀਓ, ਸਗਲ ਮਨੋਰਥ ਪਾਏ ਰਾਮ, ਸਫਲ ਜਨਮ ਹੋਆ ਮਿਲ ਸਾਧੂ, ਏਕ ਓਂਕਾਰ ਧਿਆਏ ਰਾਮ, ਜਾਪੇ ਪ੍ਰਭੂ ਅਨੇਕ ਰਵਿਆ, ਸਰਬ ਮੰਡਲ ਛਾਇਆ, ਬ੍ਰਹਮੋ ਪਸਾਰਾ ਬ੍ਰਹਮ ਪਸਰਿਆ, ਸਭ ਨਾਮ ਦਿੱਤੀ ਆਇਆ, ਜਾ ਥਰਮਈਅਰ ਪੂਰ ਪੂਰਨ, ਇਸ ਬਿਨਾਂ ਨਹੀਂ ਜਾਏ, ਭੇਕ ਦਰਸ਼ਨ ਨਾਨਕ ਵਿਖੇ, ਆਪ ਲਏ ਮਿਲਾਏ, ਸ੍ਰੀ ਮਹੱਲਾ ਪੰਜਵਾਂ, ਚਰਨ ਗੋਬਿੰਦ ਗੁਰੂ ਕਾ ਨਾਮ ਜਪ, ਸੁਖ ਪਾਇਆ ਰਾਮ, ਮਨ ਇੱਛੇ ਸਹੀ ਬਲ ਪਾਏ, ਕਰਤੇ ਆਪ ਵਸਾਇਆ ਰਾਮ, ਕਰਤੇ ਆਪ ਵਸਾਇਆ ਸਭ ਸੁਖ ਪਾਇਆ, ਪੁੱਤ ਭਾਈ ਸਿੱਖ ਵਿਗਾਸੇ, ਗੁਣ ਗਾਵੇ ਪੂਰਨ ਪਰਮੇਸ਼ਰ ਕਾਰਜ ਆਇਆ ਰਾਸੇ, ਪ੍ਰਭ ਆਪ ਸਵਾਮੀ ਆਪੇ ਰੱਖਾ, ਆਪ ਪਿਤਾ ਆਪ ਮਾਇਆ, ਕੋ ਨਾਨਕ ਸਤਿਗੁਰ ਬਲਿਹਾਰੀ, ਜਿਨੇ ਥਾਨ ਸੁਹਾਇਆ, ਘਰ ਮੰਦਰ ਹਟ ਨਾਲੇ ਸੋਏ, ਜਿਸ ਨਾਮ ਨਿਵਾਸੀ ਰਾਮ, ਸੰਤ ਭਗਤ ਹਰ ਨਾਮ ਰਾਧੇ, ਕਟੀਏ ਜਮ ਕੀ ਫਾਸੀ ਰਾਮ, ਕਾਟੀ ਜਮ ਫਾਸੀ ਪ੍ਰਭ ਅਵਿਨਾਸੀ, ਹਰ ਹਰ ਨਾਮ ਧਿਆਏ, ਕਵੇ ਸਮੱਗਰੀ ਪੂਰਨ ਹੋਈ, ਮਨ ਇੱਛੇ ਫਲ ਪਾਏ, ਸੰਤ ਸੱਜਣ ਸੁਖ ਮਾਣੇ, ਰਲੀਆਂ ਦੁੱਖ ਦਰਦ ਭਰਮ ਨਾਸੀ, ਸਦ ਸਵਾਰੇ ਸਤਿਗੁਰ ਪੂਰੇ, ਨਾਮ ਸਦ ਬਲ ਜਾਸੀ, ਦਾਸ ਖਸਮ ਕੀ ਪੂਰੀ ਹੋਈ, ਨਿਤ ਨਿਚੜੇ ਸਵਾਈ ਰਾਮ, ਪਾਰ ਬ੍ਰਹਮ ਖਸਮਾਨਾ ਕੀਆ, ਜਿਸ ਦੀ ਵੱਡੀ ਵਡਿਆਈ ਰਾਮ, ਅੱਜ ਬਾਅਦ ਭਗਤਨ ਕਾ ਰਾਖਾ, ਸੋ ਪ੍ਰਭ ਭਇਆ ਦਿਆਲਾ, ਜੀ ਜਨ ਸਾਹਿਬ ਸੁਖੀ ਵਸਾਏ, ਪ੍ਰਭ ਆਪੇ ਕਰੇ ਵਰਤ ਪਾਲਾ, ਜਦ ਸਰਪੂਰ ਆਇਆ ਜਸ ਸਵਾਮੀ, ਕੀਮਤ ਕਹਿਣ ਨਾ ਜਾਈ, ਕਉ ਨਾਨਕ ਸਤਿਗੁਰ ਬਲਿਹਾਰੀ, ਜਿਨ ਆਪ ਚਰਨੀ ਵਿਖਾਈ, ਗਿਆਨ ਧਿਆਨ ਪੂਰਨ ਪਰਮੇਸ਼ਰ, ਹਰ ਹਰ ਕਥਾ ਨਿਤ ਸੁਣੀਏ ਰਾਮ, ਅਨਹਦ ਚੋਜ ਭਗਤ ਭਾਵਕ ਭੰਜਨ, ਅਨਹਦ ਵਾਜੇ ਧੁਨੀਏ ਰਾਮ, ਅਨਹਦ ਚੁਨਕਾਰੇ ਤਤ ਵਿਚਾਰੇ, ਸੰਤ ਗੋਸਤ ਨਿਤ ਹੋਵੇ, ਹਰ ਨਾਮ ਰਾਧੇ ਮੈਲ ਸਭ ਕਾਟੇ, ਕਿਲਵਿਖ ਸੰਦੇ ਹੋ ਖੋਵੇ, ਸਹਿ ਜਨ ਨਾ ਮਰਨਾ ਆਵਣ ਜਾਣਾ, ਬਹੁ ਨ ਨਾਨਕ ਪਾਈਏ ਜੋਨੀਏ, ਨਾਨਕ ਗੁਰ ਪਰਮੇਸ਼ਰ ਪਾਇਆ, ਜਿਸ ਪ੍ਰਸਾਦ ਇਸ ਪੁੰਨੀਏ, ਸ੍ਰੀ ਮਹੱਲਾ ਪੰਜਵਾਂ, ਸੰਤਾਂ ਕੇ ਕਾਰਜ ਆਪ ਖਲੋਆ, ਹਰ ਕੰਮ ਕਰਾਵਣ ਆਇਆ ਰਾਮ, ਤਤ ਸਹਾਵੀ ਤਾਲ ਸੁਹਾਵਾ, ਵਿੱਚ ਅੰਮ੍ਰਿਤ ਜਲ ਛਾਇਆ ਰਾਮ, ਅੰਮ੍ਰਿਤ ਜਲ ਛਾਇਆ ਪੂਰਨ ਕਾਜ ਕਵਰਾਇਆ, ਸਗਲ ਮਨੋਰਥ ਪੂਰੇ, ਜੈ ਜੈ ਕਰ ਭਇਆ ਜਗੰਤਰ, ਲਾਥੇ ਸਗਲ ਵਿਸੂਰੇ, ਪੂਰਨ ਪੁਰਖ ਚਿੱਤ ਅਵਿਨਾਸੀ, ਜਸ ਵੇਦ ਪੁਰਾਣੀ ਗਾਇਆ, ਆਪਣਾ ਬਿਰਧ ਰੱਖਿਆ ਪਰਮੇਸ਼ਰ, ਨਾਨਕ ਨਾਮ ਧਿਆਇਆ, ਨਾਮ ਨਿਧ ਸਿੱਧ ਰਿਧ ਦੀਨੇ, ਕਰਤੇ ਤੋਟ ਨਾ ਆਵੇ ਕਾਈ ਰਾਮ, ਖਾਤ ਖਾਤ ਚਿੱਤ ਬਿਰਸਤ ਸੁਖ ਪਾਇਆ, ਕਰਤੇ ਕੀ ਦਾਸ ਆਈ ਰਾਮ, ਦਾਸ ਵਾਈ ਨਿਖੁੱਟ ਨਾ ਜਾਈ ਅੰਤਰ ਜਾਮੀ ਪਾਇਆ ਕੋਟ ਵਿਘਨ ਸਗਲੇ ਉੱਠ ਨਾਠੇ ਦੁੱਖ ਨਾ ਨੇੜੇ ਆਇਆ ਸ਼ਾਂਤ ਸਹਿਜ ਆਨੰਦ ਕਨੇਰੇ ਬੈਂਸੀ ਭੁੱਖ ਸਵਾਈ ਨਾਨ ਗੁਣ ਗਾਵੇ ਸੀ ਸੁਆਮੀ ਕਿਹਾ ਚ ਜਿਸ ਵਡਿਆਈ ਰਾਮ ਰਾਮ ਜਿਸਕਾ ਕਾਜ ਤਿੰਨੀ ਕੀਆ ਮਾਨਸ ਕਾਵੇ ਚਾਰਾ ਰਾਮ ਫਲ ਸੁਣ ਹਰ ਕੇ ਗੁਣ ਗਾਵੇ ਸਦਾ ਕਰੇ ਜੈਕਾਰਾ ਰਾਮ ਗੁਣ ਗਾਏ ਗੋਬਿੰਦ ਆਨੰਦ ਉਪਜੇ ਸਾਹ ਸੰਤ ਸੰਗ ਬਣੀ ਜਿਨ ਉਦਮ ਕੀਆ ਤਾਲ ਪਿਕੇਰਾ ਸਿੱਖੀ ਉਪਮਾ ਤਿਆਗਨੀ ਅਠਾ ਤੀਕ ਪੁੰਨ ਕਿਰਿਆ ਮਹਾਂ ਨਿਰਮਲ ਚਾਰਾ ਪਤਿਤ ਪਾਵਨ ਬਿਰ ਸਵਾਮੀ ਨਾਮ ਸਦ ਅਧਾਰਾ ਗੁਣਿਧਾਨ ਮੇਰਾ ਪ੍ਰਭ ਕਰਤਾ ਉਸਤ ਕੌਣ ਕਰੀਜੇ ਰਾਮ ਸੰਤਾਂ ਕੀਜੇ ਨੰਤੀ ਸਵਾਮੀ ਰਾਮ ਨਾਮ ਰਸ ਦੀਜੇ ਰਾਮ ਨਾਮ ਦੀਜੇ ਦਾਨ ਕੀਜੇ ਵਿਸਰ ਨਾਹੀ ਇੱਕ ਸਿਨੂੰ ਗੁਣ ਗੋਪਾਲ ਉੱਚਰ ਸਸਨਾ ਸਦਾ ਗਾਈਏ ਅੰਜਨੂ ਜਿਸ ਪ੍ਰੀਤ ਲਾਗੀ ਨਾਮ ਸੇਤੀ ਮਨ ਕੰਨ ਅੰਮ੍ਰਿਤ ਦੀਜੇ ਬਿਨਵੰਤ ਨਾਮ ਕਿਰਚ ਪੁੰਨੀ ਸੇਖ ਦਰਸ਼ਨ ਜੀਜੇ ਰਾਜ ਸੂਈ ਮਹਲਾ ਪੰਜਵਾਂ ਸੰਤ ਇੱਕ ਓਂਕਾਰ ਸਤਿਗੁਰ ਪ੍ਰਸਾਦ ਮਿੱਠ ਬੋਲੜਾ ਜੀ ਹਰ ਸੱਜਣ ਸਵਾਮੀ ਮੋਰਾ ਹੁਣ ਸੰਭਰ ਸੱਖੀ ਜੀ ਉਹ ਕਦੇ ਨਾ ਬੋਲੇ ਕੌੜਾ ਕੌੜਾ ਬੋਲ ਨਾ ਜਾਣੇ ਪੂਰਨ ਭਗਵਾਨੀ ਉਗਣ ਕੋ ਨਾ ਚਿਤਾਰੇ ਪਤਿਤ ਪਾਵਨ ਹਰ ਦਿਦ ਸਵਾਦਾਏ ਇੱਕ ਤਿੰਨ ਹੀ ਭੰਨੇ ਭਾਂਡੇ ਘੱਟ ਘੱਟ ਵਾਸੀ ਕਰਨੀ ਵਾਸੀ ਮੇਰੇ ਹੀ ਤੇ ਮੇਰਾ ਨਾਨਕ ਦਾਸ ਦਾ ਸਰਨਾਗਤ ਹਰ ਅੰਮ੍ਰਿਤ ਸੱਜਣ ਮੇਰਾ ਹਾਂ ਬਿਸਮ ਭਾਈ ਜੀ ਹਰ ਦਰਸ਼ਨ ਦੇ ਕਪਾਰਾ ਮੇਰਾ ਸੁੰਦਰ ਸਵਾਮੀ ਜੀ ਹਾਂ ਚਰਨ ਕਮਲ ਪਾਤਸ਼ਾਹਰਾ ਸਭ ਭਿਖਤ ਜੀਵਾਂ ਠੰਡੀ ਥੀਵਾਂ ਕਿਸ ਗੇਵੜਿਆ ਬੰਨਾ ਕੋਈ ਆਦ ਅੰਤ ਮਾਧ ਪ੍ਰਭ ਸਰਵਿਆ ਜਾਖਰ ਮੰਜਲ ਤੋਈ ਚਰਨ ਕਮਲ ਜਪ ਸਾਗਰ ਧਰਿਆ ਭਾਵ ਜਲ ਉਤਰੇ ਪਾਰਾ ਨਾਨਕ ਸਨ ਪੂਰਨ ਪਰਮੇਸ਼ਰ ਤੇਰਾ ਅੰਤ ਨਾ ਪਾਰਾ ਵਾਰਾ ਹੁਣ ਨਿਮਖ ਨਾ ਛੋਡਾਂ ਜੀ ਹਰ ਪ੍ਰੀਤਮ ਭਾਨ ਅਧਾਰੋ ਗੁਰ ਸਤਿਗੁਰ ਕਹਿਆ ਜੀ ਸਾਚਾ ਗਮ ਵਿਚਾਰੋ ਮੈਂ ਸਾਧੂ ਦੀਨਾ ਸਾ ਨਾਮ ਲੀਨਾ ਚਾ ਗਨ ਮਨ ਦੁਖ ਨਾਠੇ ਸਹਿ ਸੁਖ ਆਨੰਦ ਕਨੇਰੇ ਓਮੇ ਬੰਠੀ ਗਾਠੇ ਸਭ ਕੇ ਮੱਧ ਸਭ ਹੁੰਦੇ ਬਾਹਰ ਰਾਗ ਦੋਗ ਤੇ ਨਿਆਰੋ ਨਾਨਕ ਦਾਸ ਗੋਬਿੰਦ ਸਰਨਾਈ ਹਰ ਪ੍ਰੀਤਮ ਮਨੇ ਸੁਧਾਰੋ ਮੈਂ ਖੋਜਤ ਖੋਜਤ ਜੀ ਹਰ ਨਚਲ ਸੋ ਘਰ ਪਾਇਆ ਸਭ ਸਭ ਅਥਰੂ ਬਿੱਠੇ ਜੀਓ ਤਾਂ ਚਰਨ ਕਮਲ ਚਿਤ ਲਾਇਆ ਪ੍ਰਭ ਮਨਾਸੀ ਹਾਂ ਤਿਸਕੀ ਦਾਸੀ ਮਰੇ ਨਾ ਆਵੇ ਜਾਏ ਧਰਮ ਅਰਥ ਕਾਮ ਸਭ ਪੂਰਨ ਮਨ ਚਿੰਦੀ ਸੁਪਜਾਏ ਸਤਿ ਸਿਮਰਤ ਗੁਣ ਗਾਵੇ ਕਰਤੇ ਸਿੱਖ ਸਾਧਕ ਮੁੰਜਨ ਧਿਆਇਆ ਨਾਨਕ ਸਨ ਕਿਰਪਾ ਨਿਰਭ ਸਵਾਮੀ ਬੜ ਭਾਗੀ ਹਰ ਹਰ ਗਾਇਆ ਇੱਕ ਓਂਕਾਰ ਸਤਿਗੁਰ ਪ੍ਰਸਾਦ ਬਾਰ ਸੂਈ ਕੀ ਸਲੋਕਾਂ ਨਾਲ ਮਹੱਲਾ ਤੀਜਾ ਸਲੋਕ ਮਹੱਲਾ ਤੀਜਾ ਸੂਏ ਵੇ ਸੁਭਾਗਣੀ ਫਿਰ ਰਾਵਣ ਜਾਏ ਫਿਰ ਛੋਟਿਆ ਘਰ ਆਪਣੇ ਮੋਹੀ ਦੂਜੇ ਭਾਏ ਮਿੱਠਾ ਕਰਕੇ ਖਾਇਆ ਬਹੁਤ ਸਾਧੋ ਵਧਿਆ ਰੋਗ ਸੁਧ ਪਧਾਰ ਹਰ ਛੋਡਿਆ ਫਿਰ ਲੱਗਾ ਜਾਏ ਵਿਯੋਗ ਗੁਰਮੁਖ ਹੋਵੇ ਸੋ ਪਲ ਪਿਆ ਹਰ ਰਾਤੀ ਸਾਜ ਸਿਗਾਰ ਸਹਿ ਸੱਚ ਫਿਰ ਆ ਗਿਆ ਹਰ ਨਾਮਾ ਉਤਾਰ ਆਗਿਆਕਾਰੀ ਸਦਾ ਸਾਗਣ ਆਪ ਮੇਲੀ ਕਰਤਾਰ ਨਾਨਕ ਫਿਰ ਪਾਇਆ ਹਰ ਸੱਚਾ ਸਦਾ ਸਾਗਣ ਨਾਰ ਮਹੱਲਾ ਤੀਜਾ ਸਵਈਏ ਨੇ ਮਾਨੀ ਸੋ ਸੋ ਸਦਾ ਸੰਭਾਲ ਨਾਨਕ ਜਨਮ ਸਵਾਰੇ ਆਪਣਾ ਕੁਲਕਾ ਫੁੱਲ ਕੀ ਛੁੱਟੀ ਨਾਲ ਪੌੜੀ ਆਪੇ ਤੱਕ ਬਚਾਇਣ ਕਾਸ ਪਤਾ ਲਾਖਮੇ ਧਰਤੀ ਸਾਜੀਆਂ ਕੱਚੀ ਘਰ ਮਸਾਲਾ ਆਪ ਭਾਈ ਖਪਾਏਂਦਾ ਸੱਚੇ ਦੀਨ ਦਿਆਲਾ ਸਭਨਾ ਨਿਕਲਵਾਏਂਦਾ ਤੇਰਾ ਉਪ ਨਿਰਾਲਾ ਆਪੇ ਆਪ ਵਰਤਦਾ ਆਪੇ ਤਰ ਪਾਲਾ ਸਲੋਕ ਮਹੱਲਾ ਤੀਜਾ ਸੋਭਤਾ ਸੁਹਾਗਣੀ ਜਾ ਮਨ ਮੇ ਸਚ ਨਾਮ ਸਤਿਗੁਰੇ ਆਪਣਾ ਮਨਾਏ ਲੈ ਰੂਪ ਚੜੀ ਤਾਂ ਅਗਲਾ ਦੂਜਾ ਨਾ ਹੀ ਥਾਂ ਐਸਾ ਸੀ ਘਰ ਬਣਾਏ ਤੂੰ ਮਹਿਲਾ ਕਦੇ ਨਾ ਹੋਵੀ ਮਹਿਲਾ ਕਦੇ ਨਾ ਹੋਵੀ ਅੰਸ ਲਾਗੇ ਭਾਵ ਨਾ
1: ਮਾਏ ਮਹੱਲਾ ਤੀਜਾ ਲੋਕਾਂ ਦੇ ਹੱਸ ਹੋਏ ਸਿੱਧਾ ਵੇਸ ਕਰੀ ਵੇਸੀ ਸੋ ਨਾ ਪਾਈ ਕਰ ਵੇਸ ਰਹੀ ਨਾਨਕ ਤਿੰਨ ਸੋ ਪਾਇਆ ਜਿੰਨੀ ਗੁਰਤੀ ਸਿੱਖ ਸੁਣੀ ਜੋ ਤਿਸ ਭਾਵੇ ਸੋ ਥੀ ਉਹਨੂੰ ਵੀ ਦੁਕੰਤ ਮਿਲੀ ਪੌੜੀ ਹੁਕਮ ਸਿਰਸਤ ਸਾਜੀਅਨ ਬਹੁਤ ਸੰਸਾਰਾ ਤੇਰਾ ਹੁਕਮ ਨਾ ਜਾਪੀ ਕਿਤੜਾ ਸੱਚੇ ਲੱਕ ਪਾਰਾ ਇੱਕ ਨਾ ਨੂੰ ਤੂੰ ਮੇਲ ਗੁਰੂ ਸ਼ਬਦ ਦੀ ਚਾਰਾ ਸੱਚ ਰਤੇ ਸੇ ਨਿਰਮਲੇ ਹੁਮੇ ਤਾਂ ਜੀਵਿਕਾਰਾ ਜਿਸ ਤੂੰ ਦੇ ਜਿਸ ਤੂੰ ਮਿਲੇ ਸੋ ਤਿਦ ਮਿਲੇ ਸੋਏ ਸਚਿਆਰਾ ਸਲੋਕ ਮਹੱਲਾ ਤੀਜਾ ਸੁਣੀ ਸੁਣਾ ਸਭ ਸੰਸਾਰ ਹੈ ਜਿਨ ਦੁਰਮਤ ਦੂਜਾ ਪਾਓ ਕਿਨਵੇਂ ਝੂਠ ਸਭ ਵਿਰਸ ਜਾਏ, ਜੋ ਕਿਤੇ ਨਾ ਵਿਰਸੀ ਛਾਉ। ਗੁਰਮੁਖ ਲਾਲੋ ਲਾਲ ਹੈ, ਗੁਰਮੁਖ ਲਾਲੋ ਲਾਲ ਹੈ, ਜੋ ਰੰਗ ਵਜੀਰ ਸਾ ਚੜਾਉ। ਉਲਟੀ ਸਖਤ ਸਵੇ ਕਰ ਆਈ, ਮਨ ਵਸਿਆ ਹਰ ਅੰਮ੍ਰਿਤ ਨਾਉ। ਨਾਨਕ ਬਲਿਹਾਰੀ ਗੁਰੂ ਆਪਣੇ, ਜਿਤ ਮਿਲੀਏ ਹਰ ਗੁਣ ਗਾਉ। ਮਹੱਲਾ ਤੀਜਾ। ਸੁਹਾ ਰੰਗ ਵਿਕਾਰ ਹੈ, ਕੰਤਨ ਪਾਇਆ ਜਾਏ, ਇਸ ਨਿੰਦੀ ਮੈਨੂੰ ਨਾ ਹੋਵੀ, ਰਨ ਬੈਠੀ ਦੁਲਝੇ ਪਾਏ। ਮੁੰਦੇ ਆਣੀ ਦੁਮਣੀ ਸੂਹੇ ਵੇਸੇ ਲਵਾਏ, ਸ਼ਬਦ ਸੱਚੇ ਰੰਗ ਲਾਲ, ਕਰ ਪਹਿ ਪਾਏ ਸ਼ਿੰਗਾਰ ਬਣਾਏ। ਨਾਨਕ ਸਦਾ ਸੁਹਾਗਣੀ ਜੇ ਚੱਲਣ, ਸਤਿਗੁਰ ਪਾਏ ਪੌੜੀ। ਆਪੇ ਆਪ ਪਾਇਨ ਆਪ ਕੀਮਤ ਪਾਈ, ਕਿਸਦਾਂਤ ਨਾ ਜਾਪੀ ਗੁਰ ਸ਼ਬਦ ਬਜਾਈ। ਮਾਇਆ ਮੋਗ ਬਾਰ ਹੈ ਦੂਜੇ ਪਰਮਾਈ, ਮਨਮੁਖ ਠੌਰ ਨ ਪਾਇਨ ਫਿਰ ਆਵੇ, ਫਿਰ ਆਵੇ ਜਾਈ। ਜੋ ਤਿਸ ਪਾਵੇ ਸੋਠੀਏ ਸਭ ਚਲੇ ਰਜਾਈ। ਸਲੋਕ ਮਹੱਲਾ ਤੀਜਾ। ਸੂਹੇ ਵੇਸ ਕੰਮ ਕੁਲਖਨੀ, ਜੋ ਪ੍ਰਭੂ ਛੋੜ ਪਰ ਪੁਰਖ ਤਰੇ ਪਿਆਰ। ਉਸ ਸੀਲ ਨਾ ਸੰਜਮ ਸਦਾ ਝੂਠ, ਬੋਲੇ ਮਨਮੁਖ ਕਰਮ ਖੁਆਰ। ਜਿਸ ਪੂਰਬ ਹੋਵੇ ਲਿਖਿਆ, ਤਿਸ ਗੁਰੂ ਮਿਲੇ ਪਤਾਰ। ਸੂਹਾ ਵੇਸ ਅਵਤਾਰ ਧਰੇ, ਗਲ ਪਹਿਰੇ ਖਿਮਾ ਸ਼ਿੰਗਾਰ। ਪਏ ਸੌਰ ਬਹੁ ਸੋਭਾ ਪਾਏ, ਤਿਸ ਪੂਜ ਕਰੇ ਸਭ ਸੰਸਾਰ। ਔਰ ਲਾਈ ਕਿਸੇ ਦੀ ਨਾ ਰਲੇ, ਜਿਸ ਰਾਵੇ ਜਿਸ ਰਾਵੇ ਜਿਸ ਰਾਵੇ ਸਿਰਜਨਹਾਰ। ਨਾਨਕ ਗੁਰਮੁਖ ਸਦਾ ਸੁਹਾਗਣੀ, ਉਹ ਸੁਹਾਗਣੀ ਜਿਸ ਅਵਨਾਸੀ ਪੁਰਖ ਕਰਤਾਰ। ਮਹੱਲਾ ਪਹਿਲਾ। ਸੂਹਾ ਰੰਗ ਸੁਪਨੇ ਨਸੀ ਬਿਨ ਤਾਗੇ ਗਲਹਾਰ, ਸੱਚਾ ਰੰਗ ਵਜੀਤ ਕਾ ਗੁਰਮੁਖ ਬ੍ਰਹਮ ਵਿਚਾਰ। ਨਾਨਕ ਪ੍ਰੇਮ ਮਹਾਰਸੀ ਸਭ ਸਾਰ ਪੌੜੀ, ਇਹ ਜਗ ਆਪ ਪਾਇਨ ਕਰ ਚੋਜ ਵਿਦਾਨ। ਪੰਚ ਧਾਤ ਵਿੱਚ ਪਾਇਨ ਮੋਹ ਝੂਠ ਗਮਾਨ, ਆਵੇ ਜਾਏ ਬਵਾਈਏ ਮਨਮੁਖ ਗਿਆਨ। ਇਕਨਾ ਆਪ ਬੁਝਾਇਨ ਗੁਰਮੁਖ ਹਰ ਗਿਆਨ, ਭਗਤ ਖਜ਼ਾਨਾ ਬਖਸ਼ਣ ਹਰਨਾਮ ਨਿਦਾਨ। ਰੋਕ ਮਹੱਲਾ ਤੀਜਾ। ਸੂਹੇ ਸੁਹਾ ਵੇਸ ਛੱਡੂ ਤਾਂ ਫਿਰ ਲੱਗੀ ਪਿਆਰ, ਸੂਹੇ ਵਿਸ ਫਿਰ ਕਿਨੇ ਨਾ ਪਾਇਓ ਮਨਮੁਖ ਦਜ ਮੁਈ ਗਵਾਰ। ਸਤਿਗੁਰੂ ਮਿਲੇ ਸਹਾ ਵੇਸ ਗਿਆ, ਹਮੇ ਵਿੱਚੋਂ ਮਾਰ। ਮਨ ਤਨ ਰੱਤਾ ਲਾਲ ਹੋਆ, ਰਸਨਾ ਰੱਤੀ ਗੁਣ ਸਾਰ। ਸਦਾ ਸੁਹਾਗਣ ਸ਼ਬਦ ਮਨ ਭੈ ਪਾਏ ਕਰੇ ਸ਼ਿੰਗਾਰ। ਨਾਨਕ ਕਰਮੀ ਮਹਿਲ ਪਾਇਆ ਫਿਰ ਰਾਖਿਆ ਉਰਦਾਰ। ਮਹੱਲਾ ਤੀਜਾ। ਹੁੰਦੇ ਸੁਹਾ ਪਰ ਹਰੋ ਲਾਲ ਕਰੋ ਸ਼ਿੰਗਾਰ, ਆਵਣ ਜਾਣ ਵਿਸਰੇ ਗੁਰ ਸ਼ਬਦੀ ਵਿਚਾਰ। ਹੁਣ ਤੂੰ ਸੁਹਾਈ ਸੋਹਣੀ ਜਿਸ ਘਰ ਸਹਿਜ ਪਤਾਰ। ਨਾਨਕ ਸਾ ਤਨ ਰਾਵੀਏ ਰਾਵੇ ਰਾਵਣ ਹਾਰ। ਪੌੜੀ ਮੋਹ ਕੂੜ ਕੁਟੰਬ ਹੈ ਮਨਮੁਖ ਮੁਗਦਰਤਾ, ਹਮੇ ਮੇਰਾ ਕਰਮ ਇਸ ਸਾਥ ਨਾ ਲਿੱਤਾ। ਤੇਰੇ ਉੱਪਰ ਜਮਕਾਲ ਨਾ ਸੁਝੀ ਦੂਜੇ ਪਰਮਿਤਾ, ਫਿਰ ਵੇਲਾ ਹੱਥ ਨਾ ਵੀ ਜਮਕਾਲ ਵਸ ਕੀਤਾ। ਜਿਹਾ ਤੁਰ ਲਿਖ ਪਾਇਨ ਸੇ ਕਰਮ ਕਮਿਤਾ। ਸਲੋਕ ਮਹੱਲਾ ਤੀਜਾ। ਸਤੀਆਂ ਇਹ ਨਾ ਆਖਿਨ ਜੋ ਮੜੀਆਂ ਲਾਗ ਜਲਨ, ਨਾਨਕ ਸਤੀਆਂ ਜਾਣੀਆਂ ਜੇ ਵੀਰੇ ਝੋਟ ਮਰਨ। ਮਹੱਲਾ ਤੀਜਾ। ਕੀ ਸੋ ਸਤੀਆਂ ਜਾਣੀਆਂ ਕੀਲ ਸੰਤੋਖ ਰਹਿਣ, ਸੇਵਨ ਸਾਈ ਆਪਣਾ ਨਿਤੋ ਕਿਸਮਾਲਿਨ। ਮਹੱਲਾ ਤੀਜਾ। ਕੰਤਾਂ ਨਾਲ ਮਹੇਲੀਆਂ ਸਿਰਤੀ ਅੱਗ ਜਲਾਹੇ, ਜੇ ਜਾਣੇ ਫਿਰੇ ਆਪਣਾ ਤਾਂ ਤਨ ਦੁੱਖ ਸਹਾਏ। ਨਾਨਕ ਕੰਤ ਨ ਜਾਣੀ ਸੇ ਕਿਉਂ ਅੱਗ ਜਲਾਹੇ, ਭਾਵੇ ਜੀਵੋ ਕੇ ਮਰੋ ਦੂਰੋਂ ਹੀ ਭੱਜ ਜਾਏ। ਬੌੜੀ ਤੁਦ ਦੁੱਖ ਸੁੱਖ ਨਾਲ ਉਪਾਇਆ, ਲੇਖ ਕਰਤੇ ਲਿਖਿਆ, ਨਾਵੇਂ ਜੇਵੜ ਹੋਰ ਦਾਤ ਨਾਹੀਂ ਕਿਸ ਰੂਪ ਨਾ ਰਿਖਿਆ। ਨਾਮ ਕੋਠ ਦਾਨ ਹੈ ਗੁਰਮੁਖ ਮਨ ਵਸਿਆ, ਘਰ ਕਿਰਪਾ ਨਾਮ ਦੇਵ ਸੀ ਫਿਰ ਲੇਖ ਨਾ ਲਿਖਿਆ। ਸੇਵਕ ਪਾਏ ਸੇ ਜਨਮ ਲੇ ਜਿਨ ਹਰ ਜਪ ਜਪਿਆ। ਸਲੋਕ ਮਹਲਾ ਦੂਜਾ। ਜਿਨੀ ਚੱਲਣ ਜਾਣਿਆ ਸੇ ਕਿਉਂ ਕਰੇ ਵਿਥਾਰ, ਚੱਲਣ ਸਾਰ ਨ ਜਾਣੀ ਕਾਜ ਸਵਾਰਨ ਹਾਰ। ਮਹਲਾ ਦੂਜਾ। ਰਾਤ ਕਾਰਨ ਧਨ ਸੰਚੀਏ ਭਲਕੇ ਚੱਲਣ ਹੋਏ, ਨਾਨਕ ਨਾਲ ਨਾ ਚੱਲੀ ਫਿਰ ਪਛਤਾਵਾ ਹੋਏ। ਮਹਲਾ ਦੂਜਾ। ਬੱਧਾ ਚੱਟੀ ਜੋ ਪਰੇ ਨਾ ਗੁਣ ਅਪਕਾਰ, ਸੇਤੀ ਤੁਸੀਂ ਸਵਾਰੀਏ ਨਾਨਕ ਕਾਜ ਸਾਰ। ਮਹਲਾ ਦੂਜਾ। ਮਨ ਹੱਠ ਤਰਫ ਨਾ ਜੀਤੀ ਜੇ ਬਹੁਤਾ ਕਾਲੇ, ਤਰਫ ਜਿਨੇ ਸਤ ਪਾਉ ਦੇ ਜਨ ਨਾਨਕ ਸ਼ਬਦ ਵਿਚਾਰੇ। ਪੌੜੀ ਕਰਤੇ ਕਾਰਨ ਜਿਨ ਕੀਆ ਸੋ ਜਾਣੇ ਸੋਈ, ਆਪੇ ਸ੍ਰਿਸ਼ਟ ਉਪਾਇਨ ਆਪੇ ਫਨਗੋਈ, ਜੁਗ ਚਾਰੇ ਸਭ ਭਗਤ ਕੀ ਕਿਨ ਕੀਮਤ ਹੋਈ। ਸਤਿਗੁਰ ਏਕ ਵਖਾਲਿਆ ਮਨ ਤਨ ਸੁਖ ਹੋਈ ਗੁਰਮੁਖ ਸਦਾ ਸਲਾਹੀਏ ਕਰਤਾ ਕਰੇ ਸੋਈ। ਸਲੋਕ ਮਹਲਾ ਦੂਜਾ। ਜਿਨ ਭਉ ਤਿੰਨ ਨਾਹੀ ਭਉ ਮਚ ਭਉ ਨਿਵਾ ਨਾਨਕ ਇਹ ਪਟੰਤਰਾ ਚਿੱਤ ਦੀਵਾਨ ਗਿਆ। ਮਹਲਾ ਦੂਜਾ। ਤੁਰਤੇ ਕੋ ਤੁਰਤਾ ਮਿਲੇ ਉੱਤੇ ਕੋਠਾ ਜੀਵਤੇ ਕੋ ਜੀਵਤਾ ਮਿਲੇ ਮੂਏ ਕੋ ਮੂਆ ਨਾਨਕ ਤੋਂ ਸਲਾਹੀਏ ਜਿਨ ਕਾਰਨ ਕੀ ਆ ਪੌੜੀ ਸੱਚ ਧਿਆਨ ਸੇ ਸੱਚੇ ਗੁਰ ਸ਼ਬਦ ਵਿਚਾਰੀ ਹਉਮੈ ਮਾਰ ਮਨ ਨਿਰਮਲਾ ਹਰ ਨਾਮ ਉਰਧਾਰੀ ਕੋਠੇ ਮੰਡਵ ਮਾੜੀਆਂ ਲੱਗ ਪਏ ਗੁਵਾਰੀ ਜਿਨ ਕੀ ਤੁਸੀਂ ਨਾ ਜਾਣੀ ਮਨਮੁਖ ਗੁਵਾਰੀ ਜਿਸ ਬਜਾਏ ਸੁਭ ਸੀ ਸੱਚਿਆ ਕਿਆ ਜੰਤ ਵਿਚਾਰੀ। ਸਲੋਕ ਮਹਲਾ ਤੀਜਾ। ਕਾਮਣ ਤੋਂ ਸ਼ਿੰਗਾਰ ਕਰ ਜਾਂ ਪਹਿਲਾਂ ਕੰਤ ਮਨਾਏ ਮਤ ਸੀਜੀ ਕੰਤ ਨਾਵੀ ਐਵੇਂ ਵਿਰਥਾ ਜਾਏ। ਕਾਮਣ ਫਿਰ ਮਨ ਮਾਨਿਆ ਤਾਂ ਬਣਿਆ ਸ਼ਿੰਗਾਰ ਕਿਆ ਤੋਂ ਪਰਵਾਣਿਆ ਜਾਂ ਤੋਂ ਕਰੇ ਪਿਆਰ ਭਾਉ ਸ਼ਿੰਗਾਰ ਸੀ ਬੋਲ ਰਸ ਭੋਜਨ ਭਾਉ ਕਰੇ ਤਨ ਮਨ ਸੌਂਪੇ ਕੰਤ ਕੋ ਤੋਂ ਨਾਨਕ ਭੋਗ ਕਰੇ। ਮਹਲਾ ਤੀਜਾ। ਕਾਜਲ ਬੋਲ ਤੰਬੋਲ ਰਸਲ ਧਨ ਕੀ ਆ ਸ਼ਿੰਗਾਰ ਸੀ ਜੇ ਕਵਤ ਨਾ ਐਵੇਂ ਪਿਆ ਵਿਕਾਰ। ਮਹਲਾ ਤੀਜਾ। ਧਨ ਫਿਰ ਇਹ ਨਾਕਿਨ ਬਹਿਣ ਜੇ ਇਕੱਠੇ ਹੋਏ ਏਕ ਜੋਤ ਦੋਏ ਮੋਤੀ ਧਨ ਫਿਰ ਕਹੀਏ ਸੋਏ ਪੌੜੀ ਪੈ ਜਿਨ ਭਗਤ ਨਾ ਹੋਵੀ ਨਾਮ ਨਾ ਲੱਗੇ ਪਿਆਰ ਸਤਿਗੁਰੂ ਮਿਲੀਏ ਪਾਉ ਪਜੇ ਪੈ ਪਾਏ ਰੰਗ ਸਵਾਰ ਤਨ ਮਨ ਰਤਾ ਰੰਗ ਕਿਉਂ ਹਮੇ ਕ੍ਰਿਸ਼ਨਾ ਮਾਰ ਮਨ ਤਨ ਨਿਰਮਲ ਅਤਿ ਸੋਹਣਾ ਭੇਟਿਆ ਕ੍ਰਿਸ਼ਨ ਮਰਾਰ ਪਾਉ ਪਾਉ ਸਭ ਤਿਸਦਾ ਸੋ ਸੱਚ ਵਰਤੇ ਸੰਸਾਰ। ਸਲੋਕ ਮਹਲਾ ਪਹਿਲਾ। ਵਾਹ ਖਸਮ ਤੂੰ ਵਾਹ ਜਿਨ ਰਚ ਰਚਨਾ ਹਮ ਕੀਏ ਸਾਗਰ ਲੜ ਸਮੁੰਦਰ ਸਰ ਵੇਲ ਵਰਸ ਵਰਾ ਆਪ ਖੜੋਵੇ ਆਪ ਕਰੇ ਆਪਣੇ ਅਪਾ ਗੁਰਮੁਖ ਸੇਵਾ ਥਾਂ ਪਵੇ ਹਨੁਮਨ ਤਤ ਕੁਮਾ ਮਸਕਤ ਲੋ ਮਜੂਰੀਆਂ ਮੰਗ ਮੰਗ ਖਸਮੁੰਦਰਾ ਨਾਨਕ ਪੁਰਦਰ ਵੇ ਪਰਵਾ ਤੋਂ ਦਰਉਣਾ ਨਾਹੀ ਕੋ ਸੱਚਾ ਵੇ ਪਰਵਾ। ਮਹਲਾ ਪਹਿਲਾ। ਉਜਲ ਮੋਤੀ ਸੋਨੇ ਰਤਨਾ ਨਾਲ ਜੜਨ ਤਿੰਨ ਜਰ ਵੈਰੀ ਨਾਨਕਾ ਜੇ ਬੁੱਢੇ ਥੀਏ ਮਰਨ ਬੌੜੀ ਹਰ ਤਲਾਹੀ ਸਦਾ ਸਦਾ ਤਨ ਮਨ ਸੌਂਪ ਸ਼ਿੰਗਾਰ ਗੁਰ ਸ਼ਬਦ ਸੱਚ ਪਾਇਆ ਸੱਚਾ ਗਹਿਰ ਗੁਬੀਰ ਮਨ ਤਨ ਹਿਰਦੇ ਰਵ ਰਿਆ ਹਰ ਹੀਰਾ ਹੀਰ ਜਨਮ ਮਰਨ ਕਾ ਦੁੱਖ ਗਿਆ ਫਿਰ ਪਵੇ ਨਾ ਪੀਰ ਨਾਨਕ ਨਾਮ ਸਲਾਏ ਤੂੰ ਹਰ ਗੁਣੀ ਵੀਰ। ਸਲੋਕ ਮਹਲਾ ਪਹਿਲਾ। ਨਾਨਕ ਇਹ ਤਨ ਜਾਲ ਜਿਨ ਜਲੀਏ ਨਾ ਵਿਸਾਰਿਆ ਆਉਂਦੀ ਜਾਏ ਪਰਾਲ ਪਿੱਛੇ ਹੱਥ ਨੰਬੜੇ ਚਿੱਤ ਨਵੰਦੇ ਤਾਲ। ਮਹਲਾ ਪਹਿਲਾ। ਨਾਨਕ ਮਨ ਕੇ ਕੰਫਟਿਆ ਗੰਤ ਨਾ ਵੀ ਕਿਤੀ ਲਹਾਂ ਸੰਜਮ ਸਹਮ ਜਾ ਬਖਸ਼ੇ ਤਾਂ ਧੱਕਾ ਨਹੀਂ ਪੌੜੀ ਸੱਚਾ ਅੰਮ੍ਰਿਤ ਲਾਇਨ ਕਰ ਸਚ ਪਰਵਾਨ ਸਦਾ ਨੈ ਚਲ ਰਵ ਰਿਆ ਸੋ ਪੁਰਸ ਜਾਣ ਗੁਰ ਪ੍ਰਸਾਦੀ ਸੇਵੀਏ ਸਚ ਸਭ ਨਿਸਾਨ ਪੂਰਾ ਚਟ ਬਣਾਇਆ ਰੰਗ ਗੁਰਮਤਮਾਨ ਗਮ ਗੋਚਰ ਲਖੇ ਗੁਰਮੁਖ ਹਰਿਆਨ। ਸਲੋਕ ਮਹਲਾ ਪਹਿਲਾ। ਨਾਨਕ ਬਦਰਾ ਮਾਲਕਾ ਪੀਤੇ ਦਰਿਆਨ ਖੋਟੇ ਥਰੇ ਪਰਖਿਅਨ ਸਾਹਿਬ ਕੇ ਦੀਵਾਨ। ਮਹਲਾ ਪਹਿਲਾ। ਨਾਵਣ ਚੱਲੇ ਤੀਸੀ ਮਨ ਖੋਟੇ ਤਨ ਚੋਰ ਇੱਕ ਭਾਉ ਲੱਥੀ ਨਾਤਿਆ ਦੂਈ ਪਾਲ ਚੜੀਏ ਸਹੋਰ ਬਾਰ ਤੁਰਤੀ ਤੁੰਬੜੀ ਅੰਦਰ ਵਿੱਚ ਨਿਕੋਰ ਸਾਧ ਭਲੇ ਅਨਾਤਿਆਂ ਚੋਰਸ ਚੋਰਾਂ ਚੋਰ ਪੌੜੀ ਆਪੇ ਹੁਕਮ ਚਲਾਈਦਾ ਜਗ ਧੰਦੇ ਲਾਇਆ ਇਸ ਆਪੇ ਹੀ ਆਪ ਲਾਇਨ ਗੁਰ ਤੇ ਸੁਖ ਪਾਇਆ ਜੈ ਚ ਏ ਮਨ ਧਾਮਨਾ ਗੁਰ ਠਾਕਰ ਹਾਇਆ ਨਾਵੇਂ ਨੇ ਸਭ ਲੋਚਦੀ ਗੁਰਮਤੀ ਪਾਇਆ ਤੁਰ ਲਿਖਿਆ ਮਿਟ ਨ ਸਕੇ ਜੋ ਹਰ ਲਿਖਿਆ ਪਾਇਆ। ਸਲੋਕ ਮਹਲਾ ਪਹਿਲਾ। ਦੋਵੇਂ ਦੀਵੇਂ ਚੌਦਾਂ ਹਟ ਨਾਲੇ ਜੇਤੇ ਜੀਵ ਕੀਤੇ ਵਣਜਾਰੇ ਖੁੱਲ੍ਹੇ ਹੱਟ ਹੁਆ ਵਪਾਰ ਜੋ ਪੁੰਸੇ ਸੋ ਝੱਲਣ ਹਾਰ ਧਰਮ ਦਲਾਲ ਪਾਏ ਨਿਸ਼ਾਨ ਨਾਨਕ ਨਾਵਾਂ ਲਹਾ ਪਰਵਾਨ ਘਰ ਆਏ ਵਜੀ ਵਧਾਈ ਸੱਚ ਨਾਮ ਕੀ ਮਿਲੇ ਵਡਿਆਈ। ਮਹਲਾ ਪਹਿਲਾ। ਰਾਤੀ ਹੋਣ ਕਾਲੀਆਂ ਸੋ ਪੈਂਦਾ ਸੇਵਨ ਨਿਉ ਬੱਗਾ ਤਪੇ ਘਣਾ ਕਾਲੀਆਂ ਕਾਲੇ ਵਨ ਅੰਧੇ ਅਗਲੀ ਬਾਹਰੇ ਮੂਰਖ ਅੰਧ ਗਿਆਨ ਨਾਨਕ ਨਗਰੀ ਬਾਹਰੇ ਕਵੇ ਨਾ ਪਾਵੇ ਮਾਣ ਪੌੜੀ ਕਾਇਆ ਕੋਟ ਜਾਇਆ ਹਰ ਸੱਚੇ ਆਪੇ ਇੱਕ ਦੂਜੇ ਪਾਏ ਖੁਆਇਨ ਹਮੇ ਵਿੱਚ ਵਿਆਪੇ ਇਹੋ ਮਨਸ ਜਨਮ ਦਲੰਬ ਸਾ ਮਨਮੁਖ ਸੰਤਾਪੇ ਜਿਸਾ ਵਜਾਏ ਸਭ ਸੀ ਜਿਸ ਸਤਿਗੁਰ ਥਾਪੇ ਸਭ ਜਗ ਖੇਲ ਰਚਾਇਨ ਸਭ ਵਰਤੇ ਆਪੇ। ਸਲੋਕ ਮਹਲਾ ਪਹਿਲਾ। ਚੋਰਾਂ ਯਾਰਾਂ ਗੱਡੀਆਂ ਕੁੱਟਣੀਆਂ ਦੀਵਾਨ ਵਿਦਾਨਾਂ ਕੀ ਦੋਸਤੀ ਵਿਦਾਨਾਂ ਸੁਖਾਣ ਸਿਫਤੀ ਸਾਧਨਾ ਜਾਣੀ ਸਦਾ ਵਸੇ ਸ਼ੈਤਾਨ ਗਨ ਹੁਣ ਚੰਦਨ ਖੋਲੀਏ ਪੀ ਈ ਸਾਹੂ ਸਿਉਂਪਾਣ ਨਾਨਕ ਕੂੜੇ ਚਟੀਏ ਕੂੜਾ ਧਣੀਏ ਮਾਣ ਕੂੜਾ ਕੱਪੜੇ ਚਟੀਏ ਕੂੜਾ ਪਹਿਨਣ ਮਾਣ ਮਤਲਬ ਪਹਿਲਾਂ ਬਾਂਗਾ ਬੁਰਗੂ ਸਿੰਘੀਆਂ ਨਾਲੇ ਮਿਲੀ ਕਲਾਣ ਇੱਕ ਦਾਤ ਇੱਕ ਮੰਗਤੇ ਨਾਮ ਤੇਰਾ ਪਰਵਾਨ ਨਾਨਕ ਜਿਨੀ ਸੁਣ ਕੇ ਮੰਨਿਆ ਹੋ ਤਨਾ ਵਿਟੋ ਕਰਵਾਣ ਪੌੜੀ ਮਾਇਆ ਮੋਹ ਸਭ ਕੂੜ ਹੈ ਕੂੜ ਹੋਇਆ ਗਿਆ ਤੂੰ ਹਮੇ ਝਗੜਾ ਪਾਇਨ ਝਗੜੇ ਜਗ ਹੋਇਆ ਗੁਰਮੁਖ ਝਗੜ ਚੁਕਾਇਨ ਇੱਕੋ ਰਵ ਰਿਹਾ ਸਭ ਆਤਮ ਰਾਮ ਪਛਾਣਿਆ ਪੌਜਰ ਧਰ ਗਿਆ ਜੋਤ ਸਮਾਣੀ ਜੋਤ ਵਿੱਚ ਹਰ ਨਾਮ ਸਮਾਇਆ ਸਰੋਤ ਮਹੱਲਾ ਪਹਿਲਾ ਸਤਿਗੁਰੂ ਪੀਖਿਆ ਦੇ ਮੈਂ ਤੁਸ ਮਰਦ ਤਾਰ ਹੋਮੇ ਗਰਵ ਨਿਵਾਰੀਏ ਕਾਮ ਕਰੋ ਰੰਕਾਰ ਲਾਭ ਲਉਂ ਪਰ ਜਾਲੀਏ ਨਾਮ ਲੈ ਉਦਾਰ ਅਹਿਨਸ ਨਵਤਨ ਨਿਰਮਲਾ ਮਹਿਲਾ ਕਵਨ ਹੋਏ ਨਾਨਕ ਇਹ ਵਿਦ ਛੁਟੀਏ ਨਜ਼ਰ ਤੇਰੀ ਸਗੋਏ ਮਹੱਲਾ ਪਹਿਲਾ ਇੱਕੋ ਕੰਤ ਜਮਾਈਆਂ ਜਿੱਤੀ ਡਰ ਖੜੀਆਂ ਨਾਨਕ ਕੰਤੇ ਰਤੀਆਂ ਪੁੱਛੇ ਬਾਤੜੀਆਂ ਮਹੱਲਾ ਪਹਿਲਾ ਸਭੇ ਕੰਤੇ ਨਰਤੀਆਂ ਮੈਂ ਦੁਆਗਨ ਕਿਤ ਮੈਂ ਤਾਂ ਅਵਗਣੇ ਤੜੇ ਖਸਮ ਫੇਰੇ ਚਿੱਤ ਮਹੱਲਾ ਪਹਿਲਾ ਹਾਂ ਬਲਿਆਰੀ ਚਿਨਕੋ ਸਿਰਤ ਜਿਨਾਂ ਦੇ ਵਾਤ ਸਭ ਰਾਤੀ ਸੁਆਗਣੀ ਇੱਕ ਮੈਂ ਦੁਆਗਨ ਰਾਤ ਪੌੜੀ ਦਰ ਮੰਗਤ ਜਾਚੇ ਦਾਨ ਹਰ ਦੀਏ ਕਿਰਪਾ ਕਰ ਗੁਰਮੁਖ ਲੇ ਮਿਲਾਏ ਜਨ ਪਾਵੇ ਨਾਮ ਹਰ ਅਨਹਦ ਸ਼ਬਦ ਜਾਏ ਜੋਤੀ ਜੋਤ ਤਰ ਹਿਰਦੇ ਹਰ ਗੁਣ ਗਾਏ ਜੈ ਜੈ ਸ਼ਬਦ ਹਰ ਜਗ ਮੈਂ ਵਰਤੇ ਆਪ ਹਰ ਸੇਤੀ ਪ੍ਰੀਤ ਕਰ ਸਲੋਕ ਮਹਲਾ ਪਹਿਲਾ ਜਿਨੀ ਨਾ ਪਾਇਓ ਪ੍ਰੇਮ ਰਸ ਕੰਤ ਨਾ ਪਾਇਓ ਸਾਉ ਸੁੰਝੇ ਕਰ ਕਾ ਆਉਣਾ ਜਿਉਂ ਆਇਆ ਤਿਉਂ ਜਾਓ ਮਹਲਾ ਪਹਿਲਾ ਸੌਣ ਉਲਾਮੇ ਦਿਨੇ ਕੇ ਰਾਤੀ ਮਿਲਣ ਸੰਤ ਸਿਰਫ ਸਲਾਉਣ ਛੱਡ ਕੇ ਕਰੰਗੀ ਲੱਗਾ ਹੰਸ ਫਿਟ ਵਿਆ ਜੀਵਿਆ ਜਿਤ ਖਾਇਆ ਵਧਾਇਆ ਪੇਟ ਨਾਨਕ ਸੱਚੇ ਨਾਮ ਬਿਨ ਸਭੋ ਦੁਸ਼ਮਣੀ ਹੇਤ ਪੌੜੀ ਢਾਡੀ ਗੁਣ ਗਾਵੇ ਨਿਤ ਜਨਮ ਸਵਾਰਿਆ ਗੁਰਮੁਖ ਸੇਵ ਸਲਾਹੇ ਸੱਚਾ ਵਿਧਾਰਿਆ ਕਰ ਦਰ ਪਾਵੇ ਮੈਲ ਨਾਮ ਪਿਆਰਿਆ ਗੁਰਮੁਖ ਪਾਇਆ ਨਾਮ ਹੋ ਗੁਰ ਕੋ ਵਾਰਿਆ ਤਾ ਤੂੰ ਤੂੰ ਆਪ ਸਵਾਰੇ ਆਪ ਸਿਰਜਨ ਹਾਰਿਆ ਸਲੋਕ ਮਹਲਾ ਪਹਿਲਾ ਦੀਵਾ ਵਲੇ ਮੇਰਾ ਜਾਏ ਵੇਦ ਪਾਠ ਮਤ ਪਾਪਾਂ ਖਾਏ ਉਗਵੇਂ ਸੁਰ ਨਾ ਜਾਪੇ ਚੰਦ ਜੇ ਗਿਆਨ ਪ੍ਰਗਾਸ ਗਿਆਨ ਮਟੰਤ ਵੇਦ ਪਾਠ ਸੰਸਾਰ ਕੀ ਕਾਰ ਪੜ ਪੜ ਪੰਡਿਤ ਕਰੇ ਵਿਚਾਰ ਬਿਨ ਦੂਜੇ ਸਭ ਹੋਏ ਇੱਕ ਵਾਰ ਨਾਨਕ ਗੁਰਮੁਖ ਉਤਰ ਇਸ ਪਾਰ ਮਹੱਲਾ ਪਹਿਲਾ ਸ਼ਬਦੇ ਸਾਧਨ ਆਇਓ ਨਾਮ ਗੋ ਪਿਆਰ ਰਸਨਾ ਫਿੱਕਾ ਬੋਲਣਾ ਇਤਨੇ ਤੋਂ ਹੋਏ ਇੱਕ ਵਾਰ ਨਾਨਕ ਭਏ ਕਿਰਤ ਕਮਾਵਣਾ ਕੋਈ ਨਾ ਮੇਟਣ ਹਾਰ ਪੌੜੀ ਜੇ ਪ੍ਰਭੂ ਸਲਾਹੇ ਆਪਣਾ ਸੋ ਸੋਭਾ ਪਾਏ ਹਉਮੈ ਵਿੱਚੋਂ ਦੂਰ ਕਰ ਸੱਚ ਮਨ ਵਸਾਏ ਸੱਚ ਬਾਣੀ ਗੁਣ ਕਿਰੇ ਸੱਚਾ ਸੁਖ ਪਾਏ ਮੈਂ ਮੇਲ ਪਿਆ ਸ੍ਰੀ ਮਿਸ਼ਨੀਆ ਗੁਰ ਪੁਰਖ ਮਿਲਾਏ ਮਨ ਮਹਿਲਾ ਇਵ ਸ਼ੁੱਧ ਹੈ ਹਰ ਨਾਮ ਤੇ ਆਏ ਮਸਲੋਕ ਮਹਲਾ ਪਹਿਲਾ ਕਾਇਆ ਕੁਮਲ ਫੁੱਲ ਗੁਣ ਨਾਨਕ ਗੁਪਸਮਾਲ ਇੰਨੀ ਫੁੱਲੀ ਰੌਂਕਰੇ ਅਵਰ ਕੇ ਚੁਣਿਆ ਡਾਲ ਮਹਲਾ ਦੂਜਾ ਨਾਨਕ ਤਿੰਨਾ ਬਸੰਤ ਜਿਨ ਕਰ ਵਸਿਆ ਕੰਤ ਜਿਨ ਕੇ ਕੰਤ ਦਿਸਾ ਪੁਰੀ ਸੈਨ ਸੀ ਫਿਰ ਲਹੰਤ ਪੌੜੀ ਆਪੇ ਬਖਸ਼ੇ ਦਇਆ ਕਰ ਗੁਰੂ ਸਤਿਗੁਰੂ ਵਚਨੀ ਅੰਨ ਦਿਨ ਸੇਵੀ ਗੁਣ ਰਵਾਂ ਮਨ ਸੱਚੇ ਰਚਨੀ ਪ੍ਰਭੂ ਮੇਰਾ ਬੇਅੰਤ ਅੰਤ ਕਿਨੇ ਨਾ ਲਖਨੀ ਸਤਿਗੁਰੂ ਚਰਨੀ ਲੱਗਿਆ ਹਰ ਨਾਮ ਨਿਤ ਜਪਨੀ ਜੋ ਚੀ ਸੋਹਲ ਪਾਈ ਸੀ ਸਭ ਘਰੇ ਵਿੱਚ ਜਚਨੀ ਸਲੋਕ ਮਹਲਾ ਪਹਿਲਾ ਪਹਿਲ ਬਸੰਤੇ ਆਗਮਨ ਪਹਿਲਾ ਮੌਲਿਓ ਸੋਏ ਜਿਤ ਮੌਲੀਏ ਸਭ ਮੌਲੀਏ ਕਿਸੇ ਨੂੰ ਮੌਲਿਓ ਕੋਏ ਮਹਲਾ ਦੂਜਾ ਪਹਿਲ ਬਸੰਤੇ ਆਗਮਨ ਇਸਕਾ ਕਰੋ ਵਿਚਾਰ ਨਾਨਕ ਤੋਂ ਸਰਾਈਏ ਜੇ ਸਭ ਸੇ ਦੇ ਆਧਾਰ ਮਹਲਾ ਦੂਜਾ ਮਿਲ ਇਹ ਮਿਲਿਆ ਨਾ ਮਿਲੇ ਮਿਲੇ ਮਿਲਿਆ ਜੇ ਹੋਏ ਅੰਤਰ ਆਤਮੇ ਜੋ ਮਿਲੇ ਮਿਲਿਆ ਕਹੀਏ ਸੋਏ ਪੌੜੀ ਹਰ ਹਰ ਨਾਮ ਸਲਾਹੀਏ ਸੱਚ ਘਰ ਕਮਾਵੇ ਦੂਜੀ ਘਰੇ ਲੱਗਿਆ ਫਿਰ ਜੋਨੀ ਪਾਵੇ ਨਾਮ ਰਤਿਆ ਨਾਮ ਪਾਈਏ ਨਾਮੇ ਗੁਣ ਗਾਵੇ ਗੁਰ ਕੇ ਸ਼ਬਦ ਸਲਾਹੀਏ ਹਰ ਨਾਮ ਸਮਾਵੇ ਸਤਿਗੁਰ ਸੇਵਾ ਸਫਲ ਹੈ ਸੇਵੀ ਇਹ ਫਲ ਪਾਵੇ ਸਲੋਕ ਮਹਲਾ ਦੂਜਾ ਕਿਸੀ ਕੋਈ ਕੋਈ ਮੋਂਝੇ ਨੀ ਮਾਣੇ ਇੱਕ ਤੋਂ ਕਿਉਂ ਨਾ ਫਰੀਜੇ ਹੋਏ ਰੋਏ ਸੋ ਅਲੱਗ ਚਿਤ ਨਾ ਆਵੇ ਮਹਲਾ ਦੂਜਾ ਜਾਂ ਸੁਖਤਾ ਸੋ ਰਾਵੀਏ ਦੁੱਖ ਵੀ ਸੰਭਾਲੀਓ ਨਾਨਕ ਸਿਆਣੀਏ ਉਹ ਕੰਤ ਮਿਲਾਵਾ ਹੋਏ ਪੌੜੀ ਕਿਉਂ ਕਿਉਂ ਹੋ ਕਿਆ ਸਲਾਹੀ ਕਿਰਮ ਜੰਤ ਵੱਡੀ ਤੇਰੀ ਵਡਿਆਈ ਤੂੰ ਗਮ ਲਿਆਰ ਗਮੇ ਆਪ ਲਿਓ ਮਿਲਾਈ ਮੈਂ ਤੁਝ ਬਿਨ ਬੇਲੀ ਕੋਨੇ ਤੂੰ ਅੰਤ ਸਿਖਾਈ ਜੋ ਤੇਰੀ ਸਰਨਾਸੀ ਤਿੰਨ ਲਿਓ ਛਡਾਈ ਨਾਨਕ ਵੇ ਪਰਵਾਹ ਹੈ ਤਿਸ ਤਿਲ ਨਾ ਸਮਾਈ ਰਾਸ ਬਾਣੀ ਸ੍ਰੀ ਕਬੀਰ ਜੀਓ ਤਥਾ ਸਭਨਾ ਭਗਤਾਂ ਕੀ ਕਬੀਰ ਕੇ ਇੱਕੋਂਕਾਰ ਸਤਿਗੁਰ ਪ੍ਰਸਾਦ ਅਵਤਾਰ ਆਏ ਕਹਾਂ ਤੁਮ ਕੀਨਾ ਰਾਮ ਕੋ ਨਾਮ ਨਗਰ

ਰਬੀ ਦਾਸ ਜੀ ਹੋ ਕੀ ਇੱਕ ਓਂਕਾਰ ਸਤਿਗੁਰ ਪ੍ਰਸਾਦ ਹੈ ਕਿ ਸਾਧ ਸੁਹਾਗਣ ਜਾਣੇ ਤਜਬ ਮਨ ਸੁਖ ਰਲਿਆ ਮਨ ਤਨ ਮਨ ਦੇ ਨੰਤਰ ਰੱਖੇ ਅਵਰਾ ਦੇਖ ਨ ਸੁਣੇ ਅਪਾਕੇ ਸੋ ਕੰਤ ਜਾਣੇ ਪੀਰ ਪਰਾਈ ਜਾ ਕੇ ਅੰਤਰ ਦਰ ਨ ਪਾਈ ਰਹਾ ਦੁਖੀ ਦਾਗਣ ਦੋਏ ਭਗਹੀਨੀ ਜਿਨ ਨਾ ਨਿਰੰਤਰ ਭਗਤ ਨਹੀਨੀ ਪਰ ਸਲਾਟਕਾ ਪੰਥ ਦੇ ਲਾ ਸੰਕ ਨ ਸਾਤੀ ਗਵਨ ਅਕੇਲਾ ਦੁਖੀਆ ਦਰਦ ਵੰਸ਼ ਧਰਾਇਆ ਬਹੁਤ ਪਿਆਰ ਸਿਵਾ ਨ ਪਾਇਆ ਕਹਿ ਰਵਿਦਾਸ ਸੰਤ ਪ੍ਰਭ ਤੇਰੀ ਜਿਉਂ ਜਾਣੋ ਤੂੰ ਕਰ ਗਲਤ ਮੇਰੀ ਸੁਹੀ ਜੋ ਦਿਨ ਆਵੇ ਸੋ ਦਿਨ ਜਾਹੀ ਕਰਨਾ ਕੁਛ ਰਹਿਣ ਫਿਰ ਨਾਹੀ ਸੰਗ ਚਲਤ ਹੈ ਹਮ ਵੀ ਚੱਲਣਾ ਦੂਰ ਗਵਨ ਸਿਰ ਉੱਪਰ ਮਰਨਾ ਕਿਆ ਤੂੰ ਸੋਇਆ ਜਾਗ ਹੀ ਆਨਾ ਤੈ ਜੀਵਨ ਜਗ ਸੱਚ ਕਰ ਜਾਨਾ ਰਹਾਉ ਜਿਨ ਜੀਓ ਦੀਆ ਸੇਰੀ ਚਮਰਾਵੇ ਸਭ ਕਟ ਵਿਚਰ ਹਾਟ ਚਲਾਵੇ ਕਰ ਬੰਦਗੀ ਛਾੜ ਮੈਂ ਮੋਰਾ ਹਿਰਦੇ ਨਾਮ ਸਵਾਰ ਸਵੇਰਾ ਜਨਮ ਸਰਾਨੋ ਬੰਥ ਨ ਸਵਾਰਾ ਸਾਂਝ ਭਰੀ ਦੈਦ ਚੰਦਿਆਰਾ ਕਹਿ ਰਵਿਦਾਸ ਨਿਧਾਨ ਦਵਾਨੇ ਕੀਰਤ ਨਾਏ ਦੁਨੀਆਂ ਫਨ ਖਾਨੇ ਤੂਰੀ ਉੱਚੇ ਮੰਦਰ ਸਾਲ ਰਸੋਈ ਇੱਕ ਰੀ ਪੁਨ ਰਹਿ ਨ ਹੋਈ ਇਹ ਸਨ ਐਸਾ ਜੈਸੇ ਘਾਸੀ ਕਾ ਟਾਟੀ ਜਲ ਗਿਓ ਘਾਸ ਰਲ ਗਇਓ ਮਾਟੀ ਰਾਓ ਭਾਈ ਬੰਧ ਕੁਟੇਂਬ ਸਵੇਰਾ ਉਹ ਗਈ ਲਾਗੇ ਕਾਲ ਸਵੇਰਾ ਧਰਤੀ ਨਾਹਰ ਉਰੇ ਤਨ ਲਾਗੀ ਉਹ ਤੋਂ ਭੂਤ ਭੂਤ ਕਰ ਭਾਗੀ ਕਹਿ ਰਵਿਦਾਸ ਸਵੇ ਜਗ ਲੁਕਿਆ ਹਮ ਤੋਂ ਇੱਕ ਰਾਮ ਕਹਿ ਛੁਟਿਆ ਇੱਕ ਓਂਕਾਰ ਸਤਿਗੁਰ ਪ੍ਰਸਾਦ ਰਾਜਸੀ ਬਾਣੀ ਸ਼ੇਖ ਫਰੀਦ ਜੀ ਕੀ ਤਪ ਤਪ ਤੁਲੇ ਤਪ ਤਪ ਲੋਏ ਲੋਏ ਹੱਥ ਮਰੋ ਰੋ ਬਾਵਲ ਸੋਈ ਸੋ ਸੋ ਲੋ ਰੋ ਤੈਸੇ ਮਨ ਕੀਆ ਕੀ ਰੋਸ ਮੁਜਬ ਗਨ ਸੈ ਨਾਹੀ ਦੋਸ ਤੇ ਸਾਹਿਬ ਕੀ ਮੈਂ ਸਾਰ ਨਾ ਜਾਣੀ ਜੋਵਨ ਕੋਈ ਪਾਸੇ ਪੁਛਤਾਨੀ ਰਹੋ ਕਾਲੀ ਕੋਈ ਤੂੰ ਕੀਤ ਗੁਣ ਕਾਲੀ ਆਪਣੇ ਪ੍ਰੀਤਮ ਕੇ ਹੋਵੇ ਰਹੇ ਜਾਲੀ ਬਿਰਾ ਵੀ ਹੋਣ ਕਤੇ ਸੁਖ ਪਾਏ ਜਾਂ ਹੋਏ ਕਿਰਪਾਲ ਤਾਂ ਪ੍ਰਭੂ ਹੀ ਲਾਏ ਵਿਜਣ ਖੂਹੀ ਮੰਦ ਤੇਲੀ ਨਾ ਕੋ ਸਾਸੀ ਨਾ ਕੋ ਬੇਲੀ ਕਰ ਕਿਰਪਾ ਪ੍ਰਭ ਸਾ ਸੰਗ ਮੇਲੀ ਜਾਂ ਫਿਰ ਦੇਖਾਂ ਤਾਂ ਮੇਰਾ ਅੱਲਾ ਬੇਲੀ ਵਾਟ ਮਾਰੀ ਕਰੀ ਉਡੇਣੀ ਕੰਨੋ ਤਿੱਖੀ ਬਹੁਤ ਆਉਣੀ ਉਸ ਉੱਪਰ ਹੈ ਮਾਰਗ ਮੇਰਾ ਸਿੱਖ ਫਰੀਦਾ ਪੰਥ ਕੁਮਾਰ ਸਵੇਰਾ ਤੂਹੀ ਲਲਤ ਬੇੜਾ ਮੰਦਨ ਸਕਿਓ ਬੰਧਨ ਕੀ ਵੇਲਾ ਪਰ ਸਰਬਰ ਜਬ ਉਸਨੇ ਤਬ ਕਰਨ ਦੁਹੇਲਾ ਹਾਥ ਨਾ ਲਾਇਕ ਸੰਭੜੇ ਚਲ ਜਾ ਸੀ ਟੋਲਾ ਰਾਵ ਏਕ ਆਪਣੇ ਪਦਲੀ ਸੋ ਕੇਰੇ ਬੋਲਾ ਦੁੱਧਾਂ ਥਣੀ ਲਾਵੀ ਫਿਰ ਹੋਏ ਨਾ ਮੇਲਾ ਕਹਿ ਫਰੀਦ ਦੇ ਲਿਓ ਸੋ ਆ ਲਾਈ ਸੀ ਹਾਂਸ ਚਲ ਸੀ ਡੁੰਮਣਾ ਇਹ ਤਨ ਤੇਰੀ ਖੀਸੀ ਇੱਕ ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲ ਮੂਰਤ ਜੁਨੀ ਸਹਿਬੰ ਗੁਰ ਪ੍ਰਸਾਦ ਰਾਗ ਬਿਲਾਵਲ ਮਹੱਲਾ ਪਹਿਲਾ ਚੌਕ ਦੇ ਘਰ ਪਹਿਲਾ ਚੌਕ ਦੇ ਘਰ ਪਹਿਲਾ ਤੂੰ ਸੁਲਤਾਨ ਕਹਾਂ ਮੀਆਂ ਤੇਰੀ ਕਮਨੋ ਡਾਈ ਜੋ ਤੂੰ ਦੇ ਸੁੱਖਾਂ ਸਾਹਮਣੇ ਮੂਰਖ ਨਾ ਜਾਈ ਤੇਰੇ ਗੁਣ ਗਾਵਾਂ ਦੇਵ ਜਾਈ ਜੈਸੇ ਸੱਚ ਮੇ ਰੋ ਰਜਾਈ ਰਹੋ ਜੋ ਕੁਛ ਹੋਆ ਸਭ ਕੁਛ ਤੁਸੇ ਤੇਰੀ ਸਭ ਸੁਣਾਈ ਤੇਰਾ ਅੰਤ ਨਾ ਜਾਣਾ ਮੇਰੇ ਸਾਹਿਬ ਮਹਿੰਦਲਾ ਕਿਆ ਚਿਤਰਾਈ ਕਿਆ ਹੋ ਕਥੀ ਕਥੇ ਕਰ ਦੇਖਾਂ ਮੈਂ ਕਥਨਾ ਕਥਨਾ ਜਾਈ ਜੋ ਤੁਧ ਪਾਵੇ ਸੋਈ ਆਖਾਂ ਤਿਲ ਤੇਰੀ ਵਡਿਆਈ ਇੱਥੇ ਕੁੱਕਰੋਂ ਬਗਾਨਾ ਭੌਕਾਂ ਏ ਸੰਤਾਈ ਭਗਤ ਹੀ ਨਾਨਕ ਜੇ ਹੋਗਾ ਤਾਂ ਖਸਮੇ ਨਾਉ ਨਾ ਜਾਈ ਬਲਾਵਲ ਮਹੱਲਾ ਪਹਿਲਾ ਮਨ ਮੰਦਰ ਧਨ ਵੇਸ ਕਲੰਦਰ ਕਟਵੀ ਤੀਰਥ ਨਾਵਾਂ ਏਕ ਸ਼ਬਦ ਮੇਰੇ ਪ੍ਰਾਣ ਵਸਤੈ ਬਣ ਜਮ ਨਾਵਾਂ ਮਨ ਬੇਦਿਆ ਦਿਆਲ ਚੇਤੀ ਮੇਰ ਮਾਏ ਕੌਣ ਜਾਣੇ ਪੀਰ ਪਰਾਈ ਹਮਨੇ ਚਿੰਤ ਵਰਾਈ ਰਾਓ ਰਾਮ ਗੋਚਰ ਲਖ ਪਰ ਚਿੰਤਾ ਕਰੋ ਹਮਾਰੀ ਜਲ ਥਲ ਮੇਰ ਪ੍ਰਭੂ ਲੈਣਾ ਧੜਕੜ ਜੋ ਤੁਮਾਰੀ ਸਿੱਖ ਮਤ ਸਬੁੱਧ ਤੁਮਾਰੀ ਮੰਦਰ ਛਾਵਾਂ ਤੇਰੇ ਤੁਝ ਬਿਨ ਆਪਣਾ ਜਾਣਾ ਮੇਰੇ ਸਹਿਬਾ ਗੁਣ ਗਾਵਾਂ ਨੇ ਤੇਰੇ ਜੀ ਜਾਂ ਸਭ ਸਰਨ ਤੁਮਾਰੀ ਸਰਬ ਚਿੰਤ ਪਾਸੇ ਜੋਤ ਪਾਵੇ ਸੋਈ ਚੰਗਾ ਇੱਕ ਨਾਨਕੀ ਅਰਦਾਸੇ ਬਿਲਾਵਲ ਮਹੱਲਾ ਪਹਿਲਾ ਆਪੇ ਸ਼ਬਦ ਆਪੇ ਨਿਸ਼ਾਨ ਆਪੇ ਸੁਰਤਾ ਆਪੇ ਜਾਨ ਆਪੇ ਕਰ ਵੇਖੇ ਤਾਂ ਤੂੰ ਦਾਤਾ ਨਾਮ ਪ੍ਰਵਾਨ ਐਸਾ ਨਾਮ ਨਿਰੰਜਨ ਦਿਓ ਹੋਂ ਜਾਚਕ ਤੂੰ ਲਖ ਪਿਓ ਰਹੁ ਮਾਇਆ ਮੋਹ ਧਰਕ ਕਿਨਾਰ ਹੁੰਡੀ ਕਾਮਣ ਕਾਮਣ ਹਾਰ ਰਾਜ ਰੂਪ ਝੂਠਾ ਵਿਚਾਰ ਨਾ ਮਿਲੇ ਚਾਨਣ ਦਿਹਾਰ
चख चोटी से सानी कोए बाप दिसे वे जात न होए एक को डाही ओ कोए करता करे करावे सोए शब्द मोए मन मन ते मारिया ठाकरे मन साचे तारिया अवर न सूजे गुर को वारिया नानक नाम रते निस्तर बलावल मन लभला गुर बचनी मन चैत्याने हर के रंग रता मन माने मन मत परम भूले मोराने हर बिन को रहिए गुर शब्द पिछाने बिन दर्शन कैसे जीव मेरी माई हर बिन जीरा रह न सके खिन सतगुरु बुझ बजाई रहो मेरा प्र विसरे हो मरो दुखाली सात विराज जप्यो अपने हर पाली सद बिरागन राम निहाली जब अब जाने गुरमकार नाले सत कथा कहिए हे गुर पाए प्रभु का मंगोचर दे दिखाई बिन गुर करनी क्या कार कमाई हो मीन हेठ चले गुरु जब समाये मर्मक विचरे को टीरास गुरमुख नाम मिले शबाश हर कृपा तारी दासन दास नानक हर नाम तन रास लावल मन लतीजा कर भला एकों कर सतगुरु प्रसाद तरिक तरिक खाया तरिक तरिक सोया तरिक तरिक कपड़े रंग च अंग चढ़ाया तरिक शरीर को टंब सच जित हुण खसम न पाया पौड़ी चुटकी फिर हाथ न आवे हला जन्म गवाया दूजा पावन दे लेव लागण जिन हर के चरण विसारे जग जीवन दाता जन सेवक तेरे तिनके दे तिनके ते दुख निवारे राव तू दयाल दयापत दाता क्या जंत विचारे मुक्त बंद सब टीके हुए ऐसा सुखाने गुरमुख हुए सो मुक्त कहिए मनमुख बंद विचारे जो जन मुक्त जिस कुलव लागी सदा रहे हर नाले तिनकी गहन गत कही न जाए सच्चे आप सवारे परम पराने से मनमुख कहिए नारवार न पारे जिसनु नजर करे सो जन पाए गुर का शब्द माले अब जन माया महे निस्तारे नानक पाग होवे जिस मस्तक काले मार विदारे बिलावल लतीजा तल क्यों तो लिया जाए दूजा होए तां सो जी पाए इसके दूजा नाही कोई तिसकी कीमत की क्यों होए गुर प्रसाद वसे मन आए ता को जाए दुविधा जाए रहो आप सराफ किस्वती लाए आपे परखे आप चलाए आपे तोले पूरा होए आपे जाने को सोए माया का रूप सब किसके होए जिसनु मेले सो निर्मल होए जिसनु लाए लगे किस आए सब सच दिखाले ता सच समाए आपे लिवलात है आपे आपे लिवलात है आपे आप बजाए आपे जापे आपे सतगुरु शब्द है आपे नानक आस सुनाए आपे बिलावल मल तीजा सैब ते सेव ते सेव साहेब ते क्या को कहे बहाना ऐसा एक तेरा खेल बनया है सब में एक समाना सतगुरु परचे हर नाम समाना जिस कर्म होए सो सतगुरु पाए अंदन लागे चाहे ध्याना क्या कोई तेरी सेवा करे क्या को करे वो माना जापनी जोत खिंचे ता सुहा तू स्वामी तब कोई करो दिखा विखे आना आपे गुरु चेला है आपे आपे गुनी निदाना ज्यो आप चलाए तेने कोई चाले ज्यो हर भगवान कहत नानक तू साचा सहब कौन जाने तेरे कामा इगना करमे दे वड्याई तू भरम पवे अभिमाना बुलावल महला तीजा पूरा ठाट बनाया पूरे वेखो एक समाना इस परपंच में सच की सच नाम की उडाई मत को तरो गमाना सतगुरु की जिसनु मत आवे सो सतगुरु में समाना ए वाणी जो जिया जाने तो संते रहे हर नामा राव क्यों जुगा का हुण निवेदा नर मुनखा नु एक निदाना जत संयम की तो न जुगा का धर्म है कल में कीत हर नामा जुग जुग आपो अपना धर्म है सोध देखो वेद पुराना गुरमुख जिनी त्याया हर हर जग ते पूरे परवाना कहत नानक सचे सो प्रीत लाए चुके मन बमाना कहत सुनत सवे सुख पावे मान चम पाहे निदाना बिलावल महला तीजा गुरमुख प्रीत जिसनु आपे लाए एक कर बिलावल गुर शब्द सुहाए मंगलदारी गावे आए मिल प्रीतम सदा सुख पाए हों तन बलिहारे जिन हर मन वसाए हर जन को मिलया सुख पाए हर गुण गावे सहज समाए
ਚਾਇ ਸੁਭਾਈ ਰਹਾਉ, ਸਦਾ ਰੰਗ ਰਾਤੇ ਤੇਰੇ ਚਾਏ, ਹਰ ਜੀਉ ਆਪ ਵਸੇ ਮਨਾਏ, ਆਪੇ ਸੋਭਾ ਸਾਧੀ ਪਾਏ, ਗੁਰਮੁਖ ਮਿਲੀ ਮੇਲ ਮਲਾਏ, ਗੁਰਮੁਖ ਰਾਤੇ ਸ਼ਬਦ ਰੰਗਾਏ, ਨਿਜ ਕਰਵਾਸਾ ਹਰ ਗੁਣ ਗਾਏ, ਰੰਗ ਚਲੂਲੇ ਹਰ ਰਸ ਪਾਏ, ਇਹੋ ਰੰਗ ਕਦੇ ਨਾ ਤੇਰੇ ਸਾਚ ਸਮਾਏ, ਅੰਤਰ ਸ਼ਬਦ ਮਿਟਿਆ ਅਗਿਆਨ ਅੰਧੇਰਾ, ਸਤੁਰ ਗਿਆਨ ਮਿਲਿਆ ਪ੍ਰੀਤਮ ਮੇਰਾ, ਸੋ ਸੱਚ ਰਾਤੇ ਦਿਨ ਬਹੁ ਨਵੇਰਾ, ਨਾਨਕ ਨਾਮ ਲੜਾਏ ਪੂਰਾ ਗੁਰੂ ਮੇਰਾ, ਲਾਵਲ ਮਹਲਾ ਤੀਜਾ, ਪੂਰੇ ਗੁਰ ਤੇ ਉਡਿਆਈ ਪਾਈ, ਅਚਿੰਤ ਨਾਮ ਵਸਿਆ ਮਨ ਆਈ, ਹੋਮੇ ਮਾਇਆ ਸ਼ਬਦ ਲਾਈ, ਦਰ ਸਾਚੇ ਗੁਰ ਤੇ ਸੋਭਾ ਪਾਈ, ਜਗਦੀਸ਼ ਸੇਵੋ ਮੈਂ ਅਵਰਨ ਕਾਜ ਆਂਦਨ, ਆਨੰਦ ਹੋਵੇ ਮਨ ਮੇਰੇ, ਗੁਰਮੁਖ ਮੰਗੋ ਤੇਰਾ ਨਾਮ ਨਿਵਾਜਾ, ਰਹਾਵ ਮਨ ਕੀ ਪ੍ਰਜਿਤ ਮਨ ਤੇ ਪਾਈ, ਪੂਰੇ ਗੁਰ ਤੇ ਸ਼ਬਦ ਬੁਝਾਈ, ਜੀਵਨ ਮਨ ਕੋ ਸੰਸਰ ਵੇਖੇ, ਵੋਹ ਨ ਮਰੇ ਨ ਜਮ ਵੇਖੇ, ਘਰ ਹੀ ਮੇ ਸਭ ਕੋਟ ਦਾਨ, ਸਤਿਗੁਰ ਦਿਖਾਏ ਗਿਆ ਵਿਮਾਨ, ਸਦੀ ਲਾਗਾ ਸਹਿ ਧਿਆਨ, ਅੰਦਨ ਗਾਵੇ ਏਕੋ ਨਾਮ, ਜਗ ਮੇ ਵਡਿਆਈ ਪਾਈ, ਪੂਰੇ ਗੁਰ ਤੇ ਨਾਮ ਧਿਆਈ, ਜਾਂ ਦੇਖਾਂ ਤੈ ਰਹੇ ਸਮਾਏ, ਸਦਾ ਸੁਦਾਤਾ ਕੀਮਤ ਨ ਪਾਈ, ਪੂਰੇ ਭਾਗ ਗੁਰ ਪੂਰਾ ਪਾਇਆ, ਅੰਤਰ ਨਾਮ ਨੇ ਦਾਨ ਦਿਖਾਇਆ, ਗੁਰ ਕਾ ਸ਼ਬਦ ਤੇ ਮਿੱਠਾ ਲਾਇਆ, ਨਾਨਕ ਤ੍ਰਿਸ਼ਨ ਬੁਝੀ ਮਨ ਤਨ ਸੁਖ ਪਾਇਆ, ਰਾਜ ਬਿਲਾਵਲ ਮਨ ਚੌਥਾ ਸਤੀ ਜੈ ਕੁੰਕਾਰ ਸਤਿਗੁਰ ਪ੍ਰਸਾਦ, ਉਦਮ ਮਤ ਪ੍ਰਭ ਅੰਤਰ ਜਾਮੀ, ਜਿਉਂ ਪ੍ਰੇਰੇ ਤੂੰ ਕਰਨਾ, ਜਿਉਂ ਨਟੁਆ ਤੰਤ ਵਜਾਏ, ਤੰਤੀ ਤੂੰ ਵਾਜੇ ਜੰਤ ਜਨਾ, ਜਪ ਮਨ ਰਾਮ ਨਾਮ ਰਸਨਾ, ਮਸਤਕ ਲੇ ਚਲੇ ਗੁਰ ਪਾਇਆ, ਹਿਰਦੇ ਹਰ ਵਸਣਾ, ਰਹਾਵ ਮਾਇਆ ਗ੍ਰਸਤ ਪ੍ਰੰਥ ਹੈ ਪ੍ਰਾਣੀ, ਰਸ ਲੀਵੋ ਜਨ ਆਪਣਾ, ਜੋ ਪ੍ਰਹਲਾਦ ਹਰਨਾਕਸ ਗ੍ਰਸਿਓ, ਹਰ ਰਸਿਓ ਹਰ ਸਰਨਾ, ਕਵਨ ਕਵਨ ਕੀ ਗਤ ਮਿਟ ਕਹੀਏ, ਹਰ ਕੀਏ ਪਤਤ ਪਵਨਾ, ਉਹ ਢੋਵੇ ਢੋਰ ਹੱਥ ਚਮ ਚਮਰੇ, ਹਰ ਉਦਰਿਓ ਪਰਿਓ ਸਰਨਾ, ਪ੍ਰਭੂ ਦੀਨ ਦਿਆਲ ਭਗਤ ਪਵ ਤਾਰਨ, ਹਮ ਪਾਪੀ ਰਖ ਪਪਨਾ, ਹਰ ਦਾਸਨ ਦਾਸ ਦਾਸ ਹਮ ਕਹੀਏ, ਜਨ ਨਾਨਕ ਦਾਸ ਦਾਸਨਾ, ਬਿਲਾਵਲ ਮਹਲਾ ਚੌਥਾ, ਹਾਂ ਮੂਰਖ ਮੁਰ ਗਿਆਨ ਮਤੀ, ਸਰਨਾਗਤ ਪੁਰਖ ਅਜਨ ਅਜਨ ਅਜਨਮਾ, ਕਰ ਕਿਰਪਾ ਰਖ ਲੇ ਓ ਮੇਰੇ ਠਾਕਰ, ਹਮ ਪਾਥਰ ਹੀਨ ਕਰਮਾ, ਮੇਰੇ ਮਨ ਪਜ ਰਾਮ ਨਾਮੇ ਰਾਮਾ, ਗੁਰਮਤਿ ਹਰ ਰਸ ਪਾਈਏ, ਹੋਰ ਤਿਆਗੋ ਨੇ ਫੁਲਕਾ ਮਾਰਾਓ, ਹਰ ਜਨ ਸੇਵ ਤੇ ਹਰ ਤਾਰੇ, ਹਮ ਨਿਰਗੁਣ ਰਾਖ ਉਪਮਾ, ਤੁਝ ਬਿਨ ਅਵਰ ਨਾ ਕੋਈ ਮੇਰੇ ਠਾਕਰ, ਹਰ ਜਪੀਏ ਵੱਡੇ ਕਰਮਾ, ਨਾਮਹੀਨ ਤ੍ਰਿਗ ਜੀਵ ਤੇ ਤਿੰਨ ਵੱਡ ਦੁਖ ਸਹਮਾ, ਓਏ ਫਿਰ ਜੋਨ ਪਵਾਈਏ, ਮੰਦਭਾਗੀ ਮੂਲ ਕਰਮਾ, ਹਰ ਜਨ ਨਾਮਦਾਰ ਤੋਰ ਪੂਰਵ ਲਿਖੇ ਵੱਡ ਕਰਮਾ, ਗੁਰ ਸਤਿਗੁਰ ਨਾਮ ਲੜਾਇਆ ਜਨ ਨਾਨਕ ਸਫਲ ਜਨਮਾ, ਵਿਲਾਵਲ ਮਨ ਚੌਥਾ, ਹਮਰਾ ਚਿਤ ਲੁਭਤ ਮੋਹ ਬਿਖਿਆ, ਉਹ ਦੁਰਮਤ ਮੈਲ ਪਰਾਂ, ਤੁਮਰੀ ਸੇਵਾ ਕਰ ਨਾ ਸਕੇ ਪ੍ਰਭ, ਹਮ ਤੂੰ ਕਰ ਮੁਗਧ ਤਰਾਂ, ਮੇਰੇ ਮਨ ਜਪ ਨਰ ਹਰ ਨਾਮ ਨਰ ਹਰਾ, ਜਿਨ ਉੱਪਰ ਕਿਰਪਾ ਪ੍ਰਭ ਤਾਰੀ, ਮਿਲ ਸਤਿਗੁਰ ਪਾਰ ਪਰਾ ਦਾਓ, ਹਮਰੇ ਪਿਤਾ ਠਾਕਰ ਪ੍ਰਭ ਸੁਆਮੀ, ਹਰ ਦੇਵਮਤੀ ਜਸ ਤਰਾਂ, ਤੁਮਰੇ ਸੰਗ ਲੱਗੇ ਸੇਵਰੇ, ਜਿਉਂ ਸੰਗ ਕਾਸ਼ਟ ਲੋਟਰਾਂ, ਸਾਗਤ ਨਰ ਹੋਸ਼ੀ ਮਤ ਮਦਮ, ਜਿਨ ਹਰ ਹਰ ਸੇਵ ਨਾ ਕਰਾਂ, ਤੇ ਨਰ ਭਾਗ ਹਿੰਦੋਚਾਰੀ, ਜਨਮ ਏ ਫਿਰ ਮਰਾਂ, ਜਿਨ ਕੋ ਤੁਮ ਹਰ ਮਿਲੋ ਸੁਆਮੀ, ਤੇ ਨਾ ਏ ਸੰਤੋਖ ਗੁਰ ਸਰਾਂ, ਦੁਰਮਤ ਮੈਲ ਗਈ ਹਰ ਭਜਿਆ, ਤੇ ਨਾਨਕ ਭਾਰ ਪਰਾਂ, ਬਿਲਾਵਲ ਮਨ ਚਤ ਆਵੋ ਸੰਤ ਮਿਲੋ ਮੇਰ ਪਾਈ, ਮਿਲ ਹਰ ਹਰ ਕਥਾ ਕਰੋ, ਹਰ ਹਰ ਨਾਮ ਓਤੈ ਕਰਜ ਸੇਵਤ ਗੁਰ ਸ਼ਬਦ ਕਰੋ, ਮੇਰੇ ਮਨ ਹਰ ਗੁਣ ਹਰ ਉਚਰੋ, ਮਸਤਕ ਲਿਸਤ ਲਿਖੇ ਗੁਣ ਗਾਏ, ਮਿਲ ਸੰਗਤ ਪਾਰ ਪਰੋ ਰਹਾਉ, ਕਾਇਆ ਨਗਰ ਮੇ ਰਾਮ ਰਸ ਉੱਤਮ ਕਿਉਂ ਪਾਈਏ, ਵਿਦੇਸ਼ ਜਨ ਕਰੋ, ਸਤਿਗੁਰ ਸੇਵ ਸਫਲ ਹਰ ਦਰਸ਼ਨ ਮਿਲ ਅੰਮ੍ਰਿਤ ਹਰ ਰਸ ਪੀਓ, ਹਰ ਹਰ ਨਾਮ ਅੰਮ੍ਰਿਤ ਹਰ ਮਿੱਠਾ, ਹਰ ਸੰਤ ਚਾਖ ਦਿਖੋ, ਗੁਰਮਤਿ ਹਰ ਰਸ ਮਿੱਠਾ ਲਾਗਾ, ਤਿਨ ਇਸਰੇ ਸਭ ਬਿਖ ਰਸੋ।
राम नाम रस राम रसायन हर सेव संत जनो चार पदार्थ चारे पाए गुरमत नानक हर पजो बिलावल महला पंज बिलावल महला चौथा कतरी ब्राह्मण शूद वेश को जापे हर मंत्र जपैनी गुर गुर सतगुरु पार ब्रह्म कर पूजो नित सेवो दिंस सब रैनी हर जन देखो सतगुरु नैनी जो हर जन देखो सतगुरु नैनी जो इच्छो सो फल पावो हर बोलो गुरमत बैनी रहो नेको पाप चित आवे बो तेरे ही सा हुए जे बात हुए नी अपना भला सब कोई बाछे सो करे जे मेरे चितना चिते नी मन की मत त्यागो हर जन इहा बात कठेनी अंदन हर हर नाम त्यावो गुर सतगुर की मत लेनी मत सुमत तेरे वस स्वामी हम जंत तो पुरख जतेनी क्या नानके प्रभु करते स्वामी ज्यो पावे तेवें उंबलैनी बिलावल महला चौथा नंद मूल त्यायो प्रकोतम आनंदन आनंद आनंदे धर्म राय की कान चुकाई सब चुके जम के छंदे जप मन हर हर नाम गोविंदे वडभागी गुर सतगुरु पाया गुण गाए परमानंदे राव सागत मूड माया के बदग बिच माया फिरे फिरंदे कृष्णा जलत किरके बादे जो तेली बल्द पवंदे गुरमुख सेव लगे सिवरे वडभागी सेव करंदे जिन हर जपया तिन फल पाया सब टूटे माया फंदे आपे ठाकरे आपे सेव सब आपे आप गोबिंदे जन नानक आपे आप सब वते ज्यो राखे तिने रहंदे ओंकार सतगुर प्रसाद राग बिलावल महला चौथा प्रसाद घर तेरमा बोलो भैया राम नाम पतित पावनो हर संत भगत तारनो हर पर पूरे रहा जल थले राम नाम नित गाये हर दुख विकारनो रहाओ हर किया है सफल जन्म हमारा हर जप्यार दुख विसारन हारा पुर पेटिया है मुक्त दाता हर किया हमारी सफल जाता मेरे संगी गुण गावनो मन राम नाम कर आसा पाओ दूजा बिन बिनासा विचासा हुई निराशी सो जन मिलिया हर पासी कोई राम नाम गुण गावनो जन नानक तिस

ਕਿਉਂ ਮਿਲੀਏ ਪ੍ਰਭ ਨਾਸੀ ਤੋ ਕਰ ਕਿਰਪਾ ਮੋਹਿ ਮਾਰਗ ਪਾਵੋ ਸਾਧ ਸੰਗ ਕੇ ਅੰਚਲ ਲਾਵੋ ਕਿਉਂ ਤਰੀਏ ਬਿਖਿਆ ਸੰਸਾਰ ਸਤਿਰ ਭੂਤ ਪਾਵੇ ਪਾਰ ਰਾਓ ਪਵਨ ਚਲਾਰੇ ਮਾਇਆ ਦੇ ਹਰ ਕੇ ਭਗਤ ਸਦਾ ਥਿਰ ਸੇ ਹਰ ਕਿਸੋਗ ਤੇ ਰਹੇ ਨਿਰਾਰਾ ਸਿਰ ਉੱਪਰ ਆਪ ਗੁਰੂ ਰਖਵਾਰਾ ਪਾਇਆ ਵੇੜ ਮਾਇਆ ਸਰਬ ਭਯੰਗਾ ਹੋਮੇ ਪਚੇ ਦੀਪਕ ਦੇਖ ਪਤੰਗਾ ਸਗਲ ਸ਼ਿੰਗਾਰ ਕਰੇ ਸਗਲ ਸ਼ਿੰਗਾਰ ਕਰੇ ਨਾਹੀ ਪਾਵੇ ਜਾਣ ਹੋਏ ਕਿਰਪਾ ਤਾਂ ਗੁਰੂ ਮਿਲਾਵੇ ਹੋਂ ਫਿਰੋ ਦਾਸੀ ਮੈਂ ਏਕ ਰਤਨ ਰਚਾਇਆ ਨਿਰਮੋਲ ਕੀਰਾ ਮਿਲੇ ਨਾ ਪਾਇਆ ਹਰ ਕਾ ਮੰਦਿਰ ਤਿਸਮੇ ਲਾਲ ਗੁਰ ਖੋਲਿਆ ਭਗਦਾ ਦੇਖ ਪਈ ਨਿਹਾਲ ਜਿਨ ਚਾਚਿਆ ਤਿਸ ਆਇਆ ਸਾਥ ਜੋ ਗੁੰਗਾ ਮਨ ਮੈਂ ਬਿਸਮਾਦ ਨੰਦ ਰੂਪ ਸਭ ਨਜ਼ਰੀ ਆਇਆ ਜਨ ਨਾਨਕ ਹਰ ਗੁਣ ਆਸਮੈ ਬਲਾਵਲ ਮਹਲਾ ਪੰਜਵਾਂ ਸਰਬ ਕਲਿਆਣ ਕੀਏ ਗੁਰਦੇਵ ਸੇਵਕ ਆਪਣੀ ਲਾਇਓ ਸੇਵ ਬਿਘਨ ਲਾਗੇ ਜਪ ਨਸੁਕੇਵ ਤਤ ਪਨੀਤ ਭਈ ਗੁਣ ਗਾਏ ਦੁਰਤ ਗਿਆ ਹਰ ਨਾਮ ਧਿਆਏ ਰਹੋ ਸਭਨੀ ਥਾਈ ਰਵਿਆ ਆਪ ਵਾਦ ਜਾਂ ਕਾ ਵੱਡ ਪ੍ਰਤਾਪ ਗੁਰ ਪ੍ਰਸਾਦ ਨ ਹੋਏ ਸੰਤਾਪ ਗੁਰ ਕੇ ਚੰਨ ਲਗੇ ਮਨ ਮਿਠੇ ਨਿਰਵਿਘਨ ਹੋਏ ਸਭ ਥਾਹੀ ਉੱਠੇ ਸਭ ਦੁੱਖ ਪਾਏ ਸਤਿਗੁਰ ਤੁਠੇ ਪ੍ਰਭ ਪਏ ਰਖਵਾਲੇ ਜਿੱਥੇ ਜਿੱਥੇ ਦਿਸੇ ਨਾਲੇ ਨਾਨਕ ਦਾਸ ਸਤਿਮ ਪ੍ਰਤਪਾਲੇ ਬਿਲਾਵਲ ਮਹੱਲਾ ਪੰਜਵਾਂ ਸੁਖ ਨਿਧਾਨ ਪ੍ਰੀਤਮ ਪਰਮ ਮੇਰੇ ਅਗੰਤ ਗੁਣ ਠਾਕਰ ਪ੍ਰਭ ਤੇਰੇ ਮੋਏ ਨਾਥ ਤੁਮਰੀ ਸਰਨਾਈ ਕਰ ਕਿਰਪਾ ਹਰਿ ਚਰਨ ਧਿਆਈ ਦਇਆ ਕਰੋ ਬਸੋ ਮਨ ਆਏ ਮੋਏ ਨਿਰਗੁਣ ਲੀਜੇ ਲੜ ਲਾਏ ਨਿਰਹਾਉ ਪ੍ਰਭੂ ਚਿੱਤ ਆਵੇ ਤਾਂ ਕੈਸੀ ਭੀੜ ਹਰ ਸੇਵਕ ਨਾਹੀਂ ਜਮ ਪੀੜ ਸਭ ਸਰਬ ਦੁੱਖ ਹਰ ਸਿਮਤ ਨਸੇ ਜਾ ਕੇ ਸੰਗ ਸਦਾ ਪ੍ਰਭ ਬਸੇ ਪ੍ਰਭ ਕਾ ਨਾਮ ਮਨ ਤਨਦਾਰ ਬਿਸ਼ਤ ਨਾਮ ਹੋਤ ਤਨਸਾਰ ਪ੍ਰਭ ਚਿੱਤ ਆਏ ਪੂਰਨ ਸਭ ਕਾਜ ਹਰ ਵਿਸ਼ ਸਭ ਕਾ ਮਹਤਾਜ ਚਰਨ ਕਮਲ ਸੰਗ ਲਾਗੀ ਪ੍ਰੀਤ ਬਿਸਰ ਗਈ ਸਭ ਦੁਰਮਤ ਗੀਤ ਅੰਤ ਨੇ ਅੰਤਰ ਹਰ ਹਰ ਮੰਤ ਨਾਨਕ ਭਗਤਨ ਕੇ ਕਰ ਸਦਾ ਆਨੰਦ ਰਾਗ ਬਿਲਾਵਲ ਮਹੱਲਾ ਪੰਜਵਾਂ ਕਰ

ਟੇਕ ਹੋਰ ਚਰਨ ਪਾਂਬਰਥੀਆਂ ਪਿਆਰੇ ਰਾਖਣ ਕੋ ਤਮੇਕ ਰਹਾ ਸਤਿਗੁਰ ਪੂਰਾ ਜੇ ਮਿਲੇ ਪਿਆਰੇ ਸੋ ਜਨ ਹੋਤ ਨਿਹਾਲਾ ਗੁਰ ਕੀ ਸੇਵਾ ਸੋ ਕਰੇ ਪਿਆਰੇ ਜਿਸਨੂੰ ਹੋਏ ਦਿਆਲਾ ਸਫਲ ਮੂਰਤ ਗੁਰਦੇਵ ਸਵਾਮੀ ਸਰਬ ਕਲਾ ਭਰਪੂਰੇ ਨਾਨਕ ਗੁਰ ਪਾਰ ਬ੍ਰਹਮ ਪਰਮੇਸ਼ਰ ਸਦਾ ਸਦਾ ਹਜੂਰੇ ਸੁਨ ਸੁਨ ਜੀਵਾਂ ਸੋ ਇਤਨਾ ਕੀ ਜਿਨੇ ਆਪਣਾ ਪ੍ਰਭ ਜਾਤਾ ਹਰ ਨਾਮ ਰਾਧੇ ਨਾਮ ਸਾਨੇ ਹਰ ਨਾਮੇ ਹੀ ਮਨ ਰਾਤਾ ਸੇਵ ਜਨ ਕੀ ਸੇਵਾ ਮਾਂਗੇ ਪੂਰੇ ਕਰਮ ਕਮਾਵਾਂ ਨਾਨਕ ਕੀ ਬਰੰਤੀ ਸਵਾਮੀ ਤੇਰੇ ਜਨ ਦੇਖ ਪਾਵਾਂ ਬੁਢਪਾਗੀ ਸੇ ਕਾਸ ਦੀਆ ਪਿਆਰੇ ਸਤਸੰਗਤ ਜਿਨ ਵਾਸੋ ਅਮਤ ਨਾਮ ਰਾਧੀਏ ਨਿਰਮਲ ਮਨੇ ਹੋਏ ਪਰਗਾਸੋ ਜਨਮ ਮਰਨ ਦੁੱਖ ਕਾਟੀਏ ਪਿਆਰੇ ਜੀ ਚਮਕੀ ਕਾਣੇ ਤਿਨਾ ਪ੍ਰਾਪਤ ਦਰਸ਼ਨ ਨੰਦ ਜੋ ਪ੍ਰਭ ਆਪਣੇ ਪਾਣੇ ਉੱਚ ਪਾਰ ਬੇਅੰਤ ਸਵਾਮੀ ਕੌਣ ਜਣੇ ਗੁਣ ਤੇਰੇ ਗਾਵਤ ਦੁਰੇ ਸੁਣਤੇ ਦੁਰੇ ਬਿਨਸੇ ਪਾਪ ਸੁਨੇਰੇ ਪਸ਼ੂ ਪ੍ਰੇਤ ਮੁਕਤ ਕੋ ਤਾਰੇ ਪਾਹਨ ਪਾਰ ਉਤਾਰੇ ਨਾਨਕ ਦਾਸ ਤੇਰੀ ਸੁਣਾਈ ਸਦਾ ਸਦਾ ਬਲਿਹਾਰੇ ਬਲਾਵਲ ਮਾਲਾ ਪੰਜਮਾ ਵਿਖੇ ਬਨ ਫੀਕਾ ਤਿਆਗਰੀ ਸਖੇ ਨਾਮ ਮਹਾਰਸ ਪੀਓ ਬਿਨ ਰਸ ਚਾਖੇ ਬੂਡ ਗਈ ਸੰਗੀਤ ਵੀ ਨਾ ਹੋਵਤ ਜੀਓ ਮਾਨ ਮਹਿਤ ਨ ਸਖਤ ਹੀ ਕਾਇ ਸਾਦਾ ਦਾਸੀ ਥੀਓ ਨਾਨਕ ਸੇ ਦਰਸੋ ਬਾਵੰਤ ਜੋ ਪ੍ਰਭੁ ਆਪਣੇ ਕੀਓ ਹਰ ਚੰਦੋਰੀ ਚਿਤ ਪਰਮ ਸਖੀਏ ਮ੍ਰਿਗ ਕ੍ਰਿਸ਼ਨਾਂਦਰਮ ਛਾਇਆ ਚੰਚਲ ਸੰਗ ਨ ਚਾਲਤੀ ਸਖੇ ਅੰਤ ਸਜ ਜਾਵਤ ਮਾਇਆ ਰਸ ਭੋਗਣ ਅਤ ਰੂਪ ਰਸ ਮਾਤੇ

ਕਨਾਰ ਇੱਕ ਮੱਖਣ ਜਾਪਿਆ ਮਾਮ ਅੰਧਕੂਪ ਭਰਿਆ ਪਾਰ ਬ੍ਰਹਮ ਮਾਇਆ ਪਟਲ ਵਿਸਰਿਆ ਵੱਡੇ ਭਾਗ ਪ੍ਰਭ ਕੀਰਤਨ ਗਾਇਆ ਸਾ ਸਤਸੰਗ ਨਾਨਕ ਪ੍ਰਭ ਪਾਇਆ ਮਿਲਾਵਲ ਮਹਿਲ ਪੰਜਵਾਂ ਮਾਤ ਪਿਤਾ ਸੁਤ ਬੰਧਵ ਭਾਈ ਨਾਨਕ ਹੋਆ ਪਾਰ ਬ੍ਰਹਮ ਸਹਾਈ ਸੁਖ ਸਹਿਜ ਆਨੰਦ ਕਣੇ ਗੁਰਪੂਰਾ ਪੂਰੀ ਜਾਤੀ ਬਾਣੀ ਨਿਕ ਗੁਣਾ ਜਾ ਕੇ ਜਾਏ ਨ ਗਣੇ ਰਹਾਓ ਸਰਲ ਸੰਜਾਮ ਕਰੇ ਪ੍ਰਭੂ ਆਪੇ ਪਏ ਮਨੋਸੋ ਪ੍ਰਭੂ ਜਾਪੇ ਅਸ ਧਰਮ ਕਾਮ ਮੋਹ ਕਾ ਦਾਤਾ ਪੂਰੀ ਪਈ ਸਿਮਰ ਸਿਮਰ ਬਦਾਤਾ ਸਾਧ ਸੰਗ ਨਾਨਕ ਰੰਗ ਮਾਣਿਆ ਕਰ ਆਇਆ ਪੂਰੇ ਗੁਣ ਆਣਿਆ ਬਿਲਾਵਲ ਮਲ ਪੰਜਮਾ ਸਰਵਣ ਦਾਨ ਪੂਰਨ ਗੁਰਦੇਵ ਰਹਾਓ ਹਰ ਹਰ ਨਾਮ ਜਪਤ ਨਰ ਜੀਵੇ ਮਰ ਅਖਵਾਰ ਸਖਤ ਨਰ ਥੀਵੇ ਰਾਮ ਨਾਮ ਹੁਆ ਅਖਬਾਰਾ ਚੱਖ ਮਾਰੋ ਸਖਤ ਵਿਚਾਰਾ ਨਿੰਦਾ ਕਰ ਕਰ ਪਚੇਤ ਨੇਰੇ ਮਿਰਤਕ ਫਾਸ ਗਲੇ ਸਰ ਪੇਰੇ ਕਉ ਨਾਨਕ ਜਪੇ ਜਨ ਨਾਮ ਤਾ ਕੇ ਨਿਟਣਾ ਆਵੇ ਜਾਮ ਰਾਗ ਬਿਲਾਵਲ ਮਹਲਾ ਪੰਜਵਾਂ ਕਰ ਚੌਥਾ ਦੁਪ ਦੇ ਓਂਕਾਰ ਸਤਿਗੁਰ ਪ੍ਰਸਾਦ ਸਭ ਸੰਯੋਗ ਮਿਲਿਓ ਪ੍ਰਭੂ ਆਪਣੇ ਪਲ ਪਲ ਨਿਮਿਤ ਸਦਾ ਹਰ ਜਪਨੇ ਚਰਨ ਕਮਲ ਪ੍ਰਭੂ ਕੇ ਨਿਤ ਧਿਆਵੋ ਕਮਲ ਸੁਮੈ ਮਤ ਜਿਤ ਪ੍ਰੀਤਮ ਪਾਵੋ ਰਹੋ ਐਸੀ ਕਿਰਪਾ ਕਰੋ ਪ੍ਰਭੂ ਮੇਰੇ ਹਰ ਨਾਨਕ ਜਿਹਨਾ ਕਾਹੂੰ ਮੇਰੇ ਬਿਲਾਵਲ ਮਹਲਾ ਪੰਜਵਾਂ ਚਰਨ ਕਮਲ ਪ੍ਰਭੂ ਹਿਰਦੇ ਧਿਆਏ ਰੋਗ ਗਏ ਚੱਲੇ ਸੁਖ ਪਾਏ ਗੁਰ ਦੁੱਖ ਕਾਟਿਆ ਦੀਨੋ ਦਾਨ ਸਫਲ ਜਨਮ ਜੀਵਨ ਪਰਵਾਨ ਰਹਾਓ ਕਥ ਕਥਾ ਅੰਮ੍ਰਿਤ ਪ੍ਰਭ ਬਾਣੀ ਕੌ ਨਾਨਕ ਜਪ ਜੀਵੇ ਗਿਆਨੀ ਬਿਲਾਵਲ ਮਹੱਲਾ ਪੰਜਵਾਂ ਸ਼ਾਂਤ ਪਾਈ ਗੁਰ ਸਤਿਗੁਰ ਪੂਰੇ ਸੁਖ ਸਹਿਜ ਬਾਜੇ ਅਹ ਤੂਰੇ ਰਹਾਓ ਤਾਪ ਪਾਪ ਸੰਤੋਖ ਬਿਨਾਸੇ ਹਰ ਸਿਮਰ ਕਲਵਥ ਸਭ ਨਾਸੇ ਨੰਦ ਕਰੋ ਮਿਲਨ ਅੰਦਰ ਸੁੰਦਰ ਨਾਰੀ ਗੁਰੂ ਨਾਨਕ ਮੇਰੀ ਪੈਰੀ ਸਵਾਰੀ ਬਿਲਾਵਲ ਮਹਲਾ ਪੰਜਵਾਂ ਮਮਤਾ ਮੋਹ ਧਰੋ ਮਦ ਮਾਤਾ ਬੰਧਨ ਬਾਂਧਿਆ ਅਤ ਵਿਕਰਾਲ ਦੈਂਦਨ ਵਿਸਤ ਦੈਂਦਨ ਸਿਕ ਵਿਕਾਰ ਕਰਤ ਔਤ ਫਾਹੀ ਫਾਂਦਾ ਜਮ ਕੇ ਜਾਲ ਤੇਰੀ ਸ਼ਰਨ ਪ੍ਰਭ ਦੀਨ ਦਿਆਲਾ ਮਹਾਂ ਬਿਕਮ ਸਾਗਰ ਅਤ ਪਾਰੀ ਉਦਰੋ ਸਾਧੂ ਸੰਗਰ ਵਾਲਾ ਰਹਾਓ ਪ੍ਰਭੂ ਸੁਖਦਾਤੇ ਸਮਰਥ ਸਵਾਮੀ ਜਿਉ ਪਿੰਡ ਸਭ ਤੁਮਰਾ ਮਾਲ ਭਰਮ ਕੇ ਬੰਧਨ ਕਾਟੋ ਪਰਮੇਸ਼ਰ ਨਾਨਕੇ ਪ੍ਰਭੂ ਸਦਾ ਕਿਰਪਾਲ ਬਿਲਾਵਲ ਮਹਲਾ ਪੰਜਵਾਂ ਸਗਲ ਆਨੰਦ ਕੀਆ ਪਰਮੇਸ਼ਰ ਆਪਣਾ ਵੇਰ ਸੁਮਾਰਿਆ ਸਾਧਨਾ ਹੋਏ ਕਿਰਪਾਲਾ ਵਿੱਚ ਸਭ ਪਰਵਾਰਿਆ ਕਾਰਜ ਸਤਿਗੁਰੂ ਆਪ ਸੁਵਾਰਿਆ ਵੱਡੀ ਆਰਜਾ ਹਰ ਗੋਬਿੰਦੀ ਸੁਖ ਮੰਗਲ ਕਲਿਆਣ ਵਿਚਾਰਿਆ ਰਹੋ ਵੰਤਰਨ ਤਰੈਪਣ

ਪੁਰਖ ਦਿਆਲ ਹਰ ਸਿਮਤ ਕਾਟੇ ਸੋ ਕਾਲ ਰਹਾਓ ਸਾਧ ਸੰਗ ਭਜੀਏ ਗੋਪਾਲ ਗੁਣ ਗਾਵਤ ਟੂਟੇ ਜਮ ਜਾਲ ਆਪੇ ਸਤਿਗੁਰੂ ਆਪੇ ਪ੍ਰਤਪਾਲ ਨਾਨਕ ਜਾਚੇ ਸਾਧਰਵਾਲ ਬਿਲਾਵਲ ਮਹਲਾ ਪੰਜਵਾਂ ਮਨ ਮੇ ਸਿੰਚੋ ਹਰ ਹਰ ਨਾਮ ਅੰਦਨ ਕੀਰਤਨ ਹਰ ਗੁਣ ਗਾਮ ਐਸੀ ਪ੍ਰੀਤ ਕਰੋ ਮਨ ਮੇਰੇ ਆਠ ਪੈਰ ਪ੍ਰਭ ਜਾਨੋ ਨੇਰੇ ਰਹਾਓ ਕਉ ਨਾਨਕ ਜਾਚੇ ਨਿਰਮਲ ਭਾਗ ਹਰ ਚਰਨੀ ਤਾਕਾ ਮਨ ਲਾਗ ਬਿਲਾਵਲ ਮਹਲਾ ਪੰਜਵਾਂ ਰੋਗ ਗਿਆ ਪ੍ਰਭ ਆਪ ਗਵਾਇਆ ਨੀਂਦ ਪਈ ਸੁਖ ਸਹਿਜ ਕਰਾਇਆ ਰਹਾਉ ਰਾਜ ਰਾਜ ਭੋਜਨ ਖਾਵੋ ਮੇਰੇ ਭਾਈ ਅੰਮ੍ਰਿਤ ਨਾਮ ਨਿਜ ਮਹੀ ਸਿਆਈ ਨਾਨਕ ਗੁਰਪੂਰੇ ਸ਼ਰਨਾਈ ਜਿਨ ਆਪਣੇ ਨਾਮ ਕੀ ਪੈ ਗੁਰ ਖਾਈ ਬਿਲਾਵਲ ਵਾਲਾ ਪੰਜਵਾਂ ਸਤਿਗੁਰੂ ਕਰ ਦੀਨੇ ਅਸਰ ਕਰ ਵਾਰ ਰਹਾਉ ਜੋ ਜੋ ਨਿੰਦ ਕਰੇ ਇਨ ਗ੍ਰਹਿਣ ਕੀ ਇਸ ਆਦਿ ਹੀ ਮਾਰੇ ਕਰਤਾਰ ਨਾਨਕ ਦਾਸ ਤਾ ਕੀ ਸਰਨਾਈ ਜਾਕੋ ਸ਼ਬਦ ਖੰਡ ਪਾਰ ਬਿਲਾਵਲ ਮਹਲਾ ਪੰਜਵਾਂ ਤਾਪ ਸੰਤਾਪ ਸਗਲੇ ਗਏ ਬਿੰਸੇ ਤੇ ਰੋਗ ਪਾਰ ਬ੍ਰਹਮ ਤੂੰ ਵਸਿਆ ਸੰਤਨ ਰਸ ਭੋਗ ਰਹਾਉ ਸਰਬ ਸੁਖਾਂ ਦੇਰੀ ਮੰਡਲੀ ਤੇਰਾ ਮਨ ਤਨ ਰੋਗ ਗੁਣ ਗਾਵੋ ਨਿਤ ਰਾਮ ਕੇ ਇਹ ਅਵਖਤ ਜੋਗ ਆਏ ਵਸੋ ਕਰ ਦੇਸ ਮੇ ਇਹ ਭਲੇ ਸੰਯੋਗ ਨਾਨਕ ਪ੍ਰਭ ਤੋਂ ਪ੍ਰਸੰਨ ਪਏ ਲੈ ਗਏ ਵਿਯੋਗ ਬਿਲਾਵਲ ਮਹਲਾ ਪੰਜਵਾਂ ਤਾਹੂ ਸੰਗ ਨਾ ਚਾਲੀ ਮਾਇਆ ਜੰਜਾਲ ਊਠ ਸਿਧਾਰੇ ਛਤਰਪਤ ਸੰਤਨ ਕੇ ਖਿਆਲ ਰਹੋ ਅਮੰਦ ਕੋ ਬਿਨਸਨਾ ਇਹ ਤੁਰਕੀ ਤਾਲ ਕੋ ਜੋਨੀ ਜਨਮੇ ਮਰੇ ਲਿਖਿਆ ਵਿਕਰਾਲ ਸਤ ਵਜਨ ਸਾਧੂ ਕਹੇ ਨਿਤ ਜਪੇ ਗੋਪਾਲ ਸਿਮਰ ਸਿਮਰ ਨਾਨਕ ਤਰੇ ਹਰ ਕੇ ਰੰਗ ਲਾਲ ਬਿਲਾਵਲ ਮਹਲਾ ਪੰਜਵਾਂ ਸਹਿਜ ਸਮਾਧ ਅਨੰਦ ਸੁਖ ਪੂਰੇ ਗੁਰਦੀਨ ਸਦਾ ਸਾਈ ਸੰਗ ਪ੍ਰਭ ਅੰਮ੍ਰਿਤ ਗੁਣ ਚੀਨ ਰਹਾਓ ਜੈ ਜੈਕਾਰ ਜਗਤਰ ਮੇ ਲੋਚੇ ਸਭ ਜੀਆਂ ਸੋ ਪ੍ਰਸੰਨ ਪਏ ਸਤਿਗੁਰੂ ਪ੍ਰਭ ਕਿਸੁ ਬਿਜ ਨਾਥੀਆ ਜਾ ਕਾ ਅੰਗ ਦਿਆਲ ਪ੍ਰਭ ਤਾਂ ਕੇ ਸਭ ਦਾਸ ਸਦਾ ਸਦਾ ਵਡਿਆਈਆਂ ਨਾਨਕ ਗੁਰਪਾਸ ਰਾਗ ਬਿਲਾਵਲ ਮਹੱਲਾ ਪੰਜਵਾਂ ਘਰ ਪੰਜਵਾਂ ਚੌਪਦੇ ਇੱਕ ਓਂਕਾਰ ਸਤਿਗੁਰੂ ਪ੍ਰਸਾਦ ਮ੍ਰਿਤ ਮੰਡਲ ਜਗ ਸਾਜਿਆ ਜਿਉਂ ਬਾਲੂ ਕਰ ਬਾਰ ਬਿੰਸਵਾ ਨਾ ਲਾਗੀ ਜਿਉਂ ਕਾਗਦ ਬੰਡਾਰ ਸੁਣ ਮੇਰੀ ਮੰਸਾ ਮਨੇ ਮਾਹੀ ਸਤ ਦੇਖ ਵਿਚਾਰ ਸਿਰ ਸਾਧ ਗਿਰੀ ਜੋਗੀ ਤਜੇ ਘਰ ਬਾਰ ਰਹਾਉ ਜੈਸਾ ਸੁਪਨਾ ਰਹਿਣ ਕਾ ਤੈਸਾ ਸੰਸਾਰ ਦ੍ਰਿਸ਼ਮਾਨ ਸਭ ਗਿਣਤੀ ਕਿਆ ਲਗੇ ਗਵਾਰ ਕਹਾਂ ਸੁਪਾਈ ਮੀਤ ਹੈ ਦੇਖ ਨੈਣ ਪ੍ਰਸਾਰ ਇੱਕ ਚਾਲੇ ਇੱਕ ਚਾਲ ਤੇ ਸਭ ਆਪਣੀ ਵਾਰ ਜਿਨ ਪੂਰਾ ਸਤਿਗੁਰੂ ਸੇਵਿਆ ਸੇ ਅਸਤਰ ਹਰ ਦੁਆਰ ਜਨ ਨਾਨਕ ਹਰ ਕਾ ਦਾਸ ਰਾਖ ਪੈ ਜਮਰਾਰ ਬਿਲਾਵਲ ਮਹਲਾ ਪੰਜਵਾਂ ਲੋਕਣ ਧੀਆਂ ਵਡਿਆਈਆਂ ਬੈਸੰਤਰ ਪਾਗੋਂ ਜਿਉਂ ਮਿਲੇ ਪਿਆਰਾ ਆਪਣਾ ਤੇ ਬੋਲ ਕਰਾਗੋ ਜੋ ਪ੍ਰਭੂ ਜਿਉਂ ਦਿਆਲ ਹੋਏ ਤਾਂ ਭਗਤੀ ਲਾਗੋ ਲਿਪਟ ਰਿਹੋ ਮਨ ਬਾਸਨਾ ਗੁਰਮਿਲ ਇਹ ਤਿਆਗੋਂ ਰਹਾਓ ਕਰੋ ਬੇਨਤੀ ਅਤ ਕਨੀ ਇਹੋ ਜੀਆ ਹੋ ਮੰਗੋ ਅਰਥ ਆਨ ਸਭ ਵਾਰਿਆ ਪ੍ਰਿਆਨਮਿਤ ਸੁਹਾਗੋ ਪੰਚ ਸੰਗ ਗੁਰਤੇ ਛੁਟੇ ਦੁਖ ਅਰ ਰੰਗੋ ਵਿਦੇ ਪ੍ਰਗਾਸ ਪ੍ਰਗਟ ਪਿਆ ਨਿਸ ਬਾਸਰ ਜਾਂਗੋ ਸਰਨ ਸੁਹਾਗਨ ਆਇਆ ਜਿਸ ਮਸਤਕ ਪਾਗੋ ਕੋ ਨਾਨਕ ਤਿਨ ਪਾਇਆ ਤਨ ਮਨ ਸੀਤ ਲਾਗੋ ਮਿਲਾਵਲ ਮਹਲ ਪੰਜਵਾਂ ਲਾਲ ਰੰਗ ਤਿਸ ਕੋ ਲਗਾ ਜਿਸੇ ਜਿਸੇ ਵਡ ਪਾਗਾ ਮਹਿਲਾ ਕਦੇ ਨਾ ਹੋਵੀ ਨਾ ਲਾ ਕੇ ਦਾਗਾ ਪ੍ਰਭ ਪਾਇਆ ਸੁਖਦਾਈਆ ਮਿਲਿਆ ਸੁਖ ਪਾਏ ਸਹਿ ਸਮਾਨਾ ਬੀਤਰੇ ਸੂਰਿਆ ਨਾ ਜਾਏ ਰਹੋ ਜਰਾ ਮਰਾ ਨਾ ਵਿਆਪੀ ਫਿਰ ਦੁੱਖ ਨਾ ਪਾਇਆ ਧੀ ਅੰਮ੍ਰਿਤ ਗਾਨਿਆ ਗੁਰ ਅਮਰ ਕਰਾਇਆ ਸੋ ਜਾਣੇ ਜਿਨ ਚਾਖਿਆ ਹਰ ਰਾਮਾ ਮੋਲਾ ਕੀਮਤ ਕਹੀ ਨਾ ਜਾਈਏ ਕਿਆ ਕਹਿ ਮੁਖ ਬੋਲਾ ਸਫਲ ਦਰਸ਼ ਤੇਰਾ ਪਾਰ ਬ੍ਰਹਮ ਨੁਨਿਤ ਤੇਰੀ ਬਾਣੀ ਪਾਵੋ ਤੁਰ ਤੇਰੇ ਦਾਸੀ ਨਾਨਕ ਰਵਾਣੀ ਬਿਲਾਵਲ ਮਹਲਾ ਪੰਜਵਾਂ
राखो अपनी सन प्रभु मैं कृपा तारे, सेवा कछु न जानो नीच मूर्खारे, मान करूं तुद उपरे मेरे प्रीतम प्यारे, हम अपराधी सद भूलते तुम बख्शन हारे, रहो हम अवगण करे असंख नीत तुम निर्गुण तारे, दासी संगत प्रोत्यार कर्म हमारे, तुम देवो सब किस दया तार, हम अकृत किनारे, लाग परे तेरे दान से न चित खसमारे, तुझ ते बार किस नहीं पाव काट नहारे, कौ नानक सन दयाल गुरु ले मुदारे, बिलावल महला पंजमा दोष न कहूं दीजिए प्रभु अपना त्याये, जित सेवे सखोए करना मन सोई गाये, कहिए काय प्यारे तुझ बिना तुम दयाल स्वामी, सब अवन हमा रहा जो तू राखो तुम रहा वरुण निचारा, नी धरिया सब तेरिया एक नाम धारा, जो तुम करो सोई बड़ा मन लेता मुक्ता, सरल समगरी तेरिया सब तेरी जोता, चन्न पखारो कर सेवा जे ठाकर पावे, कोई कृपाल दयाल प्रभु गुण नानक गुण गावे, बिलावल महला पंजमा नित से सर उपरे पशुआ ने भूजे, बाद साधंकार में मरना नहीं सूझे, सतगुरु से वो अपना काहे फिरो पागे, देखो संबार अंगला काहे भूल लागे, रहाओ कर कर पाप धरो किया वचन के ताई, माटी सो माटी रली था नांगा उठ जाई, जाके किए शर्म करे ते बैर विरोधी, अंत काल पाजे जाएंगे काहे जलो क्रोधी, दास ऋण सोई हुआ जिस मस्त कर्मा, कौ नानक बंधन छुपे सतगुरु की शरणा, बिलावल महला पंजमा पिंगल पट पार परे थल चतुर्वतीता, अंधले त्रैपण सूजा गुरु फेक मनीता, मेहमा साधु सांखी सुन हो मेर मीता, मैल कोई कुट अगहरे निर्मल पै सीता, रहाओ ऐसी भक्त गोविंद ऐसी भक्त गोविंद की सीत हस्ती जी।

ਰਾਜ ਮਿਲਕ ਧਨ ਜੋਗਨਾ ਨਾਮੇ ਤਿਨ ਬਾਗ ਰਹਾਓ ਰੂਪ ਤੂਪ ਸੁਗੰਤ ਦਾ ਕਾਪਰ ਭੋਗਾਦ ਮਿਲਤ ਸੰਗ ਪਾਪ ਛਟ ਤਨ ਹੋਏ ਦੁਰਗਾਦ ਰਹਾਓ ਫਿਰਤ ਫਿਰਤ ਮਾਨੁਖ ਪਿਆ ਖਿਨ ਭੰਗਣ ਦੇ ਹਾਦ ਇਹ ਉਸਰ ਤੇ ਚੁਕਿਆ ਬਹੁ ਜੂਨ ਪਰਮਾਦ ਪ੍ਰਭ ਕਿਰਪਾ ਤੇ ਗੁਰ ਮਿਲੇ ਹਰ ਹਰ ਬਿਸਮਾਦ ਸੁਖ ਸਹਿਜ ਨਾਨਕ ਆਨੰਦ ਤਾਂ ਕੇ ਪੂਰਨ ਨਾਦ ਬ੍ਰਾਹਮਣ ਮਹੱਲਾ ਪੰਜਵਾਂ ਚਰਨ ਪਏ ਸੰਤ ਬਹੁਤਾ ਤਰੇ ਸਾਗਰ ਜੇਤ ਮਾਰਗ ਪਾਏ ਉਦਿਆਨ ਮੈਂ ਗੁਰ ਦੱਸੇ ਭੇਤ ਹਰ ਹਰ ਹਰ ਹਰ ਹਰ ਹਰੇ ਹਰ ਹਰ ਹਰ ਹੇਤ ਉਠਤ ਬੈਠਤ ਸੋਵਤੇ ਹਰ

ਨਾਨਕ ਪਾਇਆ ਸਾਧ ਸੰਗ ਹਰ ਹਰ ਅੰਮ੍ਰਿਤ। ਮਲਾਬਲ ਮਹੱਲਾ ਪੰਜਵਾਂ। ਬਿਨ ਸਾਨੂੰ ਜੋ ਜੀਵਨਾ ਤੇਤੋ ਬਿਰਥਾਰੀ, ਮਿਲਤ ਸੰਗ ਸਭ ਭਰ ਮਿਟੇ ਗਤ ਪਈ ਹਮਾਰੀ। ਜਾਂ ਦਿਨ

ਆਇਆ ਅਰਨਿਕਟ ਪੇਖ ਨਾਹੀਂ ਦੁਰਾਰੀ। ਮਨ ਧਨ ਸੀਤਲ ਭੈ ਅਬ ਮੁਕਤੇ ਸੰਸਾਰੀ, ਹੀਤ ਚੀਤ ਸਭ ਪ੍ਰਾਨ ਧਨ ਨਾਨਕ ਦਰਸਾਰੀ। ਬਲਾਬਰ ਮਹੱਲਾ ਪੰਜ।

ਬਸਰ ਮਨ ਆਨੰਦ ਹੋਤ ਚਿੱਤ ਵਿਤ ਕਿਰਪਾਲ ਰਹਾਓ। ਜਗਤ ਉਦਾਰਨ ਸਾਧ ਪ੍ਰਭ ਤਿਨ ਲਾਗੋ ਪਾਲ, ਮੋਹੀ ਜੋਤਨ ਪ੍ਰਭ ਸੰਤਨ ਪਗਰਾਲ। ਔਕਤ ਸਿਆਣਪ ਕਛ

ਸਾਧਕਾ ਨਾਨਕ ਗੁਣ ਗਾਈ ਬਲਾਬਲ ਮਹੱਲਾ ਪੰਜਵਾਂ ਸਰਮਣੀ ਸੁਣੂ ਹਰ ਹਰ ਹਰੇ ਠਾਕਰ ਜਸ ਗਾਵੂ ਸੰਤ ਚਰਨ ਕਰ ਸੀਸ ਤਰ ਹਰ ਨਾਮ ਧਿਆਵੂ ਕਰ ਕਿਰਪਾ ਦਇਆਲ ਪ੍ਰਭ ਇਹ ਨਿਧ ਸਿੱਧ ਪਾਵੂ ਸੰਤ ਜਨਾ ਕੀ ਰੇਣ ਕਾਲ ਮਾਥੇ ਲਾਵੂ ਰਹਾਓ ਨੀਚ ਤੇ ਨੀਚ ਅਤ ਨੀਚ ਹੋਏ ਕਰ ਬਿਨੂ ਬੁਲਾਵੂ ਪਾਉ ਪਲੇਵਾ ਆਪ ਤਿਆਗ ਸਤਸੰਗ ਸਮਾਵੂ ਸਾਸ ਸਾਸ ਨਹੀਂ ਵਿਸਰੇ ਅਨ ਕਥੇ ਨਤਾਵੂ ਸਫਲ ਦਰਸ਼ਨ ਗੁਰ ਭੇਟੀਐ ਮਨ ਮੋਹ ਮਿਟਾਵੂ ਸਤ ਸੰਤੁਖ ਦਇਆ ਧਰਮ ਸਿਗਾਰ ਬਣਾਵੂ ਸਫਲ ਸੁਹਾਗਣ ਨਾਨਕਾ ਆਪਣੇ ਪ੍ਰਭ ਪਾਵੂ ਬੁਲਾਵਲ ਮਹੱਲਾ ਪੰਜਵਾਂ ਅਟਲ ਬਚਨ ਸਾਧੂ ਜਨਾ ਸਭ ਮੈਂ ਪ੍ਰਗਟਾਇਆ ਜਿਸ ਜਨ ਹੋਆ ਸਾਧ ਸੰਗ ਤਿਸੇ ਭੇਟੇ ਹਰ ਰਾਇਆ ਏ ਪ੍ਰਤੀਤ ਗੋਬਿੰਦ ਕੀ ਜਪ ਹਰ ਸੁਖ ਪਾਇਆ ਅਨਕ ਬਾਤਾਂ ਸਿਵ ਕਰ ਰਹੇ ਗੁਰ ਕਰ ਲੈ ਆਇਆ ਰਹਾਓ ਹਰਨ ਪਰੇ ਕੀ ਰਾਖਤਾ ਨਾਹੀ ਸਹਿਸਾਇਆ ਕਰਮ ਭੂਮ ਹਰ ਨਾਮ ਬੋਏ ਅਵਸਰ ਲਭਾਇਆ ਅੰਤਰ ਜਾਮੀ ਆਪ ਪ੍ਰਭ ਸਭ ਕਰੇ ਕਰਾਇਆ ਪਤਿਤ ਪਨੀਤ ਕਣੇ ਕੇਰੇ ਠਾਕਰ ਵਿਰਦਾਇਆ ਮਤ ਭੁੱਲੋ ਮਨੁੱਖ ਜਨ ਮਾਇਆ ਪਰਮਾਇਆ ਨਾਨਕ ਤਿਸ ਪਤ ਰੱਖ ਸੀ ਜੋ ਪ੍ਰਭ ਪਹਿਰਾਇਆ ਬਲਾਬਲ ਮਹੱਲਾ ਪੰਜਵਾਂ ਮਾਟੀ ਤੇ ਦਿਨ ਸਾਜਿਆ ਕਰਦਾ ਲਭਦੇ ਅਨਕ ਸਿੰਦਰ ਮਨ ਮਹਿ ਟਕੇ ਨਿਰਮਲ

ਸਿਮਰੂ ਸਾਸ ਸਾਸ ਮਤ ਬਿਲ ਮਕਰੇ ਛੋੜ ਪਰ ਪੰਚ ਪ੍ਰਭ ਸਿਉਂ ਰਸਿਉਂ ਤਜ ਕੂੜੇ ਨੇ ਜੈਨ ਅਨਕ ਏਕ ਬਹੁ ਰੰਗ ਕੀਏ ਹੈ ਹੋਸੀ ਏਕ ਕਰ ਸੇਵਾ ਇਸ ਤਿਸ ਪਾਰ ਬ੍ਰਹਮ ਗੌਰ ਤੇ ਮਤ ਲੇ ਉੱਚੇ ਤੇ ਉੱਚਾ ਵੱਡਾ ਸਭ ਸਤ ਸੰਗ ਸਭ ਸੰਗ ਬਰਨੇ ਦਾਸ ਦਾਸ ਕੋ ਦਾਸਰਾ ਨਾਨਕ ਕਰ ਲੇ ਲਵਲ ਮਹੱਲਾ ਪੰਜਵਾਂ ਏਕ ਟੇਕ ਗੋਬਿੰਦ ਕੀ ਤਿਆਗੀ ਅਨਾਸ ਸਭ ਉੱਪਰ ਸਮਰੱਥ ਪ੍ਰਭ ਪੂਰਨ ਗੁਣ ਪਾਸ ਜਨ ਕਾ ਨਾਮ ਉਧਾਰ ਹੈ ਪ੍ਰਭ।

ਦਿਆਲ ਕਿਰਪਾਨ ਦੇ ਸਾਸ ਸਾਸ ਸਮਾਰੇ ਕਰਨ ਹਾਰ ਜੋ ਕਰ ਲਿਆ ਸਾਹੀ ਵਡਿਆਈ ਗੁਰਪੂਰੇ ਉਪਦੇਸਿਆ ਸੁਖ ਖਸਮ ਰਜਾਈ ਚਿੰਤ ਅਦੇਸਾ ਗਣਤ ਤਦ ਜਿਨ ਹੁਕਮ ਪਛਾਤਾ ਨਾ ਬਿਨ ਸੇ ਨਾ ਛੁੱਟ ਜਾਏ ਨਾਨਕ ਰੰਗ ਰਾਤਾ ਬਰਾਬਰ ਮਹੱਲਾ ਪੰਜਵਾਂ ਮਹਾਂ ਤਪਤ ਤੇ ਪਈ ਸ਼ਾਂਤ ਪਰਸਤ ਪਾਪ ਨਾਠੇ ਅੰਧ ਕੂਪ ਮੈਂ ਗਲਤ ਥੈ ਕਾਢੇ ਦੇ ਹਾਥੇ ਓ ਹਮਾਰੇ ਸਾਜਨਾ ਹਮ ਉਨਕੀ ਰੇਨ ਜਿਨ ਭੇਟਤ ਹੋਪਤ ਸੁਖੀ ਜੀਆ ਜੀ ਦਾਨ ਦੇਣ ਲਹਾਓ ਪਰਾ ਪੁਰਬਲਾ ਲਿਖਿਆ ਮਿਲਿਆ ਅਬ ਆਏ ਬਸ ਸੰਗ ਹਰ ਸਾਧਕੇ ਪੂਰਨ ਅਸਾਏ ਭੈ ਬਿਨ ਸੇ ਇਹ ਲੋਕ ਦੇ ਪਾਏ ਸੁਖ ਥਾਨ ਦਇਆ ਕਰੀ ਸਮਰੱਥ ਗੁਰ ਬਸਿਆ ਮਨ ਨਾਮ ਨਾਨਕ ਕੀ ਤੂੰ ਟੇਕ ਪ੍ਰਭ ਤੇਰਾ ਆਧਾਰ ਕਾਰਨ ਕਰਨ ਸਮਰੱਥ ਪ੍ਰਭ ਹਰ ਅਗਮ ਪਾਰ ਬਨਾਮਲ ਮਹੱਲਾ ਪੰਜਵਾਂ ਸੋਈ ਮਲੀਨ ਦੀਨਹੀਨ ਜਿਸ ਪ੍ਰਭ ਬਿਸਰਾਨਾ ਕਰਨੇ ਹਰ ਨ ਬੁਝੀ ਆਪ ਗਨੇ ਬੇਗਾਨਾ ਦੁਖ ਤਦੇ ਜਦ ਵਿਸਰੇ ਸੁਖ ਪ੍ਰਭ ਚਿੰਤ ਆਏ ਸੰਤਨ ਕੈ ਆਨੰਦੇ ਨਿਤ ਹਰ ਗੁਣ ਗਾਏ ਰਹਾਓ ਉੱਚੇ ਤੇ ਨੀਚਾ ਕਰੇ ਨੀਚ ਖਿਨ ਮਾਹੇ ਥਾਪੇ ਕੀਮਤ ਕਹੀ ਨ ਜਾਈ ਠਾਕਰ ਪ੍ਰਤਾਪੇ ਪੇਖ ਤਲੀਲਾ ਰੰਗ ਰੂਪ ਚਲਣੇ ਦਿਨ ਆਇਆ ਸੁਪਨੇ ਕਾ ਸੁਪਨਾ ਪਿਆ ਸੰਗ ਚਲਿਆ ਕਮਾਇਆ ਕਰਨ ਕਰਨ ਸਮਰੱਥ ਪ੍ਰਭ ਤੇਰੀ ਸਰਨਾਈ ਹਰ ਦਿਨ ਸਰਣ ਨਾਨਕ ਜਪੇ ਸਦ ਸਦ ਵਲ ਜਾਈ ਬਲਾਬਲ ਮਹੱਲਾ ਪੰਜਵਾਂ ਜਲ ਢੋਵੂ ਏ ਸੀਸ ਕਰ ਪੱਗ ਪਖਲਾਵੂ ਬਾਹਰ ਜਾਉ ਲਖ ਬੇਰੀਆਂ ਦਰਸ ਪੇਖ ਜਿਵਾਵੂ ਕਰੂ ਮਨੋਰਥ ਮਨੇ ਮਾਏ ਮੈਂ ਆਪਣੇ ਪ੍ਰਭ ਤੇ ਪਾਵੂ ਦਿਉ ਸੋਨੀ ਸਾਜ ਕੋ ਬੀਜਨ ਟੋਲਾਵੂ ਰਹਾਓ ਅੰਮ੍ਰਿਤ ਗੁਣ ਸੰਤ ਬੋਲਤੇ ਸੁਣ ਮਨੇ ਪਿਲਾਵੂ ਊਹਾਂ ਰਸ ਮੈਂ ਛਾਂਤ ਤ੍ਰਿਪਤ ਹੋਏ ਵਿਖੇ ਜਲਨ ਬੁਝਾਵੂ ਸਭ ਭਗਤ ਕਰੇ ਸੰਤ ਮੰਡਲੀ ਤਿੰਨ ਮਿਲ ਹਰ ਗੁਣ ਗਾਵੂ ਕਰੂ ਨਮਸਕਾਰ ਭਗਤ ਜਨ ਧੂਰ ਮੁਖ ਲਾਵੂ ਉਠਤ ਬੈਠ

ਸਾਧ ਸੰਗ ਸੰਗ ਬਸੇ ਬਡਭਾਗੀ ਪਾਏ। ਸੁਣ ਸੁਣ ਜੀਵੇ ਦਾਸ ਤੁਮ ਬਾਣੀ ਜਨ ਆਖੀ, ਪਰਗਟਣੀ ਪਈ ਸਭ ਲੋ ਮੈਂ।

ਸੁਖ ਕਾ ਥਾਨ ਪਾਇਆ, ਕਾਟੀ ਸਿਲਕ ਪਰਮੋ ਕੀ ਆਪਣੇ ਪ੍ਰਭ ਪਾਇਆ। ਮਤ ਕੋਈ ਜਾਣੂ ਅਵਰ ਕਛ ਸਭ ਪ੍ਰਭ ਤੇ ਹਾਥ, ਸਰਬ ਸੁਖ ਨਾਨਕ ਪਏ ਸੰਗ ਸੰਤਨ ਸਾਥ। ਬ੍ਰਾਹਮਣ ਮਹੱਲਾ ਪੰਜਵਾਂ। ਬੰਧਨ ਕਾਟੇ ਆਪ ਪ੍ਰਭ ਹੋਆ ਕਿਰਪਾਲ, ਦੀਨ ਦਿਆਲ ਪ੍ਰਭ ਪਾਰ ਬ੍ਰਹਮ ਤਾਂ ਕੀ ਨਦਰ ਨਿਹਾਲ।

ਔਖੰਧਾਰ ਕਾ ਨਾਮ ਹੈ ਜਤ ਰੋਗ ਨਾ ਵਿਆਪੇ ਸਾਧ ਸੰਗ ਮਨ ਤਨ ਹਿਤੇ ਪਹਿਰ ਦੁਖ ਨਾ ਜਾਪੇ ਹਰ ਹਰ ਹਰ ਹਰ ਜਪੀਏ ਅੰਤਰ ਲਿਵ ਲਾਈ ਕਿਲ ਵਿਖ ਉਤਰੇ ਸੁੱਧ ਹੋਏ ਸਾਧੂ ਸਰਨਾਈ ਸੰਤ ਜਪਤ ਹਰ ਨਾਮ ਜਗਤਾਂ ਕੀ ਧੂਰ ਬਲਾਈ ਮਹਾਂ ਮੰਤਰ ਨਾਨਕ ਕਥੇ ਹਰ ਕੇ ਗੁਣ ਗਾਈ ਬ੍ਰਾਹਮਣ ਮਹੱਲਾ ਪੰਜਵਾਂ।

ਗੁਰਪੂ ਰਾਜ ਸਪੇਟਿਆ ਤਾਂ ਕਿ ਮੁੱਖ ਪ੍ਰਵੇਸ਼ ਮਨ ਕੀ ਮਤ ਤਿਆਗੀਏ ਸੁਣੀਏ ਉਪਦੇਸ਼ ਰਹਾਓ ਸਿਮਰਤ ਸਿਮਰਤ ਸਿਮਰੀਏ ਸੋ ਪੁਰਖ ਦਾ ਤਾਰ ਮਨ ਤੇ ਕਬੂ ਨ ਬਿਸਰੇ ਸੋ ਪੁਰਖ ਅਪਾਰ ਚਰਨ ਕਮਲ ਸਿਉ ਰੰਗ ਲਗਾ ਚਰਜਗੜ ਦੇਵ ਜਾ ਕੋ ਕਿਰਪਾ ਕਰੂ ਪ੍ਰਾਪਤਾਂ ਕੌ ਲਾਭੂ ਸੇਵ ਨਿਦ ਨਿਦਾਨ ਅੰਮ੍ਰਿਤ ਪਿਆ ਮਨ ਤਨ ਆਨੰਦ ਨਾਨਕ ਕਬੂ ਨ ਬਿਸਰੇ ਪ੍ਰਭ ਪਰਮਾਨੰਦ ਲਾਗਲ ਮਹੱਲਾ ਪੰਜਵਾਂ ਕ੍ਰਿਸ਼ਨਾ ਬੁਝੀ ਮਮਤਾ ਗਈ ਨਾਠੇ ਪੈ ਪਰਮਾ ਤਿਥ ਪਾਈ ਆਨੰਦ ਪਿਆ ਗੁਰ

ਸੀ ਅੰਮ੍ਰਿਤ ਤ੍ਰਿਪਤ ਆਸਿਆ ਤਾਂ ਕਾ ਅਚਰਜ ਸੁਆਦ ਆਪ ਮੁਕਤ ਸੰਗੀ ਕਰੇ ਕੋ ਲਕਟੰਬ ਉਧਾਰੇ ਸਫਲ ਸੇਵਾ ਗੁਰਦੇਵ ਕੀ ਨਿਰਮਲ ਦਰਬਾਰੇ ਨੀਚ ਅਨਾਥ ਜਾਨ ਮੈਂ ਨਿਰਗੁਣ ਗੁਣਹੀਨ ਨਾਨਕ ਕੋ ਕਿਰਪਾ ਪਈ ਦਾਸ ਆਪਣਾ ਕੀਨ ਵਲਾਵਨ ਮਹੱਲਾ ਪੰਜਵਾਂ।

ਕਰ ਕਿਰਪਾ ਪ੍ਰਭ ਆਪਣੀ, ਆਪਣੇ ਦਾਸ ਰੱਖ ਲਈਏ। ਨਿੰਦਕ ਨਿੰਦਾ ਕਰ ਪਚੇ, ਜਮਕਾਲ ਗਰਸੀਏ ਨਿਰਹਾਓ। ਸੰਤਾਂ ਕਾ ਇੱਕ ਧਿਆਵਨਾ, ਦੂਸਰ ਕੋ ਨਾਹੇ। ਇੱਕ ਧਿਆਗੇ ਬੇਨਤੀ, ਰਵਿਆ ਸਰਬ ਥਾਏ। ਕਥਾ ਪੁਰਾਤਨ ਇਉਂ ਸੁਣੀ, ਭਗਤਨ ਕੀ ਬਾਣੀ। ਸਗਲ ਦੁਸ਼ਟ ਖੰਡ ਖੰਡ ਕੀਏ, ਜਨ ਲੀਏ ਮਾਨੀ। ਸਤ ਵਚਨ ਨਾਨਕ ਕਹੇ, ਪ੍ਰਗਟ ਸਭ ਮਾਹੇ। ਪ੍ਰਭ ਕੇ ਸੇਵਕ ਸਰਨ ਪ੍ਰਭ, ਤਿੰਨ ਪਉ ਪਉ ਨਾਹੇ। ਬਲਬਲ ਮਹੱਲਾ ਪੰਜਵਾਂ। ਬੰਧਨ ਕਾਟੇ ਸੋ ਪ੍ਰਭੂ, ਜਾਂ ਕਹਿ ਕਲ ਹਾਥ। ਅਵਰ ਕਰਮ ਨਹੀਂ ਛੁੱਟੀਏ, ਰਾਖੋ ਹਰਨਾਥ। ਤੋਂ ਸਰਨਾਗਤ

ਪਰ ਉਪਕਾਰ ਚਿਤਵਤੇ ਨਾਹੀ ਕੁਛ ਕੋਚ ਤਨ ਸੋ ਥਾਨ ਬਸੰਤ ਤਨ ਜੈ ਜਪੀਏ ਨਾਮ ਕਥਾ ਕੀਰਤਨ ਹਰ ਆਤਕ ਨਾਸਕ ਸਹਿਜ ਵਿਸਰਾਮ ਮੰਤੇ ਕਦੇ ਨ ਵਿਸਰੇ ਨਾਥਾਂ ਕੋ ਨਾਥ ਨਾਨਕ ਪ੍ਰਭ ਸਰਨਾਗਤੀ ਜਾ ਕੇ ਸਭ ਕਿਛ ਹਾਥ ਬੁਲਾ ਬੁਲ ਮਹੱਲਾ ਪੰਜਵਾਂ ਜਿਨ ਤੂੰ ਬੰਦ ਕਰ ਛੋਡਿਆ ਫਨ ਸੁਖ ਮੈਂ ਪਾਇਆ ਸਦਾ ਸਿਮਰ ਚਰਨਾਨ ਵਿਦ ਸੀਤਲ ਹੋ ਤਾਇਆ ਜੀਵ ਤਿਆ ਅੱਥ ਵਾਮ ਹੈ ਕੁਛ ਕਾਮ ਨਾ ਆਵੇ ਜਿਨ ਹੇ ਰਚਨ ਰਚਾਇਆ ਕਉ ਤਿਸ ਸਿਓ ਰੰਗ ਲਾਵੇ ਰਹਾਉ ਰੇ ਪ੍ਰਾਣੀ ਉਸਨ ਸੀਤ ਕਰਤਾ ਕਰੇ ਕਾਮ ਤੇ ਕਾਢੇ ਕੀ ਰੀਤੇ ਹਾਸੀ ਕਰੇ ਟੂਟਾ ਲੈ ਗਾਂਡੇ ਅੰਡ ਜਜੇਰ ਜਸੇ ਤਜ ਉਦ ਪੂਜਾ ਪ੍ਰਭ ਕੀ ਏ ਕੀਰਤ ਕੀਰਤ ਕਮਾਵਨ ਸਰਬ ਫਲ ਰਵੀਏ ਹਰ ਨਿਰਤ ਹਮ ਤੇ ਕਛੂ ਨ ਹੋਵਨਾ ਸਰਨ ਪ੍ਰਭ ਸਾਤ ਮੋਹ ਮਗਨ ਕੂਪ ਅੰਧ ਤੇ ਨਾਨਕ ਗੁਰ ਕਾਢ ਬਲਾ ਬਲ ਮਹੱਲਾ ਪੰਜਵਾਂ ਖੋਜਿਤ ਖੋਜਤ ਮੈਂ ਫਿਰਾਂ ਖੋਜੂ ਬਨ ਥਾਨ ਅਸਲ ਅਸੇਦ ਭੇਦ ਪ੍ਰਭ ਐਸੈ ਭਗਵਾਨ ਕਬ ਦੇਖੂ ਪ੍ਰਭ ਆਪਣਾ ਆਤਮ ਕੈ ਰੰਗ ਜਾਗਣ ਤੇ ਸੁਪਨਾ ਭਲਾ ਬਸੇ ਪ੍ਰਭ ਸੰਗ ਰਹਾਉ ਵਰਨ ਆਸ਼ਰਮ ਸ਼ਾਸਤਰ ਸੁਣੂ ਦਰਸ਼ਨ ਕੀ ਪਿਆਸ ਰੂਪ ਨਰੇਖ ਨ ਪੰਚ ਤਤ ਠਾਕਰ ਅਵਨਾਸ ਉਸ ਰੂਪ ਸੰਤਨ ਕਹੇ ਬਿਰਲੇ ਜੋਗੀ ਸੁਰ ਕਰ ਕਿਰਪਾ ਜਾਂ ਕਉ ਮਿਲੇ ਧਨ ਧਨ ਦੇ ਈਸਰ ਸੋ ਅੰਤਰ ਸੋ ਬਾਰੇ ਬਿਨਸੇ ਤੈ ਪਰਮਾ ਨਾਨਕ ਤਿਸ ਪ੍ਰਭ ਭੇਟਿਆ ਜਾਂ ਕੇ ਪੂਰਨ ਕਰਮਾ ਬਲਾਬਲ ਮਹੱਲਾ ਪੰਜਵਾਂ ਜੀ ਜੰਤ ਸੋ ਪ੍ਰਸੰਨ ਪਏ ਦੇਖ ਪ੍ਰਭ ਪ੍ਰਤਾਪ ਕਾਰਜ ਉਤਾਰਿਆ ਸਤਿਗੁਰੂ ਕਰ ਆਹਾਰ ਆਪ ਖਾਤ ਖਚਤ ਨਿਭਤ ਰਹੇ ਗੁਰ ਸ਼ਬਦ ਅਖੁੱਟ ਪੂਰਨ ਪਈ ਸਮਗਰੀ ਕਬੂ ਨਹੀਂ ਟੁੱਟ ਰਹਾਓ ਸਾਧ ਸੰਗ ਅਰਾਧਨਾ ਹਰ ਨਿਦ ਅਪਾਰ ਧਰਮ ਅਰਥ ਹਰ ਕਾਮ ਮੋਖ ਦੇਤੇ ਨਹੀਂ ਵਾਰ ਭਗਤ ਰਾਧ ਏਕ ਰੰਗ ਗੋਬਿੰਦ ਗੋਪਾਲ ਰਾਮ ਨਾਮ ਮਨ ਤਨ ਸਾਂਚਿਆ ਜਾਂ ਕਾ ਨਹੀਂ ਸੁਮਾਰ ਸਰਨ ਪਰੇ ਪ੍ਰਭ ਤੇਰੀਆਂ ਪ੍ਰਭ ਕੀ ਵਡਿਆਈ ਨਾਨਕ ਅੰਤ ਨ ਪਾਈਏ ਬੇਅੰਤ ਗੁਸਾਈ ਬਲਾ ਬਲ ਮਹੱਲਾ ਪੰਜਵਾਂ ਸਿਮਰ ਸਿਮਰ ਪੂਰਨ

ਰਖਵਾਲਾ ਗੋਬਿੰਦ ਰਾਏ ਭਗਤਨ ਕੀ ਰਾਸ, ਤੋਟ ਨਾ ਆਵੇ ਕਦੇ ਮੂਲ ਪੂਰਨ ਭੰਡਾਰ, ਚਰਨ ਕਮਲ ਮਨ ਤਨ ਵਸੇ ਪ੍ਰਭ ਅਗਮ ਅਪਾਰ, ਬਸ ਕਮਾਵਤ ਸਭ ਸੁਖੀ ਕੁਛ ਊਨ ਨ ਦਿਸੇ, ਸੰਤ ਪ੍ਰਸਾਦ ਭੇਟੇ ਪ੍ਰਭੂ ਪੂਰਨ ਜਗਦੀਸੇ, ਜੈ ਜੈਕਾਰ ਸਭੇ ਕਰੇ ਸਚ ਥਾਨ ਸੁਹਾਇਆ, ਜਪ ਨਾਨਕ ਨਾਮ ਰੰਗਾਨ ਸੁਖ ਪੂਰਾ ਗੁਰੂ ਪਾਇਆ। ਬਲਾਬਲ ਮਹੱਲਾ ਪੰਜਵਾਂ। ਹਰ ਹਰ ਹਰ ਰਾਧੀਏ ਹੋਈਏ ਅਰੋਗ, ਰਾਮ ਚੰਦ ਕੀ ਲਸਟਕਾ ਜਿਨ ਮਾਰਿਆ ਰੋਗ, ਰਹਾਓ ਗੁਰ ਪੂਰਾ ਹਰ ਜਾਪੀਏ ਨਿਤ ਕੀਜੇ ਭੋਗ, ਸਾਧੂ ਸੰਗ ਕੈ ਵਾਰਨੇ ਮਿਲਿਆ ਸੰਜੋਗ, ਜਿਸ ਸਿਮਰਤ ਸੁਖ ਪਾਈਏ ਬਿਨ ਸੇ ਵਿਯੋਗ, ਨਾਨਕ ਪ੍ਰਭ ਸਰਨਾਗਤੀ ਕਰਨ ਕਾਰਨ ਜੋਗ। ਰਾਗ ਬਲਾਬਲ ਮਹੱਲਾ ਪੰਜਵਾਂ। ਦੋ ਪਤੇ ਘਰ ਪੰਜਵਾਂ। ਇੱਕ ਓਂਕਾਰ ਸਤਿਗੁਰ ਪ੍ਰਸਾਦ, ਅਬਰੋ ਪਾਪ ਸਭ ਤਿਆਗਿਆ ਦਾਰੂ ਨਾਮ ਲਿਆ, ਤਾਪ ਪਾਪ ਸਭ ਮੇਟੇ ਰੋਗ ਸੀਤਲ ਮਨ ਪਿਆ, ਵਰ ਪੂਰਾ ਅਰਾਧਿਆ ਸਗਲਾ ਦੁੱਖ ਗਿਆ, ਰਾਖਣ ਹਾਰੇ ਰਾਖਿਆ ਆਪਣੀ ਕਰਮਿਆ, ਰਹਾਓ ਬਾਂਹ ਪਕੜ ਪ੍ਰਭ ਕਾਢਿਆ ਕੀਨਾ ਅਪਣਾਇਆ, ਸਿਮਰ ਸਿਮਰ ਮਨ ਧਨ ਸੁਖੀ ਨਾਨਕ ਨਿਰਪਾਇਆ। ਬਲਾਬਲ ਮਹੱਲਾ ਪੰਜਵਾਂ। ਕਰ ਧਰ ਮਸਤਕ ਥਾਪਿਆ ਨਾਮ ਦੀਨੋ ਦਾਨ, ਸਫਲ ਸੇਵਾ ਪਰ ਬ੍ਰਹਮ ਕੀ ਤਾਂ ਕੀ ਨਹੀਂ ਹਾਨ, ਆਪੇ ਹੀ ਪ੍ਰਭ ਰਾਖਤਾ ਭਗਤਨ ਕੀ ਆਨ, ਜੋ ਜੋ ਚਿੱਤ ਵੇ ਸਾਧ ਜਨ ਸੋ ਲੇਤਾ ਮਾਨ, ਰਹਾਓ ਸਰਨ ਪਰੇ ਚਰਨਾਣ ਵਿਦ ਜਨ ਪ੍ਰਭ ਕੇ ਪ੍ਰਾਨ, ਸਹਿਜ ਸੁਭਾਏ ਨਾਨਕ ਮਿਲੇ ਜੋਤੀ ਜੋਤ ਸਮਾਨ। ਬਨਾਵਲ ਮਹੱਲਾ ਪੰਜਵਾਂ।

ਮਤਲਬ ਮਹੱਲਾ ਪੰਜਵਾਂ। ਨੀਤ ਹਮਾਰੇ ਸਾਜਨਾ ਰਾਖੇ ਗੋਬਿੰਦ, ਨਿੰਦ ਤੁਮ ਮਿਰਨਕ ਹੋਏ ਗਏ ਤੁਮ ਹੋਏ ਨਚਿੰਦ ਰਹਾਓ। ਸਗਲੇ ਮਨੋਰਥ ਪ੍ਰਭ ਕੀਏ ਪੇਟੇ ਗੜ ਦੇਵ, ਜੈ ਜੈਕਾਰ ਜਗਤ ਸਮੈ ਸਫਲ ਜਾ ਕੀ ਸੇਵ। ਊਚ ਉਪਾਰ ਅਗਾਨਤ ਹਰ ਸਭ ਜੀ ਜਿਸ ਹੱਥ, ਹਰ ਸਭ ਜੀ ਜਿਸ ਹੱਥ, ਨਾਨਕ ਪ੍ਰਭ ਸਰਮ ਲਾਗਤੀ ਜਤ ਕਤ ਮੇਰੇ ਸਾਥ। ਬਿਲਾਬਲ ਮਹੱਲਾ ਪੰਜਵਾਂ। ਗੁਰਪੁਰਾ ਅਰਾਧਿਆ ਹੋਏ ਕਿਰਪਾਲ, ਮਾਰਗ ਸੰਤ ਬਤਾਇਆ ਟੂਟੇ ਜਮ ਜਾਲ। ਦੁਖ ਭੁੱਖ ਸੰਸਾ ਮਿਟਿਆ ਗਾਵਤ ਪ੍ਰਭ ਨਾਮ, ਸਹਿਜ ਸੁਖ ਆਨੰਦ ਰਸ ਪੂਰਨ ਸਭ ਕਾਮ ਰਹਾਓ। ਜਲਨ ਬੁਝੀ ਸੀਤਲ ਭੈ ਰਾਖੇ ਪ੍ਰਭ ਆਪ, ਨਾਨਕ ਪ੍ਰਭ ਸਨ ਆਗਤੀ ਜਾਂ ਕਾ ਵੱਡ ਪ੍ਰਤਾਪ। ਬਿਲਾਵਲ ਮਹੱਲਾ ਪੰਜਵਾਂ। ਤਰਤ ਸੁਆਵੀ ਸਫਲ ਸਨ ਪੂਰਨ ਪਏ ਕਾਮ, ਪੌ ਨਾਠਾ ਭਰ ਮਿਟ ਗਿਆ ਰਵਿਆ ਨਿਤ ਨਾਰਾਮ। ਸਾਧ ਜਨਾ ਕੇ ਸੰਗ ਵਸਤ ਸੁਖ ਸਹਿਜ ਵਿਸਰਾਮ, ਸਾਈ ਕੜੀ ਸੁਲੱਖਣੀ ਸਿਮਰਤ ਹਰ ਨਾਮ ਰਹਾਓ। ਪ੍ਰਗਟ ਪਏ ਸੰਸਾਰ ਮਾਹ ਫਿਰ ਤੇ ਪਹਿ ਨਾਮ, ਨਾਨਕ ਤਿਸ ਸਰਨਾਗਤੀ ਘੱਟ ਘੱਟ ਸਭ ਜਾਮ ਜਾਨ। ਬਿਲਾਬਲ ਮਹੱਲਾ ਪੰਜਵਾਂ। ਰੋਗ ਮਿਟਾਇਆ ਆਪ ਪ੍ਰਭ ਉਪਜਿਆ ਸੁਖ ਸਾਂਤ, ਵੱਡ ਪ੍ਰਤਾਪ ਆਚਾਰਜ ਰੂਪ ਹਰ ਕਿੰਨੀ ਦਾਤ। ਗੁਰ ਗੋਬਿੰਦ ਕਿਰਪਾ ਕਰੀ ਰੱਖਿਆ ਮੇਰਾ ਭਾਈ, ਹਮ ਤਿਸ ਕੀ ਸਰਨਾਗਤੀ ਜੋ ਸਦਾ ਧਿਆਈ ਜੋ ਸਦਾ ਸਹਾਈ ਰਹਾਓ। ਵਿਰਥੀ ਕਦੇ ਨਾ ਹੋਵੀ ਜਨ ਕੀ ਅਰਦਾਸ, ਨਾਨਕ ਜੁਰ ਗੋਬਿੰਦ ਕਾ ਪੂਰਨ ਗੁਣਤਾਸ। ਬਿਲਾਬਲ ਮਹੱਲਾ ਪੰਜਵਾਂ। ਮਰ ਮਰ ਜਨ ਮੇ ਜਿਨ ਵਿਸਰਿਆ ਜੀਵਨ ਕਾ ਦਾਤਾ, ਪਾਰ ਬ੍ਰਹਮ ਜਿਨ ਸੇਵਿਆ ਅਨ ਦਿਨ ਰੰਗ ਰਾਤਾ। ਸ਼ਾਂਤ ਸਹਿਜ ਆਨੰਦ ਕਣਾ ਪੂਰਨ ਪਿਆਸ, ਸੁਖ ਪਿਆ ਹਰ ਸਾਧ ਸੰਗ।

ਮੈਂ ਬਲਾਵਰ ਮਹੱਲਾ ਪੰਜਵਾਂ ਤਾਤੀ ਵਾਨ ਲਾਗੀ ਪਾਰ ਬ੍ਰਹਮ ਸਰਨਾਈ ਚੌਗਿਰਦ ਹਮਾਰੇ ਰਾਮ ਕਰ ਦੁੱਖ ਲੱਗੇ ਨਾ ਭਾਈ ਸਤਿਗੁਰੂ ਪੀਰਾ ਭੇਟਿਆ ਜਨ ਬਣਤ ਬਣਾਈ ਰਾਮ ਨਾਮ ਔਖੋ ਦੀਆ ਏਕਾ ਲਿ ਵਧਾਈ ਰਹਾਓ ਰਾਖ ਲੀਏ ਤਿੰਨ ਰਾਖਣ ਹਾਰ ਸਭ ਆਦਿ ਮਟਾਈ ਕੋ ਨਾਨਕ ਕਿਰਪਾ ਪਈ ਪ੍ਰਭ ਪਏ ਸਹਾਈ ਬਲਾਬਲ ਮਹੱਲਾ ਪੰਜਵਾਂ ਆਪਣੇ ਬਾਲਕ ਆਪ ਰੱਖੀਆਂ ਪਾਰ ਬ੍ਰਹਮ ਗੁਰਦੇਵ ਸੁਖ ਸ਼ਾਂਤ ਸਹਿਜ ਆਨੰਦ ਪਏ ਪੂਰਨ ਪਈ ਸੇਵ ਰਹਾਓ ਭਗਤ ਜਨਾ ਕੀ ਬੇਨਤੀ ਸੁਣੀ ਪ੍ਰਭ ਆਪ ਰੋਗ ਮਿਟਾਇਆ ਜਵਾਲਿਆ ਜਾਂ ਕਾ ਵੱਡ ਪ੍ਰਤਾਪ ਦੁੱਖ ਮਾਰੇ ਬਖਸ਼ੀਆਂ ਆਪਣੇ ਕਰਤਾਰੀ ਮਨ ਵਾਸਤ ਫਲ ਦਿੱਤੀਆਂ ਨਾਨਕ ਵਲਿਹਾਰੀ ਰਾਗ ਬਲਾਬਲ ਮਹੱਲਾ ਪੰਜਵਾਂ ਚੌਪ ਦੇ ਦੋ ਪਤੇ ਘਰ ਛੇਵਾਂ ਇੱਕ ਓਂਕਾਰ ਸਤਿਗੁਰ ਪ੍ਰਸ਼ਾਦ ਮੇਰੇ ਮੋਹਨ ਸਰਬਨੀ ਇਹ ਨਾ ਸੁਣਾਏ ਸਾਕਤ ਗੀਤ ਨਾਦ ਤੁਨ ਗਾਵਤ ਬੋਲਤ ਬੋਲ ਜਾਏ ਰਹਾਓ ਸੋਬਤ ਸੇਵ ਸੇਵ ਸਦ ਸੇਵੂ ਸਦਾ ਕਰੂੰ ਕਿਰਤਾਏ ਅਵੇ ਦਾਨ ਪਾਵੂ ਪੁਰਖ ਦਾਤੇ ਮਿਲ ਸੰਗਤ ਹਰ ਗੁਣ ਗਾਏ ਰਸਨਾ ਅਗਾਂ ਅਗਾਂ ਗੁਣ ਰਾਤੀ ਨੈਣ ਦਰਸ ਰੰਗ ਲਾਏ ਹੋਆ ਕਿਰਪਾਲ ਦੀਨ ਦੁਖ ਭੰਜਨ ਮੋਹ ਚਰਨ ਹਿਰਦੇ ਵਸਾਏ ਸਭ ਤਲੈ ਤਲੈ ਸਭ ਉੱਪਰ ਏ ਦ੍ਰਿਸ ਦਿਸ ਟਾਏ ਅਭਿਮਾਨ ਖੋਏ ਖੋਏ ਖੋਏ ਖੋਈ ਹੋਮੈ ਖੋਈ ਹੋਮੈ ਕੋ ਸਤ ਗੁਰ ਮੰਤਰ ਦੜਾਏ ਅਤੁਲ ਅਤੁਲ ਅਤੁਲ ਨਾ ਤੁਲੀਏ ਭਗਤ ਬਚਨ ਕਿਰਪਾਏ ਜੋ ਜੋ ਸਰਨ ਪਰਿਓ ਗੁਰੂ ਨਾਨਕ ਅਵੇ ਦਾਨ ਸੁਖ ਪਾਏ ਬਲਾਬਲ ਮਹੱਲਾ ਪੰਜਵਾਂ ਪ੍ਰਭ ਜੀ ਤੂੰ ਮੇਰੇ ਪ੍ਰਾਨ ਆਧਾਰੇ ਨਾਮ ਸਿਕਾਰ ਡੋਤ ਵੰਦਨਾ ਅਨਕ ਵਾਰ ਜਉ ਵਾਰੈ ਰਹਾਓ ਉਠਤ ਬੈਠਤ ਸੋਵਤ ਜਾਗਤ ਏ ਮਨ ਤੁਦੇ ਚਿਤਾਰੇ ਸੁਖ ਦੁਖ ਇਸ ਮਨ ਕੀ ਵਿਅਥਾ ਤੁਜੀ ਆਗੇ ਸਾਰੇ ਤੂੰ ਮੇਰੀ ਓਟ ਬਾਲ ਬੁੱਧ ਧਨ ਤੁਮੇ ਮੇਰੇ ਪਰਵਾਰੇ ਜੋ ਤੁਮ ਕਰੋ ਸੋਈ ਭਲ ਹਮਰੇ ਪੇਖ ਨਾਨਕ ਸੁਖ ਚਿਰਨਾਰੇ ਬਲਾਬਲ ਮਹੱਲਾ ਪੰਜਵਾਂ ਸੁਨੀਅਤ ਪ੍ਰਾਪਤ ਸਗਲ ਉਧਾਰਨ ਮੋਹ ਮਗਨ ਪਤਿਤ ਸੰਗ ਪ੍ਰਾਣੀ ਐਸੇ ਮਨੇ ਵਿਸਾਰਨ ਰਹਾਓ ਸੰਸ ਵਿਖਿਆ ਲਹਿ ਗਾਜ ਕਿੰਨੀ ਅੰਮ੍ਰਿਤ ਮਨ ਤੇ ਡਾਰਨ ਕਾਮ ਕਰੋਧ ਲੋਭ ਰਤ ਨਿੰਦਾ ਸਤ ਸੰਤੋਖ ਵਿਦਾਰਨ ਐਨ ਤੇ ਕਾਢ ਲਿਓ ਮੇਰੇ ਸਵਾਮੀ ਹਰ ਪਰੇ ਤੁਮ ਸਰਨ ਸਾਰਨ ਨਾਨਕ ਕੀ ਪ੍ਰਭ ਨੇ ਬੇਨਤੀ ਪ੍ਰਭ ਕੈ ਸਾਧ ਸੰਗ ਰੰਗ ਤਾਰਨ ਬਲਾਬਲ ਮਹੱਲਾ ਪੰਜਵਾਂ ਸੰਤਨ ਕਹਿ ਸੁਣੀ ਅਤ ਪ੍ਰਭ ਕੀ ਬਾਤ ਕਥਾ ਕੀਰਤਨ ਆਨੰਦ ਮੰਗਲ।

ਕਹਿ ਪਰਪਾਰਾ ਏਕ ਮਿਸਥਿਨ ਏਕ ਸਪੂਰਨ ਏਕੋ ਪ੍ਰਾਣ ਅਧਾਰਾ ਨਿਰਮਲ ਨਿਰਮਲ ਸੁੱਚਾ ਸੋਚੋ ਸੁੱਚਾ ਸੋਚੋ ਸੁੱਚਾ ਅੰਤ ਨਾ ਅੰਤਾ ਸਦਾ ਬੇਅੰਤਾ ਕਹੋ ਨਾਨਕ ਉੱਚੋ ਉੱਚਾ ਬਲਾਵਲ ਮਹੱਲਾ ਪੰਜਵਾਂ ਬਿਨ ਹਰ ਸਾਹਮਣਾ ਆਵ ਕਹੇ ਜਾਂ ਸਿਉਂ ਰਾਚ ਮਾਹੇ ਜਾਂ ਸਿਉਂ ਰਾਚ ਮਚ ਤੁਮ ਲਾਗੇ ਉਹ ਮੋਨੀ ਮੋਹਾਵਤ ਹੈ ਨਿਰਹਾਓ ਕਨਕ ਕਾਮ

ਇੰਦਰ ਤੋਂ ਨਿੰਦਕ ਉਹ ਮਾਹੇ ਭਲੇ ਦੁੱਖ ਦੁੱਖ ਭਰੀਏ ਅੱਠ ਪਹਿਰ ਚਤਵੇ ਨਹੀਂ ਪਹੁੰਚੇ ਬੁਰਾ ਚਤਵਤ ਚਤਵਤ ਮਰੀਏ।

ਮਾਨਸ ਬਪੁਰੇ ਕਰੀਏ ਬਲਾਬਲ ਮਹੱਲਾ ਪੰਜਵਾਂ। ਐਸੇ ਕਾਹੇ ਭੂਲ ਭਰੇ ਕਰੇ ਕਰਾਵੇ ਮੁੱਕਰ ਪਾਵੇ ਪੇਖ ਤੂੰ ਸੁਣਤ ਸਦਾ ਸੰਗਰ ਹਰੇ ਰਹਾਓ ਕਾਚ ਵਿਹਾਂਜਨ ਕਾਂਚਨ ਛਾਡਨ ਬੈ।

ਸੀਤਾ ਕੀ ਸਰਨ ਪਰਿਓ ਨਾਨਕ ਦਾਸ, ਜਾਂ ਤੇ ਉੱਪਰ ਕੋਏ ਨਾਹੀਂ, ਜਾਂ ਤੇ ਉੱਪਰ ਕੋ ਨਾਹੀਂ। ਬਿਲਾਵਲ ਮਹੱਲਾ ਪੰਜਵਾਂ। ਸਦਾ ਸਦਾ ਜਪੀਏ ਪ੍ਰਭ ਨਾਮ, ਜਰਾ ਮਰਾ ਕਛ ਦੁੱਖ ਨਾ ਵਿਆਪੇ, ਆਗੇ ਦਰਗਾ ਪੂਰਨ ਕਾਮ ਰਹਾਓ। ਤਿਆਗ ਪਰਿਗੇ ਨਿਤ ਸਰਨੀ ਗੁਰ ਤੇ ਪਾਈਏ, ਇਹ ਨਿਦਾਨ ਜਨਮ ਮਰਨ ਕੀ ਕੱਟੀਏ ਫਾਸੀ, ਸਾਚੀ ਦਰਗਾ ਕਾ ਨਿਸ਼ਾਨ। ਜੋ ਤੁਮ ਕਹੋ ਸੋਹੀ ਭਲਵਾਨੋ, ਮੰਤੇ ਛੂਟੇ ਸਗਲ ਗੁਮਾਨ। ਕਹੋ ਨਾਨਕ ਤਾਂ ਕੀ ਸਰਨਾਈ, ਜਾਂ ਕਾ ਪੀਆ ਸਗਲ ਜਹਾਨ। ਬਲਾਵਲ ਮਹੱਲਾ ਪੰਜਵਾਂ। ਮਨ ਤਨ ਅੰਤਰ ਪ੍ਰਭ ਆਹੀ, ਹਰ ਗੁਣ ਗਾਪਤ ਪਰ ਉਪਕਾਰ, ਨਿਤ ਤਿਸ ਰਚਨਾ ਕਾ ਮੁੱਲ ਕੁਛ ਨਾਹੀ ਰਹਾਓ। ਕੁਲ ਸਮੂਹ ਉਦਰੇਖਨ ਭੀਤਰ, ਜਨਮ ਜਨਮ ਕੀ ਮੈਲ ਲਾਹੀ, ਸਿਮਰ ਸਿਮਰ ਸਵਾਮੀ ਪ੍ਰਭ ਆਪਣਾ, ਆਨੰਦ ਛੇਤੀ ਵਿਖਿਆ ਬਨ ਗਾਹੀ। ਚਰਨ ਪ੍ਰਭੂ ਕੇ ਬਹੁਤ ਪਾਏ ਪਾਏ, ਭਵ ਸਾਗਰ ਪਾਰ ਪਰਾਈ, ਸੰਤ ਸੇਵਕ ਭਗਤ ਹਰ ਤਾਂ ਕਹਿ, ਨਾਨਕ ਮਨ ਲਾਗਾ ਹੈ ਤਾਹੀ। ਬਲਾਵਲ ਮਹੱਲਾ ਪੰਜਵਾਂ। ਪੀਰੋਂ ਦੇਖ ਤੁਮਾਰੇ ਰੰਗਾ, ਤੂੰ ਹੀ ਸਵਾਮੀ ਅੰਤਰ ਜਾਮੀ, ਤੂੰ ਹੀ

ਕਰ ਕਿਰਪਾ ਹਸਤ ਪ੍ਰਭ ਦੀਨੇ, ਜਾਗਤ ਉਧਾਰ ਨਵ ਖੰਡ ਪ੍ਰਤਾਪ, ਦੁੱਖ ਬਿਨ ਸੇ ਸੁਖ ਆਨੰਦ ਪਰਵੇਸਾ, ਤ੍ਰਿਸ਼ਨ ਬੁਝੀ ਮਨ ਤਨ ਸਤ ਤਾਪ, ਨਾਥ ਕੋ ਨਾਥ ਚਰਨ ਸਮਰਥਾ, ਸਗਲ ਸਰੀਟ ਕੋ ਮਾਈ ਬਾਪ, ਭਗਤ ਬਸ਼ਲ ਪੈ ਪੰਜਨ ਸਵਾਮੀ, ਗੁਣ ਗਾਵਤ ਨਾਨਕ ਅਲਾਪ। ਬਲਾਬਲ ਮਹੱਲਾ ਪੰਜਵਾਂ। ਜਿਸ ਤੇ ਉਪਜਿਆ ਤਿਸ ਹੀ ਪਛਾਣ, ਅੰਤਰ ਜਿਸ ਤੇ ਉਪਜਿਆ ਤਿਸੇ ਪਛਾਣ, ਪਾਰ ਬ੍ਰਹਮ ਪਰਮੇਸ਼ਰ ਧਿਆਇਆ, ਖੁਸਲ ਖੇਮ ਹੋਏ ਕਲਿਆਣ, ਰਹਾਓ ਗੁਰ ਪੂਰਾ ਭੇਟਿਓ ਬੜਭਾਗੀ, ਅੰਤਰ ਜਾਮੀ ਸੁਗੜ ਸਜਾਨ, ਹੱਥ ਦੇ ਰਾਖੇ ਕਰ ਆਪਣੇ, ਬੜ ਸਮਰੱਥ ਨਵਾਣਿਆ ਕਾ ਨਮਾਨ, ਪ੍ਰਭ ਭੈ ਬਿੰਸ ਗਏ ਖਿਨ ਪੀਤਰ, ਅੰਧਕਾਰ ਪ੍ਰਗਟੇ ਚਾਨਣ, ਸਾਸ ਸਚ ਅੰਧਕਾਰ ਪ੍ਰਗਟੇ ਚਨਾਣ, ਸਾਸ ਸਾਸ ਅਰਾਧੇ ਨਾਨਕ, ਸਦਾ ਸਦਾ ਜਾਈਏ ਕਰਵਾਣ। ਬਲਾਬਲ ਮਹੱਲਾ ਪੰਜਵਾਂ। ਦੋਵੇਂ ਸਾਵ ਰੱਖੇ ਗੁਰ ਸੂਰੇ, ਹਲਤ ਫਲਤ ਪਾ ਬ੍ਰਹਮ ਸਵਾਰੇ, ਕਾਰਜ ਹੋਏ ਸਗਲੇ ਪੂਰੇ, ਰਹਾਓ ਹਰ ਹਰ ਨਾਮ ਜਪਤ ਸੁਖ ਸਹਿਜੇ, ਮੰਜਨ ਹੋਵਤ ਸਾਧੂ ਧੂਰੇ, ਆਵਣ ਜਾਣ ਰਹੇ ਚਿਤ ਪਾਈ, ਜਨਮ ਮਰਨ ਕੇ ਮਿਟੇ ਬਸੂਰੇ, ਭਰਮ ਪੈ ਤੇ ਛੂਟੇ ਪੈ ਜਮਕੇ, ਘੱਟ ਘੱਟ ਇਕ ਰਿਹਾ ਭਰਪੂਰੇ, ਨਾਨਕ ਸਰਨ ਭਰਿਓ ਦੁਖ ਭੰਜਨ, ਅੰਤਰ ਬਾਰ ਪੇਤ ਹਜੂਰੇ। ਬਲਾਬਲ ਮਹੱਲਾ ਪੰਜਵਾਂ। ਦਰਸ਼ਨ ਦੇਖਤ ਦੁਖ ਨਸੇ, ਕਬੂ ਨ ਹੋਵੂ ਦ੍ਰਿਸ਼ ਅਗੋਚਰ, ਜੀ ਕੈ ਸੰਗ ਵਸੇ, ਰਹਾਓ ਪ੍ਰੀਤਮ ਪ੍ਰਾਣਾ ਦਾਰ ਸਵਾਮੀ, ਪੂਰ ਰਹੇ ਪ੍ਰਭ ਅੰਤਰ ਜਾਮੀ, ਕਿਆ ਗੁਣ ਤੇਰੇ ਸਾਰ ਸਮਾਰੀ, ਸਾਸ ਸਾਸ ਪ੍ਰਭ ਤੁਝੇ ਚਿਤਾਰੀ, ਕਿਰਪਾ ਨਿਧ ਪ੍ਰਭ ਦੀਨ ਦਇਆਲਾ, ਜੀ ਜੰਤ ਕੀ ਕਰੋ ਪ੍ਰਿਤਪਾਲਾ, ਆਠ ਪਹਿਰ ਤੇਰਾ ਨਾਮ ਜਨ ਜਾਪੇ, ਨਾਨਕ ਪ੍ਰੀਤ ਲਈ ਪ੍ਰਭ ਆਪੇ। ਬਲਾਬਲ ਮਹੱਲਾ ਪੰਜਵਾਂ। ਧਨ ਧਨ ਜੋਵਨ ਚਲਤ ਗਿਆ, ਰਾਮ ਨਾਮ ਕਾ ਭਜਨ ਨਕੀਨੋ, ਕਰਤ ਵਿਗਾਰ ਨਿਸ ਭੌਰ ਪਿਆ, ਰਹਾਓ ਅਨਕ ਪ੍ਰਕਾਰ ਭੋਜਨ ਖਾਤੇ, ਮੁਖ

ਸੁਖ ਦਾਤਾ ਸਗਲ ਸਮਗਰੀ ਪੋਖਣ ਭਰਨ ਥਾਨ ਥਨਾਂਤਰ ਸਰਵ ਨਿਰੰਤਰ ਬਲ ਵਲ ਜਾਈ ਹਰ ਕੈ ਚਰਨ ਜੀ ਜੁਗਤ ਬਸ ਮੇਰੇ ਸਵਾਮੀ ਸਰਵ ਸਿੱਧ ਤੁਮ ਕਾਰਨ ਕਾਰਨ ਆਦ ਜੁਗਾਦ ਪ੍ਰਭ ਰੱਖਦਾ ਆਇਆ ਹਰ ਸਿਮਰਤ ਨਾਨਕ ਨਹੀਂ ਡਰਨ। ਰਾਗ ਬਲਾਬਲ ਮਹੱਲਾ ਪੰਜਵਾਂ ਦੋ ਪਤੇ ਘਾਤ ਅੱਠਵਾਂ ਇੱਕ ਓਂਕਾਰ ਸਤਿਗੁਰ ਪ੍ਰਸਾਦ। ਮੈਂ ਨਾਹੀਂ ਪ੍ਰਭ ਸਭ ਕੁਛ ਤੇਰਾ ਈਂਗੇ ਨਿਰਗੁਣ ਉਂਗੇ ਸਰਗੁਣ ਕੇਲ ਕਰਤ ਵਿੱਚ ਸਵਾਮੀ ਮੇਰਾ ਰਹਾਓ ਨਗਰ ਮਹਿ ਆਪ।

ਆ ਸਾਧ ਮੂਰਤ ਗੁਰ ਭੇਟਿਓ ਨਾਨਕ ਮਿਲ ਸਾਗਰ ਬੂੰਦ ਨਹੀਂ ਅਨਹੇਰਾ ਬਲਾਬਲ ਮਹੱਲਾ ਪੰਜਵਾਂ ਤੁਮ ਸਮਰਥਾ ਕਾਰਨ ਕਾਰਨ ਢਾਕਨ ਢਾਕ ਗੋਬਿੰਦ ਗੁਰ ਮੇਰੇ ਮੋਏ ਅਪਰਾਧੀ ਸਾਰਨ ਚਰਨ ਰਹਾਓ ਜੋ ਜੋ ਕਿੰਨੋ ਸੋ ਤੁਮ ਜਾਣਿਓ ਪੇਖਿਓ ਠੌਰ ਨਾਹੀਂ ਕੁਛ ਠੀਠ ਮੁਕਰਨ ਵੱਡ ਪ੍ਰਤਾਪ ਸੁਣਿਓ ਪ੍ਰਭ ਤੁਮਰੋ ਕੋਟ ਅਗਾ ਤੇਰੋ ਨਾਮ ਹਰਨ ਹਮਰੇ ਸੁਆਉ ਸਦਾ ਸਦ ਭੂਲਣ ਤੁਮਰੋ ਬਿਰਦ ਪਤਿਤ ਉਧਾਰਨ ਕਰਨਾ ਮੈਂ ਕਿਰਪਾਲ ਕਿਰਪਾ ਨਿਧ ਜੀਵਨ ਪਦ ਨਾਨਕ ਹਰ ਦਰਸ਼ਨ ਬਲਾਬਰ ਮਹੱਲਾ ਪੰਜਵਾਂ ਐਸੀ ਕਿਰਪਾ ਮੋਹਿ ਕਰੋ ਸੰਤ ਚਰਨ ਹਮਾਰੇ ਮਾਥਾ ਨੈਣ ਦਰਸ਼ਨ ਤਨ ਧੂਰ ਪਰੋਂ ਰਹਾਓ ਗੌਰ ਕੇ ਸ਼ਬਦ ਮੇਰੇ ਹੀਰੇ ਵਾਸੇ ਇਹ ਨਾਮਾ ਮਨ ਸੰਗ ਧਰੋਂ ਸਤ ਕਰ ਪੰਚਨ ਵਾਰੋਂ ਠਾਕਰ ਸਗਲੋ ਪਰਮਾ ਹੋਮ ਜਰੋਂ ਜੋ ਤੁਮ ਕਰੋ ਸੋਈ ਪਰਮਾਨੇ ਪਾਵਨ ਦਬਤਾ ਦੂਰ ਟਰੋ ਨਾਨਕ ਕੇ ਪ੍ਰਭ ਤੁਮ ਹੀ ਦਾਤੇ ਸੰਤ ਸੰਗ ਲੈ ਮੋਹੇ ਉਧਰੋ ਬਰਾਬਰ ਮਹੱਲਾ ਪੰਜਵਾਂ ਐਸੀ ਦਿਖਿਆ ਜਨ ਸਿਉ ਮੰਗਾ ਤੁਮਰੋ ਧਿਆਨ ਲੈ ਮੋਹੇ ਉਧਰੋ ਤੁਮਰੇ ਧਿਆਨ ਤੁਮਾਰੋ ਰੰਗਾ ਤੁਮਰੀ ਸੇਵਾ ਤੁਮਾਰੇ ਅੰਗਾ ਰਹਾਓ ਜਨ ਕੀ ਟੈਲਸ ਸੁਬਾਖਨ ਜਨ ਸਿਉ ਉਠਨ ਬੈਠਨ ਜਨ ਕੈ ਸੰਗਾ ਜਨ ਚਰ ਚਰ ਰਚ ਮੁਖ ਮਾਥੇ ਲਾਗੀ ਆਸਾ ਪੂਰਨ ਅਨੰਤ ਤਰੰਗਾ ਜਨ ਪਾਰ ਬ੍ਰਹਮ ਜਾਂ ਕੀ ਨਿਰਮਲ ਮਹਿਮਾ ਜਨ ਕੇ ਚਰਨ ਤੀਰਥ ਕੋਟ ਗੰਗਾ ਜਨ ਕੀ ਧੂਰ ਕੀਓ ਮੰਜਨ ਨਾਨਕ ਜਨਮ ਜਨਮ ਕੇ ਹਰੇ ਕਲੰਗਾ ਬਲਾਬਲ ਮਹੱਲਾ ਪੰਜਵਾਂ ਜਿਉ ਭਾਵੇ ਤਿਉ ਮੋਹੇ ਪ੍ਰਿਤ ਪਾਲ ਪਾਰ ਬ੍ਰਹਮ ਪਰਮੇਸ਼ਰ ਸਤਿਗੁਰ ਹਮ ਬਾਰਕ ਤੂੰ ਪਿਤਾ ਕਿਰਪਾਲ ਰਹਾਓ ਮੋਹਿ ਨਿਰਗੁਣ ਗੁਣ ਨਾਹੀ ਕੋਏ ਪਹੁੰਚੇ ਨਾ ਥਾਕੂ ਤੁਮਰੀ ਘਾਲ ਤੁਮਰੀ ਗਤਮ ਤੁਮ ਹੀ ਜਾਣੋ ਜਿਉ ਪਿੰਡ ਸਭ ਤੁਮਾਰੋ ਮਾਲ ਅੰਤਰ ਜਾਮੀ ਪੁਰਖ ਸੁਆਮੀ ਅਨਬੋਲਤ ਹੀ ਜਾਣੋ ਹਾਲ ਤਨ ਮਨ ਸੀਤਲ ਹੋਏ ਹਮਾਰੋ ਨਾਨਕ ਪ੍ਰਭ ਜਿਉ ਨਦਰ ਨਿਹਾਲ ਬਲਾਬਲ ਮਹੱਲਾ ਪੰਜਵਾਂ ਰਾਸ ਸਦਾ ਪ੍ਰਭ ਆਪਣੇ ਸਾਥ ਤੂੰ ਹਮਰੋ ਪ੍ਰੀਤਮ ਮਨ ਮੋਹਨ ਤੁਝ ਬਿਨ ਜੀਵਨ ਸਗਲ ਕਾਥ ਰਹਾਓ ਰਸ ਤੇਰਾਓ ਕਰਤ ਖਿਨ ਪੀਤਰ ਪ੍ਰਭ ਮੇਰੋ ਅਨਾਥ ਕੋ ਨਾਥ ਜਲ ਤੇ ਅਗਨ ਮੈਂ ਜਨ ਆਪ ਉਧਾਰੇ ਕਰ ਆਪਣੇ ਦੇ ਰਾਖੇ ਹਾਥ ਸੀਤਲ ਸੁਖ ਪਾਇਓ ਮਨ ਤ੍ਰਿਪਤੇ ਹਰ ਸਿਮਰਤ ਸਰਮ ਸਗਲੇ ਨਾਥ ਲਾਥ ਨਿਤ ਨਿਦਾਨ ਨਾਨਕ ਹਰ ਸੇਵਾ ਅਵਰ ਸਿਆਨਪ ਸਗਲ ਅਕਾਥ ਬਰਾਬਲ ਮਹੱਲਾ ਪੰਜਵਾਂ ਆਪਣੇ ਸੇਵਕੂੰ ਕਹੂੰ ਨਾ ਵਿਸਾਰੋ ਔਰ ਲਾਗੂ ਸੁਆਮੀ ਪ੍ਰਭ ਮੇਰੇ ਪੂਰਬ ਪ੍ਰੀਤ ਗੋਬਿੰਦ ਵਿਚਾਰੋ ਰਹਾਓ ਪਤਿਤ ਪਾਵਨ ਪ੍ਰਭ ਬਿਰਦ ਤੁਮਾਰੋ ਹਮਰੇ ਦੋਖ ਹਿਰਦੇ ਮਤ ਧਾਰੋ ਜੀਵਨ ਪ੍ਰਾਣ ਹਰ ਧਨ ਸੁਖ ਤੁਮ ਹੀ ਹੋਮੇ ਪਟਲ ਕਿਰਪਾ ਕਰ ਜਾਰੋ ਜਲ ਬਹੂਨ ਮੀਨ ਕਤ ਜੀਵਨ ਦੂਤ ਬਿਨਾ ਰਹਿਣ ਕਤ ਵਾਰੋ ਜਨ ਨਾਨਕ ਪਿਆਸ ਚਰਨ ਕਮਲੰਤੀ ਪੇਖ ਦਾਸ ਸੁਆਮੀ ਸੁਖ ਸਾਰੋ ਬਲਾਬਲ ਮਹੱਲਾ ਪੰਜਵਾਂ ਆਗੇ ਪਾਛੇ ਪੂਸਲ ਪਿਆ ਗੁਰ ਪੂਰੇ ਪੂਰੀ ਸਭ ਰਾਖੀ ਪਾਰ ਬ੍ਰਹਮ ਪ੍ਰਭ ਕੀਨੀ ਮਿਆ ਰਹਾਓ ਮਨ ਧਨ ਰਵ ਰਿਹਾ ਹਰ ਪ੍ਰੀਤਮ ਦੁੱਖ ਦਰਦ ਸਗਲਾ ਮਿਟ ਗਿਆ ਸ਼ਾਂਤ ਸਹਿਜ ਆਨੰਦ ਗੁਣ ਗਾਏ ਦੂਤ ਦੁਸ਼ਟ ਸਭ ਖੋਏ ਖਿਆ ਗੁਣ ਆਵ ਗੁਣ ਪ੍ਰਭ ਕੁਛ ਨਾ ਵਿਚਾਰਿਓ ਕਰ ਕਿਰਪਾ ਆਪਣਾ ਕਰ ਲਿਆ ਅਤੁਲ ਵਡਾਈ ਅਚਿਤ ਅਵਨਾਸੀ ਨਾਨਕ ਉਚਰੇ ਹਰ ਕੀ ਜਾ ਬਰਾਬਰ ਮਹੱਲਾ ਪੰਜਵਾਂ ਬਿਨ ਪੈ ਭਗਤੀ ਤਰਨ ਕੈਸੇ ਕਰੋ ਅਨਗ੍ਰਹਿ ਪਤਿਤ ਉਦਾਹਰਨ ਰਾਮ ਸੁਆਮੀ ਆਪ ਭਰੋਸੇ ਰਹਾਓ ਸਿਮਰਨ ਨਾਹੀ ਆਵਤ ਫਿਰਤ ਮਦ ਮਾਵਤ ਬਿਖਿਆ ਰਾਤਾ ਸਵਾਨ ਜੈਸੇ ਔਦਤ ਵਿਆਤ ਅਦੈਕ ਮੁਹਾਵਤ
पाप कमावत बुढ़े ऐसे सारण दुख भंजन पुरख निरंजन साधु संगत रमन जैसे केशव कलेस नाथ अगखंडन नानक जीवित दर्श सिदे नानक जीवित दर्श दिखे राग लाभ महला पंजमा दुपते घर नवा एक ओंकार सतगुर प्रसाद आपे मेल जब ते सरन तुम्हारी आ

0: ਜਾ ਬਰਾਬਰ ਮਹੱਲਾ ਪੰਜਵਾਂ ਮੋਰੀ ਅਹੰ ਜਾਏ ਦਰਸ਼ਨ ਪਾਵਤ ਰਾਚੋ ਨਾਥ ਹੀ ਸਹਾਈ ਸੰਤਨਾ ਅਬ ਚਰਨ ਗਏ ਰਹਾਓ ਆਹੇ ਮਨ ਅਵਰ ਨ ਭਾਵੇ ਚਰਨਾਵੇ ਚਰਨਾਵੇ ਉਲਜਿਓ ਆਲ ਮਕਰੰਦ ਕਮਲ ਜਿਉ ਅਨ ਰਸ ਨਹੀਂ ਚਾਹੇ ਇਕੇ ਹਰ ਲਾਹੇ ਨ ਅੰਨ ਤੇ ਟੁੱਟੀਏ ਰਿਖ ਤੇ ਛੁੱਟੀਏ ਮਨ ਹਰ ਰਸ ਘੁੱਟੀਏ ਸੰਗ ਸਾਧੂ ਉਲਟੀਏ ਅੰਨ ਨਾਹੀ ਨਾਹੀ ਰੇ ਨਾਨਕ ਪ੍ਰੀਤ ਚਰਨ ਚਰਨ ਹੇ ਰਾਗ ਮਾਧ ਮਹੱਲਾ ਨੌਵਾਂ ਦੋ ਪਤੇ ਇੱਕ ਓਮਕਾਰ ਸਤਿਗੁਰ ਪ੍ਰਸ਼ਾਦ ਦੁੱਖ ਹਰਤਾ ਹਰ ਨਾਮ ਪਛਾਨੋ ਅਜਾ ਮਲ ਗਨਕਾ ਜੈ ਸਿਮਰਤ ਮੁਕਤ ਪਏ ਜੀ ਜਾਨੋ ਰਹਾਓ ਗਜਤੀ ਤਰਾਸ ਮਿਟੀ ਸੁਨਹੂ ਮਾਹੇ ਜਬ ਹੀ ਰਾਮ ਬਖਾਨੋ ਨਾਰਦ ਕਹਿਤ ਸੁਨੋ ਧਰੂ ਬਾਰਕ ਭਜਨ ਮਾਹੇ ਲਪਟਾਨੋ ਅਚਿਲ ਅਮਰ ਨਿਰਪੈ ਪਦ ਪਾਇਓ ਜਾਗਤ ਜਾਏ ਹੈਰਾਨੋ ਨਾਨਕ ਕਹਿਤ ਭਗਤ ਰਛਕ ਹਰ ਨਿਕਟ ਤਾਹੇ ਤੁਮ ਮਾਨੋ ਬਲਾਬਲ ਮਹੱਲਾ ਨੌਵਾਂ ਹਰ ਕਹਿ ਨਾਮ ਬਿਨਾ ਦੁਖ ਪਾਵੇ ਭਗਤ ਬਿਨਾ ਸੰਸਾਰ ਨਹੀਂ ਚੂਕੇ ਗੌਰਹੇ ਭੇਦ ਬਤਾਵੇ ਰਹਾਓ ਕਹਾਂ ਪਿਓ ਤੀਰਥ ਵਰਤ ਕੀਏ ਰਾਮ ਸਰਨ ਨਹੀਂ ਆਵੇ ਜੋਗ ਜਗ ਨੇ ਫਲ ਕਹਿ ਮਾਨਿਓ ਜੋ ਪ੍ਰਭ ਜਸ ਵਿਸਰਾਵੇ ਮਾਨ ਮੋਹ ਦੋਨੋ ਕੋ ਪਰ ਹਰ ਗੋਵਿੰਦ ਕੇ ਗੁਣ ਗਾਵੇ ਕੋ ਨਾਨਕ ਇਹ ਬਿਦ ਕੋ ਪ੍ਰਾਨੀ ਜੀਵਨ ਮੁਕਤ ਕਹਾਵੇ ਬਲਾਬਲ ਮਹੱਲਾ ਨਾਮਾ ਜਾਣੈ ਭਜਨ ਰਾਮ ਕੋ ਨਾਹੀ ਤੈ ਨਰ ਜਨਮ ਅਕਾਰਥ ਖੋਇਆ ਜੈ ਰਾਖੋ ਮਨ ਮਾਹੀ ਰਹਾਓ ਤੀਰਥ ਕਰੇ ਵਰਤ ਫਨ ਰਾਖੇ ਨਾਮ ਨੂਆ ਬਸ ਜਾ ਕੇ ਨੇ ਫਲ ਧਰਮ ਤਾਹੇ ਤੁਮ ਮਾਨੋ ਸਾਚ ਕਹਿਤ ਮੈਂ ਜਾਕੋ ਜੈਸੇ ਪਾਨ ਜਹਲ ਮੈਂ ਰਾਖਿਓ ਭੇਦੇ ਨਾਹੀ ਤੈ ਪਾਨੀ ਤੈਸੇ ਹੀ ਤੁਮ ਤਾਹੇ ਪਛਾਨੋ ਭਗਤ ਹੀਨ ਜੋ ਪ੍ਰਾਣੀ ਕਲ ਮੈਂ ਮੁਕਤ ਨਾਮ ਤੇ ਭਾਵਤ ਗੌਰ ਜੈ ਭੇਦ ਬਤਾਵੇ ਕੋ ਨਾਨਕ ਸੋਈ ਨਰ ਗੁਰੂਆ ਜੋ ਪ੍ਰਭ ਕੇ ਗੁਣ ਗਾਵੇ ਬਲਾਬਲ ਅਸਪਤੀਆਂ ਮਹੱਲਾ ਪਹਿਲਾ ਘਰ ਦਸਵਾਂ ਇੱਕ ਓਂਕਾਰ ਸਤਿਗੁਰ ਪ੍ਰਸਾਦ ਨਿਕਟ ਵਸੈ ਦੇਖੇ ਸਭ ਸੋਈ ਗੁਰਮੁਖ ਬਿਰਲਾ ਬੂਜੇ ਕੋਈ ਬਿਨ ਭੈ ਪਾਇਆ ਉਹ ਭਗਤ ਨਾ ਹੋਈ ਸ਼ਬਦ ਰਤੇ ਸਦਾ ਸੁਖ ਹੋਈ ਐਸਾ ਗਿਆਨ ਪਦਾਰਥ ਨਾਮ ਗੁਰਮੁਖ ਪਾਵਸ ਰਸ ਰਸਮਾਨ ਰਹਾਓ ਗਿਆਨ ਗਿਆਨ ਕਥੇ ਸਭ ਕੋਈ ਕਥ ਕਥ ਵਾਦ ਕਰੇ ਦੁਖ ਹੋਈ ਕਥ ਕਹਿਣੇ ਤੇ ਰਹੇ ਨ ਕੋਈ ਬਿਨ ਰਸ ਰਾਤੇ ਮੁਕਤ ਨ ਹੋਈ ਗਿਆਨ ਧਿਆਨ ਸਭ ਗੁਰ ਤੇ ਹੋਈ ਸਾਚੀ ਰਹਿਤ ਸਾਚਾ ਮਨ ਸੋਈ ਮਨ ਮੁਖ ਘਟ ਵਿਆਪ ਰਹੇ ਵਿਖ ਨਾਲ ਮਨ ਮੁਖ ਸੋਈ ਕਥਨੀ ਹੈ ਪਰ ਰਹਿਤ ਨ ਹੋਈ ਨਾਵੋ ਭੁੱਲੇ ਥਾਉ ਨ ਕੋਈ ਮਨ ਮਾਇਆ ਬੰਦਿਓ ਸਰ ਜਾਲ ਘੱਟ ਘੱਟ ਪਿਆ ਪਰਿਹੋ ਵਿਖ ਨਾਲ ਜੋ ਆਜੈ ਸੋ ਦਿਸੇ ਕਾਲ ਕਾਰਜ ਸੀਧੋ ਦਿਵੇ ਸਮਾਲ ਗੁਰਮੁਖ ਦੇ ਦਿਵੇ ਸਮਾਲ ਸੋ ਗਿਆਨੀ ਜਿਨ ਸ਼ਬਦ ਬਿਵਲਾਈ ਮਨ ਮੁਖ ਹੋਮੇ ਪਤ ਗਵਾਈ ਆਪੇ ਕਰਤੇ ਭਗਤ ਕਰਾਈ ਗੁਰਮੁਖ ਆਪੇ ਦੇ ਵਡਿਆਈ ਰਹਿਣ ਅੰਧਾਰੀ ਨਿਰਮਲ ਜੋਤ ਨਾਮ ਬਿਨਾ ਝੂਠੇ ਕੁਚਲ ਕਸ਼ੋਤ ਵੇਦ ਪੁਕਾਰੇ ਭਗਤ ਸਰੋਤ ਸੁਣ ਸੁਣ ਮਨ ਵੇਖੇ ਜੋਤ ਸਾਸਤ੍ਰ ਸਿਮਰਤ ਨਾਮ ਦੜੰਮ ਗੁਰਮੁਖ ਸ਼ਾਂਤ ਉਦਮ ਕਰਮ ਮਨਮੁਖ ਜੋਨੀ ਦੁਖ ਸੁਹਾਮ ਬੰਧਨ ਟੂਟੇ ਏਕ ਨਾਮ ਵਸਾਵੰ ਮੰਨੇ ਨਾਮ ਸੱਚੀ ਪਤ ਪੂਜਾ ਕਿਸ ਵੇਖਾ ਨਾਹੀ ਕੋ ਦੂਜਾ ਦੇਖ ਕਹਾਉ ਭਾਵੇ ਮਨ ਸੋਏ ਨਾਨਕ ਕਹੇ ਅਵਰ ਨ ਕੋਏ ਬਲਾਬਲ ਮਹੱਲਾ ਪਹਿਲਾ ਮਨ ਕਾ ਕਿਹਾ ਮਨ ਸਾ ਕਰੇ ਇਹ ਮਨ ਪੁੰਨ ਪਾਪ ਉਚਰੇ ਮੈਂ ਮਦ ਮਾਤੇ ਤ੍ਰਿਪਤ ਨ ਆਵੇ ਤ੍ਰਿਪਤ ਮੁਕਤ ਮਨ ਸਾਚਾ ਭਾਵੇ ਸਨ ਧਨ ਭਗਤ ਸਭ ਦੇਖ ਅਭਿਮਾਨਾ ਬਿਨ ਨਾਵੈ ਸੰਗ ਨ ਜਾਣਾ ਰਹਾਓ ਕੀਚੇ ਰਸ ਭੋਗ ਖੁਸ਼ੀਆਂ ਮਨ ਕੇਰੀ ਧਨ ਲੋਕਾਂ तन पसमें तेरी खाक खाकू खा कर ले सब फैल बिन शब्द नहीं उतरे मैल गीत राग तन ताल से पूरे त्रह कौन उपजे बिन से अधूरे दूजी दुरमत दर्द न जाए छुटे गुरमुख दारू गुण गाए धोती उजल तिलक गलमाला अंतर क्रोध पड़े नटसाला नाम विसार नया मद पिया बिन गुर भगत नाही सुख थिया सूकर सुआन गर तब मंजारा पशु मलेख नीच चंडाला गौरते मुहे फिरे तीन जोन पवाइये बंधन बाध्या आए जाइए गौर सेवा ते लाहे पदार्थ हरदे नाम सदा कीर्तार्थ साची दरगाह पूछना होए
1: रहे रजाई हुक्म पछाणे हुक्म माने हुक्म सीजे दरसोई हुक्म पछाण सच्चे दरवास काल विकाल शब्द परिनाश रहे अतीत जाने सब तिसका तन मन अर्पै है एह जिसका ना ओह आवै ना ओह जाए नानक साचे साच समाए बिलावल महला तीजा अष्टपदी घर दसवां एक ओंकार सतगुर प्रसाद जग कौआ मुख चुंच गयान अंतर लोभ झूठ अभिमान बिन नावै पाज लहग निदान सतगुर सेव नाम वसै मन चीत गुर भेटे हर नाम चेतावै बिन नावै होर झूठ परीत रहाउ गुर कहे आसा कार कमावहु शब्द चीन सहज कर आवहु साचै नाहि बढ़ाई पावहु आप न बूझै लोक बुझावै मन का अंधा अंध कमावै दर कर महल ठौर कैसे पाव हार जियो सेविया अंतर जामी कट कट अंतर जिसकी जोत समानी तिस नाल क्या चल पहनामी साचा नाम साचा शब्द बिच जानै आपे आप मिलै चूपै अभिमानै गुरमुख नाम सदा सदा बखानै सतगुर सेविया दूजी दुरमत जाई अवगुण काट पापा मत खाई कंचन गाया को ज्योति जोत समाई सतगुर मिलिया बड़ी बड़ियाई दुख काटै हिरदय नाम वसाई नाम रते सदा सुख पाई गुरमत मान्या करनी सार गुरमत मान्या मोख द्वार नानक गुरमत मान्या परवर साधार बिलावल महला चौथा अष्टपदी अंकार ग्यारवां एक ओंकार सतगुर प्रसाद आपै आप खाए हों मिटै अणदन हर रस गीत गवैया गुरमुख परचै कंचन काया निरभउ ज्योति जोत मिलैया मैं हर हर नाम आधार रमैया किन पल रह न सकूं बिन नावै गुरमुख हर हर पाठ पढ़ैया रहाउ एक ग्रह दस द्वार है जाके यह न सतस कर पंच चोर लगैया धर्म अर्थ सब हिर ले जाव है मन मुख अंध ले खबर न पैया कंचन कोट बहुमानक भरिया जागे ज्ञान तत् लिव लैया तस्कर हेरू आए लुखाने गुर कह शब्द पकड़ बंद पैया हर हर नाम पोत जग विर पोत बोहिथा केवट शब्द गुर पार लंघैया जम जागा ती नेड़ न आवै ना को तस्कर चोर लगैया हर गुण गावै सदा दिन राती मैं हर जस कहते अंत न लहिया गुरमुख मनुआ एकत घर आवै मिलों गोपाल निशान बजैया नैनी देख दर्श मन तृपतै श्रवण बाणी गुर शब्द सुनैया सुन सुन आत्म देव है भिन्ने रस रस राम गोपाल रवैया ਤ੍ਰੈ ਗੁਣ ਮਾਇਆ ਮੋਹ ਵਿਆਪੇ ਤੁਰੀਆ ਗੁਣ ਹੈ ਗੁਰਮੁਖ ਲਹੀਆ ਏਕ ਦ੍ਰਿਸ਼ਟ ਸਭ ਸਮ ਕਰ ਜਾਣੈ ਨਦਰੀ ਆਵੈ ਸਭ ਬ੍ਰਹਮ ਪਸਰਈਆ ਰਾਮ ਨਾਮ ਹੈ ਜੋਤਿ ਸੁਭਾਈ ਗੁਰਮੁਖ ਆਪੇ ਅਲਖ ਲਖਈਆ ਨਾਨਕ ਦੀਨ ਦਇਆਲ ਭਏ ਹੈ ਭੁਗ ਭਗਤ ਭਾਈ ਹਰ ਨਾਮ ਸੁਮਈਆ ਬਿਲਾਵਲ ਮਹੱਲਾ ਚੌਥਾ ਹਰ ਹਰ ਨਾਮ ਸੀਤਲ ਜਲ ਧਿਆਵੋ ਹਰ ਚੰਦਨ ਵਾਸ ਸੁਗੰਧ ਗੰਧਈਆ ਮਿਲ ਸਤ ਸੰਗਤ ਪਰਮ ਪਦ ਪਾਇਆ ਮੈਂ ਹਿਰੜ ਪਲਾਸ ਸੰਗ ਹਰ ਬੁਹੀਆ ਜਪ ਜਗਨਨਾਥ ਜਗਦੀਸ਼ ਗੁਸਈਆ ਉਚਰਨ ਪਰੇ ਸੇਈ ਜਨ ਉਬਰੀ ਜਿਉਂ ਪ੍ਰਹਿਲਾਦ ਉਧਾਰ ਸਮਈਆ ਰਹਾਉ ਭਾਰ ਅਠਾਰਾਂ ਮਹਿ ਚੰਦਨ ਊਤਮ ਚੰਦਨ ਨਿਕਟ ਸਭ ਚੰਦਨ ਹੋਈਆ ਸਾਕਤ ਕੂੜੇ ਊਬ ਸੂਕ ਹੋਵੇ ਮਨ ਅਭਿਮਾਨ ਵਿਛੜ ਦੂਰ ਗਈਆਂ ਹਾਰੂ ਗਾਤ ਮਿਤ ਕਰਤਾ ਆਪੇ ਜਾਣੈ ਸਭ ਬਿਦ ਹਰ ਹਰ ਆਪ ਬਨਈਆ ਜਿਸ ਸਤਿਗੁਰ ਭੇਟੇ ਸੋ ਕੰਚਨ ਹੋਵੇ ਜੋ ਤੁਰ ਲਿਖਿਆ ਸੋ ਮਿਟੈ ਨਾ ਮਿਟਈਆ ਰਤਨ ਪਦਾਰਥ ਗੁਰਮਤ ਪਾਵੇ ਸਾਗਰ ਭਗਤ ਭੰਡਾਰ ਖੁਲਈਆ ਗੁਰ ਚਰਣੀ ਇਕ ਸ਼ਰਧਾ ਉਪਜੀ ਮੈਂ ਹਰ ਗੁਣ ਕਹਤੇ ਤ੍ਰਿਪਤ ਨ ਭਈਆ ਪਰਮ ਬੈਰਾਗ ਨਿਤ ਨਿਤ ਹਰ ਧਿਆਈ ਮੈਂ ਹਰ ਗੁਣ ਕਹਤੇ ਭਾਵ ਨਿ ਕਹੀਆ ਵਾਰ ਵਾਰ ਕਿਨ ਕਿਨ ਫਲ ਕਹੀਆ ਹਰ ਪਾਰ ਨ ਪਾਵੇ ਪਰੈ ਪਰਈਆ ਸਵਾਸਤ ਵੇਦ ਪੁਰਾਣ ਪੁਕਾਰ ਹੈ ਧਰਮ ਕਰਹੁ ਖਟ ਕਰਮ ਦ੍ਰਿੜਈਆ ਮਨ ਮੁਖ ਪਾਖੰਡ ਭਰਮ ਬਿਗੁਤੀ ਲੋਭ ਲਹਿਰ ਨਾਵ ਭਾਰ ਬੁਦਈਆ ਨਾਮ ਜਪੋ ਨਾਮਿੰਗਤ ਪਾਵਹੁ ਸਿਮਰਤ ਸ਼ਾਸਤਰ ਨਾਮ ਦ੍ਰਿੜਈਆ ਹੋਮੈ ਜਾਈ ਤਾਂ ਨਿਰਮਲ ਹੋਵੈ ਗੁਰਮੁਖ ਪਰਚੈ ਪਰਮ ਪਦ ਪਈਆ ਇਹ ਜਗ ਵਰਨ ਰੂਪ ਸਭ ਤੇਰਾ ਜਿਤ ਲਾਭ ਹੈ ਸੇ ਕਰਮ ਕਮਈਆ ਨਾਨਕ ਜੰਤ ਬਜਾਈ ਵਾਜੈ ਜਿਤ ਭਾਵੇ ਤਿਤ ਰਾਹ ਚਲਈਆ ਇਸ ਬਿਲਾਵਲ ਮਹੱਲਾ ਪੰਜਵਾਂ ਬਿਲਾਵਲ ਮਹੱਲਾ ਚੌਥਾ ਗੁਰਮੁਖ ਅਗਮਾ ਗੋਚਰ ਧਿਆਇਆ ਹੋਂ ਬਲ ਬਾਲੂ ਸਤਿਗੁਰ ਸਤਿਪੁਰਖਈਆ ਰਾਮ ਨਾਮ ਮੇਰੇ ਪ੍ਰਾਣ ਵਸਾਈ ਸਤਿਗੁਰ ਪਰਸ ਹਰਿ ਰਾਮ ਸੁਮਈਆ ਜਨ ਕੀ ਟੇਕ ਹਰ ਨਾਮ ਟਕਈਆ ਸਤਿਗੁਰ ਕੀ ਧਰ ਲਾਗਾ ਜਾਵਾਂ ਗੁਰ ਕਿਰਪਾ ਤੇ ਹਰ ਦਾਰ ਲਹੀਆ ਰਹਾਉ ਇਹ ਸਰੀਰ ਕਰਮ ਕੀ ਧਰਤੀ ਗੁਰਮੁਖ ਮਤ ਮਤ ਦਾ ਤਕੜਈਆ ਲਾਲ ਜਵੇਹਰ ਨਾਮ ਪ੍ਰਗਾਸਿਆ ਭਾਂਡੇ ਭਾਉ ਪਵੈ ਤਿਤ ਆਈਆ ਦਾਸਨ ਦਾਸ ਦਾਸ ਹੋਏ ਰਹੀਆ ਜੋ ਜਾਨੋ ਰਾਮ ਭਗਤ ਨਿਜ ਪਈਆ ਮਨ ਬੁੱਧ ਅਰਪ ਧਰੋ ਗੁਰ ਆ ਗਏ ਗੁਰ ਪ੍ਰਸਾਦੀ ਮੈਂ ਕਥ ਕਥਈਆ ਮਨਮੁਖ ਮਾਇਆ ਮੋਹ ਵਿਆਪੀ ਇਹ ਮਨ ਤ੍ਰਿਸ਼ਨਾ ਜਲਤ ਤਖਈਆ ਗੁਰਮਤਿ ਨਾਮ ਅੰਮ੍ਰਿਤ ਜਲ ਪਾਇਆ ਅਗਨ ਬੁੱਝੀ ਗੁਰ ਸ਼ਬਦ ਬੁਝਈਆ ਇਹ ਮਨ ਨਾਚੈ ਸਤਿਗੁਰ ਆ ਗਏ ਅਨਹਦ ਸ਼ਬਦ ਧੁਨ ਤੂਰ ਬੁਝਈਆ ਹਰ ਹਰਿ ਉਸਤ ਕਰੈ ਦਿਨ ਰਾਤੀ ਰਖ ਰਖ ਚਰਨ ਹਰ ਤਾਲ ਪੁਰਈਆ ਹਰ ਕੈ ਰੰਗ ਰਤਾ ਮਨ ਗਾਵੈ ਰਸ ਰਸਾਲ ਰਸ ਸ਼ਬਦ ਰਈਆ ਨਿਜ ਘਰ ਜਾਰ ਚੂਐ ਅਤ ਨਿਰਮਲ ਜਿਨ ਪੀਆ ਤਿਨ ਹੀ ਸੁਖ ਲਈਆ ਮਨ ਮਨ ਹਠ ਕਰਮ ਕਰੈ ਅਭਿਮਾਨੀ ਜਿਉਂ ਬਾਲਕ ਬਾਲੂ ਘਰ ਉਸਰਈਆ ਆਵੈ ਲਹਿਰ ਸਮੁੰਦ ਸਾਗਰ ਕੀ ਖਿਨ ਮਹਿ ਭਿੰਨ ਭਿੰਨ ਟਹਿ ਪਈਆ ਹਰ ਸਰ ਸਾਗਰ ਹਰ ਹੈ ਆਪੀ ਹੈ ਜਗ ਹੈ ਸਭ ਖੇਲ ਖਿਲਈਆ ਜਉਂ ਜਲ ਤਰੰਗ ਜਲ ਚਲੈ ਸਮਾਵੈ ਨਾਨਕ ਆਪੀ ਆਪ ਰਮਈਆ ਬਿਲਾਵਲ ਮਹੱਲਾ ਚੌਥਾ ਸਤਿਗੁਰ ਪਰਚੈ ਮਨ ਮੁੰਦਰਾ ਪਾਈ ਗੁਰ ਕਾ ਸ਼ਬਦ ਤਨ ਭਸਮ ਦ੍ਰਿੜਈਆ ਅਮਰ ਪਿੰਡ ਭਈ ਸਾਧੂ ਸੰਗ ਜਨਮ ਮਰਨ ਦੋਉ ਮਿਟ ਗਈਆ ਮੇਰੇ ਮਨ ਸਾਧ ਸੰਗਤ ਮਿਲ ਰਹੀਆ ਕਿਰਪਾ ਕਰੂ ਮਧਸੂਦਨ ਮਾਧੋ ਮੈਂ ਕਿਨ ਕਿਨ ਸਾਧੂ ਚਰਨ ਪਗਈਆ ਰਾਉ ਕਜੈ ਗ੍ਰਸਤ ਭਇਆ ਮਨ ਵਾਸੀ ਇਕ ਖਿਨ ਮਨੁਆ ਟਿਕੈ ਨਾ ਟਿਕਈਆ ਧਾਵਤ ਧਾਈ ਤਦੇ ਘਰ ਆਵੈ ਹਰ ਹਰ ਸਾਧੂ ਸ਼ਰਨ ਪਵਈਆ ਸੁਧੀਆ ਪੂਤ ਛੋੜ ਸੰਨਿਆਸੀ ਆਸਾ ਆਸ ਮਨ ਬਹੁਤ ਕਰਈਆ ਆਸਾ ਆਸ ਕਰੈ ਨਹਿ ਬੂਝੈ ਗੁਰ ਕੈ ਸ਼ਬਦ ਨਿਰਾਸ ਸੁਖ ਲਹੀਆ ਉਪਜੀਤ ਤਰਕ ਦਿਗੰਬਰ ਹੋਆ ਮਨ ਦਹਿ ਦਿਸ ਚਲ ਚਲ ਗਵਨ ਕਰਈਆ ਪ੍ਰਭਵਨ ਕਰੈ ਬੂਝੈ ਨਹੀਂ ਤ੍ਰਿਸ਼ਨਾ ਮਿਲ ਸੰਗ ਸਾਧ ਦਇਆ ਕਰ ਲਹੀਆ ਆਸਣ ਸਿੱਧ ਸਿਖੈ ਬਹੁ ਤੇਰੀ ਮਾਨ ਬਿਮਾਂਗੈ ਰਿਧ ਸਿਧ ਚੇਟਕ ਚੇਟਕਈਆ ਤ੍ਰਿਪਤ ਸੰਤੋਖ ਮਨ ਸ਼ਾਂਤ ਨਾ ਆਵੇ ਮਿਲ ਸਾਧੂ ਤ੍ਰਿਪਤ ਹਰ ਨਾਮ ਸਿਧ ਪਈਆ ਅੰਡਜ ਜੇ ਰਜ ਸੇ ਤਜੋ ਤਪਜ ਸਭ ਵਰਨ ਰੂਪ ਜੀ ਜੰਤ ਪਈਆ ਸਾਧੂ ਸ਼ਰਨ ਪਰੈ ਸੋਭ ਰੈ ਖੱਤਰੀ ਬ੍ਰਾਹਮਣ ਸੂਦ ਵੈਸ ਚੰਡਾਲ ਚੰਡਈਆ ਨਾਮਾ ਜੈ ਦਿਉ ਕਬੀਰ ਤਰਲੋਚਨ ਅਵਜਾਤ ਰਵਦਾਸ ਚਮਿਆਰ ਚਮਈਆ ਜੋ ਜੋ ਮਿਲੈ ਸਾਧੂ ਜਨ ਸੰਗਤ ਧਨ ਧੰਨਾ ਜੱਟ ਸੈਣ ਮਿਲਿਆ ਹਰ ਦਈਆ ਸੰਤ ਜਨਾ ਕੀ ਹਰ ਪੈਜ ਰਖਾਈ ਭਗਤ ਵਚਨ ਅੰਗੀਕਾਰ ਕਰਈਆ ਨਾਨਕ ਸ਼ਰਨ ਪਰੇ ਜਗਦੀਸ਼ਰ ਹਰ ਹਰ ਕਿਰਪਾ ਧਾਰ ਰਸਈਆ ਬਿਲਾਵਲ ਮਹੱਲਾ ਚੌਥਾ ਅੰਤਰ ਪਿਆਸ ਉੱਠੀ ਪ੍ਰਭ ਕੇਰੀ ਸੁਣ ਗੁਰ ਬਚਨ ਮਨ ਤੀਰ ਲਗਈਆ ਮਨ ਕੀ ਬਿਰਸਾ ਮਨ ਹੀ ਜਾਣੈ ਅਵਰ ਕੇ ਜਾਣੈ ਕੋ ਪੀਰ ਪਰਈਆ ਰਾਮ ਗੁਰਮੋਹਨ ਮੋਹ ਮਨ ਲਈਆ ਹਉ ਆਕੁਲ ਬਿਕੁਲ ਭਈ ਗੁਰ ਦੇਖੈ ਹਉ ਲੋਟ ਪੋਟ ਹੋਏ ਪਈਆ ਰਹਾਉ ਹਉ ਨਿਰਖਤ ਫਿਰਉ ਫਿਰ ਦੇਸ ਦਸਾਂਤਰ ਮੈਂ ਪ੍ਰਭ ਦੇਖਣ ਕਉ ਬਹੁਤ ਮਨ ਚਈਆ ਮਨ ਤਨ ਕਾਟ ਦਿਉ ਗੁਰ ਆਗੈ ਜਿਨ ਹਰ ਪ੍ਰਭ ਮਾਰਗ ਪੰਥ ਦਿਖਈਆ ਕੋਈ ਆਣ ਸੰਦੇਸਾ ਦੇ ਪ੍ਰਭ ਕੀਰਾ ਹਿਰਦੇ ਅੰਤਰ ਮਨ ਤਨ ਮੀਠ ਲਗਈਆ ਮਸਤਕ ਕਾਟ ਦੇਹ ਚਰਣਾ ਤਾਲ ਜੋ ਹਾਰ ਪ੍ਰਭ ਮੇਲੇ ਮੇਲ ਮਲਈਆ ਚਲ ਚਲ ਸਖੀ ਹਮ ਪ੍ਰਭ ਪ੍ਰਭੁ ਦਹਾਉ ਗੁਣ ਕਾਮਣ ਕਾਰ ਹਾਰ ਪ੍ਰਭ ਲਈਆ ਭਗਤ ਵਛਲਵਾਂ ਕੋ ਨਾਮ ਕਹੀਅਤ ਹੈ ਸ਼ਰਨ ਪ੍ਰਭੂ ਤਿਸ ਪਾਛੈ ਪਈਆ ਖਿਮਾ ਸ਼ਿੰਗਾਰ ਕਰੇ ਪ੍ਰਭ ਖੁਸ਼ੀਆਂ ਮਨ ਦੀਪਕ ਗੁਰ ਗਿਆਨ ਬਲਈਆ ਰਸ ਰਸ ਭੋਗ ਕਰੇ ਪ੍ਰਭ ਮੇਰਾ ਹਾਮ ਤਿਸ ਆਗੇ ਜੀਉ ਕਟ ਕਟ ਪਈਆ ਹਰ ਹਰ ਹਰ ਕੰਠ ਹੈ ਬਣਿਆ ਮਨ ਮੋਤੀ ਚੂਰ ਬਡ ਗਹਿਨ ਗਹਿਨਈਆ ਹਰ ਹਰ ਸ਼ਰਧਾ ਸੇਜ ਬਿਛਾਈ ਪ੍ਰਭ ਛੋੜ ਨਾ ਸਕੇ ਬਹੁਤ ਮਨ ਪਈਆ ਕਹੇ ਪ੍ਰਭ ਅਵਰ ਅਵਰ ਕਿਸੇ ਕੀ ਜੈ ਸਭ ਬਾਦ ਸ਼ਿੰਗਾਰ ਫੋਕਟ ਫੋਕਟਈਆ ਕਿਉ ਸ਼ਿੰਗਾਰ ਮਿਲਣ ਕਹਿ ਤਾਈ ਪ੍ਰਭ ਲਿਓ ਸੁਹਾਗਣ ਥੂਕ ਮੁਖ ਪਈਆ ਹਮ ਚੇਰੀ ਤੂੰ ਅਗਮ ਗੁਸਾਈ ਕਿਆ ਹਮ ਕਰਹੇ ਤੇਰੇ ਵਸ ਪਈਆ ਦਇਆ ਦੀਨ ਕਰ ਹਉ ਰਖ ਲੇਵੋ ਨਾਨਕ ਹਰ ਗੁਰ ਸ਼ਰਨ ਸਮਈਆ ਬਿਲਾਵਲ ਮਹੱਲਾ ਚੌਥਾ ਮੈਂ ਮਨ ਤਨ ਪ੍ਰੇਮ ਅਗਮ ਠਾਕੁਰ ਕਾ ਖਿਨ ਖਿਨ ਸ਼ਰਧਾ ਮਨ ਬਹੁਤ ਉਠਈਆ ਗੁਰ ਦੇਖੇ ਸ਼ਰਧਾ ਮਨ ਪੂਰੀ ਜਉ ਚਾਤ ਤੋ ਪ੍ਰਿਉ ਪ੍ਰਿਉ ਮੁਖ ਬੂੰਦ ਮੁਖ ਪਈਆ ਮਿਲ ਮਿਲ ਸਖੀ ਹਾਰ ਕਥਾ ਸੁਣਈਆ ਸਤਿਗੁਰ ਦਇਆ ਕਰੀ ਪ੍ਰਭ ਮੇਲੀ ਮੈਂ ਤਿਸ ਆਗੇ ਸਿਰ ਕੱਟ ਕੱਟ ਪਈਆ ਰਹਾਉ ਰੋਮ ਰੋਮ ਮਨ ਤਾਨਿਕ ਬੇਦਨ ਮੈਂ ਪ੍ਰਭ ਦੇਖੇ ਬਿਨ ਨੀਂਦ ਨਾ ਪਈਆ ਵੈਦਿਕ ਨਾਟਕ ਦੇਖ ਭੁਲਾਨੇ ਮੈਂ ਹਿਰਦੈ ਮਨ ਤਨ ਪ੍ਰੇਮ ਪੀਰ ਲਗਈਆ ਹਉ ਖਿਨ ਪਲ ਰਹਿ ਨਾ ਸਕਉ ਬਿਨ ਪ੍ਰੀਤਮ ਜਉ ਬਿਨ ਅਮਲੈ ਅਮਲੀ ਮਰ ਗਈਆ

ਮੇਰਾ ਪ੍ਰਭੂ ਮਿਲਾ ਰਹੇ ਹੋ ਤੇ ਉਸ ਬੇਟੋਂ ਘੁੰਮ ਬਲ ਬਲ ਘੁੰਮ ਗਈਆਂ ਅਨੇਕ ਯਤਨ ਕੇ ਵਿਛੜੇ ਜਨ ਮਿਲੇ ਮੈਂ ਜਾਂ ਸਤ ਸਤ ਸਤ ਗੁਰ ਸਰਨ ਪਵਈਆ ਚੀਜ ਏਕ ਏਕੋ ਪ੍ਰਭ ਠਾਕੁਰੂ ਮਹਿਲ ਨ ਪਾਵੇ ਮਨ ਮੁਖ ਪਰਮਈਆ ਗੁਰ ਗੁਰ ਕਰਤ ਸਰਨ ਜੁਆ ਜੋ ਜੇ ਆਵੇ ਪ੍ਰਭ ਆਈ ਮਿਲੈ ਤਿੰਨ ਢੀਲ ਨ ਪਈਆ ਕਰ ਕਰ ਕਿਰਿਆ ਚਾਰ ਵਧਾਈ ਮਨ ਪਾਖੰਡ ਕਰਮ ਕਪਟ ਲੋਭਈਆ ਬੇਸੁਆ ਕਹਿ ਘਰ ਬੇਟਾ ਜਨਮਿਆ ਪਿਤਾ ਤਾਈ ਕਹਿ ਨਾਮ ਸੁਦਈਆ ਪੁਰਬ ਜਨਮ ਭਗਤ ਹਰ ਆਈ ਗੁਰ ਹਰ ਹਰ ਹਰ ਹਰ ਭਗਤ ਜਮਈਆ ਭਗਤ ਭਗਤ ਕਰਤੇ ਹਰ ਪਾਇਆ ਜਾਂ ਹਰ ਹਰ ਹਰ ਹਰ ਨਾਮ ਸਮਈਆ ਪ੍ਰਭ ਆਣ ਆਣ ਮਹਿੰਦੀ ਪਿਸਾਈ ਆਪੇ ਘੋਲ ਘੋਲ ਅੰਗ ਲਈਆ ਜਨ ਕੋ ਠਾਕੁਰ ਕਿਰਪਾ ਧਾਰੀ ਬਾਂਹ ਪਕੜ ਕਾ ਨਾਨਕ ਕੱਢ ਲਈਆ ਰਾਗ ਬਲਾਵਲ ਮਹੱਲਾ ਪੰਜਵਾਂ ਅਸ਼ਟਪਦੀ ਘਰ ਬਾਰਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਉਪਮਾ ਜਾਤ ਨਾ ਕਹੀ ਮੇਰੇ ਪ੍ਰਭ ਕੀ ਉਪਮਾ ਜਾਤ ਨਾ ਕਹੀ ਤਾਂ ਜਿਆਨ ਸਰਨ ਗਹੀ ਰਹਾਉ ਪ੍ਰਭ ਚਰਨ ਕਮਲਿਆ ਪਾਰੂ ਹਉਮ ਜਾਉ ਸਦ ਬਲਿਹਾਰੂ ਮਨ ਪ੍ਰੀਤ ਲਾਗੀ ਪਿਤਦਾ ਤਾਹੀ ਤਜ ਆਨ ਕਤਹਿ ਨਾ ਜਾਹੀ ਹਰ ਨਾਮ ਰਸਨਾ ਕਹਿਨੂ ਮਾਲ ਪਾਪ ਕਲਮਲ ਦਾਹਿਨੂ ਚੜ ਨਾਭ ਸੰਤ ਉਦਾਰੂ ਭੈ ਤਰੇ ਸਾਗਰ ਪਾਰੂ ਮਨ ਡੋਰ ਪ੍ਰੇਮ ਪ੍ਰੀਤ ਇਹੀ ਸੰਤ ਨਿਰਮਲ ਰੀਤ ਤਜ ਗਈ ਪਾਪ ਦਕਾਰੂ ਹਰ ਮਿਲੇ ਪ੍ਰਭ ਨਿਰੰਕਾਰ ਪ੍ਰਭ ਪੇਖੀ ਹੈ ਬਿਸਮਾਦ ਚਕਨ ਆਨੰਦ ਸੂ ਪੂਰਨ ਸਾਧ ਨਹਿ ਡੋਲੀ ਹੈ ਇਤ ਊਤ ਪ੍ਰਭ ਬਸੇ ਹਰ ਹਰ ਚੀਤ ਤਿੰਨ ਨਾਹੇ ਨਰਕ ਨਿਵਾਸ ਨਿਤ ਸਿਮਰ ਪ੍ਰਭ ਗੁਣਤਾਸ ਜੇ ਤੇ ਜਮ ਨਾ ਪੇਖੈ ਨੈਨ ਸੁਨ ਮੋਹੇ ਅਨਹਤ ਬੈਨ ਹਰ ਚਰਨ ਹਰ ਸ਼ਰਨ ਸੂਰ ਗੋਪਾਲ ਪ੍ਰਭ ਭਗਤ ਵਸ ਦਿਆਲ ਹਰ ਨਿਗਮ ਲਹਿ ਨ ਭੇਵ ਨਿਤ ਕਰੇ ਮੁਨ ਜਨ ਸੇਵ ਦੁਖ ਦੀਨ ਦਰਦ ਨਿਵਾਰੂ ਜਾ ਕੀ ਮਹਾਂਕਰੜੀ ਸਾਰੂ ਕਾ ਜਾ ਕੀ ਮਹਾਂ ਬਿਖੜੀ ਕਾਰੂ ਤਾਂ ਕੀ ਮਿਤ ਨ ਜਾਣੈ ਕੋਈ ਜਲ ਥਲ ਮਹੀਲ ਸੋਏ ਕਰ ਬੰਧਨਾ ਲਖ ਵਾਰੂ ਥਕ ਪਰਿਉ ਪ੍ਰਭ ਦਰਬਾਰੂ ਪ੍ਰਭ ਕਰਹੋ ਸਾਧੂ ਧੂਰ ਮਨ ਨਾਨਕ ਮਨਸਾ ਪੂਰ ਬਿਲਾਵਲ ਮਹੱਲਾ ਪੰਜਵਾਂ ਪ੍ਰਭ ਜਨਮ ਮਰਨ ਨਿਵਾਰੂ ਹਰ ਪਰਿਉ ਦੁਆਰੂ ਗਹਿ ਚਰਨ ਸਾਧੂ ਸੰਗ ਮਨ ਮਿਟ ਹਰ ਹਰ ਰੰਗ ਕਰ ਦਿਆਲ ਲੜਲਾਈ ਨਾਨਕਾ ਨਾਮ ਧਿਆਈ ਦੀਨਾ ਨਾਥ ਦਿਆਲ ਮੇਰੇ ਸੁਆਮੀ ਦੀਨਾ ਨਾਥ ਦਿਆਲ ਜਾਚੋ ਸੰਤਰ ਵਾਲ ਰਹਾਉ ਸੰਸਾਰ ਵਿਖਿਆ ਕੂਪ ਤਮ ਅਗਿਆਨ ਮੋਹਿਤ ਕੂਪ ਗਹਿ ਪੂਜਾ ਪ੍ਰਭ ਜੀ ਲੇ ਹਰ ਨਾਮ ਆਪਣਾ ਵੇ ਪ੍ਰਭ ਤੁਜ ਬਿਨਾ ਨਹੀਂ ਠਾਉ ਨਾਨਕਾ ਬਲ ਬਲ ਜਾਉ ਲੋਭ ਮੋਹ ਬਾਧੀ ਦੇਹੀ ਬਿਨ ਭਜਨ ਹੋਵਤ ਕੇਹੀ ਜਮਦੂਤ ਮਹਾਪਿਆ ਨੂੰ ਚਿਤ ਗੁਪਤ ਕਰਮੈ ਜਾਨੂੰ ਦਿਨ ਰੈਣ ਸਾਖਤ ਨਾਈ ਨਾਨਕਾ ਹਰ ਸਰਣਾਈ ਭੈ ਭੰਜਨ ਮੁਰਾਰੂ ਕਰ ਦਇਆ ਪਤ ਉਧਾਰੂ ਮੇਰੇ ਦੁਖ ਗਣੇ ਨਾ ਜਾਹੀ ਹਰ ਬਿਨਾ ਕਤਹਿ ਸਮਾਹੀ ਗਹਿ ਊਠ ਜਗਵੀ ਚਿਤ ਵੀ ਨਾਥ ਦਇਆ ਪਤ ਉਧਾਰੂ ਗਹਿ ਊਠ ਚਿਤ ਵੀ ਨਾਥ ਨਾਨਕਾ ਦੇ ਰਖ ਹਾਥ ਹਰ ਗੁਣ ਨਿਧੇ ਗੋਪਾਲ ਸਰਬ ਘਟ ਪ੍ਰਤਪਾਲ ਮਨ ਪ੍ਰੀਤ ਦਰਸ਼ਨ ਪਿਆਸ ਗੋਬਿੰਦ ਪੂਰਨ ਆਸ ਹਰ ਇੱਕ ਨਿਮ ਕਰਨ ਨਾ ਜਾਈ ਵਡ ਭਾਗ ਨਾਨਕ ਪਾਈ ਪ੍ਰਭ ਤੁਜ ਬਿਨਾ ਨਹੀਂ ਹੋਰ ਮਨ ਪ੍ਰੀਤ ਚੰਦ ਚਕੋਰ ਜਉ ਮੀਨ ਜਾਲ ਸਿਉ ਹੇਤ ਅਲ ਕਮਲ ਭਿੰਨ ਨਾ ਭੀਤ ਜਉ ਚੱਕਵੀ ਸੂਰਜ ਆਸ ਨਾਨਕ ਚਰਨ ਪਿਆਸ ਜਉ ਤਰਨ ਭਰਤ ਪ੍ਰਾਨੂ ਤੇ ਜਉ ਲੋਭੀ ਹੈ ਧਨ ਦਾਨ ਜਉ ਦੂਧ ਜਲ ਹੈ ਸੰਯੋਗ ਜਉ ਮਹਾ ਕੁਜਾਰਥ ਭੋਗ ਜਉ ਮਾਤ ਪੂਤ ਹੈ ਤਉ ਹਰ ਸਿਮਰ ਨਾਨਕ ਨੇਤ ਜਉ ਦੀਪ ਪਤਨ ਪਤੰਗ ਜਉ ਚੋਰ ਹਿਰਤ ਨਿਸੰਗ ਮੰਗਲ ਹੈ ਕੰਮ ਬੰਧ ਜਉ ਗ੍ਰਹਿਸਥ ਵਿਖਈ ਧੰਦ ਜਉ ਜੁਆਰ ਬਿਸਨ ਨਾ ਜਾਈ ਹਰ ਚਾ ਨਾਨਕ ਇਹ ਮਨ ਲਾਈ ਕੁਰੰਕ ਨਾਦ ਨੇਹੀ ਚਾਤਰਕ ਚਾਹਤ ਮੇਹੀ ਮਨ ਜੀਵਨਾ ਸਤਸੰਗ ਗੋਬਿੰਦ ਭਜਨਾ ਰੰਗ ਰਸਨਾ ਬਖਾਨੈ ਨਾਮ ਨਾਨਕ ਦਰਸ਼ਨ ਦਾਨ ਗੁਣ ਗਾਏ ਸੁਨ ਲਿਖ ਦੇਹੀ ਜੋ ਸੋ ਸਰਬ ਫਲ ਹਰ ਤੇਹੀ ਕੋਲ ਸਮੂਹ ਕਰਤ ਉਧਾਰੂ ਸੰਸਾਰ ਉਤਰਸ ਪਾਰੂ
ਹਰ ਚਰਨ ਬੋਹਿਤ ਤਾਹੀ ਮਿਲ ਸਾਧ ਸੰਗ ਜਸ ਗਾਹੀ ਹਰ ਪੈਜ ਰੱਖੇ ਮੁਰਾਰੂ ਹਰ ਨਾਨਕ ਸ਼ਰਨ ਦੁਆਰ ਬਿਲਾਵਲ ਮਹੱਲਾ ਪਹਿਲਾ ਥਿਤੀ ਵਾ ਘਰ ਦਸਵਾਂ ਜਤ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਏਕਮ ਏਕ ਅੰਕਾਰ ਨਿਰਾਲਾ ਅਮਰ ਅਜੂਨੀ ਜਾਤ ਨਾ ਜਾਲਾ ਅਗਮਾ ਗੋਚਰ ਰੂਪ ਨਾ ਰਿਖਿਆ ਖੋਜਤ ਖੋਜਤ ਘਟ ਘਟ ਦੇਖਿਆ ਜੋ ਦੇਖ ਦਿਖਾਵੈ ਤਿਸ ਕਉ ਵਲ ਜਾਈ ਗੁਰਪ੍ਰਸਾਦ ਪਰਮ ਪਦ ਪਾਈ ਕਿਆ ਜਪ ਜਾਪੋ ਬਿਨ ਜਗ ਦੀਸੈ ਏ ਗੁਰ ਕੈ ਸ਼ਬਦ ਮਹਿਲ ਘਰ ਦੀਸੈ ਰਹਾਉ ਦੂਜੈ ਭਾਈ ਲੱਗੈ ਪਛਤਾਣੇ ਜਮਦਰ ਬਾਧੇ ਜਾਵਣ ਜਾਣੇ ਕਿਆ ਲੈ ਆਵਹੇ ਕਿਆ ਲੈ ਜਾਹੀ ਸਿਰ ਜਮ ਕਾਲ ਸੇ ਜੂਟਾਂ ਖਾਹੀ ਬਿਨ ਗੁਰ ਸ਼ਬਦ ਨਾ ਝੂਟ ਸਕੋਈ ਪਾਖੰਡ ਤੂਨੇ ਮੁਕਤ ਨਾ ਹੋਏ ਆਪੇ ਸੱਚ ਕੀਆ ਕਰ ਜੋੜ ਅੰਡਜ ਫੂੜ ਜੋੜ ਵਿਛੋੜ ਧਰਤ ਆਕਾਸ਼ ਕੀਏ ਬੈਸਣ ਕਉ ਥਾਉ ਰਾਤ ਦਿਨ ਅੰਤ ਕੀਏ ਬਹੁ ਭਉ ਪਾਉ ਜਿਨ ਕੀਏ ਕਰ ਦੇਖਣ ਹਾਰਾ ਅਵਰਨਾ ਦੂਜਾ ਸਿਰਜਣ ਹਾਰਾ ਤ੍ਰਿਤੀਆ ਬ੍ਰਹਮਾ ਵਿਸ਼ਨੁ ਮਹੇਸ਼ਾ ਦੇਵੀ ਦੇਵ ਪਾਏ ਵੇਸਾ ਜੋਤੀ ਜਾਤੀ ਜਗਣਤ ਨ ਆਵੈ ਜਿਨ ਸਾਜੀ ਸੋ ਕੀਮਤ ਪਾਵੈ ਕੀਮਤ ਪਾਈ ਰਹਿਆ ਭਰਪੂਰ ਕਿਸ ਨੇੜੈ ਕਿਸ ਆਖਾਂ ਦੂਰ ਉਪਾਏ ਚੌਥ ਉਪਾਏ ਚਾਰੇ ਬੇਦਾ ਖਾਣੀ ਚਾਰੇ ਬਾਣੀ ਭੇਦਾ ਦਸ ਅਸ਼ਟ ਸੱਠ ਤੀਨ ਉਪਾਏ ਸੋ ਬੂਝੈ ਜਿਸ ਆਪ ਬੁਝਾਏ ਤੀਨ ਸਮਾਵੈ ਚੌਥਾ ਵਾਸਾ ਪ੍ਰਣਵਤ ਨਾਨਕ ਹਮਤਾਂ ਕੇ ਦਾਸਾ ਪੰਚਮੀ ਪੰਚ ਭੂਤ ਬੇਤਾਲਾ ਆਪ ਗੋਚਰ ਪੁਰਖ ਨਿਰਾਲਾ ਇੱਕ ਬ੍ਰਹਮ ਭੂਖੇ ਮੋਹ ਪਿਆਸੇ ਇੱਕ ਰਸ ਚਾਖੋ ਸ਼ਬਦ ਤ੍ਰਿਪਤਾਸੀ ਇੱਕ ਰੰਗ ਰਾਤੀ ਇੱਕ ਮਰ ਧੂਰ ਤਿਕ ਦਰ ਘਰ ਸੱਚ ਦਿਖ ਦੂਰ ਝੂਠੇ ਕਉ ਨਾਹੀਂ ਪਤਠਾਉ ਕਬਹੁ ਨ ਸੂਚਾ ਕਾਲਾ ਕਾਉ ਪਿੰਜਰ ਪੰਖੀ ਬੰਧਿਆਸ ਕੋਈ ਸ਼ੇਰੀ ਭਰਮੈ ਮੁਕਤ ਨ ਹੋਵੇ ਕਾਉ ਛੂਟੈ ਜਾਂ ਖਸਮ ਛੁਡਾਈ ਗੁਰਮੁਖ ਮਿਲੈ ਭਗਤ ਦਰੜਾਈ ਖਾਸੀ ਖਟ ਦਰਸ਼ਨ ਪ੍ਰਭ ਪ੍ਰਸਾਦ ਜੀ ਅਨਹਦ ਸ਼ਬਦ ਨਿਰਾਲਾ ਬਾਜੀ ਜੇ ਪ੍ਰਭ ਭਾਵੈ ਤਾਂ ਮਹਿਲ ਬੁਲਾਵੈ ਸ਼ਬਦੇ ਭੇਦੇ ਤੋਂ ਪਤ ਪਾਵੈ ਕਰ ਕਰ ਵੇਸ ਖਪਹਿ ਜਲ ਜਾਵੈ ਸਾਚੈ ਸਾਚੇ ਸਾਚ ਸਮਾਵੈ ਸਪਤਮੀ ਸਤ ਸੰਤੋਖ ਸਰੀਰ ਸਤ ਸਮੁੰਦ ਭਰੀ ਨਿਰਮਲ ਨੀਰ ਮਜਨਸ਼ੀਲ ਸੱਚ ਹਿਰਦੈ ਵਿਚਾਰੂ ਗੁਰ ਕੈ ਸ਼ਬਦ ਪਾਵੈ ਸਭ ਪਾਰੂ ਮਨ ਸਾਚਾ ਮੁਖ ਸਾਚੋ ਪਾਈ ਸੱਚ ਨਿਸਾਣੈ ਠਾਕ ਨ ਪਾਈ ਅਸ਼ਟਮੀ ਅਸ਼ਟ ਸਿੱਧ ਬੁੱਧ ਸਾਧੈ ਸੱਚ ਨ ਕੇਵਲ ਕਰਮ ਅਰਧੈ ਪੌਣ ਪਾਣੀ ਅਗਨੀ ਅਸਰ ਬਿਸਰਾਉ ਤਹੀ ਨਿਰੰਜਨ ਸਾਚੋ ਨਾਉ ਤਿਸ ਮੈਂ ਮਨੁਆ ਰਹਿਆ ਲਿਵਲਾਈ ਪ੍ਰਣੋਤ ਨਾਨਕ ਗੌਲ ਨ ਖਾਈ ਨੌਮੀ ਨਾਉ ਨੌਮੀ ਨਵੇ ਨਾਥ ਨਵ ਖੰਡਾ ਘਟ ਘਟ ਨਾਥ ਮਹਾਂਬਲਵੰਡਾ ਆਈ ਪੂਤਾ ਇਹ ਜਗ ਸਾਰਾ ਪ੍ਰਭਾ ਦੇਸ ਆਦਿ ਰਖਵਾਰਾ ਆਦਿ ਜੁਗਾਦੀ ਹੈ ਪਿਯੋਗ ਉਹ ਅਪਰੰਪਰ ਕਰਨੈ ਜੋਗ ਦਸਵੀਂ ਨਾਮ ਦਾਨ ਇਸ਼ਨਾਨ ਅਣਦਨ ਮਜਨ ਸੱਚਾ ਗੁਣ ਗਿਆਨ ਸੱਚ ਮੈਲ ਨ ਲਾਗੈ ਭ੍ਰਮ ਭਉ ਭਾਗੈ ਬਿਲਮ ਨ ਤੂਤ ਸਕਾਚੈ ਤਾਗੈ ਜਉ ਤਾਗਾ ਜਗ ਈ ਵੈ ਜਾਣਹੂੰ ਅਸਰ ਸਾਚੀਤ ਸਾਚ ਰੰਗਮਾਣਹੂੰ ਏਕਾਦਸੀ ਇੱਕ ਹਿਰਦੈ ਵਸਾਵੈ ਹਿੰਸਾ ਮਮਤਾ ਮੋਹ ਚੁਕਾਵੈ ਫਲ ਪਾਵੈ ਬ੍ਰਤ ਆਤਮ ਚੀਨੈ ਆਤ ਪਾਖੰਡ ਰਾਚ ਤਤ ਨਹੀਂ ਬੀਨੈ ਨਿਰਮਲ ਨਿਰਾਹਾਰ ਨੈ ਕੇਵਲ ਸੂਚੇ ਸਾਚੇ ਨਾ ਲਾਗੈ ਮਾਲੂ ਜੈ ਦੇਖੋ ਤੈ ਏਕੋ ਏਕਾ ਹੋਰ ਜੀ ਉਪਾਏ ਵੇਖੋ ਵੇਖਾ ਫਲੋਹਾਰ ਹੀ ਕੀਏ ਫਲ ਜਾਈ ਰਸ ਕਾਸ ਖਾਈ ਸਾਧ ਗਵਾਈ ਕੂੜੈ ਲਾਲਚਕ ਲਪਟੈ ਲਪਟਾਈ ਛੂਟੈ ਗੁਰਮੁਖ ਸਾਚ ਸਮਾਏ ਦੁਆਦਸ ਮੁੰਦਰਾ ਮਾਨ ਅਵਤੂਤਾ ਐਨਸ ਜਾਗੈ ਕਵੈ ਨ ਸੂਤਾ ਜਾਗਤ ਜਾਗ ਰਹੇ ਲਿਵਲਾਈ ਗੁਰਪਰਚੈ ਗੁਰ ਤਿਸ ਕਾਲ ਕਾਲ ਨ ਕਾਈ ਅਤੀਤ ਭਈ ਮਾਰੀ ਬਹਿਰਾਈ ਪ੍ਰਣੋਤ ਨਾਨਕ ਤਹਿ ਲਿਵਲਾਈ ਦੁਆਦਸੀ ਦਇਆ ਦਾਨ ਕਰ ਜਾਣੇ ਬਾਹਰ ਜਾਤੋ ਪੀਤਰ ਆਣੇ ਵਰਤੀ ਵਰਤ ਰਹੇ ਨੇ ਕਾਮ ਅਜੱਪਾ ਜਾਪ ਜਪੈ ਮੁਖ ਨਾਮ ਤੀਨ ਭਵਨ ਮਹਿ ਏਕੋ ਜਾਣੇ ਸਭ ਸੋਚ ਸੰਜਮ ਸਾਚ ਪਛਾਣੇ ਤੇਰਸ ਤਰਵਰ ਸਮੁੰਦ ਕਿਨਾਰੇ ਅੰਮ੍ਰਿਤ ਮੂਲ ਸਿਖਰ ਲਿਵਤਾਰੇ ਡਰ ਡਰ ਮਰੈ ਨਾਮ ਬੂਡੈ ਕੋਏ ਨਿਡਰ ਬੂਡ ਮਰੈ ਪਤ ਕੋਏ ਡਰ ਮਹਿਣ ਘਰ ਘਰ ਮਹਿ ਡਰ ਜਾਣੇ ਤਪ ਤਖਤ ਨਿਵਾਸ ਸਾਚ ਮਨ ਭਾਣੇ ਚੌਦਸ ਚੌਥੈ ਧਾਵਹਿ ਸੰਜਾ ਲਹਿ ਪਾਵੈ ਰਾਜਸ ਤਮ ਸਤਿਕਾਲ ਸਮਾਵੈ ਸਸੀਅਰ ਕਹਿ ਕਰ ਸੂਰ ਸਮਾਵੈ
ਜੋਗ ਜੁਗਤ ਕੀ ਕੀਮਤ ਪਾਵੈ ਚੌਦਸ ਭਵਨ ਪਤਾਲ ਸਮਾਈ ਖੰਡ ਬ੍ਰਹਿਮੰਡ ਰਹਿਆ ਲਿਵਲਾਈ ਅਮਾਵਸਿਆ ਚੰਦ ਗੁਪਤ ਗੈਣਾਰੂ ਬੁੱਝ ਗਿਆਨੀ ਸ਼ਬਦ ਵਿਚਾਰੂ ਸਸੀਅਰ ਗਗਨ ਜੋਤ ਤਹਿ ਲੋਈ ਕਰ ਕਰ ਵੇਖੈ ਕਰਤਾ ਸੋਈ ਗੁਰਤੇ ਦਿਸੈ ਸੋ ਤਸਹੀ ਮਾਹੀ ਮਨਮੁਖ ਭੂਲੇ ਆਵੈ ਜਾਹੀ ਘਰ ਦਾਰ ਥਾਪ ਸਿਰ ਥਾਨ ਸੁਹਾਵੈ ਆਪ ਪਛਾਣੇ ਜਾਂ ਸਤਿਗੁਰ ਪਾਵੈ ਜੈ ਆਸਾ ਤਹਿ ਬਿਨਸ ਬਿਨਾਸਾ ਫੂਟੈ ਖਪਰ ਦੁਬਦਾਰ ਮਨਸਾ ਮਮਤਾ ਜਾਲ ਰਹਿਤੀ ਰਹੇ ਉਦਾਸਾ ਮਾ ਪ੍ਰਣਵਤ ਨਾਨਕ ਮਤਾ ਕੇ ਦਾਸਾ ਬਿਲਾਵਲ ਮਹੱਲਾ ਤੀਜਾ ਵਾਰ ਸਤ ਘਰ ਦਾ ਸੋਆ ਏਕੋ ਓਅੰਕਾਰ ਸਤਿਗੁਰ ਪ੍ਰਸਾਦ ਆਦਿਤ ਵਾਰ ਆਦਿ ਪੁਰਖ ਹੈ ਸੋਈ ਆਪੇ ਵਰਤੈ ਵਰਨਾ ਕੋਈ ਓਤ ਪੋਤ ਜਗ ਰਹੇ ਅਬਰੋਈ ਆਪੇ ਕਰਤਾ ਕਰੇ ਸੋਈ ਨਾਮ ਰਤੀ ਸਦਾ ਸੋਈ ਗੁਰਮੁਖ ਬਿਰਲਾ ਬੂਝੈ ਕੋਈ ਹਿਰਦੈ ਜਪਨੀ ਜਪੋ ਗੁਣ ਤਾਸਾਹਾਰ ਅਗਮ ਗੋਚਰ ਅਗ ਅਪਰੰਪਰ ਸੁਆਮੀ ਜਾਨ ਪਾਗ ਲਗ ਧਿਆਵੋ ਹੋਏ ਦਾਸ ਨੰਦਾਸ ਰਹਾਉ ਸੋਮਵਾਰ ਸੱਚ ਰਹਿਆ ਸਮਾਈ ਤਿਸਕੀ ਕੀਮਤ ਕਹੀ ਨਾ ਜਾਈ ਆਖ ਆਖ ਰਹੇ ਸਭ ਲਿਵਲਾਈ ਜਿਸ ਦੇਵੈ ਤਿਸ ਪੱਲੈ ਪਾਈ ਅਗਮ ਗੋਚਰ ਲੱਖ ਨਾ ਲੱਖਿਆ ਨਾ ਜਾਈ ਗੁਰ ਕੈ ਸ਼ਬਦ ਹਰ ਰਹਿਆ ਸਮਾਈ ਮੰਗਲ ਮਾਇਆ ਮੋਹ ਪਾਇਆ ਆਪੇ ਸਿਰ ਸਿਰ ਧੰਦੈ ਲਾਇਆ ਆਪ ਬੁਝਾਈ ਸੋਈ ਬੂਝੈ ਗੁਰ ਕੈ ਸ਼ਬਦ ਦਾਰ ਘਰ ਸੂਝੈ ਪ੍ਰੇਮ ਭਗਤ ਕਰੇ ਲਿਵਲਾਈ ਹੋਮੈ ਮਮਤਾ ਸ਼ਬਦ ਜਲਾਈ ਬੁੱਧਵਾਰ ਆਪੇ ਬੁੱਧ ਸਾਰ ਗੁਰਮੁਖ ਕਰਨੀ ਸ਼ਬਦ ਵਿਚਾਰ ਨਾਮ ਰਤੀ ਮਨ ਨਿਰਮਲ ਹੋਈ ਹਰ ਗੁਣ ਗਾਵੇ ਹੋਮੈ ਮਲਕ ਹੋਏ ਦਾਰ ਸੱਚੈ ਸਦ ਸੁਭਾ ਪਾਈ ਨਾਮ ਰਤੀ ਗੁਰ ਸ਼ਬਦ ਸੁਹਾਈ ਲਾਹਾ ਨਾਮ ਪਾਈ ਗੁਰਦੁਆਰ ਆਪੇ ਦੇਵੈ ਦੀਵਣ ਹਾਰ ਜੋ ਦੇਵੈ ਤਿਸ ਕੋ ਬਲ ਜਾਈਐ ਗੁਰ ਪ੍ਰਸਾਦੀ ਆਪ ਗਵਾਈਐ ਨਾਨਕ ਨਾਮ ਰਖੋ ਉਰ ਧਾਰ ਦੀਵਣ ਹਾਰੀ ਕਉ ਜੈਕਾਰ ਵੀਰਵਾਰ ਵੀਰ ਭਰਮ ਚ ਭੁਲਾਈ ਪ੍ਰੇਮ ਭਗ ਪ੍ਰੇਮ ਭੂ ਪ੍ਰੇਤ ਭੂਤ ਸਭ ਦੂਜੈ ਲਾਈ ਆਪ ਪਾਈ ਕਰ ਵੇਖੈ ਵੇਖਾ ਸਭਨਾ ਕਰਤੇ ਤੇਰੀ ਟੇਕਾ ਜੀ ਜੰਤ ਤੇਰੀ ਸ਼ਰਨ ਆਈ ਸੋ ਮਿਲੈ ਜਿਸ ਲਹਿ ਮਲਾਈ ਸ਼ੁਕਰਵਾਰ ਪ੍ਰਭ ਰਹਿਆ ਸੁਮਾਈ ਆਪ ਪਾਈ ਸਭ ਕੀਮਤ ਪਾਈ ਗੁਰਮੁਖ ਹੋਵੈ ਸੋ ਕਰੈ ਵਿਚਾਰ ਸੱਚ ਸੰਜਮ ਕਰਨੀ ਹੈ ਕਾਰ ਵਰਤ ਨੇਮ ਨਿਤਾ ਪ੍ਰਤ ਪੂਜਾ ਬਿਨ ਬੂਝੈ ਸਭ ਭਾਉ ਹੈ ਦੂਜਾ ਸ਼ਨਿਸ਼ਰ ਵਾਰ ਸਾਉਣ ਸਾਸਤ ਵਿਚਾਰ ਹੋਮੈ ਮੇਰਾ ਭਰਮੈ ਸੰਸਾਰ ਮਨ ਮਖੰਧਾ ਦੂਜੈ ਭਾਈ ਜਮਦਰ ਬਾਧਾ ਚੋਟਾਂ ਖਾਈ ਗੁਰਪ੍ਰਸਾਦੀ ਸਦਾ ਸੁਖ ਪਾਈ ਸੱਚ ਕਰਨੀ ਸਾਚ ਲਿਵਲਾਈ ਸਤਿਗੁਰ ਸੇਵੈ ਸੇ ਵਡਭਾਗੀ ਹੋਮੈ ਮਾਰ ਸੱਚ ਲਿਵਲਾਗੀ ਤੇਰੇ ਰੰਗ ਰਾਤੇ ਸਹਿਜ ਸੁਭਾਈ ਤੂੰ ਸੁਖਦਾਤਾ ਲਹਿ ਮਲਾਈ ਇਕਸਤੇ ਦੂਜਾ ਨਾਹੀਂ ਕੋਈ ਗੁਰਮੁਖ ਬੂਝੈ ਸੂਝੀ ਹੋਏ ਪੰਦਰਾਂ ਥਿੱਤੀ ਤੈ ਸਤ ਵਾਰ ਮਹਾਂ ਰੁਤੀ ਆਵੈ ਵਾਰ ਵਾਰ ਦਿਨ ਸਰੈਣ ਚਿਤ ਤਿਵੈ ਸੰਸਾਰ ਆਵਾ ਗੌਣ ਕੀਆ ਕਰਤਾਰ ਦਿਨ ਸਰੈਣ ਤਿਵੈ ਸੰਸਾਰ ਆਵਾ ਗੌਣ ਕੀਆ ਕਰਤਾਰ ਨਿਚਲ ਸਾਚ ਰਹਿਆ ਕਲ ਧਾਰ ਨਾਨਕ ਗੁਰਮੁਖ ਬੂਝੈ ਕੋ ਸ਼ਬਦ ਵਿਚਾਰ ਬਿਲਾਵਲ ਮਹੱਲਾ ਤੀਜਾ ਆਦਿਤ ਪੁਰਖ ਆਦਿ ਪੁਰਖ ਆਪੇ ਸ੍ਰੇਟ ਸਾਜੇ ਜੀ ਜੰਤ ਮਾਇਆ ਮੋਹ ਪਾਜੇ ਦੂਜੈ ਭਾਏ ਪਰੰਪਰ ਲਾਗੇ ਆਵੈ ਜਾਵੇ ਮਰਿਆ ਭਾਗੇ ਸਤਿਗੁਰ ਭੇਟਿਆ ਸੂਝੀ ਪਾਏ ਪਰ ਪੰਚ ਚੂਕਿਆ ਸੱਚ ਸਮਾਏ ਜੇ ਕਉ ਜਾਂ ਕੋ ਮਸਤਕ ਲਿਖਿਆ ਲੇਖੋ ਤਾਂ ਕਹਿ ਮਨ ਵਸਿਆ ਪ੍ਰਭ ਏਕ ਰਾਉ ਸਿਮਰਤ ਸ੍ਰੇਸ਼ਟ ਉਪਾਈ ਆਪੇ ਸਭ ਵੇਖੈ ਕੋਈ ਨਾ ਮਿਟੈ ਤੇਰਾ ਲੇਖੈ ਸਿੱਧ ਸਾਧਕ ਜੇ ਕੋ ਕਹਿ ਕਹਾਈ ਪਰਮੇ ਭੂਲਾ ਆਵੈ ਜਾਈ ਸਤਿਗੁਰ ਸੇਵੈ ਸੋ ਜਾਨ ਬੂਝੈ ਹੋਮੈ ਮਾਰੇ ਤਾਂ ਦਰ ਸੂਝੈ ਕਸਤੇ ਸਭ ਦੂਜਾ ਹੂਆ ਏਕੋ ਵਰਤੈ ਵਰਨਾ ਬੀਆ ਦੂਜੇ ਤੇ ਜੇ ਏਕੋ ਜਾਣੈ ਗੁਰ ਕੈ ਸ਼ਬਦ ਹਰ ਦਰ ਨਿਸਾਣੈ ਸਤਿਗੁਰ ਭੇਟੈ ਤਾਂ ਏਕੋ ਪਾਈ ਵਿੱਚੋਂ ਦੂਜਾ ਠਾਕਰ ਆਈ ਜਿਸ ਦਾ ਸਾਹਿਬ ਡਾਢਾ ਹੋਏ ਤਿਸ ਨੂੰ ਮਾਰ ਨਾ ਸਕੈ ਕੋਈ ਸਾਹਿਬ ਕੀ ਸੇਵਕ ਰਹੇ ਸ਼ਰਨ ਆਈ ਆਪੇ ਬਖਸ਼ੇ ਦੀ ਵਡਿਆਈ ਤਿਸ ਦੇ ਉੱਪਰ ਨਾਹੀਂ ਕੋਈ ਕੌਣ ਡਰੇ ਡਰ ਕਿਸਕਾ ਹੋਏ ਗੁਰਮਤੀ ਸ਼ਾਂਤ ਵਸੈ ਸਰੀਰ ਸ਼ਬਦ ਚੀਨ ਫਿਰ ਲੱਗੈ ਨਾ ਪੀਰ ਆਵੈ ਨਾ ਜਾਈ ਨਾ ਦੁੱਖ ਪਾਈ ਨਾਮੇ ਰਾਤੇ ਸਹਿ ਸੁਮਾਈ ਨਾਨਕ ਗੁਰਮੁਖ ਵੇਖੈ ਹਦੂਰ ਮੇਰਾ ਪ੍ਰਭ ਸਦ ਰਹਿਆ ਭਰਪੂਰ ਇੱਕ ਸੇਵਕ ਇੱਕ ਭਰਮ ਭੁਲਾਈ ਆਪੇ ਕਰੇ ਹਰ ਆਪ ਕਰਾਈ ਏਕੋ ਵਰਤੈ ਵਰਨਾ ਕੋਈ ਮਨ ਰੋਸ ਕੀ ਜੈ ਜੇ ਦੂਜਾ ਹੋਏ ਸਤਿਗੁਰ ਸੇਵੇ ਕਰਨੀ ਸਾਰ
ਦਰ ਸਾਚੈ ਸਾਚਾ ਕਰਨੀ ਸਾਰੀ ਦਰ ਸਾਚੈ ਸਾਚੇ ਵਿਚਾਰੀ ਤਿੱਤੀ ਵਾਰ ਸਭ ਸ਼ਬਦ ਸੁਹਾਈ ਸਤਿਗੁਰ ਸੇਵੇ ਤਾਂ ਫਲ ਪਾਈ ਤਿੱਤੀ ਵਾਰ ਸਭ ਆਵਹਿ ਜਾਈ ਸਾ ਗੁਰ ਸ਼ਬਦ ਨਿਚਲ ਸਦਾ ਸੱਚ ਸਮਾਈ ਤਿੱਤੀ ਵਾਰ ਤਾਂ ਜਾਂ ਸੱਚ ਰਾਤੀ ਬਿਨ ਨਾਵੇ ਸਭ ਭਰਮੈ ਕਾਚੀ ਮਨਮੁਖ ਮਰਹੇ ਬਿਮਰ ਬਿਗਤੀ ਜਾਈ ਏਕ ਨ ਚੇਤ ਹੈ ਦੂਜੈ ਲੁਭਾਈ ਆਚੇਤ ਪਿੰਡੀ ਅਗਿਆਨ ਅੰਧਾਰੂ ਬਿਨ ਸਬਦੇ ਕਉ ਪਾਈ ਪਾਰ ਆਪੋ ਪਾਈ ਪਾਵਣ ਹਾਰੂ ਆਪੇ ਕੀ ਤੋਣ ਗੁਰ ਵਿਚਾਰ ਬਹੁਤੇ ਪੇਖ ਕਰੈ ਪੇਖ ਧਾਰੀ ਭਾਵ ਭਾਵ ਭਰਮੈ ਕਾਚੀ ਸਾਰੀ ਅਥੈ ਸੁਖ ਨ ਆਗੈ ਹੋਏ ਮਨ ਮੁਖ ਮੂਏ ਆਪਣਾ ਜਨਮ ਖੋਏ ਸਤਿਗੁਰ ਸੇਵੇ ਭਰਮ ਚੁਕਾਈ ਘਰ ਹੀ ਅੰਦਰ ਸੱਚ ਮਹਿਲ ਪਾਈ ਆਪੇ ਪੂਰਾ ਕਰੇ ਸੋ ਹੋਏ ਇਹ ਤਿੱਤੀ ਵਾਰ ਦੂਜਾ ਦੋਏ ਸਤਿਗੁਰ ਬਾਝੋਂ ਅੰਧ ਗਵਾਰੂ ਤਿੱਤੀ ਵਾਰ ਸੇਵੈ ਮੁਗਧ ਗਵਾਰੂ ਨਾਨਕ ਗੁਰਮੁਖ ਬੋਝੀ ਬੂਝੈ ਸੂਝੀ ਪਾਈ ਨਾਨਕ ਨਾਮ ਸਦਾ ਰਹਿਆ ਸਮਾਈ ਨਾਨਕ ਗੁਰਮੁਖ ਬੂਝੈ ਸੂਝੀ ਪਾਈ ਇਕਤ ਨਾਮ ਸਦਾ ਰਹਿਆ ਸਮਾਈ ਬਿਲਾਵਲ ਮਹੱਲਾ ਪਹਿਲਾ ਛੰਤ ਦੱਖਣੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮੁੰਦ ਨਵੇਲੜੀਆਂ ਗੋਇਲ ਆਈ ਰਾਮ ਮਟਕੀ ਡਾਰ ਧਰੀ ਹਰ ਲਿਵ ਲਾਈ ਰਾਮ ਲਿਵ ਲਾਈ ਹਰ ਸਿਉ ਰਹੀ ਗੋਇਲ ਸਹਿਜ ਸ਼ਬਦ ਵਿਸਿੰਗਾਰੀਆ ਕਰ ਜੋੜ ਗੁਰ ਪੈ ਕਰ ਬੇਨੰਤੀ ਮਿਲਹੋਂ ਸਾਚ ਪਿਆਰੀਆ ਧਨ ਭਾਈ ਭਗਤੀ ਦੇਖ ਪ੍ਰੀਤਮ ਕਾਮ ਕ੍ਰੋਧ ਨਿਵਾਰੀਆ ਨਾਨਕ ਮੁੰਦ ਨਵੇਲ ਸੁੰਦਰ ਦੇਖ ਪਿਰ ਸਦਾ ਰਿਆ ਧਨ ਭਾਈ ਭਗਤੀ ਦੇਖ ਪ੍ਰੀਤਮ ਕਾਮ ਕ੍ਰੋਧ ਨਿਵਾਰਿਆ ਕਾਮ ਨਾਨਕ ਮੁੰਦਨ ਵੇਲ ਸੁੰਦਰ ਦੇਖ ਪ੍ਰਸਾਧਾਰਿਆ ਸੱਚ ਨਵੇਲੜੀਏ ਧਨ ਨਵੇਲੜੀਏ ਜੋਵਨ ਬਾਲੀ ਰਾਮ ਨਾਉ ਨਾ ਸੱਚ ਨਵੇਲੜੀਏ ਜੋਵਨ ਬਾਲੀ ਰਾਮ ਆਉ ਨਾ ਜਾਓ ਕਹੀਂ ਆਪਣੇ ਸਹਿਨਾਲੀ ਰਾਮ ਆਨਾ ਆਪਣੇ ਸੰਗ ਦਾਸੀ ਮੈਂ ਭਗਤ ਹਰ ਕੀ ਭਾਵੇ ਅਗਾਧ ਬੋਧ ਅਕਥ ਕਥੀਐ ਸਹਿਜ ਪ੍ਰਭ ਗੁਣ ਗਾਵੇ ਰਾਮ ਨਾਮ ਰਸਾਲ ਰਸੀਆ ਰਵੈ ਸਾਚ ਪਿਆਰੀਆ ਗੁਰ ਸ਼ਬਦ ਦੀਆ ਦਾਨ ਕੀਆ ਨਾਨਕਾ ਵਿਚਾਰੀਆ ਸਰੀ ਧਰ ਮੋਹਿ ਅੜੀ ਪੈਰ ਸੰਗ ਸੁਤੀ ਰਾਮ ਗੁਰ ਕੈ ਭਾਈ ਚਲੋ ਸਾਚ ਸੰਗੂਤੀ ਰਾਮ ਧਨ ਸਾਚ ਸੰਗੂਤੀ ਹਰ ਸੰਗ ਸੁਤੀ ਸੰਗ ਸਖੀ ਸਹੇਲੀਆਂ ਇੱਕ ਭਾਈ ਇੱਕ ਮਨ ਨਾਮ ਵਸਿਆ ਸਤਿਗੁਰੂ ਹਮ ਮਿਲੀਆ ਦਿਨ ਰਹਿਣ ਘੜੀ ਨਾ ਚਸਾ ਵਿਸਰੈ ਸਾਸ ਸਾਸ ਨਿਰੰਜਨੋ ਸ਼ਬਦ ਜੋਤ ਜਗਾਈ ਦੀਪਕ ਨਾਨਕਾ ਪਵਭੰਜਨੋ ਜੋਤ ਸਬਾਇੜੀਏ ਤ੍ਰਿਪਵਣ ਸਾਰੀ ਰਾਮ ਘਟ ਘਾਟੂ ਰਬ ਰਹੀਆ ਅਲਖ ਅਪਾਰੀ ਰਾਮ ਅਲਖ ਅਪਾਰ ਅਪਾਰ ਸਾਚਾ ਆਪ ਮਾਰ ਮਿਲਾਈਐ ਹੁਮੈ ਮਮਤਾ ਲੋਭ ਜਾਣੋ ਸ਼ਬਦ ਮੈਲ ਚੁਕਾਈਐ ਦਰ ਜਾਈ ਦਰਸ਼ਨ ਕਰੀ ਭਾਣੇ ਤਾਰ ਤਾਰਨ ਹਰਿਆ ਹਰ ਨਾਮ ਅੰਮ੍ਰਿਤ ਚਾਖ ਤ੍ਰਿਪਤੀ ਨਾਨਕ ਅਵਤਾਰਿਆ ਬਿਲਾਵਲ ਮਹੱਲਾ ਪਹਿਲਾ ਮੈਂ ਮਨ ਚਾਉ ਘਣਾ ਸਾਚ ਵਿਗਾਸੀ ਰਾਮ ਮੋਹੀ ਪ੍ਰੇਮ ਪਿਰੇ ਪ੍ਰਭ ਅਵਨਾਸੀ ਰਾਮ ਅਵਗਤੋ ਹਰ ਨਾਥ ਨਾਥਾ ਤਿਸੈ ਭਾਵੈ ਸੋ ਤੀਆ ਕਿਰਪਾਲ ਸਦਾ ਦਿਆਲ ਦਾਤਾ ਜੀਆਂ ਅੰਦਰ ਤੂੰਜੀਐ ਮੈਂ ਅਵਰ ਗਿਆਨ ਨ ਧਿਆਨ ਪੂਜਾ ਹਰ ਨਾਮ ਅੰਤਰ ਵਸ ਰਹੇ ਭੇਖ ਭਵਨੀ ਹਟ ਨ ਜਾਣਾ ਨਾਨਕਾ ਸਚ ਗਹਿ ਰਹੇ ਭਿੰਡੜੀ ਰਹਿਣ ਭਲੀ ਦਿਨ ਸੁਹਾਈ ਰਾਮ ਨਿਜ ਘਰ ਸੂਤੜੀਏ ਪਿਰਮ ਜਗਾਈ ਰਾਮ ਨਹਿਹਾਣ ਨਵ ਨਵ ਹਾਣ ਨਵ ਧਨ ਸ਼ਬਦ ਜਾਗੀ ਆਪਣੇ ਪਿਰ ਭਾਣੀਆਂ ਤਜ ਕੂੜ ਕਪਟ ਸੁਭਾਉ ਜੂ ਦੂਜਾ ਚਾਕਰੀ ਲੋਕਾਣੀਆਂ ਮੈਂ ਨਾਮ ਹਰ ਕਾ ਹਾਰ ਕੰਠੈ ਸਾਚ ਸ਼ਬਦ ਨਿਸਾਣਿਆ ਕਰ ਜੋੜ ਨਾਨਕ ਸਾਚ ਮੰਗੈ ਨਦਰ ਕਰ ਤੁਧ ਭਾਣਿਆ ਜਾਗ ਸਲੋਨੜੀਏ ਬੋਲੇ ਗੁਰਬਾਣੀ ਰਾਮ ਜਿਨ ਸੁਣੀ ਸੁਣ ਮੰਨਿਆੜੀ ਅਕਥ ਕਹਾਣੀ ਰਾਮ ਅਕਥ ਕਹਾਣੀ ਪਾਦ ਨਿਰਬਾਣੀ ਕੋ ਬਿਰਲਾ ਗੁਰਮੁਖ ਬੂਝੈ ਉਹ ਸ਼ਬਦ ਸਮਾਈ ਆਪ ਗੁਰਵਾਈ ਤ੍ਰਿਪਵਨ ਸੋ ਜੀ ਸੂਝੈ ਰਹੇ ਅਤੀਤ ਪਰੰਪਰ ਰਾਤਾ ਸਾਚ ਮਨ ਗੁਣ ਪਸਾਰਿਆ ਉਹ ਪੂਰ ਰਹਿਆ ਸਰਬਥਾਈ ਨਾਨਕਾ ਉਰਧਾਰਿਆ ਮਹਿਲ ਬੁਲਾਇੜੀਏ ਭਗਤ ਸਨੇਹੀ ਰਾਮ ਗੁਰਮਤਿ ਮਨ ਰਹਿਸੀ ਸੀ ਜਿਸ ਦੇਹੀ ਰਾਮ ਮਨ ਸਮਾਰ ਰੀ ਜੈ ਸ਼ਬਦ ਸੀ ਜੈ ਤ੍ਰੈ ਲੋਕ ਨਾਥ ਪਛਾਣਈ ਮਨ ਡੀਗ ਡੋਲ ਨਾ ਜਾਏ ਕਤ ਹੀ
ਆਪਣਾ ਪਿਰ ਜਾਣੇ ਮੈਂ ਆਧਾਰ ਤੇਰਾ ਤੂੰ ਖਸਮ ਮੇਰਾ ਮੈਂ ਤਾਣ ਤਕੀਆ ਤੇਰਾ ਸਾਚ ਸੂਚਾ ਸਦਾ ਨਾਨਕ ਗੁਰ ਸ਼ਬਦ ਝਗੜ ਨਵੇ ਰਹੁ ਸੰਤ ਬਿਲਾਵਲ ਮਹੱਲਾ ਚੌਥਾ ਮੰਗਲ ਏਕ ਓਅੰਕਾਰ ਸਤਿਗੁਰ ਪ੍ਰਸਾਦ ਮੇਰਾ ਹਾਰ ਪ੍ਰਭ ਸੇ ਜੈ ਆਇਆ ਮਾਨ ਸੁਖ ਸਮਾਣ ਆਰਾਮ ਗੁਰ ਤੁਠੈ ਹਾਰ ਪ੍ਰਭ ਪਾਇਆ ਰੰਗ ਰਲੀਆਂ ਮਾਣ ਆਰਾਮ ਵਡਭਾਗੀਆਂ ਸੁਹਾਗਣੀ ਹਰ ਮਸਤਕ ਮਾਣ ਆਰਾਮ ਹਾਰ ਪ੍ਰਭ ਹਰ ਸੁਹਾਗ ਹੈ ਨਾਨਕ ਮਨ ਭਾਣ ਆਰਾਮ ਨਿਮਾਣਿਆ ਹਰ ਮਾਣ ਹੈ ਹਰ ਪ੍ਰਭ ਹਰ ਆਪੇ ਰਾਮ ਗੁਰਮਤਿ ਆਪ ਗਵਾਇਆ ਨਿਤ ਹਾਰ ਹਰ ਜਾਪੈ ਰਾਮ ਮੇਰੇ ਹਰ ਪ੍ਰਭ ਭਾਵੈ ਸੋ ਕਰੀ ਹਰ ਰੰਗ ਹਰ ਦਾਪੈ ਰਾਮ ਜਨ ਨਾਨਕ ਸਹਿਜ ਮਿਲਾਇਆ ਹਰ ਰਾਸੂ ਹਰ ਧਰਾਪੇ ਰਾਮ ਮਾਨਸ ਜਨਮ ਹਰ ਪਾਇਆ ਪਾਈਐ ਹਰ ਰਾਵਣ ਬੀਰਾ ਰਾਮ ਗੁਰਮੁਖ ਮਿਲ ਸੁਹਾਗਣੀ ਰੰਗ ਹੋਈ ਨਕਨੇਰਾ ਰਾਮ ਜਿਨ ਮਾਨਸ ਜਨਮ ਨਾ ਪਾਇਆ ਤਿਨ ਭਾਗ ਮੰਦੀਰਾ ਰਾਮ ਹਰ ਹਰੁ ਹਰ ਹਰੁ ਰਾਖ ਪ੍ਰਭੁ ਨਾਨਕ ਜਨ ਕੇਰਾ ਰਾਮ ਤੇਰਾ ਰਾਮ ਗੁਰ ਹਰ ਪ੍ਰਭ ਅਗਮ ਦ੍ਰਿੜਾਇਆ ਮਨ ਤਾਨ ਰੰਗ ਭੀਨਾ ਰਾਮ ਭਗਤ ਵਸਲ ਹਰ ਨਾਮ ਹੈ ਗੁਰਮੁਖ ਹਰ ਲੀਨਾ ਰਾਮ ਬਿਨ ਹਰ ਨਾਮ ਨਾ ਜੀਵਨ ਦੇ ਜਿਉ ਜਲ ਬਿਨ ਮੀਨਾ ਰਾਮ ਸਫਲ ਜਨਮ ਹਰ ਪਾਇਆ ਨਾਨਕ ਪ੍ਰਭ ਕੀਨਾ ਰਾਮ ਬਿਲਾਵਲ ਮਹੱਲਾ ਚੌਥਾ ਸਲੋਕ ਹਰ ਪ੍ਰਭ ਸੱਜਣ ਲੋੜ ਲਹੁ ਮਨ ਵਸੈ ਬੁੱਢ ਭਾਗ ਗੁਰਪੂਰੈ ਵੇਖਾ ਲਿਆ ਨਾਨਕ ਹਰ ਲਿਵ ਲਾਭ ਛੰਦ ਨਾਨਕ ਹਰ ਲਿਵ ਲਾਗ ਸ਼ੰਤ ਮੇਰਾ ਹਰ ਪ੍ਰਭ ਰਾਵਣ ਆਈਆ ਹੁਮੈ ਬਿਖ ਜਾਗੇ ਰਾਮ ਗੁਰਮਤਿ ਆਪ ਮਿਟਾਇਆ ਹਰ ਹਰ ਲਿਵ ਲਾਗੇ ਰਾਮ ਅੰਤਰ ਕਮਲ ਪ੍ਰਗਾਸਿਆ ਗੁਰ ਚਰਨ ਗਿਆਨੀ ਜਾਗੇ ਰਾਮ ਹਾ ਜਨ ਨਾਨਕ ਹਰ ਪ੍ਰਭ ਪਾਇਆ ਪੂਰੇ ਵਡ ਭਾਗੇ ਰਾਮ ਹਰ ਪ੍ਰਭ ਹਰ ਮਨ ਪਾਇਆ ਹਰ ਨਾਮ ਸਭ ਵਧਾਈ ਰਾਮ ਗੁਰਪੂਰੈ ਹਰ ਪ੍ਰਭ ਪਾਇਆ ਹਰ ਹਰ ਲਿਵ ਲਾਈ ਰਾਮ ਅਗਿਆਨ ਅੰਧੇਰਾ ਕਟਿਆ ਜੋਤ ਪ੍ਰਗਟਿਆਈ ਰਾਮ ਜਨ ਨਾਨਕ ਨਾਮ ਆਧਾਰ ਹੈ ਹਰ ਨਾਮ ਸਖਾ ਸਮਾਈ ਰਾਮ ਧਨ ਹਰ ਪ੍ਰਭ ਪਿਆਰੇ ਰਾਵੇ ਰਾਵੀ ਜਾਂ ਹਰ ਪ੍ਰਭ ਭਾਈ ਰਾਮ ਅੱਖੀ ਪ੍ਰੇਮ ਕਸਾਈਆਂ ਜਿਉਂ ਬਿਲਕੁਲ ਮਸਾਈ ਰਾਮ ਗੁਰ ਪੂਰੈ ਹਰ ਮਿਲਿਆ ਹਰ ਰਾਸ ਅਗਾਈ ਰਾਮ ਜਨ ਨਾਨਕ ਨਾਮ ਵਿਗਸਿਆ ਹਰ ਹਰ ਲਿਵ ਲਾਈ ਰਾਮ ਹਮ ਮੂਰਖ ਮੁਗਦ ਮਿਲਾਇਆ ਹਰ ਕਿਰਪਾ ਧਾਰੀ ਰਾਮ ਧਨ ਧਨ ਗੁਰੂ ਸਾਹਿਬ ਵਾਸ ਹੈ ਜਿਨ ਹਉ ਮੈਂ ਮਾਰੀ ਰਾਮ ਜਿਨ ਸਬਡ ਭਾਗੀ ਆਸ ਬਡ ਭਾਗ ਹੈ ਹਰ ਹਰ ਉਰ ਧਾਰੀ ਰਾਮ ਜਨ ਨਾਨਕ ਨਾਮ ਸਲਾਹੇ ਤੂੰ ਆਪੇ ਤੂੰ ਨਾਮੇ ਬਲਿਹਾਰੀ ਰਾਮ ਬਿਲਾਵਲ ਮਹੱਲਾ ਪੰਜਵਾਂ ਸ਼ਾਂਤ ਏਕ ਓਅੰਕਾਰ ਸਤਿਗੁਰ ਪ੍ਰਸਾਦ ਮੰਗਲ ਸਾਜ ਭਇਆ ਪ੍ਰਭ ਆਪਣਾ ਗਾਇਆ ਰਾਮ ਅਵਿਨਾਸੀ ਵਰ ਸੁਣਿਆ ਮਨ ਉਪਜਿਆ ਚਾਇਆ ਰਾਮ ਮਨ ਪ੍ਰੀਤ ਲਾਗੈ ਵੱਡੈ ਭਾਗੈ ਕਵ ਮਿਲੀਐ ਪੂਰਨ ਪਾਤੇ ਸਹਿਜੇ ਸਮਾਈਐ ਗੋਬਿੰਦ ਪਾਈਐ ਦੇਹ ਸੁਖੀਏ ਮੋਹੇ ਮਤੇ ਦਿਨ ਰਹਿਣ ਕਾ ਠਾਂਡੀ ਕਰੋ ਸੇਵਾ ਪ੍ਰਭ ਕਵਣ ਜੁਗਤੀ ਪਾਇਆ ਬਿਨਵੰਤ ਨਾਨਕ ਕਰਹੋ ਕਿਰਪਾ ਲਿਹ ਮੋਹਿ ਲੜ ਲਾਇਆ ਭਇਆ ਸਮਾਹੜਾ ਹਰ ਰਤਨ ਵਿਸਾਹਾ ਰਾਮ ਖੋਜੀ ਖੋਜ ਲੱਦਾ ਹਰ ਸੰਤਨ ਪਾਹਾ ਰਾਮ ਮਿਲੇ ਸੰਤ ਪਿਆਰੇ ਦਇਆ ਧਾਰੇ ਕਥ ਹੈ ਅਕਥ ਵਿਚਾਰੂ ਇੱਕ ਚਿੱਤ ਇੱਕ ਮਨ ਧਿਆਈ ਸੁਆਮੀ ਲਾਈ ਪ੍ਰੀਤ ਪਿਆਰੂ ਕਰ ਜੋੜ ਪ੍ਰਭ ਪਹਿ ਕਰ ਬੇਨੰਤੀ ਮਿਲੈ ਹਰ ਜਸ ਲਾਹਾ ਬਿਨਵੰਤ ਨਾਨਕ ਦਾਸ ਤੇਰਾ ਮੇਰਾ ਪ੍ਰਭ ਅਗਮ ਅਥਾਹਾ ਸਾਹ ਟਲ ਗਣਿਆ ਪੂਰਨ ਸੰਜੋਗੋ ਰਾਮ ਸੁਖ ਸਮੂਹ ਭਇਆ ਗਇਆ ਵਿਜੋਗੋ ਰਾਮ ਮਿਲ ਸੰਤ ਆਈ ਪ੍ਰਭ ਧਿਆਈ ਬਣਿਆ ਚਰਜ ਜਾਂਜੀਆਂ ਮਿਲ ਕਤਰ ਹੋਏ ਸਹਿਜ ਢੋਏ ਮਾਨ ਪ੍ਰੀਤ ਉਪਜੀ ਮਾਂਜੀਆਂ ਮਿਲ ਜੋਤ ਜੋਤੀ ਜੋਤ ਪੋਤੀ ਹਰ ਨਾਮ ਸਭ ਰਸ ਭੋਗੋ ਬਿਨਵੰਤ ਨਾਨਕ ਹਰ ਸੰਤ ਮੇਲੀ ਪ੍ਰਭ ਕਰਨ ਕਾਰਨ ਜੋਗੋ ਭਗਤ ਭਵਨ ਸੁਹਾਵੜਾ ਤਰਤ ਸੁਭਾਗੀ ਰਾਮ ਪ੍ਰਭ ਘਰ ਆਇੜਾ ਗੁਰਚਰਨੀ ਲਾਗੀ ਰਾਮ ਗੁਰਚਰਨ ਲਾਗੀ ਸਹਿਜ ਜਾਗੀ ਸਗਲ ਇੱਛਾ ਪੁੰਨਿਆ ਮੇਰੀ ਆਸ ਪੂਰੀ ਸੰਤ ਧੂਰੀ ਹਰ ਮੇਲੇ ਕੰਤ ਵਿਛੁਨੇ ਆਵ ਆਨੰਦ ਆਨਦਿਆਂ ਨੂੰ ਵਜੈ ਵਾਜੇ ਅਹੰ ਮਤ ਮਨ ਕੇ ਤਿਆਗੀ ਬਿਨਵੰਤ ਨਾਨਕ ਸ਼ਰਨ ਸੁਆਮੀ ਸੰਤ ਸੰਗ ਲੈ ਬਲਾਗੀ ਇਸ ਬਿਲਾਵਲ ਮਹੱਲਾ ਚੌਥਾ ਭਾਗ ਸੁਲੱਖਣਾ ਹਾਰ ਕੰਤ ਹਮਾਰਾ ਰਾਮ ਅਨਹਦ ਬਜਿਤ ਰਾਤ ਇਸ ਧੌਨ ਦਰਬਾਰਾ ਰਾਮ ਆਨੰਦ ਆਨਦਿਨ ਵਜੈ ਵਾਜੀ ਦਿਨ ਸਰੈਣ ਉਮਾਹਾ ਤਹਿ ਰੋਗ ਸੋਗ ਨਾ ਦੁਖ ਵਿਆਪੈ ਜਨਮ ਮਰਨ ਨਾ ਤਾਹ ਰਿਦ ਸਿਦ ਸੁਧਾਹਾ ਰਾਸ ਅੰਮ੍ਰਿਤ ਭਗਤ ਪਰੇ ਭੰਡਾਰਾ ਬਿਨਵੰਤ ਨਾਨਕ ਬਲਹਾਰ ਪੰਜਾਂ ਪਾਦਮ ਪ੍ਰਾਣ ਅਧਾਰਾ
ਸੋਹਣ ਸਖੀ ਸਹੇਲੜੀਓ ਮੈਲ ਮੰਗਲ ਗਾਵੈ ਰਾਮ ਮਨ ਤਨ ਪ੍ਰੇਮ ਕਰੇ ਹਰ ਪ੍ਰਭ ਕਉ ਰਾਵੈ ਰਾਮ ਕਰ ਪ੍ਰੇਮ ਰਾਵੈ ਤਿਸੈ ਭਾਵੈ ਇੱਕ ਨਿਮਖ ਪਲਕ ਨਾ ਤਿਆਗੀਐ ਗਹਿ ਕੰਠ ਲਾਈਐ ਨਹਿ ਲਜਾਈਐ ਚਨ ਰਾਜ ਮਾਨ ਪਾਗੀਐ ਭਗਤ ਗੌਰੀ ਪਾਈ ਮੋਹੇ ਆਨੰਦ।

ਦੇਖ ਵਖਾਣੀਐ ਆਤਮ ਸਾਰਾ ਕਰਨ ਹਾਰਾ ਪ੍ਰਭ ਬਿਨਾ ਨਹੀਂ ਜਾਣੀਐ ਆਪ ਕਰਤਾ ਆਪ ਭੁਗਤਾ ਆਪ ਕਾਰਨ ਕੀ ਆ ਬਲਵੰਤ ਨਾਨਕ ਸਹੀ ਜਾਣੇ ਜਿੰਨੀ ਹਰ ਰਸ ਪੀ ਆ ਗਲਾਬਲ ਮਹੱਲਾ ਪੰਜਵਾਂ ਸ਼ੰਤ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਖੀ ਆਓ ਸਖੀ ਵਸ ਆਓ ਸਖੀ ਅਸੀਂ ਫਿਰ ਕਾ ਮੰਗਲ ਗਾਵੇ ਤਜਮਾਨ ਸਖੀ ਤਜਮਾਨ ਸਖੀ ਮਤ ਆਪਣੇ ਪ੍ਰੀਤਮ ਭਾਵੇ ਤਜਮਾਨ ਮੋਹ ਬੇਕਾਰ ਦੂਜਾ ਸੇਵ ਏਕ ਨਿਰੰਜਨੋ ਲਗ ਚਰਨ ਚਰਨ ਦਿਆਲ ਪ੍ਰੀਤਮ ਸਗਲ ਦੁਰਤ ਵਿਖੰਡਣ ਹੋਏ ਦਾਸ ਦਾਸੀ ਤਾਜੋ ਦਾਸੀ ਬਹੁੜ ਬਿਦੀਨਾ ਧਾਵਾਂ ਨਾਨਕ ਭਯੰ ਪਏ ਕਰਹੁ ਕਿਰਪਾ ਤਾਮ ਮੰਗਲ ਗਾਵਾ ਅੰਮ੍ਰਿਤਾ ਪ੍ਰੇਕਾ ਅੰਮ੍ਰਿਤ ਪ੍ਰੇਕਾ ਨਾਮ ਮੈਂ ਅੰਧਲੇ ਟੋਣੀ ਉਹ ਜੋ ਹੈ ਬਹੁ ਪ੍ਰਕਾਰ ਸੁੰਦਰ ਮੋਹਣੀ ਮੋਹਣੀ ਮਹਾ ਬਚਿੱਤਰ ਸਭ ਚਾਂਚਲ ਅਨਕ ਭਾਵ ਦਿਖਾਵੇ ਹੋਏ ਡੀ ਢੀਠ ਮਿੱਠੀ ਮਨ ਹੈਂਗ ਲਾਗੇ ਨਾਮ ਸਲੈਣ ਨਾ ਆਵੇ ਗ੍ਰਹਿ ਬਨਹਿ ਤੇਰੇ ਵਰਤ ਗ੍ਰਹਿ ਬਨਹਿ ਤੀਰੈ ਵਰਤ ਪੂਜਾ ਬਾਟ ਘਾਟ ਮਜੋਹਣੀ ਨਾਨਕ ਭਯੰ ਭੈ ਦਇਆ ਧਾਰ ਮੈਂ ਨਾਮ ਅੰਦਲੇ ਟੋਣੀ ਮੋਹਿ ਅਨਾਥ ਪ੍ਰਨਾਥ ਸਿਉ ਜਨ ਤਿਉ ਰੱਖੋ ਚਤੁਰਾਈ ਮੋਹਿ ਨਾਹੀ ਰਿਝਾਵੋ ਕਹਿ ਮੁਖੋ ਨਹਿ ਚਤੁਰ ਸੁਗੁਣ ਸੁਜਾਨ ਬੇਤੀ ਮੋਹਿ ਨਿਰਗੁਣ ਗੁਣ ਨਹੀਂ ਨਹਿ ਤੂਰੂ ਰੂਪ ਰੂਪ ਧੂਪ ਨ ਨੈਣ ਬੰਕੇ ਜਹਿ ਭਾਵੈ ਤਹਿ ਰਾਖ ਤੂੰ ਜੈ ਜੈ ਜੈ ਅੰਪੈ ਸਗਲ ਤਾਂ ਜਾ ਕਹੋ ਕਰੁਣਾ ਪਤ ਗਾਤ ਕੈ ਨਲਖ ਹਉ ਨਾਨਕ ਭਯੰਪੈ ਸੇਵ ਸੇਵ ਕਹ ਜਿਉ ਜਨ ਕਿਉਂ ਮੋਹਿ ਰਖੋ ਮੋਹਿ ਮਛਲੀ ਤੁਮ ਨੀਰ ਤੁਜ ਬਿਨ ਕਿਉਂ ਸਰੈ ਚਾਤ੍ਰਕ ਮੋਹਿ ਚਾਤ੍ਰਕ ਤੁਮ ਬੂੰਦ ਤ੍ਰਿਪਤੋ ਮੁਖ ਪਰੈ ਹਰੈ ਪਿਆਸ ਮੇਰੀ ਜੀ ਹੀ ਆ ਪ੍ਰਾਨ ਪਾਤੀ ਲਾਡਲੀ ਲਾਲ ਲੜਾਈ ਸਭ ਮਹੀ ਮਿਲ ਹਮਾਰੀ ਹੋਏ ਗਤੀ ਚੀਤ ਚਿਤ ਵਹੁ ਮਿਟ ਅੰਧਾਰੀ ਜਉ ਆਸ ਆਸ ਚੱਕ ਵੀ ਦਿਨ ਚਰੈ ਨਾਨਕ ਭਯੰ ਪੈ ਪ੍ਰੈ ਸੰਗ ਮੇਲੀ ਮਛਲੀ ਨੀਰ ਨਾ ਵਿਸਰੈ ਧਨ ਧਨ ਹਮਾਰੇ ਭਾਗ ਘਰ ਆਇਆ ਫਿਰ ਮੇਰਾ ਸੂਹੇ ਬੰਕ ਦੁਆਰੂ ਸਗਲਾ ਬਨਹਰਾ ਹਰ ਹਰਾ ਸੁਆਮੀ ਸੁਖਾ ਗਾਮੀ ਆਨੰਦ ਮੰਗਲ ਰਸ ਘਣਾ ਨਵਲ ਨਵਤਨ ਨਾਹ ਬਾਲਾ ਕਵਣ ਰਸਨਾ ਗੁਣ ਭਣਾ ਮੇਰੀ ਸੇਜ ਸੋਹੀ ਦੇਖ ਮੋਹੀ ਸਗਲ ਸਹਿਸਾ ਦੁਖਾਰਾ ਨਾਨਕ ਭਯੰ ਪੈ ਮੇਰੀ ਆਸ ਪੂਰੀ ਮਿਲੇ ਸੁਆਮੀ ਅਪਰੰਪਰਾ ਬਿਲਾਵਲ ਮਹੱਲਾ ਪੰਜਵਾਂ ਸ਼ੰਤ ਮੰਗਲ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਸੁੰਦਰ ਸ਼ਾਂਤ ਦਇਆਲ ਪ੍ਰਭ ਸਰਬ ਸੁਖਾਨਦ ਪੀਓ ਸੁਖ ਸਾਗਰ ਪ੍ਰਭ ਭੇਟਿਆ ਨਾਨਕ ਸੁਖੀ ਹੋ ਤੇ ਜੀਓ ਸ਼ੰਤ ਸੁਖ ਸਾਗਰ ਪ੍ਰਭ ਪਾਈਐ ਜਬ ਭੋਗੈ ਰਾਮ ਜਬ ਹੋਵੈ ਭਾਗੂ ਰਾਮ ਮਾਨਨ ਮਾਨ ਚ ਵੰਜਾਈਐ ਹਾਰ ਚਰਣੀ ਲਾਗੂ ਰਾਮ ਛੋੜ ਸਿਆਨ ਪਚਾਤਰੀ ਦੁਰਮਤ ਬੁੱਧ ਤਿਆਗੂ ਰਾਮ ਨਾਨਕ ਕੋ ਪਾਉ ਸਰਨਾਗਤੀ ਰਾਮ ਰਾਹੀ ਫਿਰ ਹੋਏ ਸੁਹਾਗੂ ਰਾਮ ਸੋ ਪ੍ਰਭ ਤਾਜ ਕਤ ਲਾਗੀ ਹੈ ਜਿਸ ਬਿਨ ਹਾ ਮਰ ਜਾਈਐ ਰਾਮ ਲਾਜ ਨ ਆਵੈ ਗਿਆਨ ਮਤੀ ਦੁਰਜਨ ਬਰਮਾਈਐ ਰਾਮ ਪਾਤਿ ਪਾਵਨ ਪ੍ਰਭ ਤਿਆਗ ਕਰੀ ਹਾ ਕਹੋ ਕਤ ਠਹਿਰਾਈਐ ਰਾਮ ਨਾਨਕ ਭਗਤ ਭਾਉ ਕਰ ਦਇਆਲ ਕੀ ਜੀਵਨ ਪਦ ਪਾਈਐ ਰਾਮ ਸਰੀ ਗੋਪਾਲ ਨਾ ਉਚਰੈ ਬਾਲ ਗਈਆ ਦੋ ਚਾਰਨ ਰਸਨਾ ਰਾਮ ਪ੍ਰਭ ਭਗਤ ਬਸ਼ਲ ਨਹਿ ਸੇਵਹੀ ਕਾਇਆ ਕਾਕ ਰਸਨਾ ਰਾਮ ਭ੍ਰਮ ਮੋਹੀ ਦੂਖ ਨਾ ਜਾਣਈ ਕੋਟ ਜੋਨੀ ਬਸਨਾ ਰਾਮ ਨਾਨਕ ਬਿਨ ਹਾਰ ਅਵਰ ਜੀ ਚਾਹ ਨਾਮ ਬਿਸ਼ਟਾ ਕਿਰਮ ਭਸਮਾ ਰਾਮ ਲਾਈ ਪਿਰ ਭਗਵੰਤ ਸੰਗੇ ਸੋ ਮਿਲ ਭਾਗ ਬੈਰਾਗਣ ਰਾਮ ਚੰਦਨ ਚੀਰ ਸੁਗੰਧ ਰਸਾ ਹੋਮੈ ਬਿਖ ਤਿਆਗਨ ਰਾਮ ਈ ਤੂਤ ਨਾ ਡੋਲੀ ਐ ਸਰ ਸੇਵਾ ਜਾਗਨ ਰਾਮ ਨਾਨਕ ਜਿਨ ਪਾਇਆ ਆਪਣਾ ਸਾ ਅਟਲ ਸੁਹਾਗਣ ਰਾਮ ਬਲਾਵਲ ਮਹੱਲਾ ਪੰਜਵਾਂ ਹਰ ਖੋ ਜੋ ਵਡ ਭਾਗੀ ਓ ਮਿਲ ਸਾਧੂ ਸੰਗੇ ਰਾਮ ਗੁਣ ਗੋਬਿੰਦ ਸਦ ਗਾਈਐ ਪਾਰ ਰਮ ਕੈ ਰੰਗੇ ਰਾਮ ਸੋ ਪ੍ਰਭ ਸਾਦੀ ਸੇਵੀਐ ਪਾਈਐ ਫਲ ਮੰਗੇ ਰਾਮ ਨਾਨਕ ਪ੍ਰਭ ਸਰਨਾਗਤੀ ਜਾਪਣ ਤਤਰੰਗੇ ਰਾਮ ਤੈਸ ਇਕ ਤੈਲ ਪ੍ਰਭੂ ਨਾ ਵਿਸਰੈ ਜੈਨ ਸਭ ਕੈਸ ਦੀਨਾ ਰਾਮ ਵਡ ਭਾਗੀ ਮੈਂ ਲਾਵੜਾ ਗੁਰਮੁਖਾ ਪਿਰ ਜੀਨਾ ਰਾਮ ਬਾਂਹ ਪਕੜ ਦਮ ਤੇ ਕਾਢਿਆ ਅਕਾਰ ਆਪਣਾ ਲੀਨਾ ਰਾਮ ਨਾਮ ਜਪ ਤਬ ਨਾਨਕ ਜੀਵੈ ਸੀਤਲ ਮਨ ਸੀਨਾ ਰਾਮ ਕਿਆ ਗੁਣ ਤੇਰੇ ਕਹਿ ਸਕੋਂ ਪ੍ਰਭ ਅੰਤਰ ਜਾਮੀ ਰਾਮ ਸਿਮਰ ਸਿਮਰ ਨਾਰਾਇਣ ਪਹਿ ਪਾਰ ਗਰਾਮੀ ਰਾਮ ਗੁਣ ਗਾਵਤ ਗੋਬਿੰਦ ਕੇ ਸਭ ਵਿੱਚ ਪਜਾਮੀ ਰਾਮ ਨਾਨਕ ਉਧਰੇ ਜਪ ਹਰੀ ਸਭੂ ਕਾ ਸੁਆਮੀ ਰਾਮ ਰਸ ਭਿਨਿਆੜੇ ਆਪਣੇ ਰਾਮ ਸੰਗੇ ਸੇ
लोयण निके राम पेख प्रभ पेखत इच्छा पुनिया मिल सा।

ਜੀ ਕੇ ਰਾਮ ਅੰਮ੍ਰਿਤ ਰਸ ਹਰ ਪਾਇਆ, ਦਿਖਿਆ ਰਸ ਵੀ ਕੇ ਰਾਮ, ਨਾਨਕ ਜਲ ਜਲੈ ਸਮਾਇਆ, ਜੋਤੀ ਜੋਤ ਮੀ ਕੇ ਰਾਮ, ਬਲਾਵਲ ਕੀ ਵਾਰ ਮਹੱਲਾ ਚੌਥਾ, ਇੱਕ ਓਂਕਾਰ ਸਤਿਗੁਰ ਪ੍ਰਸਾਦ। ਸਲੋਕ ਮਹੱਲਾ ਚੌਥਾ, ਹਰ ਉੱਤਮ ਹਰ ਪ੍ਰਭ ਰਗਾਵਿਆ, ਕਰਨਾਦ ਬਿਲਾਵਲ ਰਾਗ, ਉਪਦੇਸ਼ ਗੁਰੂ ਸੁਣ ਮੰਨਿਆ, ਤੁਰਮਸਤਕ ਪੂਰਾ ਭਾਗ, ਸਭ ਦਿਨ ਸਰੈਣ ਗੁਣ ਉਚਰੈ, ਹਰ ਹਰੁ ਹਰ ਉਰਲਿਵ ਲਾਗੁ, ਸਭ ਤਨ ਮਨ ਹਰਿਆ ਹੋਇਆ, ਕਿ ਮਨ ਖਿੜਿਆ ਹਰਿਆ ਬਾਗ, ਅਗਿਆਨ ਅੰਧੇਰਾ ਮਿਟ ਗਿਆ, ਗੁਰ ਚਾਨਣ ਅਗਿਆਨ ਚਿਰਾਗੁ, ਜਨ ਨਾਨਕ ਜੀਵੈ ਲੇਖ ਹਾਰੁ, ਇੱਕ ਨਿਮਖ ਘੜੀ ਮੁਖ ਲਾਗੁ, ਮਹੱਲਾ ਤੀਜਾ ਬਿਲਾਵਲ ਤਭੀ ਕੀਜੀਐ, ਜਬ ਮੁਖ ਹੋਵੈ ਨਾਮੁ, ਰਾਗਨਾਥ ਸ਼ਬਦ ਸੋਹਣੇ ਜਾਂ ਲਾਗੈ ਸਹਿ ਧਿਆਨ, ਰਾਗਨਾਦ ਛੋੜ ਹਾਰ ਸੇਵੀਐ, ਤਾਂ ਦੁਰਗੈ ਪਾਈਐ ਮਾਨ, ਨਾਨਕ ਗੁਰਮੁਖ ਬ੍ਰਹਮ ਵਿਚਾਰੀਐ, ਚੂਕੈ ਮਨ ਅਭਿਮਾਨ ਪੌੜੀ, ਤੂੰ ਹਰ ਪ੍ਰਭ ਆਪ ਅਗਮ ਹੈ, ਗੋ ਸਭ ਤੁਧ ਉਪਾਇਆ, ਤੂੰ ਆਪੇ ਆਪ ਵਰਤਦਾ, ਸਭ ਜਗਤ ਸਵਾਇਆ, ਤੁਧ ਆਪੇ ਤਾੜੀ ਲਾਈ ਅਨ, ਆਪੇ ਗੁਣ ਗਾਇਆ, ਹਰ ਧਿਆਵੋ ਭਗਤੋਂ ਦਿਨ ਸਰਾਤ, ਅੰਤ ਲਏ ਛੁਡਾਇਆ, ਜਿਨ ਸੇਵਿਆ ਤਿਨ ਸੁਖ ਪਾਇਆ, ਹਰ ਨਾਮ ਸਮਾਇਆ। ਸਲੋਕ ਮਹੱਲਾ ਤੀਜਾ, ਦੂਜਾ ਭਾਈ ਬਿਲਾਵਲ ਨਾ ਹੋ ਬਈ, ਮਨਮੁਖ ਥਾਏ ਨਾ ਪਾਈ, ਪਾਖੰਡ ਭਗਤ ਨਾ ਹੋ ਬਈ, ਪਾਰ ਬ੍ਰਹਮ ਨਾ ਪਾਇਆ ਜਾਏ, ਮਨ ਹੱਠ ਕਰਮ ਕਮਾਵਣੇ, ਥਾਏ ਨਾ ਕੋਈ ਪਾਏ, ਨਾਨਕ ਗੁਰਮੁਖ ਆਪ ਵਿਚਾਰੀਐ, ਵਿੱਚੋਂ ਆਪ ਗਵਾਈ, ਆਪੇ ਆਪ ਪਾਰ ਬ੍ਰਹਮ ਹੈ, ਪਾਰ ਬ੍ਰਹਮ ਵਸਿਆ ਮਨ ਆਈ, ਜੰਮਣ ਮਰਨ ਕੱਟਿਆ, ਜੋਤੀ ਜੋਤ ਮਿਲਾਈ, ਮਹੱਲਾ ਤੀਜਾ ਬਿਲਾਵਲ ਕਰੋ ਤੁਮ ਪਿਆਰੀ, ਵਿਕਸ ਤਿਉ ਲਿਵਲਾਈ, ਜਨਮ ਮਰਨ ਦੁੱਖ ਕੱਟੀਐ, ਸੱਚੇ ਰਹੇ ਸਮਾਈ, ਸਦਾ ਬਿਲਾਵਲ ਆਨੰਦ ਹੈ, ਜੇ ਚੱਲੈ ਸਤਿਗੁਰ ਭਾਈ, ਸਤਸੰਗਤੀ ਬਹਿ ਹਾਂ ਭਾਉ ਕਾਰੂ, ਸਦਾ ਹਰ ਕੇ ਗੁਣ ਗਾਏ ਸਾਜਨ, ਨਾਨਕ ਸੇ ਜਨ ਸੋਹਣੇ ਜੀ, ਗੁਰਮੁਖ ਮੇਲ ਮਲਾਈ ਪੌੜੀ, ਸਭਨਾ ਜੀਆਂ ਵਿੱਚ ਆ ਹਰ ਆਪ, ਸੋ ਭਗਤਾਂ ਕਾ ਮਿਤ ਹਰ, ਜੈ ਸਭ ਕੋਈ ਹਰ ਕਹਿ ਵਾਸੋ, ਭਗਤਾਂ ਕੈ ਆਨੰਦ ਘਾਰੂ, ਹਰ ਭਗਤਾਂ ਕਾ ਮੇਲੀ ਸਰਬਤ ਸੋ, ਨਿਸਲ ਜਨ ਟੰਗ ਧਾਰੂ, ਹਰ ਸਭਨਾ ਕਹਿ ਖਾਸਮ, ਸੋ ਭਗਤ ਜਾਨ ਚਿਤ ਕਾਰੂ, ਤੁਹਾਡੇ ਅੱਪੜ ਕੋਈ ਨਾ ਸਕੈ, ਸਭ ਝੱਕ ਝੱਕ ਪਵੈ ਝਾੜੂ। ਸਲੋਕ ਮਹੱਲਾ ਤੀਜਾ, ਬ੍ਰਹਮ ਬਿੰਦ ਹੈ ਤੇ ਬ੍ਰਹਮਣਾ, ਜੇ ਚੱਲੈ ਸਤਿਗੁਰ ਭਾਈ, ਜਿਨ ਕਹਿ ਹਿਰਦੈ ਹਰ ਵਸੈ, ਹਉਮੈ ਰੋਗ ਗਵਾਈ, ਗੁਣ ਗਰਭੈ ਗੁਣ ਸੰਗ੍ਰਹਿ, ਜੋਤੀ ਜੋਤ ਮਿਲਾਈ, ਇਸ ਯੁਗ ਮਹਿ ਬਿਰਲੇ ਬ੍ਰਾਹਮਣ, ਬ੍ਰਹਮ ਬਿੰਦੈ ਚਿਤ ਲਾਈ, ਨਾਨਕ ਜਿਨ ਕੋ ਨਦਰ ਕਰੀ, ਹਰ ਸੱਚਾ ਸੇ ਨਾਮ ਰਹੇ ਲਿਵਲਾਈ। ਮਹੱਲਾ ਤੀਜਾ, ਸਤਿਗੁਰ ਕੀ ਸੇਵਨਾ ਕੀਂਦੀ ਕੀਤੀਆਂ, ਸ਼ਬਦ ਨਾ ਲੱਗੋ ਭਾਓ, ਹਉਮੈ ਰੋਗ ਕਮਾਵਣਾ, ਆਤ ਦੀਰਘ ਬਹੁ ਸਵਾਉ, ਮਨ ਅਠ ਕਰਮ ਕਮਾਵਣੇ, ਫਿਰ ਪ੍ਰਜੋਨੀ ਪਾਈ, ਗੁਰਮੁਖ ਜਨਮ ਸਫਲ ਹੈ, ਜਿਸਨੋਂ ਆਪੇ ਲਏ ਮਲਾਈ, ਨਾਨਕ ਨਦਰੀ ਪਰ ਨਦਰ ਕਰੀ, ਤਾਂ ਨਾਮ ਧਨ ਪੱਲੇ ਪਾਈ ਪੌੜੀ, ਸਭ ਵਡਿਆਈਆਂ ਹਰ ਨਾਮ ਵਿੱਚ, ਹਰ ਗੁਰਮੁਖ ਧਿਆਈਐ, ਜੇ ਵਸਤ ਮੰਗੀ ਅਸਾਈ ਪਾਈਐ, ਜੇ ਨਾਮ ਚਿਤ ਲਾਈਐ, ਗੋਜ ਗੱਲ ਜੀ ਕੀ ਕੀਚੈ, ਸਤਿਗੁਰੂ ਪਾਸ ਤਾਂ ਸਰਬ ਸੁਖ ਪਾਈਐ, ਗੁਰਪੂਰਾ ਹਰ ਉਪਦੇਸਿਆ, ਦੇਹੀ ਸਭ ਸਭ ਭੁੱਖ ਲੈ ਜਾਈਐ, ਜਿਸ ਪੂਰ ਹੋਵੇ ਲਿਖਿਆ ਸੋ ਹਰ ਗੁਣ ਗਾਈਐ। ਸਲੋਕ ਮਹੱਲਾ ਤੀਜਾ, ਸਤਿਗੁਰ ਤੇ ਖਾਲੀ ਕੋ ਨਹੀਂ, ਮੇਰਾ ਪ੍ਰਭ ਮੇਲ ਮਿਲਾਈ, ਸਤਿਗੁਰ ਕਾ ਦਰਸ਼ਨ ਸਫਲ ਹੈ, ਜਿਹਾ ਕੋ ਇੱਛੇ ਤਿਹਾ ਫਲ ਪਾਏ, ਗੁਰ ਕਾ ਸ਼ਬਦ ਅੰਮ੍ਰਿਤ ਹੈ, ਸਭ ਤ੍ਰਿਸ਼ਨਾ ਭੁੱਖ ਗਵਾਈ, ਹਰ ਰਸ ਪੀ ਸੰਤੋਖ ਹੋਆ, ਸੱਚ ਵਸਿਆ ਮਨ ਆਈ, ਸੱਚ ਧਿਆਈ ਅਮਰਾ ਪਦ ਪਾਇਆ, ਅਨਹਦ ਸ਼ਬਦ ਵਜਾਈ, ਸਚੋ ਦੈ ਦਿਸ ਬਸਰਿਆ, ਗੁਰ ਕੈ ਸਾਹਿਬ ਸੁਭਾਈ, ਨਾਨਕ ਜਿਨ ਅੰਦਰ ਸੱਚ ਹੈ ਸੇ ਜਾਨ, ਛਪਨ ਛਪੈ ਨਾ ਕਿਸੈ ਦੇਸ਼ ਪਾਈ। ਮਹੱਲਾ ਤੀਜਾ, ਗੁਰ ਸੇਵਾ ਤੇ ਹਰ ਪਾਈ ਹੈ, ਜਾਂ ਕੋ ਨਦਰ ਕਰੇ, ਮਾਨਸ ਤੇ ਦੇਵਤੇ ਪਾਈ, ਭਗਤ ਸੱਚੀ ਭਗਤ ਜਸ ਦੇ ਹੋਮੈ ਮਾਰ ਮਿਲਾਇਣ, ਗੁਰ ਕੈ ਸ਼ਬਦ ਸੱਚੀ, ਨਾਨਕ ਸਹਿਜੇ ਮਿਲ ਰਹੇ ਨਾਮ, ਵਡਿਆਈ ਦੀ ਪੌੜੀ ਹਸਬ ਸਤਿਗੁਰ ਵਿੱਚ ਨਾ ਵੈਵ ਕੀ ਵੱਡੀ ਵਡਿਆਈ, ਹਰ ਕਰਤੈ ਆਪ ਵਧਾਈ, ਸੇਵਕ ਸਿੱਖ ਸਭ ਵੇਖ ਵੇਖ ਵੇਖ ਜੀਵਨ ਉਹਨਾਂ ਅੰਦਰ ਹਿਰਦੈ ਭਾਈ, ਨਿੰਦਕ ਦੁਸ਼ਟਾਂ ਵਡਿਆਈ ਵੇਖ ਨਾ ਸਕਣ, ਉਹਨਾਂ ਪਰਾਇਆ ਭਲਾ ਨਾ ਸਕਾਈ, ਕਿਆ ਹੋਵੇ ਕਿਸ ਹੀ ਕੀ ਚੱਖ ਮਾਰੀ, ਜਾਂ ਸੱਚੇ ਸਿਉਂ ਬਣਿਆਈ, ਜੇ ਗੱਲ ਕਰਤੇ ਭਾਵੇ ਸਾਨਿਤ ਨਚੜੇ ਸਵਾਈ, ਸਭ ਚੱਖ ਚੱਖ ਮਰੈ ਲੁਕਾਈ। ਸਲੋਕ ਮਹੱਲਾ ਤੀਜਾ, ਤ੍ਰਿਗ ਇਹੀ ਆਸਾ ਦੂਜੇ ਭਾਵ ਕੀ, ਜੋ ਮੋਹ ਮਾਇਆ ਚਿਤ ਲਾਈ, ਹਾਰ ਸੁੱਖ ਪਲਰ ਤਿਆ ਗਿਆ, ਨਾਮ ਵਿਸਾਰ ਦੁੱਖ ਪਾਈ, ਮਨਮੁਖ ਅਗਿਆਨੀ ਅੰਧਲੇ ਜਨਮ ਮਰਹੀ,
ਫਿਰ ਆਵੈ ਜਾਈ ਕਾਰਜ ਸਿਧ ਨਾ ਹੋ ਬਨੀ ਅੰਤ ਗਇਆ ਪਛਤਾਈ ਜਿਸ ਕਰਮ ਹੋਵੈ ਤਿਸ ਸਤਿਗੁਰ ਮਿਲੈ ਸੋ ਹਰਿ ਹਰਿ ਨਾਮ ਧਿਆਈ ਨਾਮ ਰਤੀ ਜਨ ਸਦਾ ਸੁਖ ਪਾਈ ਪਾਇਨ ਜਨ ਨਾਨਕ ਤਨ ਬਲ ਜਾਈ ਮਹੱਲਾ ਤੀਜਾ ਆਸਾ ਮਨਸਾ ਜਗ ਮੋਹਣੀ ਜਿਨ ਮੋਹਿਆ ਸੰਸਾਰੂ ਜਮ ਕੋ ਸਭ ਕੋ ਜਮ ਕੇ ਚੀਰੇ ਵਿੱਚ ਹੈ ਜੇਤਾ ਸਭ ਆਕਾਰ ਹੁਕਮ ਹੀ ਜਮ ਲੱਗਦਾ ਸੋ ਬਰੈ ਜਿਸ ਬਖਸ਼ੇ ਕਰਤਾਰ ਨਾਨਕ ਗੁਰੂ ਪ੍ਰਸਾਦੀ ਇਹ ਮਨ ਤਾਂ ਤਰੈ ਜਾਂ ਛੋਡੈ ਹੰਕਾਰ ਆਸਾ ਮਨਸਾ ਮਨੈ ਮਾਰੇ ਨਿਰਾਸ ਹੋਏ ਗੁਰ ਸ਼ਬਦੀ ਵਿਚਾਰ ਪੌੜੀ ਜਿੱਥੇ ਜਾਈਐ ਜਗਤ ਮੈਂ ਜਿੱਥੇ ਹਰ ਸਾਈ ਆਪੇ ਅੱਗੇ ਸਭ ਆਪੇ ਵਰਤਦਾ ਹਰ ਸੱਚਾ ਨਿਆਈ ਕੂੜਿਆਰਾ ਕੇ ਮੂੰਹ ਫਿਟਕੀਐ ਸੱਚ ਭਗਤ ਵਡਿਆਈ ਸੱਚ ਸਾਹਿਬ ਸੱਚਾ ਨਿਆਉ ਹੈ ਸਿਰ ਨਿੰਦ ਕਛਾਈ ਜਨ ਨਾਨਕ ਸੱਚ ਰਾਧਿਆ ਗੁਰਮੁਖ ਸੁਖ ਪਾਈ ਸਲੋਕ ਮਹੱਲਾ ਤੀਜਾ ਪੂਰੇ ਭਾਗ ਸਤਿਗੁਰ ਪਾਈਐ ਜੇ ਹਰ ਪ੍ਰਭ ਬਖਸ਼ ਮਿਕ ਬਖਸ਼ ਕਰੇ ਪਾਵਾਂ ਸਿਰ ਪਾਉ ਹੈ ਨਾਉ ਪ੍ਰਾਪਤ ਹੋਵੇ ਅੰਦਰ ਸੀਤਲ ਸ਼ਾਂਤ ਹੈ ਹਿਰਦੇ ਸਦਾ ਸੁਖ ਹੋਏ ਅੰਮ੍ਰਿਤ ਖਾਣਾ ਪਹਿਨਣਾ ਨਾਨਕ ਨਾਈ ਵਡਿਆਈ ਹੋਈ ਮਹੱਲਾ ਤੀਜਾ ਏ ਮਾਨ ਗੁਰ ਕੀ ਸਿੱਖ ਸੁਣ ਪਾਏ ਗੁਣੀ ਨਿਧਾਨ ਸੁਖਦਾਤਾ ਤੇਰੇ ਮਨ ਵਸੈ ਹਮੈ ਜਾਏ ਅਭਿਮਾਨ ਨਾਨਕ ਨਦਰੀ ਪਾਈ ਹੈ ਅੰਮ੍ਰਿਤ ਗੁਣੀ ਨਿਧਾਨ ਪੌੜੀ ਜਿਤਨੇ ਪਾਤਸ਼ਾਹ ਸਾਹ ਰਾਜੀ ਅਖਾਨ ਅਮਰਾਵ ਸਿੱਖਦਾਰ ਹੈ ਜਿਤਨੇ ਸਭ ਹਰ ਕੇ ਕੀਏ ਜੋ ਕਿਛ ਹਾਰ ਕਰਾਵੇ ਸੋ ਓਏ ਕਰੈ ਹਾਰ ਸਭ ਹਰ ਕੇ ਅਰਥੀਏ ਸੋ ਐਸਾ ਹਾਰ ਸਭਨਾ ਕਾ ਪ੍ਰਭੂ ਸਤਿਗੁਰ ਕੈ ਵੱਲ ਹੈ ਤਿੰਨ ਸਭ ਵਰਨ ਚਾਰੇ ਖਾਣੀ ਸਭ ਸ੍ਰੇਸ਼ਟ ਗੋਲੇਕਾਰ ਸਤਿਗੁਰ ਆਗਿਆਕਾਰ ਕਮਾਵਨ ਕਉ ਦੀਏ ਹਰ ਸੇਵੇ ਕੀ ਐਸੀ ਵਡਿਆਈ ਦੇਖੋ ਹਰ ਸੰਤੋ ਜਨ ਵਿੱਚੋਂ ਕਾਇਆ ਨਗਰੀ ਦੁਸ਼ਮਣ ਦੂਤ ਸਭ ਮਾਰ ਕੱਢੀਏ ਹਰ ਹਰ ਕਿਰਪਾਲ ਹੋਆ ਭਗਤ ਜਨਾ ਉੱਪਰ ਹਰ ਆਪਣੀ ਕਿਰਪਾ ਕਰ ਹਰ ਆਪ ਰੱਖ ਲਈਏ ਸਲੋਕ ਮਹੱਲਾ ਤੀਜਾ ਅੰਦਰ ਕਪਟ ਸਦਾ ਦੁੱਖ ਹੈ ਮਨਮੁਖ ਧਿਆਨ ਨਾ ਲੱਗੈ ਦੁੱਖ ਵਿੱਚ ਕਾਰ ਕਮਾਵਣੀ ਦੁੱਖ ਵਰਤੈ ਦੁੱਖ ਆ ਗਿਆ ਕਰਮੀ ਸਤਿਗੁਰ ਭੇਟੀ ਹੈ ਤਾਂ ਸੱਚ ਨਾਮ ਲਿਵ ਲੱਗੈ ਨਾਨਕ ਸਹਿਜੇ ਸੁਖ ਹੋਏ ਅੰਦਰੋਂ ਭ੍ਰਮ ਪਉ ਭਾਗੈ ਮਹੱਲਾ ਤੀਜਾ ਗੁਰਮੁਖ ਸਦਾ ਹਰ ਰੰਗ ਹੈ ਹਰ ਕਾ ਨਾਉ ਮਨ ਭਾਇਆ ਗੁਰਮੁਖ ਵੇਖਣ ਬੋਲਣਾ ਨਾਮ ਜਪ ਸੁਖ ਪਾਇਆ ਨਾਨਕ ਗੁਰਮੁਖ ਗਿਆਨ ਪ੍ਰਗਾਸਿਆ ਸਿਮਰ ਅਗਿਆਨ ਅੰਧੇਰ ਚੁਕਾਇਆ ਮਹੱਲਾ ਤੀਜਾ ਮਨਮੁਖ ਮੈਲੇ ਮਰੇ ਗਵਾਰ ਗੁਰਮੁਖ ਨਿਰਮਲ ਹਰ ਰਾਖਿਆ ਉਰਤਾਰ ਭਣਤ ਨਾਨਕ ਸੁਣੋ ਜਨ ਭਾਈ ਸਤਿਗੁਰ ਸੇਵੇ ਹੋਂ ਮੈ ਬਾਲ ਜਾ ਮਲ ਜਾਈ ਅੰਦਰ ਸੰਸਾ ਦੂਖ ਵਿਆਪੇ ਸਿਰ ਧੰਦਾ ਨਿਤ ਮਾਰ ਦੂਜੇ ਭਾਈ ਸੂਤੇ ਕਬਹੁ ਨਾ ਜਾਗੈ ਮਾਇਆ ਮੋਹ ਪਿਆਰ ਨਾਮ ਨਾ ਚੇਤੈ ਜਿਸ ਸ਼ਬਦ ਨਾ ਵਿਚਾਰੈ ਇਹ ਮਨਮੁਖ ਕਾ ਵਿਚਾਰ ਹਾਰ ਨਾਮ ਨਾ ਭਾਇਆ ਬਿਰਥਾ ਜਨਮ ਗਵਾਇਆ ਨਾਨਕ ਜਮ ਮਾਰ ਕਰੇ ਕੂਖੁਰ ਖੁਆਰੂ ਮ ਪੌੜੀ ਜਿਸਨੂੰ ਹਰ ਭਗਤ ਸੱਚ ਬਖਸ਼ੀ ਆ ਨਾ ਸੋ ਸੱਚਾ ਸਾਹਿਬ ਜਿਸ ਕੀ ਮੋਹਤਾਜੀ ਲੋਕ ਕੱਢਦਾ ਹੋਰ ਹੱਟ ਨਾ ਵੱਥ ਨਾ ਵਿਸਾਹਾ ਭਗਤ ਜਨਾ ਕਹੁ ਸਾਨੂੰ ਕਹੁ ਵੈ ਸੋ ਹਰ ਦਾਸ ਲਈ ਬੇਮੁੱਖ ਭਸਤ ਪਾ ਹਰ ਕੇ ਨਾਮ ਕੇ ਵਾਪਾਰੀ ਹਰ ਭਗਤ ਜਹੈ ਜਾਮ ਜਾਗਾਤੀ ਨੇਤ ਨਾ ਨੇੜ ਨਾ ਜਾ ਜਨ ਨਾਨਕ ਹਰ ਨਾਮ ਧਨ ਲੱਦਿਆ ਸਦਾ ਬੇਪਰਵਾਹ ਸਲੋਕ ਮਹੱਲਾ ਤੀਜਾ ਇਸ ਯੁਗ ਮੈਂ ਭਗਤੀ ਹਰ ਤਨ ਖਟਿਆ ਹੋਰ ਸਭ ਜਗਤ ਭਰਮ ਭੁਲਾਇਆ ਗੁਰਪ੍ਰਸਾਦੀ ਨਾਮ ਮਨ ਵਸਿਆ ਅਨਦੈਨ ਨਾਮ ਧਿਆਇਆ ਵਿਖਿਆ ਮਾਏ ਉਦਾਸ ਹੈ ਹਉ ਮੈਂ ਸ਼ਬਦ ਜਲਾਇਆ ਆਪ ਤਰਿਆ ਕੁਲ ਉਦਰੇ ਧਨ ਜਣੇ ਦੀ ਮਾਇਆ ਸਦਾ ਸਹਿਜ ਸੁਖ ਮਨ ਵਸਿਆ ਸੱਚੇ ਸਿਵਲ ਬੁਲਾਇਆ ਬ੍ਰਹਮਾ ਵਿਸ਼ਨ ਮਹੇ ਮਹਾਂਦੇਵ ਤ੍ਰੈ ਗੁਣ ਭੁੱਲੇ ਮਾਹੋ ਮੈਂ ਮੋਹ ਵਧਾਇਆ ਪੰਡਿਤ ਪੜਪੜ ਮੁਨੀ ਭੁੱਲੇ ਦੂਜੇ ਭਾਈ ਚਤਲਾਇਆ ਜੋਗੀ ਜੰਗਮ ਸੰਨਿਆਸੀ ਭੁੱਲੇ ਵੈਣ ਗੌਰ ਤਤ ਨ ਪਾਇਆ ਮਨਮੁਖ ਦੁਖੀ ਸਦਾ ਭ੍ਰਮ ਭੁੱਲੇ ਤਿੰਨੀ ਵਿਰਥਾ ਜਨਮ ਗਵਾਇਆ ਨਾਨਕ ਨਾਮ ਰਤੇ ਸੀ ਜਨ ਸੰਬਧੇ ਜੇ ਆਪੇ ਬਖਸ਼ ਮਿਲਾਇਆ ਮਹੱਲਾ ਤੀਜਾ ਨਾਨਕ ਸੂਸਾ ਲਾਹੀ ਹੈ ਜਿਸ ਵਾਸ ਸਭ ਕਿਛ ਹੋਏ ਤਿਸੈ ਸਦੇਵ ਪ੍ਰਾਣੀਓ ਤਿਸ ਬਿਨ ਅਵਰਨਾ ਕੋਈ ਗੁਰਮੁਖ ਅੰਤਰ ਮਨ ਵਸੈ ਸਦਾ ਸਦਾ ਸੁਖ ਹੋਈ ਪੌੜੀ ਜਿਨੀ ਗੁਰਮੁਖ ਹਾਰ ਨਾਮ ਧਨ ਨਾ ਖੱਟਿਓ ਸੇ ਦੇਵਾਲੀਏ ਜੁਗ ਮਾਹੇ ਉਹ ਮੰਗਦੇ ਫਿਰੈ ਸਭ ਜਗਤ ਮੈਂ ਕੋਈ ਸੁੱਖ ਮੋਹ ਥੁੱਕ ਨਾ ਤਨ ਕਉ ਪਾਈ ਪਰਾਈ ਬਖੇਲੀ ਕਰਹੈ ਆਪਣੀ ਪ੍ਰਤੀਤ ਹੋਵਨ ਸਗਵਾ ਪੀ ਆਪ ਲਖਾਈ ਜਿਸ ਧਨ ਕਾਰਨ ਚੁਗਲੀ ਕਰੈ ਸੋ ਧਨ ਚੁਗਲੀ ਹੱਥ ਨ ਆਵੈ ਉਹ ਭਾਵੈ ਤਿੱਥੈ ਜਾਈ ਗੁਰਮੁਖ ਸੇਵਕ ਭਾਈ ਹਰ ਧਨ ਮਿਲੈ
ਤਿੱਥੋ ਕਰਮਹੀਣ ਲੈ ਨਾ ਸਕਾ ਹੈ। ਹੋਰ ਤੈ ਦੇਸ ਦਸਾਂਤਰ ਹਰ ਧਨ ਨਾਹੀ ਹਲੋਕ ਮਹੱਲਾ ਤੀਜਾ। ਗੁਰਮੁਖ ਸੰਸਥਾ ਮੂਲ ਨਾ ਹੋਵੇ, ਚਿੰਤਾ ਵਿੱਚੋਂ ਜਾਏ। ਜੇ ਜੋ ਕੁਛ ਹੋਏ ਸੋ ਅਸਹਿ ਜੈ ਹੋਏ, ਕਹਿਣਾ ਕਿਛੂ ਨਾ ਜਾਈ। ਨਾਨਕ ਤਿਨਕਾ ਆਖਿਆ ਆਪ ਸੁਣੇ, ਜੇ ਲੈਣ ਪੰਨੇ ਪਾਏ ਮਹੱਲਾ ਤੀਜਾ। ਕਾਲ ਮਾਰ ਮਨਸਾ ਮਨੇ ਸਮਾਣੀ, ਮਾਮ ਅੰਤਰ ਨਿਰਮਲ ਨਾਉ, ਅੰਦਰ ਜਾਗੇ ਕਦੇ ਨਾ ਸੋਵੇ। ਸਹਿਜੇ ਅੰਮ੍ਰਿਤ ਪਿਆਉ, ਮਿੱਠਾ ਬੋਲੇ ਅੰਮ੍ਰਿਤ ਬਾਣੀਆਂ। ਦੈਨ ਹਰ ਗੁਣ ਗਾਉ, ਨਿਜ ਘਰ ਵਾਸਾ ਸਦਾ ਸੋਹਮ ਬੇਨਾ। ਨਾਨਕ ਦਿਨ ਮਿਲਿਆ ਸੁਖ ਪਾਉ, ਪੌੜੀ ਹਰ ਧਨ ਰਤਨ ਜਵੇਹਰੀ। ਸੋ ਗੁਰ ਹਰ ਧਨ ਹਰ ਪਾਸੋਂ ਦੇਵਾਇਆ, ਜੇ ਕਿਸੇ ਕਿਹੋ ਦਿਸ ਆਵੇ ਤਾਂ ਕੋਈ ਕਿਹ ਮੰਗ ਲਈ। ਅਕੈ ਕੋਈ ਕਿਹੋ ਦੇਵਾਈ, ਇਹ ਹਰ ਧਨ ਜੋਰ ਕੀਤਾ ਕਿਸੇ ਨਾਲ ਨਾ ਜਾਈ ਵੰਡਾਇਆ। ਜਿਸ ਨੂੰ ਸਤਿਗੁਰ ਨਾਲ ਹਰ ਸ਼ਰਧਾ ਲਾਈ, ਤਿਸ ਹਰ ਧਨ ਕੀ ਵੰਡ ਹੱਥ ਆਵੇ। ਜਿਸ ਨੂੰ ਕਰਤੇ ਤੁਰ ਲਿਖ ਪਾਇਆ, ਹਾਂ ਇਸ ਹਰ ਧਨ ਕਾ ਕੋਈ ਸਰੀਕ ਨਾਹੀਂ, ਕਿਸੇ ਕਾ ਖਤ ਨਾਹੀਂ। ਜੇ ਕਿਸੇ ਕਹਿ ਸੀਵ ਬੰਨੈ ਰੋਲ ਨਾਹੀਂ, ਜੇ ਕੋ ਹਰ ਧਨ ਕੀ ਵਖੇਲੀ ਕਰੇ, ਤਿਸ ਕਾ ਸਰੀਕ ਨਾਹੀਂ। ਜੇ ਕੋ ਹਰ ਧਨ ਕੀ ਵਖੇਲੀ ਕਰੇ, ਤਿਸ ਕਾ ਮੂੰਹ ਹਰ ਚੌਂ ਕੁੰਡਾਂ ਵਿੱਚ ਕਾਲਾ ਕਰਾਇਆ। ਹਰ ਕੇ ਦਿੱਤੇ ਨਾਲ ਕਿਸੇ ਜੋਰ ਵਕੀਲੀ ਨਾ ਚੱਲੀ, ਜਿਸ ਦੇਵ ਨਿਤਨਾ ਚੜ੍ਹੇ ਸਵਾਇਆ। ਸਲੋਕ ਮਹਲਾ ਤੀਜਾ। ਜਗਤ ਜਲੰਦਾ ਰੱਖ ਲਿਆ ਆਪਣੀ ਕਿਰਪਾ ਤਾਰ, ਜਿੱਤ ਦੁਆਰੇ ਉਭਰੇ ਦਿੱਤਾ ਲਏ ਉਬਾਰ। ਸਤਿਗੁਰ ਸੁੱਖ ਵਿਖਾਲਿਆ ਸੱਚਾ ਸ਼ਬਦ ਵਿਚਾਰ, ਨਾਨਕ ਅਬਰ ਨਾ ਸੂਝਈ ਹਰ ਬਿਨ ਬਖਸ਼ਣ ਹਾਰ। ਮਹੱਲਾ ਤੀਜਾ। ਹਉਮੈ ਮਾਇਆ ਮੋਹਣੀ, ਦੂਜਾ ਭਾਈ ਜਾ ਲੱਗੈ ਜਾਈ। ਨਾ ਇਹ ਮਾਰੀ ਨਾ ਮਰੇ, ਨਾ ਹੀ ਹੱਟ ਵਿਕਾਈ। ਗੁਰ ਕੈ ਸ਼ਬਦ ਪ੍ਰਜਾਲੀ ਹੈ, ਤਾਂ ਇਹ ਅੱਖ ਵਿੱਚੋਂ ਜਾਈ। ਤਾਨ ਮਨ ਹੋਵੇ ਉਜਲਾ, ਨਾਮ ਵਸੈ ਮਨ ਆਈ। ਨਾਨਕ ਮਾਇਆ ਕਾ ਚੇਨ, ਮਾਇਆ ਕਾ ਮਾਰਨ ਸ਼ਬਦ ਹੈ। ਗੁਰਮੁਖ ਪਾਇਆ ਜਾਈ ਪੌੜੀ, ਸਤਿਗੁਰ ਕੀ ਵਡਿਆਈ। ਸਤਿਗੁਰ ਦਿੱਤੀ ਤੋਰ, ਹੁਕਮ ਬੁੱਝ ਨਿਸ਼ਾਨ। ਪੁੱਤੀ ਪਾਤੀ ਸ਼ਿਵਾਈ ਸਕੀ, ਅੱਗੋਂ ਪਿੱਛੋਂ ਟੋਲ ਡਿੱਠਾ ਲਾਹਿਓ। ਉਨ ਸਭਨਾ ਕਾ ਅਭਿਮਾਨ, ਜੇ ਕੋ ਵੇਖੈ ਤਿੱਥੈ ਮੇਰਾ। ਸਤਿਗੁਰੂ ਹਰ ਬਖਸ਼ੋਨ, ਉਸ ਸਭ ਜਹਾਨ। ਜੇ ਸਤਿਗੁਰ ਨੂੰ ਮਿਲ ਮੰਨੇ ਸੋ ਹਲਤ ਪਾਲਤ ਸਿਜੈ, ਜੇ ਬੇਮੁੱਖ ਹੋਵੇ ਸੋ ਫਿਰੈ ਅਗੋਸ਼ਟ ਫਿਰੈ ਭ੍ਰਸ਼ਟ ਥਾਨ। ਜਨ ਨਾਨਕ ਕੈ ਵਾਲ ਹੋਆ ਮੇਰਾ ਸੁਆਮੀ ਹਰ ਦਾ। ਸੱਜਣ ਪੁਰਖ ਸੁਜਾਨ, ਪਾਉਂਦੀ ਪਿੱਤ ਦੇਖ ਕੈ ਸਭ ਆਏ ਪਾਏ। ਸਤਿਗੁਰ ਕੀ ਪੈਰੀ ਲਾਹੇ, ਉਨ ਸਭਨਾ ਕੇ ਮਨੋ ਗਮਾਨ। ਸਲੋਕ ਮਹੱਲਾ ਪਹਿਲਾ। ਕੋਈ ਵਾਹੈ ਕੋ ਲੁਣੈ, ਕੋ ਕਰੇ ਖਲ ਕੋ ਪਾਏ ਖਲਹਾਨ। ਨਾਨਕ ਇਵਨਾ ਜਾਪਈ ਕੋਈ ਖਾਏ ਨਿਦਾਨ। ਮਹੱਲਾ ਪਹਿਲਾ। ਜਿਸ ਮਨ ਵਸਿਆ ਤਰਿਆ ਸੋਏ, ਨਾਨਕ ਜੋ ਭਾਵੈ ਸੋ ਹੋਏ। ਪੌੜੀ ਪਾ ਬ੍ਰਹਮ ਦਇਆਲ, ਸਤਿਗੁਰ ਤਾਰਿਆ। ਗੁਰਪੂਰੈ ਮਿਹਰਬਾਨ, ਭਰਮ ਪੋਹਾ ਮਾਰਿਆ। ਕਾਮ ਕ੍ਰੋਧ ਵਿਕਰਾਲ ਦੂਤ ਸਭ ਹਾਰਿਆ। ਅੰਮ੍ਰਿਤ ਨਾਮ ਨਿਧਾਨ ਕੰਠ ਔਰ ਧਾਰਿਆ। ਨਾਨਕ ਸਾਧੂ ਸੰਗ ਜਨਮ ਮਰਨ ਸਵਾਰਿਆ। ਸਲੋਕ ਮਹਲਾ ਤੀਜਾ। ਜਿਨੀ ਨਾਮ ਨਿਸਾਰਿਆ, ਕੂੜੈ ਕਰਨ ਕਹਾਨ। ਪੰਜ ਚੋਰ ਤਿਨਾ ਘਰ ਮੋਹਨ, ਹਉਮੈ ਅੰਦਰ ਸਨ ਮਸਾਕਤ ਮੁਸੇ ਦਮਤੀ। ਹਰ ਰਸ ਨਾ ਜਨਨ, ਜਿਨੀ ਗੁਰ ਅੰਮ੍ਰਿਤ ਪਰਮ ਲੁਟਾਇਆ। ਬਿਖ ਸਿਉਂ ਰਚਨ ਰਚਨ, ਦੁਸ਼ਟਾਂ ਨਾਲ ਸੇਤੀ ਬਿਰਹੜੀ। ਜਨ ਜਨ ਸੁਬਾਦ ਕਰਨ, ਨਾਨਕ ਸਾਖਤ ਨਰਕ ਮਹਿ। ਜਮ ਬੱਧੀ ਦੁੱਖ ਸਹਨ, ਪਿਆ ਕਰਤ ਕਮਾਵਨ ਦੀ ਜਿਵ ਰੱਖੈ ਤੇ ਬਿਰਹਨ। ਮਹਲਾ ਤੀਜਾ। ਜਿਨੀ ਸਤਿਗੁਰ ਸੇਵਿਆ, ਤਾਣ ਤਾਣੇ ਤੈਸੋ ਸਾਸ ਗਿਰਾਸ। ਸਦਾ ਮਨ ਵਸੈ ਜਮ ਜੋ ਨ ਸਕੈ, ਤੈਸੋ ਹਿਰਦੈ ਹਰ ਹਰ ਨਾਮ ਰਾਸ। ਕਬਲਾ ਸੇਵਕ ਤੈਸੋ, ਹਰ ਦਾਸਾਂ ਕਾ ਦਾਸ ਹੋਈ। ਪਰਮ ਪਦਾਰਥ ਤੈਸੋ, ਨਾਨਕ ਮਨ ਤਨ ਜਿਸ ਪ੍ਰਭ ਵਸੈ। ਹਾਂ ਸਤਿਗੁਰ ਬਾਣੇ ਤੈਸੋ, ਜਿਸ ਜਿਨ ਕੋ ਪੂਰਵ ਲਿਖਿਆ ਰਾਸ। ਸੰਤ ਜਨਾ ਸੋ ਤੈਸੋ ਪੌੜੀ, ਜੋ ਬੋਲੇ ਪੂਰਾ ਸਤਿਗੁਰੂ। ਸੋ ਪਰਮੇਸ਼ਰ ਸੁਣਿਆ ਸੋਈ ਵਰਤਿਆ, ਜਗਤ ਮੈਂ ਘੱਟ ਘੱਟ ਮੁੱਖ ਭਣਿਆ। ਬਹੁਤ ਵਡਿਆਈਆਂ ਸਾਹਿਬ ਹੈ, ਨਹਿ ਜਾਹੀ ਗਣੀਆਂ। ਸੱਚ ਸਹਿਜ ਆਨੰਦ ਸਤਿਗੁਰੂ ਪਾਸ, ਸੱਚੀ ਗੌਰ ਮਣੀਆ। ਨਾਨਕ ਸੰਤ ਬਿਸਵਾਰੀ ਪਾ ਬ੍ਰਹਮ, ਸੱਚੀ ਜਿਉਂ ਬਣਿਆ। ਸਲੋਕ ਮਹੱਲਾ ਤੀਜਾ। ਆਪਣਾ ਆਪਣਾ ਪਛਾਣ ਆਈ, ਹਾਰ ਪ੍ਰਭ ਜਾਤਾ ਦੂਰ। ਗੁਰ ਕੀ ਸੇਵਾ ਬਿਸਰੀ, ਜਾਂ ਕਿਉਂ ਮਨ ਰਹੇ ਹਜੂਰ। ਮਨਮੁਖ ਜਨਮ ਗਵਾਇਆ, ਝੂਠੇ ਲਾਲ ਚਕੂਰ। ਨਾਨਕ ਬਖਸ਼ ਮਲਾਇਨ, ਸੱਚਾ ਸ਼ਬਦ ਹਜੂ ਹਦੂਰ। ਪਾ ਮਹੱਲਾ ਤੀਜਾ। ਹਰ ਪ੍ਰਭ ਸੱਚਾ ਸੁਹਿਲਾ, ਗੁਰਮੁਖ ਨਾਮ ਗੋਬਿੰਦ। ਅੰਦਰ ਨਾਮ ਸਲਾਹਣਾ, ਹਰ ਜਪਿਆ ਮਨ ਆਨੰਦ। ਬਡਭਾਗੀ ਹਾਰ ਪਾਇਆ,
ਪੂਰਨ ਪਰਮਾਨੰਦ ਜਨ ਨਾਨਕ ਨਾਮ ਸਲਾਹਿਆ ਬਹੁੜ ਨਮਨ ਤਨ ਭੰਗ ਪੌੜੀ ਕੋਈ ਨਿੰਦਕ ਹੋਊਗਾ ਸਤਿਗੁਰੂ ਕਾ ਫਿਰ ਸਰਨ ਗੁਰ ਆਵੈ ਪਿਛਲੇ ਗੁਨਾਹ ਸਤਿਗੁਰ ਬਖਸ਼ ਲਾਈ ਸਤਸੰਗਤ ਨਾਲ ਮਿਲਾਵੈ ਜਿਉਂ ਮੀਂਹ ਉੱਠੈ ਗਲੀਆਂ ਨਾਲਿਆਂ ਟੋਭਿਆਂ ਕਾ ਜਲ ਜਾਇ ਪਵੈ ਵਿੱਚ ਸੁਰਸਰੀ ਸੁਰਸਰੀ ਮਿਲਤ ਪਵਿੱਤਰ ਪਾਵਨ ਹੋਏ ਜਾਵੇ ਇਹ ਵਡਿਆਈ ਸਤਿਗੁਰ ਨਿਰਵੈਰ ਵਿੱਚ ਜਿੱਤ ਮਿਲਿਆ ਤਿਸ਼ਨਾ ਭੁੱਖ ਉਤਰੇ ਹਰ ਸ਼ਾਂਤ ਦੜ ਆਵੇ ਨਾਨਕ ਇਹ ਚਰਜ ਦੇਖੋ ਮੇਰੇ ਸੁਹਾਰ ਸੱਚੇ ਸਾਹ ਕਾਜੇ ਸਤਿਗੁਰ ਨੂੰ ਮੰਨੇ ਸੋ ਸਭਨਾ ਭਾਵੈ ਸ਼ੁੱਧ ਬਿਲਾਵਲ ਬਾਣੀ ਭਗਤਾਂ ਕੀ ਕਬੀਰ ਜੀਓ ਕਈ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਗੁਰ ਪ੍ਰਸਾਦ ਐਸੋ ਇਹ ਸੰਸਾਰ ਵੇਖਣਾ ਰਹਿਣ ਨਾ ਕਹੂ ਪਈ ਹੈ ਰੇ ਸੁਧੇ ਸੁਧੇ ਰੇ ਚਲੋ ਤੁਮ ਨ ਤ੍ਰਿਕ ਧੱਕਾ ਦਿਵਈ ਆ ਰੇ ਰਹਾਉ ਬਾਰੇ ਬੂਢੇ ਤਰਨੇ ਪਾਈਆ ਸਭ ਹੂੰ ਜਮ ਲੈ ਜਈਆ ਹੈ ਮਾਨਸ ਬਪੜਾ ਬਪਰਾ ਮੂਸਾ ਕੀ ਨੋ ਮੀਚ ਬਲਈਆ ਖਈਆ ਰੇ ਧਨਵੰਤਾਰ ਨਿਰਧਨ ਮਨ ਹੀ ਤਾਂ ਕੀ ਕਛੂ ਨਾ ਜਾਣੀ ਰਹੀ ਰਾਜਾ ਪ੍ਰਜਾ ਸਮਕਰ ਜਾ ਮਾਰੇ ਐਸੋ ਕਾਲ ਵਿਡਾਨੀ ਰੇ ਹਰ ਕੇ ਸੇਵਕ ਜੋ ਹਰ ਭਾਈ ਤਨ ਕੀ ਕਥਾ ਨਰਾਰੀ ਰਹੀ ਆਵੈ ਨਾ ਜਾਹੀ ਨਾ ਕਬਹੂੰ ਮਰਤੇ ਸਪਾ ਬ੍ਰਹਮ ਸੰਗਾਰੀ ਰਹੀ ਪੁੱਤਰ ਕਲਤਰ ਲਕਸ਼ਮੀ ਲਕਸ਼ਮੀ ਮਾਇਆ ਹੈ ਤਜੈ ਜੀ ਤਜੋ ਜੀ ਜਾਨੀ ਰਹੀ ਕਹਿਤ ਕਬੀਰ ਸੁਨੋ ਰੇ ਸੰਤ ਹੋ ਮਿਲੈ ਸਾਰੰਗ ਪਾਣੀ ਰੇ ਬਲਾਵਲ ਵਿਦਿਆ ਨਾ ਪਰੋਂ ਬਾਦ ਨਹੀਂ ਜਾਣ ਹੋ ਗੋਰ ਹਰ ਗੁਣ ਕਥਤ ਸੁਣਤ ਬਹੁਰਾ ਨੋ ਮੇਰੇ ਬਾਬਾ ਮੈਂ ਬਹੁਰਾ ਸਭ ਖਲਕ ਸਿਆਨੀ ਮੈਂ ਬਹੁਰਾ ਮੈਂ ਬਿਗੜਿਓ ਬਿਗੜੇ ਮਤ ਔਰਾ ਹਾਉ ਆਪਣਾ ਬਹੁਰਾ ਰਾਮ ਕੀ ਬਹੁਰਾ ਸਤਿਗੁਰ ਮਾਰ ਗਇਓ ਪ੍ਰਮ ਮੋਰਾ ਸਤਿਗੁਰ ਜਾਰ ਗਇਓ ਪ੍ਰਮ ਮੋਰਾ ਮੈਂ ਬਿਗੜੇ ਆਪਣੀ ਪਤ ਕੋਈ ਮੇਰੇ ਭਰਮ ਭੁੱਲੋ ਮਤ ਕੋਈ ਸੋ ਬਹੁਰਾ ਜੋ ਆਪ ਨਾ ਪਛਾਣੇ ਆਪ ਪਛਾਣੇ ਤਾਂ ਇੱਕੋ ਜਾਣੇ ਅਭੈ ਨਾ ਮਾਤਾ ਸੁਖ ਅਭੈ ਨਾ ਮਾਤਾ ਕਹਿ ਕਬੀਰ ਰਾਮ ਮੈਂ ਰੰਗ ਰਾਤਾ ਬਿਲਾਵਲ ਗ੍ਰਹਿ ਤਾਜ ਬਾਣ ਖੰਡ ਜਾਈ ਹੈ ਸੁਣ ਚੁਣ ਖਾਈਐ ਕੰਦਾਜ ਹੋ ਬਿਕਾਰ ਨਾ ਛੋਡੀ ਪਾਪੀ ਮਨ ਮੰਦਾ ਕਿਉਂ ਛੂਟੋ ਕੈਸੇ ਤਰਹੋਂ ਭਵਜਲ ਨਿਰਧ ਪਾਰੀ ਰਾਖ ਰਾਖ ਮੇਰੇ ਬੀਠ ਲਾ ਜਨ ਸਰਨ ਤੁਮਾਰੀ ਰਹਾਉ ਵਿਖੇ ਵਿਖੇ ਕੀ ਵਾਸਨਾ ਤਜੀ ਨਾ ਜਾਈ ਅਨਕ ਯਤਨ ਕਰ ਰਾਖੀ ਹੈ ਫਿਰ ਫਿਰ ਲਪਟਾਈ ਜਰਾ ਜੀਵਨ ਜੋਬਨ ਗਿਆ ਕਿਛ ਕੀਆ ਨਾ ਨੀਕਾ ਇਹ ਜੀਆ ਨਾ ਨਿਰਮੋਲ ਕੋ ਕੌਡੀ ਲਗ ਮੀਕਾ ਕਹਿ ਕਬੀਰ ਮੇਰੇ ਮਾਧਵੇ ਤੂੰ ਸਰਬ ਵਿਆਪੀ ਤੁਮ ਸੰਸਾਰ ਨਾਹੀਂ ਦਿਆਲ ਮੋਹੇ ਸੰਸਾਰ ਪਾਪੀ ਬਿਲਾਵਲ ਨਿਤ ਉਠ ਗੋਰੀ ਗਾਗਰ ਆਨੈ ਲੀਪਤ ਜੀਓ ਗਇਓ ਗਦਾਨਾ ਬਾਨਾ ਕਛੂ ਨਾ ਸੂਰਜ ਜੈ ਹਰ ਹਰ ਰਾਸ ਲਪਟਾਇਓ ਹਮਾਰੇ ਕੁਲ ਕੌਣੇ ਰਾਮ ਕਹਿਓ ਜਬਕਿ ਮਾਲਾ ਲਈ ਨ ਪੂਤੈ ਤਬ ਤੇ ਸੁਖ ਨਾ ਪਇਓ ਪੌੜੀ ਰਹਾਉ ਸੁਨਹੁ ਜਠਾਨੀ ਸੁਰੋ ਦਰਾਨੀ ਅਚਾਰਜੇ ਇੱਕ ਪਇਓ ਸਾਤ ਸੂਤੈਨ ਮੁੰਡੀਏ ਖੋਏ ਇਹ ਮੁੰਡੀਆ ਕਿਉਂ ਨਾ ਮੋਇਓ ਸਰਬ ਸੁਖਾਂ ਕਾ ਏਕ ਹਾਰ ਸੁਆਮੀ ਸੋ ਗੁਰ ਨਾਮ ਦਇਓ ਸੰਤ ਪ੍ਰਹਿਲਾਦ ਕੀ ਪੈ ਜਨ ਰਾਖੀ ਹਰਨਾਸ ਨੱਠ ਬਦਰਿਓ ਘਰ ਕੇ ਦੇਵ ਉਤਰ ਕੇ ਛੋਡੀ ਗੁਰ ਕੋ ਸ਼ਬਦ ਲਇਓ ਕਹਿਤ ਕਬੀਰ ਸਗਲ ਪਾਪ ਖੰਡਨ ਸੰਤ ਲੈ ਉਧਰਿਓ ਬਿਲਾਵਲ ਕਹੂ ਹਰ ਸਮਾਨ ਨਹੀਂ ਰਾਜਾ ਏ ਭੂਪਤ ਸਾਹਿਬ ਦਿਵਸ ਚਾਰ ਕੇ ਝੂਠੇ ਕਰਤ ਦਿਵਾਜਾ ਰਹਾਓ ਤੇਰੋ ਜਾਨ ਹੋਏ ਸੋਏ ਕਤ ਡੋਲੈ ਤੀਰ ਭਵਨ ਪਰ ਸਾਜਾ ਹਾਥ ਪਸਾਰ ਸਕੈ ਕੋ ਜਾਨ ਕਉ ਬੋਲ ਸਕੈ ਨਾ ਅੰਦਾਜਾ ਚੇਤ ਅਚੇਤ ਮੂੜ ਮਨ ਮੇਰੇ ਬਾਜੇ ਅਨਹਤ ਬਾਜਾ ਕਹਿ ਕਬੀਰ ਸੰਸਾਰ ਭ੍ਰਮ ਚੂਕੋ ਧਰੂ ਪ੍ਰਹਿਲਾਦ ਨੇ ਵਾਜਾ ਬਿਲਾਵਲ ਰਾਖ ਲਿਹੋ ਹਮ ਤੇ ਬਿਗਰੀ ਸੀਲ ਧਰਮ ਜਪ ਭਗਤ ਨਾ ਕੀਨੀ ਹਉ ਅਭਿਮਾਨ ਟੇਢ ਪਗਰੀ ਰਹਾਉ ਅਮਰ ਅਜਾਨ ਸੰਚੀ ਇਹ ਕਾਇਆ ਇਹ ਮਿਥਿਆ ਕਾਚੀ ਗਗਰੀ ਜਿਨੈ ਨਿਵਾਸ ਸਾਜ ਹਮ ਕੀਏ ਤਿਸੈ ਬੇਸਾਰ ਅਬਰ ਲਗਰੀ ਅਨਸੰਧ ਕਸੋ ਤੋਹੀ ਸਾਧ ਨਹੀਂ ਕਹੀਓ ਸਰਨ ਪਰੇ ਤੁਮਰੀ ਪਗਰੀ ਕਹਿ ਕਬੀਰ ਇਹ ਗਵ ਬਿਨਤੀ ਸੁਨੇਹ ਮਤ ਘਾਲੋ ਜਮਕੀ ਖਬਰੀ ਬਿਲਾਵਲ ਦਰ ਮਾਢੇ ਠਾਂਢੇ ਦਰਬਾਰ ਤੁਜਬਿਨ ਸੁਰਤ ਕਰੇ ਕੋ ਮੇਰੀ ਦਰਸ਼ਨ ਦੀਜੈ ਖੋਲ ਕਿਵਾਰ ਰਹਾਓ ਤੁਮ ਧਨ ਧਨੀ ਉਦਾਰ ਵਿਤਾ ਤਿਆਗੀ ਸ੍ਰਵਣਨ ਸੁਨੀਅਤ ਐਸੋ ਜਸ ਤੁਮਹਾਰ ਮਾਂਗੋ ਕਾਹੀ ਰੰਗ ਸਭ ਦੇਖੋ ਤੁਮ ਹੀ ਤੇ ਮੇਰੋ ਨਿਸਾਰ ਜੈ ਦਿਓ ਨਾਮਾ ਬਿਪ ਸੁਧਾਮਾ ਤਿੰਨ ਕੋ ਕਿਰਪਾ ਪਈ ਹੈ ਅਪਾਰ ਕਹਿ ਕਬੀਰ ਤੁਮ ਸਮਰੱਥ ਦਾਤੀ ਚਾਰ ਪਦਾਰਥ ਦੀਤ ਨਵਾਰ ਬਿਲਾਵਲ ਡੰਡਾ ਮੁੰਦਰਾ ਖਿੰਥਾ ਧਾਰੀ ਜਮ ਕੈ ਭਾਏ ਭਵੇ ਤਿਖ ਧਾਰੀ ਆਸਨ ਪਵਨ ਦੂਰ ਕਰ ਬਬਰੀ ਕਲੋ ਛੋੜ ਕਪਟ ਨਿਤ ਹਾਰ ਭਜ ਬਬਰੀ ਰਹਾਉ ਜਹ ਤੂੰ ਜਾਚੈ ਤਸੋ ਤ੍ਰਿਪਵਨ ਭੋਗੀ ਕਹਿ ਕਬੀਰ ਕਹਿ ਸੋ ਜਗ ਜੋਗੀ ਬਿਲਾਵਲ ਇਨ ਮਾਇਆ ਜਗਦੀਸ਼ ਗੁਸਾਈ ਤੁਮਰੇ ਚਰਨ ਵਿਸਾਰੀ
ਕਿੰਚਿਤ ਪ੍ਰੀਤ ਨਾ ਉਪਜੈ ਜਨ ਕਉ ਜਨ ਕਹਾ ਕਰੇ ਬੇਚਾਰੀ ਰਹਾਉ ਤ੍ਰਿਗ ਤਾਨ ਤ੍ਰਿਗ ਤਾਨ ਤ੍ਰਿਗ ਇਹ ਮਾਇਆ ਤ੍ਰਿਗ ਤ੍ਰਿਗ ਮਤ ਬੁੱਧ ਪੰਨੀ ਇਸ ਮਾਇਆ ਕਉ ਦ੍ਰਿੜ ਕਰ ਰਾਖਹੁ ਬੰਧੇ ਅਪ ਆਪ ਬਚੰਨੀ ਕਿਆ ਖੇਤੀ ਕਿਆ ਲੇਵਾ ਦੇਵੀ ਪਰਪੰਚ ਝੂਠ ਗੁਮਾਨਾ ਕਹਿ ਕਬੀਰ ਤੇ ਅੰਤ ਬਗੂਤੇ ਆਇਆ ਕਾਲ ਨਦਾਨਾ ਬਿਲਾਵਲ ਸਰੀਰ ਸਰੋਵਰ ਭੀਤਰੇ ਆਛੇ ਕਮਲ ਅਨੂਪ ਪਰਮ ਜੋਤ ਪਰਹੋਤ ਮੋ ਜਾਂ ਕੈ ਰੇਖ ਨ ਰੂਪ ਰੇ ਮਾਨ ਹਾਰ ਭਾਜ ਭ੍ਰਮ ਤਜੋ ਜਗ ਜੀਵਨ ਰਾਮ ਰਹਾਉ ਆਵਦ ਕਛੂ ਨਾ ਦਿਸੈ ਨ ਦਿਸੈ ਜਾਤ ਜਹਿ ਉਪਜੈ ਬਿਨਸੈ ਕਰਹੁ ਤਹੀਂ ਜੈਸੇ ਪੁਰਬਨ ਪਾਤ ਮਿਥਿਆ ਕਰ ਮਾਇਆ ਤਜੀ ਸੁਖ ਸਹਿਜ ਬੇਚਾਰ ਕਹਿ ਕਬੀਰ ਸੇਵਾ ਕਰਹੁ ਮਨ ਮੰਝ ਮੁਰਾਰ ਬਿਲਾਵਲ ਜਨਮ ਮਰਨ ਕਾ ਭਉ ਭ੍ਰਮ ਗਇਆ ਗੋਬਿੰਦ ਲਿਵ ਲਾਗੀ ਜੀਵਤ ਸੁਨ ਸਮਾਨਿਆ ਸੋ ਗੁਰ ਸਾਖੀ ਜਾਗੀ ਰਹਾਉ ਕਾਸੀ ਦੇ ਹੁਣ ਕਾਸੀ ਦੇ ਧੁਨ ਉਪਜੈ ਧੁਨ ਕਾਸੀ ਜਾਈ ਕਾਸੀ ਫੂਟੀ ਪੰਡਤਾ ਧੁਨ ਕਹਾ ਸਮਾਈ ਤ੍ਰਿਕੁਟ ਸੰਧ ਮੈਂ ਪੇਖਿਆ ਘਾਟ ਹੂੰ ਘਟ ਜਾਗੀ ਐਸੀ ਬੁੱਧ ਸਮਾਚਰੀ ਘਾਟ ਮਾਹੇ ਤੇ ਆਗੀ ਆਪ ਆਪ ਨਾ ਆਪ ਆਪ ਤੇ ਚੀਨੇ ਜਾਣਿਆ ਤੇਜ ਤੇਜ ਸਮਾਨਾ ਕਹਿ ਕਬੀਰ ਆਪ ਜਾਣਿਆ ਗੋਬਿੰਦ ਮਨ ਮਾਨਾ ਬਿਲਾਵਲ ਚਰਨ ਕਮਲ ਜਾ ਕੇ ਹਿਰਦੈ ਹਿਰਦੈ ਵਸਹਿ ਸੋ ਜਾਨ ਕਿਉਂ ਡੋਲੈ ਦੇਵ ਮਾਨੋ ਸਭ ਸੁਖ ਨੌ ਨਿਧ ਤਾਂ ਕਹਿ ਸਹਿਜ ਸਹਿਜ ਜਸ ਬੋਲੈ ਦੇਵ ਰਹਾਉ ਜਬ ਤਬ ਇਹ ਮਤ ਜਉ ਸਭ ਮਹਿ ਪੇਖੈ ਕੁਟ ਲਗਾਂਠ ਜਬ ਖੋਲੈ ਦੇਵ ਬਾਰੰਬਾਰ ਮਾਇਆ ਤੇ ਅਟਕੈ ਲੈ ਨਰਜਾ ਮਨ ਤੋਲੈ ਦੇਵ ਜਹ ਉਹ ਜਾਂ ਕੁਟਲ ਬਾਣ ਗਾਂਠ ਜਬ ਬਖੋਲੈ ਦੇਵ ਬਾਰੰਬਾਰ ਮਾਇਆ ਤੈ ਟਕੈ ਲੈ ਨਰਜਾ ਮਨ ਤੋਲੈ ਦੀਵ ਜੈ ਉਹ ਜਾਈ ਤਹੀਂ ਸੁਖ ਪਾਵੇ ਮਾਇਆ ਤਾਸ ਨਾ ਝੋਲੈ ਦੀਵ ਕਹਿ ਕਬੀਰ ਮੇਰਾ ਮਨ ਮਾਨਿਆ ਰਾਮ ਪ੍ਰੀਤ ਕੀਓ ਲੈ ਦੇਵ ਬਿਲਾਵਲ ਬਾਣੀ ਭਗਤ ਨਾਮਦੇਵ ਜੀ ਕੀ ਅਕੂ ਅੰਗਾਰ ਸਤਿਗੁਰ ਪ੍ਰਸਾਦ ਸਫਲ ਜਨਮ ਮੋਕੋ ਗੁਰ ਕੀਨਾ ਦੁੱਖ ਵਿਸਾਰ ਸੁਖ ਅੰਤਰ ਲੀਨਾ ਗਿਆਨ ਅੰਜਨ ਮੋਕੋ ਗੁਰ ਦੀਨਾ ਰਾਮ ਨਾਮ ਬਿਨ ਜੀਵਨ ਮਨ ਹੀ ਨਾ ਰਹਾਉ ਨਾਮ ਦੀ ਨਾ ਸਿਮਰਨ ਕਰ ਜਾਨਾ ਜਗ ਜੀਵਨ ਸਿਉ ਜੀਉ ਸਮਾਨਾ ਬਿਲਾਵਲ ਬਾਣੀ ਰਵਿਦਾਸ ਭਗਤ ਕੀ ਇੱਕ ਓਂਕਾਰ ਸਤਿਗੁਰ ਪ੍ਰਸਾਦ ਦਾਰਦ ਦੇਖ ਸਭ ਕੋ ਹਸੈ ਐਸੀ ਦਸਾ ਹਮਾਰੀ ਸਿੱਧ ਅਸ਼ਟ ਦਸਾ ਸਿੱਧ ਕਰ ਤਲ ਸਭ ਕਿਰਪਾ ਤੁਮਾਰੀ ਤੂੰ ਜਾਣਤ ਮੈਂ ਕਿਛ ਨਹੀਂ ਭਵਖੰਡ ਰਾਮ ਸਗਲ ਜੀ ਸਰਨਾਗਤੀ ਪ੍ਰਭ ਪੂਰਨ ਕਾਮ ਰਹਾਉ ਜੋ ਤੇਰੀ ਸਰਨਾਗਤਾ ਤਿੰਨ ਨਾਹੀਂ ਭਾਰ ਊਚ ਨੀਚ ਤਮ ਤੇ ਤਰਿਆਲ ਸੰਸਾਰ ਕਹੇ ਰਵਿਦਾਸ ਕਥ ਕਥਾ ਬਹੁ ਕਾਇ ਕਰੀ ਜੈ ਜੈਸਾ ਤੂੰ ਤੈਸਾ ਤੂੰ ਕਿਆ ਉਪਮਾ ਦੀਜੈ ਰਹਿ ਬਿਲਾਵਲ ਜਿਹ ਕੁਲ ਸਾਧ ਵੈਸਨ ਹੋਏ ਵਰਨ ਵਰਨ ਅੰਕ ਨਹੀਂ ਵੀਸਰ ਬਿਮਲ ਬਾਸ ਜਾਨੀ ਹੈ ਜਗ ਸੋਏ ਰਹਾਉ ਬ੍ਰਹਮਣ ਬੈਸ ਸੂਦਰ ਖਤਰੀ ਖਤਰੀ ਡੋਮ ਚੰਡਾਰ ਮਲੇਸ਼ ਮਨ ਸੋਏ ਹੋਏ ਪਨੀਤ ਭਗਵੰਤ ਭਜਨ ਤੇ ਆਪ ਤਾਰ ਤਾਰੀ ਸਭ ਕੁਲ ਦੋਏ ਤਨ ਸੋ ਗਾਉ ਤਨ ਸੋ ਠਾਉ ਤਨ ਪਨੀਤ ਕੁਟੰਬ ਸਭ ਲੋਏ ਜਨ ਪੀਆ ਸਾਰ ਰਾਸ ਤਜੇ ਆਨ ਆਨ ਰਾਸ ਹੋਏ ਰਾਸ ਮਗਨ ਡਾਰੀ ਵਿਖ ਕੋਏ ਪੰਡਿਤ ਸੂਰ ਛਤਰ ਪਤ ਰਾਜਾ ਭਗਤ ਬਰਾਬਰ ਔਰ ਨਾ ਕੋਈ ਜੈਸੇ ਪੁਰਾਣ ਪਾਤ ਰਹੇ ਜਲ ਸਮੀਪ ਭਾਨ ਰਵਿਦਾਸ ਜਨਮੇ ਜਗ ਓਏ ਬਾਣੀ ਸਦਨੀ ਕੀ ਰਾਗ ਬਿਲਾਵਲ ਇੱਕ ਓਂਕਾਰ ਸਤਿਗੁਰ ਪ੍ਰਸਾਦ ਨਿਰਪਕੰਨਿਆ ਕੇ ਕਾਰਨ ਇੱਕ ਭੈਆ ਪੇਖ ਧਾਰੀ ਕਾ ਮਾਰਥੀ ਸਵਾਰਥੀ ਬਾਕੀ ਪੈ ਸਵਾਰੀ ਤਾਵ ਗੁਣ ਕਹਾਂ ਜਗਤ ਗੁਰਾ ਜਉਂ ਕਰਮ ਨ ਨਾਸੈ ਸਿੰਘ ਸਰਨ ਕਤ ਜਾਈਐ ਜਉਂ ਜੁੰਬਕ ਗੁਰਾਸੈ ਰਹਾਉ ਏਕ ਬੂੰਦ ਜਲ ਕਾਰਣੇ ਚਾਤ੍ਰਿਕ ਦੁੱਖ ਪਾਵੈ ਪ੍ਰਾਣ ਗਏ ਸਾਗਰ ਮਿਲੈ ਫੋਨ ਕਾਮ ਨ ਆਵੈ ਪ੍ਰਾਣ ਜੋ ਥਾਕੇ ਸਿਰ ਨਹੀਂ ਕੈਸੇ ਬਰਮਾਵੋ ਬੂੜ ਮੂਹੇ ਨੌਕਾ ਮਿਲੇ ਕਹੋ ਕਾਹੇ ਚੜ੍ਹਾਵੋ ਮੈਂ ਨਾਹੀਂ ਕਛ ਹੋ ਨਾਹੀਂ ਕਛ ਆਹੇ ਨਾ ਮੋਰਾ ਅਵਸਰ ਲੱਜਾ ਰਾਖ ਲਿਓ ਸਦਨਾ ਜਨ ਤੋਰਾ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬ ਅੰਗੁਰ ਪ੍ਰਸਾਦ ਰਾਗ ਗੋਂਡ ਚੌਪਦੇ ਮਹੱਲਾ ਚੌਥਾ ਕਰ ਪਹਿਲਾ ਜੇ ਮਨ ਚਿੱਤ ਆਸ ਰੱਖੇ ਹਰ ਉਪਰ ਤਾਂ ਮਨ ਚਿੰਦੇ ਅਨੇਕ ਅਨੇਕ ਫਲ ਪਾਈ ਹਰ ਜਾਣੇ ਸਭ ਕਿਸ ਜੋ ਜੀ ਵਰਤੈ ਪ੍ਰਭ ਘਾਲਿਆ ਕਿਸੇ ਕਾ ਇੱਕ ਤਿਲ ਨਾ ਗਵਾਈ ਤਿਸ ਹਰ ਜਿਸ ਕੀ ਆਸ ਕੀ ਜੈ ਮਨ ਮੇਰੇ ਜੋ ਸਭ ਮਹਿ ਰਹਿਆ ਸਭ ਮਹਿ ਸੁਆਮੀ ਰਹਿਆ ਸਮਾਈ ਮੇਰੇ ਮਾਂ ਨੇ ਆਸਤਾ ਕਰ ਜਗਦੀਸ਼ ਗੁਸਾਈ ਜੋ ਬੈਨ ਹਾਰ ਆਸ ਅਬਰ ਕਾਹੂ ਕੀ ਜੈ ਸਾ ਨੇ ਫਲ ਸਭ ਆਸ ਸਭ ਵਿਰਥੀ ਜਾਈ ਰਹਾਉ ਜੋ ਦਿਸੈ ਮਾਇਆ ਮੋਹ ਕੁਟੰਬ ਸਭ ਮਤ ਤਿਸ ਕੀ ਆਸ ਜਗ ਲੱਗ ਜਨਮ ਗਵਾਈ
इनकै हकेश हाथ नाही कहाँ करहें। इह बपड़िक इनका कबाहया कश ना बसाई मेरे मन आस कार हार प्रीतम अपने की। जो तुझ तारे तेरा कुटुंब सब छड़ाई जे केश आस अवर करें पर मित्री मत तू जाने तेरे किने कम आई कितै कम आई। इह आस पर मित्री भाव दूजा है से खिन मैं झूठ बिनस सब जाई मेरे मन आसा कार हर प्रीतम साचे की। जो तेरा घालिया सब थाए पाई आसा मानसा सब तेरी। मेरे स्वामी जैसी तू आस करावे तैसी को आस कराई कैसे किसी कह हाथ नाही। मेरे स्वामी ऐसी मेरे सतगुर बूझ बुझाई जन नानक की आस तू जानहे हर दर्शन देख दर्शन देख हर दर्शन तृपताई। गौंड महला चौथा ऐसा हर सेवी नित त्याई है जो खिन मह किल विख सब करे बिनासा जे हार त्याग अबरन की आस की जय ता हार ने पुल सब काल खवास गवासा। मेरे मान हर सेवो सुखदाता स्वामी जिस सेवे है सब भुख लहासा। मेरे मान हर ऊपर की जय कृ की जय कृप मेरे मान हर ऊपर की जय प्रवासा। जय जाइए तै नाल मेरा स्वामी हर अपनी पै जय रखे जन दासा रहाउ। जे अपनी बिरथा कहो अबरा पै ता आगे अपनी बिरथा बहो बहुत कढ़ासा। अपनी बिरथा कहो हर अपने स्वामी पह जो तुमरा दुख तत्काल कटासा। सो ऐसा प्रभ छोड़ अपनी बिरथा अबरा पहे कही है अबरा पहे क्या है आ मान लाज मरासा। जो संसारे के कुटुंब मित्र भाई दिसै मन मेरे ते सब अपने सुवाए मिलासा। जिन दिन उनका सुहाउ को होए ना आवे तित दिन नेड़े को ना टकासा। मन मेरे अपना हर सेव दिन राती जो तो दुप करे दुख सुखासा तिसका प्रवासा। क्योंकि जय मन मेरे जुवंती ओसर रख ना सकासा। हार जप संत हार जप मंत गुरु उपदेश लै जपो तिन अंत छुड़ाई जिन हार प्रीत चितासा। जन नानक अणदिन नाम जपो हार संतों इहे छूटन का साचा परिभाषा। गौण महला चौथा हार सिमरत सदा होय आनंद सुख अंतर शांत शीतल मन अपना जैसे सख्त सूर। ओ बहो जलता गुर सास देखै न लह जाए सब सब तपना। मेरे मान अणदिन त्याई नाम हर जपना जहाँ कहाँ तुझ राखै सब ठाई। सो ऐसा प्रभ सेव सदा तू अपना रहाओ जा मैं सब निधान। सो हर जप मन मेरे गुरमुख खोज रहूं हर रतना जिन हार त्याया तिन हर पाया। मेरा स्वामी तिन के चरण मलहों हार दसना शब्द पछाण राम रस पावो। ओहो उत्तम संत भयो वड वडना जैस जन की वड्याई हर आप वधाई। ओहो कटै ना किसै की कटाई है कतैल तिल तिलना। जिस ते सुख पावे मन मेरे सो सदा त्याई नित हार जुरना। जन नानक को हर दान एक दीजै नित वसें हृदय हारी मोहि चरना। गौंड महला चौथा जितने साह पातशाह मराम सिकदार चौधरी सब मिथ्या झूठ पाओ दूजा जान। हर बनासी सदा फिर न चल दस मेरे मन भज प्रवान। मेरे मन नाम हरि भज सदा दीवान। जो हार महल पावे गुरबचनी तिस जीव डबर नाही किसै का तान रहाओ। जितने तनवंत कुलवंत मिलखवंत दीजै मन मेरे सब बिन सजाइम ज्यों रंग कुसंग कुसंब कचाण। हार सात निरंजन सदा सेव मन मेरे जित हार दरगह पावे तू मान। ब्राह्मण खत्री सूद वैस चार वर्ण चार आश्रम है जो हर ध्यावै सो प्रधान। ज्यों चंदन निकट वसै हिरड़ बपरा बपड़ा त्यों सतसंगत मिल पातत प्रवान। ओ सब ते ऊचा सब ते सूचा जां के हृदय हृदय वसया भगवान। जन नानक तिसके चरण पखालै जो हर जन नीच जात सेवकान। गुण महला चौथा हर अंतर जामी सब तै वरतै जेहा हर कराए तिहा को करैया। सो ऐसा हर सेव सदा मन मेरे जो तुदनों सब दू रख लैया। मेरे मन हर जप हर नित पढ़ैया पढ़ैया हार बैन को मार जी वाल न साके ता मेरे मन कायत कढ़ैया रहाओ। हर परपंच किया सब करते बिच आपे अपनी जोत धरैया। हर एक बोले हर एक बुलावे गुर पूरे हर खे एक दखैया। हर अंतर नाले बाहर नाले
कहो तेस पासों मान क्या चुरैया ने केवल सेवा की जय हर केरी ता मेरे मन सर्व सुख पईया जिस कै जिस दै वस सब किश सो सब दू वड्डा सो मेरे मान सदा ध्याई है जन नानक सो हर नाल है तेरे सा हर सदा ध्याई तू तुद लय छड़ैया सगुण महला चौथा हर दर्शन कहो मेरा मन बहुत तृप्त है जां त्रिखा बंत बिन नीर मेरे मन प्रेम लघु हर तीर हमरी बेदन हर गौर प्रभ जाने मेरे मन अंतर की पीर रहाओ हर मेरे हर प्रीतम की कोई बात सुनावे सो भाई सो मेरा वीर मिल मिल सकी गुण कहो मेरे प्रभ के ले सतगुर की मद धीर जन नानक की हर आस पजावो हर दर्शन शांत शरीर राग गोंड बाण महला पंजवां चौपदे कर पहला एक ओंकार सतगुर प्रसाद सब करता सब भुगता रहाओ सुन तो करता पीखत करता दृष्ट अदृष्टो करता दृष्टो करता ओपत करता परलो करता व्यापत करता लिपतो करता बकतो करता बूझत करता आवत करता जात भी करता निर्गुण करता सरगुण करता गुरप्रसाद नानक समदृष्टा गौंड महला पंजवां फाक्यो मीन कप की न्याई तू उर्ज गहयो कुसुम भाए ले पग धारे सास लेख लै तौ उधरे हर गुण गाए ले मन समझ छोड़ अवाए ले अपने रहन को ठौर न पावे काही परकै जाए ले रहाऊ ज्यो मैंगल इंद्री रस प्रेरियो तौ लाग परे उसरण कुंडा कुटुंबाए ले ज्यों पंखी कतर होए फिर बपरे बिछरे सिर संगत हर हर त्याए ले जैसे मीन रसन साध बिनसयो मूठो मूढ़ लभाए ले तू हुआ पंच वास वैरी कै छुटह पर सरनाए ले हो कृपाल दीन दुख भंजन सब तुमरे जंत जंत आए ले पावो दान सदा दर्श पेखा मिल नानक हा दास दसाए ले राग गोण महला पंजवां चौब दे कर दूजा एक ओंकार सतगुर प्रसाद जी प्राण किए जिन साज माटी मह जोत रखी निवाज बर्तन कौ सब किस भोजन भुगाई सो प्रभ तज मूढ़े चित कत जाई पाव ब्रह्म की लागो सेव गुर ते सुजय निरंजन देव रहाओ जिन किए रंग अनक प्रकार उपत परलो निमख मझार ता जा की गात मित कही न जाए सो प्रभ मन मेरे सदा ते आए आए न जावे निचलता नी बेअंत गुणा ता केत गणी लाल नाम जा के परे भंडार सगल घटा दीवे आधार सत पुरख जा को है नाउ मिटे कोट अग निमुख जस गाऊ बाल सिखाई भगतन को मीत प्राण आधार नानक हित चीत गौंड महला पंजवा नाम संग कीनो व्यवहार नामो ही इस मन का आधार नामो ही जत कीनी ओट नाम जपत मिटै पाप कोट रास दिए हरे को नाम मन का इष्ट गुर संग ध्यान रहाउ नाम हमारे जी की रास नामो संगी जात कत जात नामे ही मन लागा मीठा सल थल रब मह नामो जीठा नामे दरगह मखूजले नामे सगले सुकोल उधरे नाम हमारे कार्य सीध नाम संग यही मनुआ गीत नामे ही हम निरपो भय आव नामे आवन जावन रही गुरपुर मेले गुणदास कहो नानक सुख सहज निवास गौण महला पंजवा निमाने कहो जो दे तो मान सगल भूखे कहो करता दान गर्भ घोर मह राखन हार तिस ठाकुर कहो सदा नमस्कार ऐसु प्रभ मन माहे त्याई घट अवघट जात फतह सहाय रहाओ रंक राउ जांक एक समान कीट हस्त सगल पुराण बियो पूछ ना मसल धरै जो किश करै सो आपे करें जा का अंत न जान सकोई आपे आप निरंजन सोई आप आकार आप निरंकार घट घट घट सब घट आधार नाम रंग भगत भय लाल जिस करते संत सदा निहाल नाम रंग जन रहे अकाई नानक तेन जन लाग पाई गौंड महला पंजवां जा कै संग ही मन निर्मल जा कै संग हर हर निसमरण जा कै संग कल विख होए नास जा कै संग हृदय प्रगास से संतन हार के मेरे मीत ने केवल नाम गाइय जा के नीत रहाउ जा कै मंत्र हर हर मन वसै जा कै उपदेश भरम भव नसै जा कै कीर्त निर्मल सार जा की रिन बांछ संसार कोट पत जा कै संग उधार एक निरंकार जा कै नाम उधार सर्व जिया का जान भेयो कृपा निधान निरंजन देव पाप ब्रह्म जप भय कृपाल सब भेटे गुर साध दयाल दिन रैन नानक नाम ते आई सुख सहज आनंद हर नाई गौण महला पंजवां गुर की मूर्त मन मैं ध्यान गुर कै शब्द अंतर मन मान गुर के चरण हृदय लै धारो
ਗੁਰ ਪਾ ਬ੍ਰਹਮ ਸਦਾ ਨਮਸਕਾਰੋ ਮਤ ਗੁ ਪਰਮ ਭੁੱਲੇ ਸੰਸਾਰ ਗੁਰ ਬਿਨ ਕੋਈ ਨਾ ਉਤਰਸ ਪਾਰ ਰਹਾਉ ਭੁੱਲੇ ਕਹੋ ਗੁਰ ਮਾਰਗ ਪਾਇਆ ਅਵਰ ਤਿਆਗ ਆਹਾਰ ਭਗਤੀ ਲਾਇਆ ਜਨਮ ਮਰਨ ਕੀ ਤਰਾਸ ਮਿਟਾਈ ਗੁਰਪੂਰੇ ਕੀ ਬੇਅੰਤ ਗਵਟਾਈ ਗੁਰਪ੍ਰਸਾਦ ਊਰਦ ਕਮਲ ਵਿਗਾਸ ਅੰਧਕਾਰ ਮਹਿ ਭਇਆ ਪ੍ਰਗਾਸ ਜਿਨ ਮਾਟੀਆ ਸੋ ਗੁਰ ਤੇ ਜਾਣਿਆ ਗੁਰ ਕਿਰਪਾ ਤੇ ਮੁਧ ਮਨ ਮੰਨਿਆ ਗੁਰ ਕਰਤਾ ਗੁਰ ਕਰਨਾ ਯੋਗ ਗੁਰ ਪਰਮੇਸ਼ਰ ਹੈ ਵਿਯੋਗ ਗੁਰ ਕਹੋ ਨਾਨਕ ਸਭ ਪ੍ਰਭ ਇਹ ਹੈ ਜਨਾਈ ਬਿਨ ਗੁਰ ਮੁਕਤ ਨ ਪਾਈ ਹੈ ਭਾਈ ਗੌਣ ਮਹੱਲਾ ਪੰਜਵਾਂ ਗੁਰੂ ਗੁਰੂ ਗੁਰ ਕਰਮਨ ਮੋਰ ਗੁਰੂ ਬਿਨਾਂ ਮੈਂ ਨਾਹੀ ਹੋਰ ਗੁਰ ਕੀ ਟੇਕ ਰਹੂੰ ਦਿਨ ਰਾਤ ਜਾਂ ਕੀ ਜੋ ਕੋਈ ਨਾ ਪੇਟੈ ਦਾਤ ਗੁਰ ਪਰਮੇਸ਼ਰ ਏਕੋ ਜਾਣ ਜੋ ਤਿਸ ਭਾਵੈ ਸੋ ਪ੍ਰਵਾਨ ਰਹਾਉ ਗੁਰ ਚਰਨੀ ਜਾ ਕਾ ਮਨ ਲਾਗੈ ਦੁਖ ਦਰਦ ਪ੍ਰਮਤਾ ਕਾ ਪਾਗੈ ਗੁਰ ਕੀ ਸੇਵਾ ਪਾਈ ਮਾਨ ਗੁਰ ਉਪਰ ਸਦਾ ਕੁਰਬਾਨ ਗੁਰ ਕਾ ਦਰਸ਼ਨ ਦੇਖ ਨਿਹਾਲ ਗੁਰ ਕੇ ਸੇਵਕ ਕੀ ਪੂਰਨ ਕਾਲ ਗੁਰ ਕੈ ਸੇਵਕ ਕਉ ਦੁਖ ਨਾ ਵਿਆਪੈ ਗੁਰ ਕਾ ਸੇਵਕ ਦੈ ਦਿਸ ਦਰਾ ਜਾਪੈ ਗੁਰ ਕੀ ਮਹਿਮਾ ਕਥਨ ਨਾ ਜਾਏ ਪਾ ਬ੍ਰਹਮ ਗੁਰ ਕੈ ਰਹਿਆ ਸਮਾਏ ਕਉ ਨਾਨਕ ਜਾ ਕੇ ਪੂਰੇ ਭਾਗ ਗੁਰ ਚਰਨੀ ਤਾ ਕਾ ਮਨ ਲਾਗ ਗੋਂਡ ਮਹੱਲਾ ਪੰਜਵਾਂ ਗੁਰ ਮੇਰੀ ਪੂਜਾ ਗੁਰ ਗੋਬਿੰਦ ਗੁਰ ਮੇਰਾ ਪਾ ਬ੍ਰਹਮ ਗੁਰ ਭਗਵੰਤ ਗੁਰ ਮੇਰਾ ਦੇਉ ਅਲਖ ਪਿਓ ਸਰਬ ਪੂਜ ਚਰਨ ਗੁਰ ਦੇਉ ਗੁਰ ਸੇਉ ਗੁਰ ਬਿਨ ਅਬਰ ਨਾਹੀ ਮੈਂ ਥਾਉ ਆਂਦਨ ਜਪੋ ਗੁਰੂ ਗੁਰ ਨਾਉ ਰਹਾਉ ਗੁਰ ਮੇਰਾ ਗਿਆਨ ਗੁਰ ਦਾ ਧਿਆਨ ਗੁਰ ਗੋਪਾਲ ਪੁਰਖ ਭਗਵਾਨ ਗੁਰ ਕੀ ਸ਼ਰਨ ਰਹੋ ਕਰ ਜੋਰ ਗੁਰੂ ਬਿਨਾ ਮੈਂ ਨਾਹੀ ਹੋਰ ਗੁਰਬੋਹਿਤ ਤਾਰੇ ਪਵ ਪਾਰ ਗੁਰ ਸੇਵਾ ਜਪ ਜਮ ਤੇ ਛੁਟਕਾਰ ਅੰਧਕਾਰ ਮਹਿ ਗੁਰ ਮੰਤਰ ਉਜਾਰਾ ਗੁਰ ਕੈ ਸਤਸੰਗ ਸਗਲ ਨਿਸਦਾਰਾ ਗੁਰ ਪੂਰੈ ਪਾਈਐ ਬੜ ਭਾਗੀ ਗੁਰ ਕੀ ਸੇਵਾ ਦੁਖ ਨਾ ਲਾਗੀ ਗੁਰ ਕਾ ਸ਼ਬਦ ਨ ਮਿਟੈ ਕੋਇ ਗੁਰ ਨਾਨਕ ਨਾਨਕ ਹਰ ਸੋਇ ਗੌਂਡ ਮਹੱਲਾ ਪੰਜਵਾਂ ਰਾਮ ਰਾਮ ਸੰਗ ਕਰ ਵਿਵਹਾਰ ਰਾਮ ਰਾਮ ਰਾਮ ਪ੍ਰਾਨ ਆਧਾਰ ਰਾਮ ਰਾਮ ਰਾਮ ਕੀਰਤਨ ਗਾਏ ਰਮਤ ਰਾਮ ਸਭ ਰਹਿਓ ਸਮਾਏ ਸੰਤ ਜਨਾ ਮਿਲ ਬੋਲੋ ਰਾਮ ਸਭ ਤੇ ਨਿਰਮਲ ਪੂਰਨ ਕਾਮ ਰਹਾਉ ਰਾਮ ਰਾਮ ਧੰਨ ਸਾਂਚ ਭੰਡਾਰ ਰਾਮ ਨਾ ਰਾਮ ਰਾਮ ਕਰ ਵਿਵਹਾਰ ਰਾਮ ਰਾਮ ਵਿਸਰ ਨਹੀਂ ਜਾਏ ਰਾਮ ਕਰ ਕਿਰਪਾ ਗੁਰ ਦੀ ਆਵਤ ਆਏ ਰਾਮ ਨਾ ਰਾਮ ਰਾਮ ਰਾਮ ਸਦਾ ਸਹਾਈ ਰਾਮ ਰਾਮ ਰਾਮ ਲਿਵਲਾਈ ਰਾਮ ਰਾਮ ਜਪ ਨਹਿ ਕੇਵਲ ਭਈ ਜਮ ਜਨਮ ਕੇ ਗਲ ਵਿਖ ਗਏ ਰਮਤ ਰਾਮ ਜਨਮ ਮਰਨ ਨਿਵਾਰੇ ਉਚਰਤ ਰਾਮ ਭੈ ਪਾਰ ਉਤਾਰੇ ਸਭ ਤੇ ਊਚ ਰਾਮ ਪ੍ਰਗਾਸ ਨਿਸਬਾਸਰ ਜਪ ਨਾਨਕ ਦਾਸ ਗੌਂਡ ਮਹੱਲਾ ਪੰਜਵਾਂ ਉਨ ਕਉ ਖਾਸਮ ਕੀਨੀ ਠਾਕ ਹਾਰੀ ਦਾਸ ਸੰਗ ਤੀ ਮਾਰ ਬਿਦਾਰੀ ਗੋਬਿੰਦ ਭਗਤ ਕਾ ਮਹਿਲ ਨਾ ਪਾਇਆ ਰਾਮ ਜਨਾ ਮਿਲ ਮੰਗਲ ਗਾਇਆ ਸਗਲ ਸੇਠ ਕੇ ਪੰਚ ਸਿਕਦਾਰ ਭਗਤ ਰਾਮ ਕੇ ਪਾਣੀ ਹਾਰ ਰਹਾਉ ਜਾਗਤ ਪਾਸ ਤੇ ਲਿਤ ਦਾਨ ਗੋਬਿੰਦ ਭਗਤ ਕਉ ਕਰੇ ਸਲਾਮ ਲੂਟ ਲਹੇ ਸਾਖਤ ਮਤ ਪਤ ਖੋ ਵੈ ਸਾਧ ਜਨਾ ਪਗ ਮਲਮਲ ਤੋ ਵੈ ਪੰਚ ਦੂਤ ਪੂਤ ਪੰਚ ਪੂਤ ਜਣੇ ਕਮਾਏ ਉਤਪਜ ਖੇਲ ਕਾਰਬ ਜਾਗਤ ਬਿਆਈ ਤੀਨ ਗੁਣਾ ਕਹਿ ਸੰਗ ਰਚ ਰਹੀ ਰਸੀ ਇਨ ਕਉ ਛੋੜ ਉਪਰ ਜਨ ਬਸੇ ਕਰ ਕਿਰਪਾ ਜਨ ਲੀਨੇ ਲਾਈ ਤੇ ਜਿਸ ਕੇ ਸੇ ਤਿਨ ਰਖੈ ਹਟਾਈ ਕਹੁ ਨਾਨਕ ਭਗਤ ਪ੍ਰਭ ਸਾਰੂ ਬਿਨ ਭਗਤੀ ਸਭ ਹੋਈ ਖੁਆਰ ਗੌਂਡ ਮਹੱਲਾ ਪੰਜਵਾਂ ਕਾਲ ਕਲੇਸ਼ ਮਿਟੇ ਹਰ ਨਾਈ ਦੁਖ ਬਿਨ ਸੇ ਸੁਖੀ ਨੋ ਠਾਉ ਜਪ ਜਪ ਅੰਮ੍ਰਿਤ ਨਾਮ ਅਘਾਈ ਗੁਰਸੰਤ ਪ੍ਰਸਾਦ ਸਗਲ ਫਲ ਪਾਈ ਰਾਮ ਜਪਤ ਜਨ ਪਾਰ ਭਰੀ ਜਨਮ ਜਨਮ ਕੇ ਕਪਾਪ ਹਰੀ ਰਾਉ ਗੁਰ ਕੇ ਚਰਨ ਹਿਰਦੈ ਉਰ ਧਾਰੀ ਅਗਨ ਸਾਗਰ ਤੇ ਉਤਰੇ ਪਾਰੀ ਜਨਮ ਜਨਮ ਸਭ ਜਨਮ ਮਰਨ ਸਭ ਮਿਟੀ ਉਪਾਦ ਪ੍ਰਭ ਸਿਉ ਲਾਗੀ ਸਹਿ ਸਮਾਜ ਸ਼ਾਂਤ ਨੰਤਰ ਏਕੋ ਸੁਆਮੀ ਸਗਲ ਘਟਾਂਕਾ ਅੰਤਰ ਜਾਮੀ ਕਰ ਕਿਰਪਾ ਜਾਂ ਕੋ ਪਾਤ ਮਤ ਦੇਈ ਆਠ ਪਹਿਰ ਪ੍ਰਭ ਕਾ ਨਾਮ ਲਈ ਜਾਂ ਕੇ ਅੰਤਰ ਵਸੈ ਪ੍ਰਭਸ ਆਪ ਤਾਂ ਕੈ ਹਿਰਦੈ ਹੋਈ ਪ੍ਰਗਾਸ ਭਗਤ ਭਾਈ ਹਰ ਕੀਰਤਨ ਕਰੀਏ ਜਪ ਗੋਪਾਲ ਬ੍ਰਹਮ ਨਾਨਕ ਨੇ ਸਤਰੀਏ ਗੌਂਡ ਮਹੱਲਾ ਪੰਜਵਾਂ ਗੁਰ ਕੇ ਚਰਨ ਕਮਲ ਨਮਸਕਾਰੂ ਕਾਮ ਕ੍ਰੋਧ ਇਸ ਤਨ ਤੇ ਮਾਰੂ ਹੋਏ ਰਹੀਐ ਸਗਲ ਕੀਰੀਨਾ ਕਟ ਕਟ ਰਮਈਆ ਸਭ ਮੈਂ ਚੀਨਾ ਇਨ ਬਿਧ ਰਮਹੁ ਗੋਪਾਲ ਗੋਬਿੰਦ ਤਨ ਤਨ ਪ੍ਰਭ ਕਾ ਪ੍ਰਭ ਕੀ ਜਿੰਦ ਰਹਾਉ ਆਠ ਪੈਰ ਹਰ ਕੇ ਗੁਣ ਗਾਉ ਜੀ ਪ੍ਰਾਨ ਕਾਉ ਇਹ ਸੁਆਉ ਤਾਜ ਅਭਿਮਾਨ ਜਾਨ ਪ੍ਰਭ ਸੰਗ ਸਾਧ ਕਿਰਪਾ ਪ੍ਰਸਾਦ ਹਰ ਸੁਮਨ ਰੰਗ ਜਿੰਤੂ ਕੀਆ ਤਿਸ ਕਉ ਜਾਣ ਆਗੈ ਦਰਗੈ ਪਾਵੈ ਮਾਨ ਮੰਤਰ ਨਿਰਮਲ ਹੋਏ ਨਿਹਾਲ ਰਸਨਾ ਰਾ ਨਾਮ ਜਪਤ ਗੋਪਾਲ ਕਰ ਕਿਰਪਾ ਮੇਰੇ ਦੀਨ ਦਿਆਲ
ਸਾਧੂ ਕੀ ਜਨ ਦੀਨ ਦਿਆਲਾ, ਸਾਧੂ ਕੀ ਮਨ ਮੰਗੈ ਰਵਾਲਾ, ਹੋ ਦਿਆਲ ਦੇਹ ਪ੍ਰਭ ਦਾਨ, ਨਾਨਕ ਜਪ ਜੀ ਵੈ ਪ੍ਰਭ ਨਾਮ ਗੁਣ ਮਹੱਲਾ ਪੰਜਵਾਂ। ਸੰਪਦੂ ਧੂਪ ਦੀਪ ਸੇਵਾ ਗੋਪਾਲ, ਅਨਕ ਬਾਲ ਬੰਧਨ ਕਰਤਾਰ, ਪ੍ਰਭ ਕੀ ਸ਼ਰਨ ਗਹੀ ਸੁਖ ਸਭ ਤਿਆਗ, ਗੌਰ ਸੁਖ ਪ੍ਰਸੰਨ ਭਾਈ ਵੱਡ ਭਾਗ, ਆਠ ਪੈਰ ਗਾਈਐ ਗੋਬਿੰਦ, ਤਨ ਧਨ ਪ੍ਰਭ ਕਾ ਪ੍ਰਭ ਕੀ ਜਨ ਦਰਾਉ, ਗੁਹਾਰ ਗੁਣ ਰਮਤ ਭਏ ਆਨੰਦ, ਬਾਲ ਰਮ ਪੂਰਨ ਬਖਸ਼ੰਦ, ਕਰ ਕਿਰਪਾ ਜਨ ਸੇਵਾ ਲਾਈ, ਵਿਸਾ ਜਨਮ ਮਰਨ ਦੁੱਖ ਮੇਟ ਸਮਲਾਈ, ਕਰਮ ਧਰਮ ਇਹ ਤਤ ਗਿਆਨ, ਸਾਧ ਸੰਗ ਜਪੀਐ ਹਰ ਨਾਮ, ਸਾਗਰ ਤਾਰ ਬੋਹਿਤ ਪ੍ਰਭ ਚਰਨ, ਅੰਤਰਜਾਮੀ ਪ੍ਰਭ ਕਾਰਨ ਕਰਨ, ਰਾਖ ਲਈਏ ਆਪਣੀ ਕਿਰਪਾ ਧਾਰ, ਪੰਜ ਦੂਤ ਭਾਗੇ ਬਿਕਰਾਲ, ਜੂਏ ਜਨਮ ਨਾ ਕਬਹੂੰ ਹਾਰ, ਸਾ ਨਾਨਕ ਕਾ ਅੰਗ ਕੀਆ ਕਰਤਾਰ, ਗੌਂਡ ਮਹੱਲਾ ਪੰਜਵਾਂ, ਕਰ ਕਿਰਪਾ ਸੁਖ ਆਨੰਦ ਕਰੀ, ਬਾਲਕ ਰਾਖ ਲੀਏ ਗੁਰਦੇਵ ਪ੍ਰਭ ਕਿਰਪਾਲ, ਦਿਆਲ ਗੋਬਿੰਦ ਜੀ ਜੰਤ ਸਗਲੇ ਬਖਸ਼ਿੰਦ, ਤੇਰੀ ਸ਼ਰਨ ਪ੍ਰਭ ਦੀਨ ਦਿਆਲਾ, ਤੇਰੀ ਸ਼ਰਨ ਪ੍ਰਭ ਦੀਨ ਦਿਆਲ, ਪਾਵਰਮ ਜਪ ਸਦਾ ਨਿਹਾਲ ਰਹਾਉ, ਪ੍ਰਭ ਦਿਆਲ ਦੂਸਰ ਕੋਈ ਨਾਹੀਂ, ਘਟ ਘਟ ਅੰਤਰ ਸ਼ਬਦ ਸਮਾਹੀ ਸਰਬ ਸਮਾਹੀ, ਆਪਣੇ ਦਾਸ ਕਾ ਹਲਤ ਬਲਤ ਸਵਾਰੇ, ਪਤਿਤ ਪਾਵਨ ਪ੍ਰਭ ਬਿਰਧ ਤੁਮਾਰੇ, ਔਖਦ ਕੋਟ ਸਿਮਰ ਗੋਬਿੰਦ, ਤੰਤ ਮੰਤ ਭਜੀਐ ਭਗਵੰਤ, ਰੋਗ ਸੋਗ ਮਿਟੇ ਸਾ ਪ੍ਰਭ ਧਿਆਈ, ਮਨ ਵਾਂਛਿਤ ਪੂਰਨ ਫਲ ਪਾਈ, ਕਰਨ ਕਾਰਨ ਸਮਰੱਥ ਦਿਆਰ, ਸਰਬ ਨਿਧਾਨ ਮਹਾਂਪਣ ਵਿਚਾਰ, ਨਾਨਕ ਬਖਸ਼ ਲੀਏ ਪ੍ਰਭ ਆਪ, ਸਦਾ ਸਦਾ ਇੱਕੋ ਹਰ ਜਾਪ, ਗੁਣ ਮਹੱਲਾ ਪੰਜਵਾਂ, ਹਰ ਹਰ ਨਾਮ ਜਪੋ ਮੇਰੇ ਮੀਤ, ਨਿਰਮਲ ਹੋਏ ਤੁਮਾਰਾ ਚੀਤ, ਤਨ ਮਨ ਤਨ ਕੀ ਸਭ ਮਿਟੈ ਬਲਾਏ, ਦੂਖ ਅੰਧੇਰਾ ਸਗਲਾ ਜਾਏ, ਹਰ ਗੁਣ ਗੋ ਗਾਵਤ ਤਰੀਏ ਸੰਸਾਰ, ਵਡਭਾਗੀ ਪਾਈਐ ਪੁਰਖ ਪਾਰ ਰਹਾਉ, ਜੋ ਜਨ ਕਰੈ ਕੀਰਤਨ ਗੋਪਾਲ, ਤਿਸ ਕਉ ਪੋਹ ਨ ਸਕੈ ਜਮਕਾਲ, ਜਗ ਮਹਿ ਆਇਆ ਸੋ ਪ੍ਰਵਾਣ, ਗੁਰਮੁਖ ਆਪਣਾ ਖਸਮ ਪਛਾਣ, ਹਰ ਗੁਣ ਗਾਵੇ ਸੰਤ ਪ੍ਰਸਾਦ, ਕਾਮ ਕ੍ਰੋਧ ਮਿਟੈ ਉਨਮਾਦ, ਸਦਾ ਹਜੂਰ ਜਾਣ ਭਗਵੰਤ, ਪੂਰੇ ਗੁਰ ਕਾ ਪੂਰਨ ਮੰਤ, ਹਰ ਤਨ ਖਾਟ ਕੀਏ ਗੁਰ ਭੰਡਾਰ, ਮਿਲ ਸਤਿਗੁਰ ਸਭ ਕਾਜ ਸਵਾਰ, ਹਰ ਕੇ ਨਾਮ ਰੰਗ ਸੰਗ ਜਾਗਾ ਗੁਰ ਚਰਣੀ, ਨਾਨਕ ਮਨ ਲਾਗਾ, ਗੌਣ ਮਹੱਲਾ ਪੰਜਵਾਂ, ਭਵ ਸਾਗਰ ਬੋਹਿਤ ਹਰ ਚਰਨ, ਸਿਮਰਤ ਨਾਮ ਨਹੀਂ ਫਿਰ ਮਰਨ, ਹਰ ਗੁਣ ਰਮਤ ਨਾਹੀਂ ਜਮ ਪੰਥ, ਮਹਾਂ ਵਿਚਾਰ ਪੰਜ ਦੂਤੈ ਮੰਤ, ਤਉ ਸਰਣਾਈ ਪੂਰਨ ਨਾਥ, ਜੰਤ ਆਪਣੇ ਕਉ ਦੀਜੈ ਹਾਥ, ਰਹਾਉ ਸਿਮਰਤ ਸ਼ਾਸਤਰ ਵੇਦ ਪੁਰਾਣ, ਪਾਵ ਬ੍ਰਹਮ ਕਾ ਕਰੇ ਵਖਿਆਣ, ਜੋਗੀ ਜਤੀ ਵੈਸਨੋ ਰਾਮਦਾਸ, ਮਿਤ ਨਾਹੀਂ ਬ੍ਰਹਮ ਅਵਿਨਾਸ਼, ਕਾਰਣ ਪਲਾਹਾ ਕਰੇ ਸਿਵ ਦੇਵ, ਤਿਲ ਨਹੀਂ ਬੁਝੇ ਅਲਖ ਭੀਵ, ਪ੍ਰੇਮ ਭਗਤ ਜਿਸ ਆਪੇ ਦੀ, ਜਗ ਮਹਿ ਵਿਰਲੇ ਕਹੀ ਕਹੇ, ਮੋਹਿ ਨਿਰਗੁਣ ਗੁਣ ਕਿਸ਼ੂ ਨਾਹੀਂ, ਸਰਬ ਨਿਧਾਨ ਤੇਰੀ ਦ੍ਰਿਸ਼ਟੀ ਮਾਹੀ, ਨਾਨਕ ਦੀਨ ਜਾਚੈ ਤੇਰੀ ਸੇਵ, ਕਰ ਕਿਰਪਾ ਦੀਜੈ ਗੁਰਦੇਵ, ਗੌਣ ਮਹੱਲਾ ਪੰਜਵਾਂ, ਸੰਤ ਕਾ ਲੀਆ ਧਰਤ ਵਿਦਾਰੂ, ਸੰਤ ਕਾ ਨਿੰਦਕ ਆਕਾਸ ਤੇ ਟਾਰੂ, ਸੰਤ ਕੌ ਰਾਖੋ ਜਪਣੇ ਜੀ ਨਾਲ, ਸੰਤ ਉਧਾਰੋ ਤਤਖਣ ਤਾਲ, ਸੋਈ ਸੰਤ ਜੇ ਭਾਵੇ ਰਾਮ, ਸੰਤ ਗੋਬਿੰਦ ਕੈ ਕੈ ਕਾਮ ਰਾਉ, ਸੰਤ ਕੈ ਉਪਰ ਦੇਹ ਪ੍ਰਭ ਧਾ ਹਾਥੁ, ਸੰਤ ਕੈ ਸੰਗ ਬਸੈ ਦਿਨ ਰਾਤ, ਸਾਸ ਸਾਸ ਸੰਤ ਹੈ ਪ੍ਰਤਪਾਲ, ਸੰਤ ਕਾ ਦੁਖੀ ਰਾਜ ਤੇ ਟਾਲ, ਸੰਤ ਕੀ ਨਿੰਦਾ ਕਰਹੋ ਨਾ ਕੋਈ, ਜੋ ਨਿੰਦੈ ਤਿਸ ਤਸ ਕਾ ਪਤਨ ਹੋਏ, ਜਿਸ ਕੌ ਰਾਖੇ ਸਿਰਜਣ ਹਾਰ, ਝੱਖ ਮਾਰੂ ਸਗਲ ਸੰਸਾਰ, ਪ੍ਰਭ ਆਪਣੇ ਕਾ ਭਇਆ ਵਿਸਾਸ, ਜੀਉ ਪਿੰਡ ਸਭ ਤਿਸ ਕੀ ਰਾਸ, ਨਾਨਕ ਕਉ ਪੁਜੀ ਪ੍ਰਤੀਤ, ਮਨਮੁਖ ਹਾਰ ਗੁਰਮੁਖ ਸਭ ਜੀਤ, ਗੌਂਡ ਮਹੱਲਾ ਪੰਜਵਾਂ, ਨਾਮ ਨਿਰੰਜਨ ਨੀਰ ਨਾਰਾਇਣ ਰਸਨਾ ਸਿਮਰਤ, ਪਾਪ ਬਲਾਇਣ ਰਹਾਉ ਨਾਰਾਇਣ, ਸਭ ਮਾਇ ਨਿਵਾਸ ਨਾਰਾਇਣ, ਘਾਟ ਘਾਟ ਪ੍ਰਗਾਸ ਨਾਰਾਇਣ, ਕਹਿਤੇ ਨਰਕ ਨਾ ਜਾਹੀ ਨਾਰਾਇਣ, ਸੇਵ ਸਗਲ ਫਲ ਪਾਹੀ ਨਾਰਾਇਣ, ਮਨ ਮਾਹੀ ਆਧਾਰ ਨਾਰਾਇਣ, ਬੋਧ ਸੰਸਾਰ ਨਾਰਾਇਣ, ਕਹਿਤ ਜਮ ਭਾਗ ਪਲਾਇਣ ਨਾਰਾਇਣ, ਦੰਤ ਭਾਨੇ ਡਾਇਣ ਨਾਰਾਇਣ, ਸਾਧ ਸਾਧ ਬਖ ਸਿੰਧ ਨਾਰਾਇਣ, ਕੀਨੇ ਸੁਖ ਆਨੰਦ ਨਾਰਾਇਣ, ਪ੍ਰਗਟ ਕੀਨੇ ਪ੍ਰਤਾਪ ਨਾਰਾਇਣ, ਸੰਤ ਗੁਮਾਈ ਬਾਪ ਨਾਰਾਇਣ, ਸਾਧ ਸੰਗ ਨਾਰਾਇਣ, ਬਾਰੰਬਾਰ ਨਾਰਾਇਣ ਗਾਇਣ, ਬਸ ਗੋਚਰ ਗੁਰ ਮਿਲ ਲਹੀ ਨਾਰਾਇਣ, ਓਟ ਨਾਨਕ ਦਾਸ ਗਹੀ, ਗੌਂਡ ਮਹੱਲਾ ਪੰਜਵਾਂ, ਜਾਂ ਕੋ ਰਾਖੇ ਰਾਖਣ ਹਾਰ, ਜਿਸ ਕਾਂਗ ਕਰੇ ਨਿਸਰੰਕਾਰ, ਰਹਾਉ ਮਾਤ ਗਰਭ ਮਹਿ ਅਗਨ ਨਾ ਜੋ ਹੈ, ਕਾਮ ਕ੍ਰੋਧ ਲੋਭ ਮੋਹ ਨਾ ਪਉ ਹੈ, ਸਾਧ ਸੰਗ ਜਪੈ ਨਿਰੰਕਾਰ, ਨਿੰਦਰ ਕੈ ਮੋਹ ਲਾਗੈ ਚਾਰ, ਰਾਮ ਕਵਚ ਦਾਸ ਕਾ ਸਨਾਹ, ਦੂਤ ਦੁਸ਼ਟ ਦਿਸ ਪੋਹਿਤ ਨਾਹੀ, ਜੋ ਜੋ ਗਰਭ ਕਰੈ ਸੋ ਜਾਈ, ਗਰੀਬ ਦਾਸ ਕੀ ਪ੍ਰਭ ਸਰਣਾਈ, ਜੋ ਜੋ ਸ਼ਰਨ ਪਇਆ ਹਰ ਰਾਈ, ਦਾ ਜੋ ਦਾਸ ਰੱਖਿਆ ਆਪਣੇ ਕੰਠ ਲਾਈ, ਜੇ ਕੋ ਬਹੁਤ ਕਰੇ ਅਹੰਕਾਰ, ਉਹ ਖਿਨ ਮਹਿ ਰੁਲਤਾ ਖਾਕੂ, ਨਾਲ ਹੈ ਪੀ ਸਾਚਾ ਦੀਵਨਹਾਰ, ਸਦਾ ਸਦਾ ਜਾਈ ਬਲਹਾਰ,
ਆਪਣੇ ਦਾਸ ਰੱਖੇ ਕਿਰਪਾ ਧਾਰ ਨਾਨਕ ਕੀ ਪ੍ਰਭ ਪ੍ਰਾਣ ਅਧਾਰ ਗੁਣ ਮਹੱਲਾ ਪੰਜਵਾਂ ਆਚਾਰਜ ਕਥਾ ਮਹਾ ਅਨੂਪ ਪ੍ਰਾਤਮਾ ਪ੍ਰਪਾਵਮ ਕਾ ਰੂਪ ਰਹਾਉ ਨਾਇ ਬੁੱਢਾ ਨਾਇ ਬਾਲਾ ਨਾਇ ਦੁਸ ਦੁੱਖ ਨਹੀਂ ਜਮਜਾਲਾ ਨਾਹੀ ਬਿਨਸੈ ਨਾਹੀ ਜਾਈ ਆਜੁਗਾ ਦੀ ਰਹਿ ਸਮਾਈ ਨਾ ਇਸ ਉਸਨ ਨਾਹੀ ਇਸ ਮੀਤ ਨਾ ਇਸ ਦੁਸ਼ਮਣ ਨਾ ਇਸ ਮੀਤ ਨਾ ਇਸ ਹਰਖ ਨਹੀਂ ਇਸ ਸੋਗ ਨਾ ਸਭ ਕਿਸ ਇਸ ਕਉ ਕਰਨੇ ਇਹੀ ਕਰਨੇ ਯੋਗ ਨਾ ਇਸ ਬਾਪ ਨਹੀਂ ਇਸ ਮਾਇਆ ਹੈ ਇਹੀ ਅਪਰੰਪਰ ਹੋਤਾ ਆਇਆ ਪਾਪ ਪੁੰਨ ਇਸ ਲੇਪ ਨਾ ਲਾਗੇ ਘੱਟ ਘੱਟ ਅੰਤਰ ਸਦੀ ਜਾਗੇ ਤੀਨ ਗੁਣਾ ਇੱਕ ਸਖਤ ਉਪਾਇਆ ਮਾਇਆ ਮਹਾ ਮਾਇਆ ਤਾਂ ਕੀ ਹਸ਼ਾਇਆ ਅਸ਼ਲ ਸ਼ੇਦ ਅਭੇਦ ਸਮਾਇਆ ਦੀਨ ਦਇਆਲ ਸਦਾ ਕਿਰਪਾਲ ਅਸ਼ਲ ਸ਼ੇਦ ਅਭੇਦ ਦਇਆਲ ਦੀਨ ਦਇਆਲ ਸਦਾ ਕਿਰਪਾਲ ਤਾਂ ਕੀ ਗਾਤਮੇ ਦੇ ਕਛੂ ਨਾ ਪਾਈ ਨਾਨਕ ਤਾਂ ਕੈ ਬਲਬਲ ਜਾਈ ਗੌਂਡ ਮਹੱਲਾ ਪੰਜਵਾਂ ਸੰਤਨ ਕੈ ਬਲਹਾਰੇ ਜਾਉ ਸੰਤਨ ਕੈ ਸੰਗ ਰਾਮ ਗੁਣ ਗਾਓ ਸੰਤ ਪ੍ਰਸਾਦ ਹੂ ਗਿਲ ਵੇਖੋ ਸਭ ਗਾਈ ਸੰਤ ਸਰਣ ਵਡਭਾਗੀ ਪਈ ਰਾਮ ਜਪਤ ਕਾਸ਼ ਵਿਘਨ ਨਾਮ ਵਿਆਪੈ ਗੁਰਪ੍ਰਸਾਦ ਆਪਣਾ ਪ੍ਰਭ ਜਾਪੈ ਰਹਾਉ ਪਾਵਰਮ ਜਬ ਹੋਏ ਦਇਆਲੁ ਸਾਧੂ ਜਨ ਕੀ ਕਰੈ ਰਵਾਲ ਕਾਮ ਕ੍ਰੋਧ ਇਸ ਧਨ ਤੇ ਜਾਈ ਰਾਮ ਰਤਨ ਵਸੈ ਮਨ ਆਈ ਸਫਲ ਜਨਮ ਤਾਂ ਕਾ ਪ੍ਰਵਾਨ ਪਾਵਰਮ ਨਿਕਟ ਕਰ ਜਾਣ ਭਾਈ ਭਗਤ ਪ੍ਰਭ ਕੀਰਤਨ ਲਾ ਗਏ ਜਨਮ ਜਨਮ ਕਾ ਸੋਇਆ ਜਾ ਗਏ ਚਰਨ ਕਮਲ ਜਨ ਕਾ ਆਧਾਰ ਗੁਣ ਗੋਬਿੰਦ ਰਾਉ ਸੱਚ ਵਪਾਰ ਦਾਸ ਜਨਾ ਕੀ ਮਨਸਾ ਪੂਰ ਨਾਨਕ ਸੁਖ ਪਾਵੇ ਜਨ ਤੂਰ ਰਾ ਗੌਂਡ ਅਸ਼ਪਰੀਆਂ ਮਹੱਲਾ ਪੰਜਵਾਂ ਕਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕਰ ਨਮਸਕਾਰ ਪੂਰੇ ਗੁਰਦੇਵ ਸਫਲ ਪੂ ਮੂਰਤ ਸਫਲ ਜਾਂ ਕੀ ਸੇਵਾ ਅੰਤਰ ਜਾਮੀ ਪੁਰਖ ਵਧਾਤਾ ਅਠ ਪਹਿਰ ਨਾਮ ਰੰਗ ਰਾਤਾ ਗੁਰੂ ਗੋਬਿੰਦ ਗੁਰੂ ਗੋਬਾਲ ਆਪਣੇ ਦਾਸ ਕੋ ਰੱਖਣਹਾਰ ਰਾਉ ਪਾਤਸ਼ਾਹ ਸ਼ਾਹ ਅਮਰਾਉ ਪਤੀ ਆਏ ਦੁਸ਼ਟ ਅਹੰਕਾਰੀ ਮਾਰ ਭਜਾਈ ਨੰਦ ਕੈ ਮੁਖ ਕਿਨੋ ਰੋਗ ਜੈ ਜੈਕਾਰ ਕਰੈ ਸਭ ਲੋਗ ਸੰਤਨ ਕੈ ਮਨ ਚਮਹ ਆਨੰਦ ਸੰਤ ਪ੍ਰਸ ਜਪੈ ਗੁਰਦੇਵ ਭਗਵੰਤ ਸੰਗਤ ਕੇ ਮੁਖ ਉਜਲ ਭਈ ਸਗਲ ਥਾਨ ਨਿੰਦ ਕੇ ਗਾਈ ਸਾਸ ਸਾਸ ਜਾਨ ਸਦਾ ਸਲਾਹੀ ਪਾਵਰਮ ਗੁਰ ਵੀ ਪਰਵਾਹੀ ਸਗਲ ਭੈ ਮਿਟੇ ਜਾਂ ਕੀ ਸਰਣ ਨਿੰਦ ਕੁਮਾਰ ਪਏ ਸਭ ਸਰ ਤਰਨ ਜਨ ਕੀ ਨਿੰਦਾ ਕਰੇ ਨਾ ਕੋਈ ਜਾਏ ਜੇ ਕੋ ਜੋ ਕਰੇ ਸੋ ਦੁਖੀਆ ਹੋਏ ਆਠ ਪੈਰ ਜਨ ਏਕ ਧਿਆਈ ਜੰਮੂਆ ਕਾ ਤਾਂ ਕਹਿ ਨਿਕਟ ਨਾ ਪਜਾਈ ਜਨ ਨਿਰਵੈਰ ਨਿੰਦਕ ਅਹੰਕਾਰੀ ਜਨ ਭਾਲ ਮਾਨੇ ਨਿੰਦਕ ਬੇਕਾਰੀ ਗੁਰ ਕੈ ਸਿੱਖ ਸਤਿਗੁਰੂ ਧਿਆਇਆ ਜਨ ਉਭਰੇ ਨਿੰਦਕ ਨਰਕ ਪਾਇਆ ਸੁਣ ਸਾਜਨ ਮੇਰੇ ਮੀਤ ਪਿਆਰੀ ਸਤ ਬਚਨ ਵਰਤੇ ਹਰ ਦੁਆਰੀ ਜੈਸਾ ਕਰੀ ਸੋ ਤੈਸਾ ਪਾਏ ਬਮਾਨੀ ਕੀ ਜੜ ਸਰਪਰਣਾ ਜਾਈ ਅਧੇ ਨੇ ਧਰਿਆ ਤਾਂ ਸਤਿਗੁਰ ਧਰ ਤੇਰੀ ਕਰ ਕਿਰਪਾ ਰਾਖੋ ਹਾ ਜਨ ਮੇਰੀ ਕਹੋ ਨਾਨਕ ਤਿਸ ਗੁਰ ਬਲਿਹਾਰੀ ਜਾ ਕੈ ਸਿਮਰਨ ਪੈ ਸਵਾਰੀ ਰਾਗ ਗੋਂਡ ਬਾਣੀ ਭਗਤ ਕੀ ਕਬੀਰ ਜੀ ਕਰ ਪਹਿਲਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਸੰਤ ਮਿਲਿਆ ਕੈ ਸੁਣੀਆ ਕਹੀਆ ਮਿਲਿਆ ਸੰਤ ਮਾਸਟ ਕਰ ਰਹੀ ਹੈ ਬਾਬਾ ਬੋਲਣਾ ਕਿਆ ਕਹੀਆ ਜੈਸੇ ਰਾਮ ਨਾਮ ਰਵ ਰਹੀ ਹੈ ਰਹਾਉ ਸੰਤਨ ਸਿਉਂ ਮੇਰੀ ਬੋਲ ਸੰਤਨ ਸਿਉਂ ਬੋਲਿਆ ਪਕਾਰੀ ਮੂਰਖ ਸਿਉਂ ਬੋਲਿਆ ਚੱਕ ਮਾਰੀ ਬੋਲਤ ਬੋਲਤ ਟੈ ਵੱਡੇ ਬੇਕਾਰਾ ਦਿਨ ਬੋਲੇ ਕਿਆ ਕਰੇ ਵਿਚਾਰਾ ਕਹਿ ਕਬੀਰ ਸੁਸ਼ਾ ਕੱਟ ਬੋਲਿਆ ਭਰਿਆ ਹੋਏ ਸੋ ਕਬੂ ਨਾ ਡੋਲਿਆ ਗਉ ਗੌਂਡ ਨਰੂ ਮਰੈ ਨਰਕਾਮਨਾ ਆਵੇ ਪਸ਼ੂ ਮਰੇ ਦਸਕਾਰ ਸੁਧਾਰਿਆ ਆਪਣੇ ਕਰਮ ਕੀ ਗਤ ਮੈਂ ਕਹਿ ਜਾਣੂ ਬਾਬਾ ਰੇ ਰਹਾਉ ਹਾਟ ਜਲੇ ਜੈਸੇ ਲੱਕੜੀ ਕਾ ਤੂਲਾ ਕੇਸ ਜਲੇ ਜੈਸੇ ਘਾਸ ਕਾ ਪੂਲਾ ਕਹੋ ਕਬੀਰ ਤਬ ਹੀ ਨਾਲ ਜਾਗੇ ਜਮਖਾ ਡੰਡ ਮੂਡ ਮੈਂ ਲਾਗੇ ਗੌਂਡ ਆਕਾਸ਼ ਗਗਨ ਪਤਾਲ ਗਗਨ ਹੈ ਚਾਹੋ ਦਿਸ ਅਗ ਗਗਨ ਤਰਹ ਰਹਾਏ ਲਿਆਨਕ ਆਨੰਦ ਮੂਲ ਸਦਾ ਪੁਰਖ ਤਮ ਘੱਟ ਬਿਨਸੈ ਗਗਨ ਨਾ ਜਾਏ ਲੇ ਮੋਹੇ ਬੈਰਾਗ ਭਇਓ ਇਹ ਜੀਓ ਆਏ ਕਹਾਂ ਗਏ ਰਹਾਉ ਪੰਜ ਤੱਤ ਮਿਲ ਕਾਇਆ ਕਿੰਨੀ ਤੱਤ ਕਹਾਂ ਦਿੱਤਾਏ ਕਹਾਂ ਤੇ ਕੀ ਨਰੇ ਕਰਮ ਬੱਧ ਤੁਮ ਜੀਓ ਕਹਿ ਤਹੋਂ ਕਰਮੈ ਜਿਨ ਜੀਓ ਦੀਨ ਰੇ ਹਰ ਮਹਿ ਤਨ ਹੈ ਤਨ ਮੈਂ ਹਰ ਹੈ ਸਰਬ ਨਿਰੰਤਰ ਸੋਈ ਰੇ ਕਹਿ ਕਬੀਰ ਰਾਮ ਨਾਮ ਨਾ ਛੋਡੋ ਸਹਿਜੇ ਹੋਏ ਸੋ ਹੋਏ ਰੇ ਰਾਗ ਗੌਂਡ ਬਾਣੀ ਕਬੀਰ ਜੀਓ ਕੀ ਕਰ ਦੂਜਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਪੂਜਾ ਬਾਂਧ ਭਿਲਾ ਕਰ ਡਾਰਿਓ ਹਸਤੀ ਕਰੋਪ ਮੂਡ ਮੈਂ ਮਾਰਿਓ ਹਸ ਦੇ ਭਾਗ ਕਹਿ ਚੀਸਾ ਮਾਰੇ ਇਆ ਮੂਰਤ ਕੈ ਹੰਬਲ ਹਾਰੇ ਆਏ ਮੇਰੇ ਠਾਕੁਰ ਤੁਮਰਾ ਜਹੂਰ ਕਾਜੀ ਬਕਬੋ ਹਸਤੀ ਤੋਰ ਰਹਾਉ ਰੇ ਮਹਾਵਤ ਤੁਝ ਡਾਰੋਂ ਕਾਟ ਇਸ ਹੈ ਚੜਾਵੋਂ ਕਾਲੋਂ ਖਾਟ ਹਸਤ ਨਾ ਤੋਰੈ ਧਰੇ ਧਿਆਨ ਵਾਕਰ ਦਿਵਸ ਭਗਵਾਨ ਕਿਆ ਪ੍ਰਸੰਤ ਹੈ ਕੀਨਾ ਆਦ ਬਾਂਧ ਕੋਟ ਕੁੰਚਰ ਕੌ ਦੀਨਾ ਕੁੰਚਰ ਪੋਟ ਲੈ ਲੈ ਨਮਸਕਾਰੇ ਬੂਝੇ ਨਾਹੀਂ ਕਾਜੀ ਅੰਧਿਆਰੇ
तीन बार पतिया पर लीना मान कठोर अजूना पतीना कह कबीर हमरा गोविंद चौथे पद में जन की जिंद गौण ना ही मानस ना ही देव ना ही सति जति का वैसे ना ही जोगी ना अवतूता ना ही से माई न इसको पूता मैं कहूँ पूता या मंदिर में कौन बसाई ताका अंत न कऊ पाई रहाऊ ना ही गृह ना उदासी ना इस राज न तीख मवैसी ना इस पिंड न रखतू राती ना ही ब्राह्मण ना ही खाती ना ही तपा कहावै सेख ना ही जीवै मर न मरता देख इस मरते को जे को रोवै जो रोवै सोई पत खोवै गुर प्रसाद में नगरों पाया जीवन मरण दो मिटवाया कौ कबीर हे राम की अंश जस कागद पार मिटै न मानस गोंड टूटे तागे निहोटी पान द्वार उपर जलकावन कान कूच विचारे हुए फाल या मुंडियां सिर चढ़वो काल इन मुंडियां सगलों अदब खोई जा आवत जात ना कसर होई रहाओ तुरी नार की काट छोड़ी बाता राम नाम वाका मन राता दर की लड़कन खैबो आ नाही मुंडियां आंदन तापे जा ही एक दो मंदिर एक दो बाट हम को साथर उनको खाट मूड पलोस कमर बाद पोथी हमको चावल उनको रोटी मुंडिया मुंडिया हुई एक ए मुंडिया सा बूड की टेक सोन अंधली लोई वे पीर एन मुंडियन पज सरन कबीर गौंड न खस मरे तो नार न रोवे उस रखवारा और होवे रखवारे का होई विनाश आगे नरक बूहियां भोग विलास एक सुहागन जगत प्यारी सगले जी जंत की नारी रहाओ सुहागन गल सूह हार संत कौ बिग बिख बिकस संसार कौ कहो रबदा कर सिंगार बह पखियारी संत की ठिठकी बिर फिर बिचारी संत भाग हो पाछ परे गुर प्रसादी ना मारह डरे ताकत की ओ पिंड परायण हम कौ दृष्ट पर दृख टायण हम तिसका बहु जान्या पेयो जब हुए कृपाल मिले गुरदेव कहो कबीर जा अब बाहर परी संसार के अंचल लरी गौंड गृह शोभा जा कै रे नाही आवत पखी पहिया खूद जाही वाह कै अंतर नहीं संतोख बिन सुहागण लागे दुख धन सुहागण महापवीत तपित विसर डोलै चीत रहाउ सुहागण कृपन की पूती सेवक ताज जागत स्यों सूती साधु कै ठांडी दरबार शरण तेरी मोको निस्तार सुहागन है अत सुंदरी पाग नेवर शन कशन हरी जाओ लग प्राण तजो लग संगे नाहे ता चली बेगोठ नंगे सुहागन भवन त्रै गुण त्रै लिया सुहागन भवन त्रै लिया दस आठ प्राण तीर्थ रस किया ब्रह्मा विष्णु महेश्वर बेदे बड़े भूपत राजे हैं शेदे सुहागन उर्वार न पार पांच नारद के संग विद्वार पांच नारद के मिटवे फूटे कहो कबीर गुर कृपा छूटे गोंड जैसे मंदिर में बलहर न ठहरे नाम बिना पकैसे पार उतरे कुंभ बिना जल ना टिकावे मसाधु बिन ऐसे अवगत जावे रहाउ तिस जारो तिस जो राम न चेतै तन मन रमत रहे मैं खेतै रहाउ जैसे जलहर बिना जिमी नहीं बोईया सूत बिना कैसे मणि परूईया घुंडी बिन क्या गंठ चढ़ाईया साधु बिन तैसे अवगत जाइया जैसे मात पिता बिन बाल न होई बिंब बिना कैसे कपड़े धोई घोर बिना कैसे असवार साधु बिन नाही दरबार जैसे बाजे बिन नहीं लीजै फेरी खसम सुहा दुहागण ताज अहेरी कह कबीर एक कर करना गुरमुख होए बोर नहीं मरना गौंड कूटन सोए जो मन कौ कूटै मन कूटै तो जमते छूटै कोट कोट मन कसवटी लावे सो कूटन मुक्त मोह पावे कूटन किसे कहो संसार सगल बोलन के माहे विचार हाओ नाचन सोए जो मन कौ मन सो नाचै झूठ बना प्री पति है परचै साचै इस मन आगे कौ इस मन आगे पूरे ताल इस मौका नाचन के मान रखवाल बजारी सो जो बजार है सो दें पांच बलिता को प्रबोध है नाव लायक की भगत पछाने जो सो बजारी हम गौर जन माने तस्कर सोए जे तात न करे इंद्री कै जतन नाम उचरै कहो कबीर हम ऐसे लखन धन गुरदेव अत रूप विचखण गौंड धन गोपाल धन गुरदेव धन अनाद भूखे
ਤੈ ਕਬਲ ਤਹਿ ਕੇਵ ਧਨ ਉਏ ਸੰਤ ਜਿਨ ਐਸੀ ਜਾਨੀ ਤਿਨ ਕਉ ਮਿਲਬੋ ਸਾਰੰਗ ਪਾਨੀ ਆਦਿ ਪੁਰਖ ਤੇ ਹੋਏ ਅਨਾਦ ਜੈਸੇ ਜਪੀਐ ਅਨਾਦ ਅੰਨ ਕੈ ਸਾਧ ਰਹਾਉ ਜਪੀਐ ਨਾਮ ਜਪੀਐ ਅੰਨ ਅੰਬੈ ਕੈ ਸੰਗ ਨੀਕਾ ਬੰਨ ਅੰਨੈ ਬਾਹਰ ਜੋ ਨਰ ਹੋਵੈ ਤੀਨ ਭਵਨ ਮੈਂ ਸਗਲੀ ਖੋਵੈ ਛੋਡੈ ਅੰਨ ਕਰੈ ਪਾਖੰਡ ਨਾ ਸੁਹਾਗਣ ਨਾ ਉਹ ਰੰਡ ਜਗ ਮੈਂ ਬਗਤੇ ਦੁੱਧਾ ਧਾਰੀ ਬਪ ਗੁਪਤੀ ਖਾਵੇ ਵਟਕਾ ਸਾਰੀ ਅੰਨੈ ਬਿਨਾਂ ਨਾ ਹੋਏ ਸੁਕਾਲ ਤਜੈ ਅੰਨ ਨਾ ਮਿਲੈ।

ਨਾਮਾ ਤਾਰਸ ਭਵਸ਼ਨ ਰੰਗੋਣ ਨਾਦ ਭਰਮੇ ਜੈਸੀ ਮਿਰਗਾਈ ਪ੍ਰਾਣ ਤਜੀਵਾ ਕੋ ਧਿਆਨ ਨਾ ਜਾਈ ਐਸੀ ਰਾਮਾ ਐਸੇ ਹੀਰੋ ਰਾਮ ਛੂੜ ਚੇਤਨ ਅਨੰਤ ਨ ਫੇਰੋ ਰਾਉ ਜਿਉਂ ਮੀਨਾ ਹੀਰੇ ਪਸੁਆਰਾ ਸੋਨਾ ਗੜਦੇ ਹੀਰੇ ਸੁਨਾਰਾ ਜਿਉਂ ਬਿਖਈ ਹੀਰੇ ਬਿਨ ਪਰ ਨਾਰੀ ਕੌਡਾ ਡਾਰਤ ਹਿਰੇ ਜਵਾਰੀ ਜੈ ਜੈ ਦੇਖੋ ਤਹਿ ਤਹਿ ਰਾਮਾ ਹਰ ਕੇ ਚਰਨ ਨਿਤ ਧਿਆਵੈ ਨਾਮਾ ਗੌਂਡ ਮੋਹ ਕਉ ਤਾਰ ਲਈ ਰਾਮਾ ਤਾਰ ਲਈ ਮੈਂ ਅਜਾਨ ਜਨ ਤਰਬੇ ਨਾ ਜਾਣੋ ਬਾਪ ਵਿਸਲਾ ਬਹਾਂ ਦੇ ਰਹਾਉ ਨਰ ਤੇ ਸੁਰ ਹੋਈ ਜਾਤ ਨਿਮਖ ਮੈਂ ਸਤਿਗੁਰ ਬੁੱਧ ਸਿਖਲਾਈ ਨਰ ਤੇ ਸੁਭਜ ਭਉ ਸੁਰਗ ਕਉ ਜੀਤਿਓ ਸੋ ਅਵਗ ਅਵਖਦ ਮੈਂ ਪਾਈ ਜਹਾਂ ਜਹਾਂ ਜਤੂ ਨਾਰਦ ਦੇ ਕਹਿ ਨੈਕ ਟਕਾਵੋ ਮੋਹੀ ਕਹਿ ਤੇਰੇ ਨਾਮ ਬੁਲੰਬ ਬਹੁਤ ਜਨ ਉਭਰੇ ਨਾਮੇ ਕੀ ਨਿਜ ਮਾਤੇ ਹੀ ਗੌਂਡ ਮੋਹੇ ਲਾਗਤੀ ਤਾਲਾ ਬੇਲੀ ਬਸ਼ਰੇ ਬਿਨ ਗਊ ਅਕੇਲੀ ਪਾਣੀਆਂ ਬੈਨ ਮੀਨ ਤਲਫੈ ਐਸੇ ਨਾ ਰਾਮ ਨਾਮਾ ਬੈਨ ਬਾਪਰੋ ਨਾਮਾ ਰਾਉ ਜੈਸੇ ਗਾਇਕਾ ਬਾਦਸ਼ਾਹ ਛੂਟ ਲਾ ਮਾਖਨ ਥਨ ਚੋਖਦਾ ਮਾਖਨ ਘੂਟਲਾ ਨਾਮ ਦੇਉ ਨਾਰਾਇਣ ਪਾਇਆ ਗੁਰ ਭੇਟ ਅਲਖ ਲਖਾਇਆ ਜੈਸੇ ਬਿਖੈ ਹੇਤ ਪਰ ਨਾਰੀ ਐਸੇ ਨਾਮੇ ਪ੍ਰੀਤ ਮਰਾਰੀ ਜੈਸੇ ਤਬ ਤੇ ਨਿਰਮਲ ਧਾਮਾ ਤੈਸੇ ਰਾਮਾ ਰਾਮ ਨਾਮਾ ਬਿਨ ਬਾਪਰੋ ਨਾਮਾ ਰਾਗ ਗੋਂਡ ਬਾਣੀ ਨਾਮ ਦੇਉ ਜੀਉ ਕੀ ਕਰ ਪੈਦ ਕਰ ਦੂਜਾ ਕੋਕਾਰ ਸਤਿਗੁਰ ਪ੍ਰਸਾਦ ਹਰ ਹਰ ਕਰਤ ਮਿਟੇ ਸਭ ਭਰਮਾ ਹਰਨਾ ਹਰ ਕੋ ਨਾਮ ਲੈ ਉਪਰ ਊਤਮ ਧਰਮਾ ਹਰ ਹਰ ਕਰਤ ਜਾਤ ਕੋ ਲਹਿਰੀ ਸੋ ਹਾਰ ਅੰਧਲੇ ਕੀਲਾ ਕਰੀ ਹਰੇ ਨਮਸਤੇ ਹਰੇ ਨਮਹਿ ਹਰ ਹਰ ਕਰਤ ਨਹੀਂ ਦੁੱਖ ਜਮ ਹੈ ਰਹਾਉ ਹਰ ਹਰਨਾਕਸ਼ਰ ਹਰੇ ਪ੍ਰਾਨ ਅਜਾਮਲ ਕੀਓ ਬੈਕੁੰਠ ਜਥਾਨ ਸੂਆ ਪੜਾਉਤ ਗਰਕਾ ਤਰੀ ਸੋ ਹਾਰ ਨੈਣ ਕੇ ਪੂਤਰੀ ਇਹ ਹਰ ਹਰ ਕਰਤ ਪੂਤਨਾ ਤਰੀ ਬਾਲ ਘਾਤਨੀ ਕਪਟ ਹੈ ਕਹਿ ਭਰੀ ਸਿਮਰਨ ਦਰੁਪਤ ਸੁਤ ਉਦਰੀ ਗੌਤਮ ਸਾਤ ਇਸਲਾ ਨਿਸਰੀ ਕੰਸੀ ਕੇਸੀ ਕੰਸ ਮਿਥਨ ਜਨ ਕੀਆ ਜੀ ਦਾਨ ਕਾਲੀ ਕੌਦੀਆ ਪ੍ਰਣਵੈ ਨਾਮ ਐਸੋ ਹਰੀ ਜਾਸ ਜਪਤ ਭੈਪ ਦਾ ਟਰੀ ਗੌਂਡ ਭੈਰੋ ਭੂਤ ਸੀਤਲਾ ਧਾਤ ਖਰ ਪਾਹਨ ਬਹਨ ਉਹ ਸਾਰੋ ਡਾਵੈ ਅਹੋਂ ਤਉ ਏ ਕਰਮਈਆ ਲੈਹੋ ਆਨ ਦੇਵ ਬਦਲਾਵਣ ਦੈਵ ਰਹਾਉ ਸ਼ਿਵ ਸ਼ਿਵ ਕਰਤੇ ਜੋ ਨਰ ਧਿਆਵੈ ਬਰਦ ਜਰੇ ਡੌਰੂ ਡਮਕਾਵੈ ਮਹਾਮਾਈ ਕੀ ਪੂਜਾ ਕਰੇ ਨਰਸੈ ਨਾਰ ਹੋਇਆ ਉਤਰੈ ਤੂੰ ਕਹੀਆ ਤਹੀ ਆਦਿ ਭਵਾਨੀ ਮੁਕਤੀ ਵਾਰ ਮੁਕਤ ਕੀ ਵਰੀਆ ਕਾਂਸ਼ ਬਾਨੀ ਗੁਰਮਤਿ ਰਾਮ ਨਾਮ ਕਹੋ ਮੀਤਾ ਪ੍ਰਣਵੈ ਨਾਮਾ ਓ ਕਹੇ ਗੀਤਾ ਗੌਂਡ ਮਹਲਾ ਬਲਾਵਲ ਗੌਂਡ ਆਜ ਨਾਮੈ ਬਿਠਲ ਦੇਖਿਆ ਮੂਰਖ ਕੋ ਸਮਝਾਉ ਦੇ ਰਾਉ ਪਾਂਡੇ ਤਮਰੀ ਗਾਇਤਰੀ ਲੋਧੇ ਕਾ ਖੇਤ ਖਾਤੀ ਸੀ ਲੇ ਕਰ ਠੇਂਗਾ ਲਕੜੀ ਡੋਰੀ ਲਾਂਗਤ ਲਾਂਗਤ ਜਾਤੀ ਸੀ ਪਾਂਡੇ ਤੁਮਰਾ ਮਹਾਂਦੇਵ ਧੌਲੇ ਵੱਲ ਚੜਿਆ ਵੱਲ ਦੇਖਿਆ ਥਾ ਮੋਦੀ ਕੈ ਘਰ ਖਾਣਾ ਪਾਕਾ ਵਾਕਾ ਲੜਕਾ ਮਾਰਿਆ ਥਾ ਪਾਂਡੇ ਤੁਮਰਾ ਰਾਮ ਚੰਦ ਸੋ ਪਿਆਵਤ ਦੇਖਿਆ ਥਾ ਰਾਵਣ ਸੇਤੀ ਸਰਵਰ ਹੋਈ ਘਰ ਕੀ ਜੋਏ ਗਵਾਈ ਸੀ ਹਿੰਦੂ ਅੰਨਾ ਤੁਰਕੂ ਕਾਣਾ ਦੋਹਾਂ ਤੇ ਗਿਆਨੀ ਸਿਆਣਾ ਹਿੰਦੂ ਪੂਜਾ ਦੇਹੁਰਾ ਮੁਸਲਮਾਨ ਮਸੀਤ ਨਾਮੇ ਸੋਈ ਸੇਵਿਆ ਜਹ ਦੇਹਰਾ ਨਾਮ ਮਸੀਤ ਰਾਗ ਗੋਣ ਬਾਣੀ ਰਵਿਦਾਸ ਜੀਓ ਕੀ ਘਰ ਦੂਜਾ ਕੋ ਓਂਕਾਰ ਸਤਿਗੁਰ ਪ੍ਰਸਾਦ ਮੁਕੰਦ ਮੁਕੰਦ ਜਾਂ ਪੁਸ ਅਨੁਸਾਰ ਬਿਨ ਮੁਕੰਦ ਤਨ ਹੋਏ ਆਹਾਰ ਸੋਈ ਮੁਕੰਦ ਮੁਕਤ ਕਾ ਦਾਦਾ ਉਹੀ ਮਕੰਦ ਸੋਈ ਮਕੰਦਤ ਮਕੰਦ ਹਮਰਾ ਪਿਤ ਮਾਤਾ ਜੀਵਤ ਮਕੰਦੇ ਮਰਦ ਮਕੰਦੇ ਤਾਂ ਕਿ ਸੇਵਕ ਕਉ ਸਦਾ ਆਨੰਦੇ ਰਹਾਉ ਮਕੰਦ ਮੁਕੰਦ ਹੁਮਾਰੇ ਪ੍ਰਾਨ ਜਪ ਮੁਕੰਦ ਮਸਤਕ ਨਿਸ਼ਾਨ ਸੇਵ ਮਕੰਦ ਕਰੇ ਬੈਰਾਗੀ ਸੋਈ ਮਕੰਦ ਦੁਰਬਲ ਧਨ ਲਾਗੀ ਏਕ ਮੁਕੰਦ ਕਰੇ ਉਪਕਾਰ ਹਮਰਾ ਕਹਾਂ ਕਰੇ ਸ਼ਿੰਗਾਰ ਮਿਟੀ ਜਾਤ ਮੂਏ ਦਰਬਾਰ ਮੁਕਤਕ ਤੁਹੀਨ ਮੁਕੰਦ ਜੋਗ ਜੁਗ ਚਾਤਾਰ ਉਪਜਿਓ ਗਿਆਨ ਹੂਆ ਪ੍ਰਗਾਸ਼ ਕਰ ਕਿਰਪਾ ਲੀਨੇ ਕੀਰਤ ਦਾਸ ਕਹੋ ਨਾਨਕ ਜਬ ਤ੍ਰਿਸ਼ਨਾ ਚੂਕੀ ਜਪ ਮੁਕੰਦ ਸੇਵਾ ਤਾਹੂ ਕੀ ਗੌਂਡ ਜੇ ਉਹ ਅਠਸਠ ਤੀਰਥ ਨਹਾਵੈ ਜੇ ਉਹ ਦੁਆ ਦਾਸ ਸਿਲਾ ਪਜਾਵੈ ਜੇ ਉਹ ਕੂਪ ਤਟਾ ਦੇਵਾਵੈ ਜੇ ਕਰੇ ਨਿੰਦ ਸਭ ਵਿਰਥਾ ਜਾਵੇ ਸਾਧਕਾ ਨਿੰਦਕ ਕੈਸੇ ਤਰੈ ਜਰ ਸਰਬ ਜਾਨੋ ਨਰਕ ਹੀ ਪਰੈ ਰਾਉ
ਜੇ ਉਹ ਕ੍ਰਿਸ਼ਨ ਗ੍ਰਹਿਣ ਕਰੇ ਖਲਫੇਤ ਅਰਪੈ ਨਾਰ ਸਿੰਘ।

ਅਸਮੇਤ ਸਗਲੀ ਸਿਮਰਤ ਸ੍ਰਵਣੀ ਸੁਣੈ ਕਰੈ ਨਿੰਦਨ ਕਵਣੈ ਨਹੀਂ ਗੁਣੈ ਜੇਹੂ ਅਨਕ ਪ੍ਰਸਾਦ ਕਰਾਵੇ ਭੂਮਦਾਨ ਸੁਭਾ ਮੰਡ ਪਾਵੇ ਆਪਣਾ ਵਿਗਾਰ ਬਰਾਂਡਾ ਸਾਂਢੈ ਕਰੇ ਨਿੰਦ ਬੋਜੋ ਨੀ ਹਾਂਡੇ ਨਿੰਦਾ ਕਹਾਂ ਕਰੋ ਸੰਸਾਰਾ ਨਿੰਦਕ ਕਾ ਪ੍ਰਗਟ ਬਾਹਰ ਨਿੰਦਕ ਸੋਧ ਸਾਧ ਵਿਚਾਰਿਆ ਕਹੋ ਨਾਨਕ ਪਾਪੀ ਨਰਕ ਸੁਧਾਰਿਆ ਰਾਮ ਕਲੀ ਮਹੱਲਾ ਪਹਿਲਾ ਕਰ ਪਹਿਲਾ ਚੌਪਦੇ ਏਕੋ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰੁ ਅਕਾਲ ਮੂਰਤ ਅਜੂਨੀ ਸਾਹਿਬ ਅੰਗੁਰ ਪ੍ਰਸਾਦ ਕੋਈ ਪੜਦਾ ਸਹਿਸ ਕਰਤਾ ਕੋਈ ਪੜੇ ਪੁਰਾਣਾ ਕੋਈ ਨਾਮ ਜਪੈ ਜਪ ਮਾਲੀ ਲਾਗੈ ਦਿਸ ਧਿਆਨ ਅਬ ਹੀ ਕਬ ਹੀ ਕਿਛੁ ਨ ਜਾਣਾ ਮੇਰਾ ਤੇਰਾ ਏਕੋ ਨਾਮ ਪਛਾਣਾ ਨਾ ਜਾਣਾ ਹਰੀ ਮੇਰੀ ਕਵਣ ਗਤੇ ਹਮ ਮੂਰਖ ਅਗਿਆਨ ਸ਼ਰਨ ਪ੍ਰਭ ਤੇਰੀ ਕਰ ਕਿਰਪਾ ਰਾਖੋ ਮੇਰੀ ਲਾਜਪਤੀ ਰਾਉ ਕਬਹੂੰ ਜੀੜਾ ਊਬ ਚੜਤ ਹੈ ਕਬਹੂੰ ਜਾਏ ਦਹਿਮ ਪਾਲੇ ਕਬ ਲੋਭੀ ਜੀੜਾ ਸਿਰ ਨਾ ਰਹਿਤ ਹੈ ਚਾਰੇ ਗੁੰਡਾ ਪਾਲੇ ਮਰਨ ਰਖਾਏ ਮੰਡਲ ਮਹਿ ਆਏ ਜੀਵਨ ਮਵਸਾ ਜੈ ਮਾਈਏ ਚੱਲੇ ਹਮ ਦੇਖੈ ਸੁਆਮੀ ਭਾਏ ਬਲੰਤੀ ਆਈ ਨਾ ਕਿਸੇ ਕਾ ਮੀਤ ਨਾ ਕਿਸੇ ਕਾ ਭਾਈ ਨਾ ਕਿਸੇ ਬਾਪ ਨਾ ਮਾਈ ਪ੍ਰਣਤ ਨਾਨਕ ਜੇ ਤੂੰ ਦੇਖੈ ਅੰਤੇ ਹੋਏ ਸਖਾਈ ਰਾਮ ਕਲੀ ਮਹੱਲਾ ਪਹਿਲਾ ਸਰਬਜੋਤ ਤੇਰੀ ਪਸਰ ਰਹੀ ਜੈ ਜਹਿ ਦੇਖਾਂ ਤਹਿ ਨਰ ਹਰੀ ਜੀਵਨ ਤਲਵ ਨਿਵਾਰ ਸੁਆਮੀ ਅੰਧਕੂਪ ਮਾਇਆ ਮਨ ਗੜ

ਬਾਹਰ ਕਾਹੇ ਨਾ ਹੀ ਤਿੰਨ ਕੀ ਸਾਰ ਕਰੇ ਨੇ ਤੇ ਸਾਹਿਬ ਸਵਾਜੰਤ ਮਾਹੀ ਆਪੇ ਨੇੜੇ ਆਪੇ ਦੂਰ ਆਪੇ ਸਰਬ੍ਰਹਿਆ ਭਰਪੂਰ ਸਤਿਗੁਰ ਮਿਲਿਆਂਦੇ ਰਾਜਾ ਏ ਜਾਂ ਦੇਖਾ ਤੇ ਰਹਿਆ ਸਮਾਈ ਅੰਤਰ ਸਹਿਸਾ ਬਾਹਰ ਮਾਇਆ ਨੈਣੀ ਲਾਗਸ ਬਾਹਣੀ ਪ੍ਰਣੋਤ ਨਾਨਕ ਦਾਸਨ ਦਾਸਾਂ ਵਰਦਾ ਪੈਂਗਾ ਪ੍ਰਾਣੀ ਰਾਮ ਕਲੀ ਮਹੱਲਾ ਪਹਿਲਾ ਜਿੱਤਦਾਰ ਵਸੈ ਕਾ

ਘਰ ਬਾਂਧਿਆ ਸੰਤ ਆਸਣ ਪੁਰਖ ਰਹਿ ਕਹਿੰਦਾ ਨਾ ਮਾਨਤ ਨਾ ਜਾਣਿਆ ਤੁਮ ਸਾਰੇ ਅਵਰ ਨਹੀਂ ਅਵਰ ਨਾ ਹੀ ਅਵਰ ਕਵ ਹਾਰੇ ਊਚਾ ਨਹੀਂ ਕਹਿਣਾ ਮਨ ਮੈਂ ਰਹਿਣਾ ਆਪੇ ਜਾਣੇ ਆਪ ਸਰੀ ਆਪੇ ਜਾਣੇ ਆਪ ਕਰੇ ਜਬ ਆਸਾ ਦਿਸਾ ਤਬ ਹੀ ਕਿਉਂ ਕਰ ਏਕ ਬਹੈ ਜਬ ਦਿਸਾ ਜਬ ਆਸਾ ਦਿਸਾ ਤਬ ਹੀ ਗਾਏ ਕਿਉਂ ਕਰ ਏਕ ਪਦਾਰਥ ਲੈ ਏਕ ਪਦਾਰਥ ਲਹਿ ਜਬ ਆਸਾ ਅੰਦੇਸਾ ਤਬ ਹੀ ਕਿਉਂ ਕਰ ਏਕ ਕਹੇ ਆਸਾ ਪਿੱਤਰ ਰਹੇ ਨਿਰਾਸਾ ਤਾਉ ਨਾਨਕ ਏਕ ਮਿਲੈ ਇਨ ਬਿਦ ਸਾਗਰ ਤਰੀਆ ਜੀਵ ਤਿਆਉ ਮਰੀਆ ਰਹਾਉ ਦੂਜਾ ਰਾਮ ਕਲੀ ਮਹੱਲਾ ਪਹਿਲਾ ਸੁਰਤ ਸ਼ਬਦ ਸਾਖੀ ਮੇਰੀ ਸਿੰਘੀ ਵਾਜੈ ਲੋਕ ਸੁਣੇ ਪਾਤ ਝੋਲੀ ਮੰਗਣ ਕਹਿ ਤਾਈ ਭੀਖਿਆ ਨਾਮ ਪੜੇ ਬਾਬਾ ਗੋਰਖ ਜਾਗੈ ਗੋਰਖ ਸੋ ਜੈਨ ਗੋਇ ਉਠਾਲੀ ਕਰਤੈ ਬਾਰ ਨ ਲਾਗੈ ਰਹਾਉ ਪਾਣੀ ਪ੍ਰਾਣ ਪਵਨ ਬੰਧ ਰਾਖੇ ਚੰਦ ਸੂਰਜ ਦੋਏ ਮਿਕੀ ਮੁਖ ਦੀਏ ਮਰਨ ਜੀਵਨ ਕਹੋ ਧਰਤੀ ਦੀਰਨੀ ਇੱਥੇ ਗੁਣ ਵਿਸਤਰੇ ਸਿੱਧ ਸਾਧਕ ਅਰ ਜੋਗੀ ਜੰਗਮ ਪੀਰ ਪੁਰਸ਼ ਬ ਤੇਰੇ ਜੇ ਤਿੰਨ ਮਿਲਾ ਤਾਂ ਕੀਰਤ ਆਖਾਂ ਤਾਂ ਮਨ ਸੀਵ ਕਰੀ

0: ਤਿੰਨ ਜਮ ਕਿਆ ਕਰੇ ਰਾਮ ਕਲੀ ਮਹੱਲਾ ਪਹਿਲਾ ਸੁਣ ਮਾ ਸੁੰਦਰਾ
1: ਨਾਨਕ ਬੋਲੇ ਵਸਗਤ ਪੰਚ ਕਰੇ ਨਾ ਡੋਲੇ ਐਸੀ ਜਗਤ ਜੋਗ ਕੋ ਪਾਲੇ ਆਪ ਤਰੇ ਸਗਲੇ ਕੁਲ ਤਾਰੇ ਸੋ ਤੂੰ ਤੇ ਸੀਮਤ ਪਾਵੇ ਹੈਨਸ ਸੰ ਸਮਾਜ ਸਮਾਵੇ ਰਹਾਉ ਪਿਖਿਆ ਭਾਈ ਪੰਚ ਪੈ ਚੱਲੇ ਹੋਵੇ ਸੂ ਤ੍ਰਿਪਤ ਸੰਤੋਖ ਅਮੂਲੇ ਧਿਆਨ ਰੂਪ ਹੋਏ ਆਸਨ ਪਾਵੇ ਸਚ ਨਾਮ ਤਾੜੀ ਚ ਚਲਾਵੇ ਨਾਨਕ ਬੋਲੇ ਅੰਮ੍ਰਿਤ ਬਾਣੀ ਸੁਣੋ ਮਾ ਸੁੰਦਰਾ ਔਦ ਔ ਤੂ ਨਿਸ਼ਾਨੀ ਆਸਾ ਮਾਹੇ ਨਿਰਾਸ ਬਲਾਏ ਨਹਿਚੋ ਨਾਨਕ ਕਰਤੇ ਪਾਏ ਪਰਨਵਤ ਨਾਨਕ ਗੁਮ ਸੁਣਾਏ ਗੁਰ ਚੇਲੇ ਕੀ ਸੰਜ ਮਿਲਾਏ ਦੀਖਿਆ ਦਾਰੂ ਭੋਜਨ ਖਾਏ ਦਰਸ਼ਨ ਕੀ ਸੋਜੀ ਪਾਏ ਰਾਮ ਕਲੀ ਮਹਿਲਾ ਤੀਜ ਪਹਿਲਾ ਹਮ ਡੋਲਤ ਬੇੜੀ ਪਾਪ ਭਰੀ ਹੈ ਪਵਨ ਲੱਗੇ ਲੱਗੇ ਮਤ ਜਾਈ ਸਨਮੁਖ ਸਿੱਧ ਕੇ

ਆਪੇ ਨਦ ਕਰੇ ਜਾਂ ਸੋਏ, ਗੁਰਮੁਖ ਗਿਰ ਲਾ ਬੂਝੇ ਕੋਏ, ਤਿਤ ਕੱਢਦੀ ਆਨੇ ਚਲ ਹੋਏ, ਪਾਣੀ ਮਰੇ ਤਾਂ ਬੁਝਾਇਆ ਜਾਏ, ਐਸਾ ਦੀਵਾ ਨੀਰਤ ਰਾਏ, ਡੋਲੇ ਵਾਹੋ ਨ ਵੱਡਾ ਹੋਏ, ਜਾਪੇ ਜਿਉਂ ਸਿੰਘਾਸਨ ਲੋਏ, ਖੱਤਰੀ ਬ੍ਰਾਹਮਣ ਸੂਦ ਕਹਿ ਵੈਸ, ਨਿਰਤ ਕ ਪਾਈਆ ਨਿਰਤ ਨ ਪਾਈਏ ਗਣੇਸ਼ ਹੰਸ ਖੱਤਰੀ ਬ੍ਰਾਹਮਣ ਸੂਦ ਕਹਿ ਵੈਸ, ਨਿਰਤ ਨ ਪਾਈਏ ਗਣੇਸ਼ ਹੰਸ, ਐਸਾ ਦੀਵਾ ਬਾਲੇ ਕੋਏ, ਨਾਨਕ ਸੁਪਰ ਪਾਰੰਗਤ ਹੋਏ, ਰਾਮਕਲੀ ਮਹੱਲਾ ਪਹਿਲਾ, ਤੁਦਨੋ ਬਹਾਲੇ ਤੁਦਨੋ ਨਿਮਨ ਮਨਨ ਤੇਰਾ ਨਾਉ, ਸਾਚ ਭੇਟ ਬੈਸਨ ਕੋ ਥਾਉ, ਸੰਤ ਸੰਤੋਖ ਹੋਵੇ ਅਰਦਾਸ, ਤਾਂ ਸੁਣ ਸਦ ਬਹਾਲੇ ਪਾਸ, ਨਾਨਕ ਦਰਸਾ ਕੋਈ ਨਾ ਹੋਏ, ਅਸੀਂ ਦਰਗਾਹ ਸੱਚਾ ਸੋਏ, ਰਾਹੋ ਪ੍ਰਾਪਤ ਪੋਤਾ ਕਰਮ ਪਸਾਓ, ਤੂੰ ਦੇਵੇ ਮੰਗਤ ਜੰਚਾਓ, ਭਾਂਡੇ ਪਾਓ ਪਵੇਤ ਚਾਏ, ਧਰਤੈ ਛੋਡੀ ਕੀਮਤ ਪਾਈ, ਜਿਨ ਕਿਸ ਕੀ ਆਸੋ ਕਿਸ ਕਰੇ, ਆਪਣੀ ਕੀਮਤ ਆਪੇ ਤਰੇ, ਗੁਰਮੁਖ ਪ੍ਰਗਟ ਹੁਆ ਹਰ ਰਾਏ, ਨਾ ਕੋ ਆਵੇ ਨਾ ਕੋ ਜਾਏ, ਲੋਕ ਤਿਕਾਰ ਕਹੇ ਮੰਗਤ ਜਨ ਮੰਗਤ, ਮਾਨ ਪਾਇਆ ਸਾ ਕੀਆ ਗਲਾ ਦਰ ਕੀਆ, ਬਾਤਾਂ ਤੇ ਤਾਂ ਕਹਿਣ ਕਹਿਣ ਕਹਾਇਆ, ਰਾਮ ਕਲੀ ਮਹੱਲਾ ਪਹਿਲਾ, ਸਾਗਰ ਮੈਂ ਬੂੰਦ ਬੂੰਦ ਮੈਂ ਸਾਗਰ, ਕਵਣ ਬੂਝੇ ਵਿਦ ਜਾਣੇ, ਉਤਪਜ ਚਲ ਤਾਪ ਕਰ ਚੀਨੇ, ਆਪੇ ਤੱਤ ਪਛਾਣੇ, ਐਸਾ ਗਿਆਨ ਵਿਚਾਰੇ ਕੋਈ, ਐਸਾ ਗਿਆਨ ਵਿਚਾਰੇ ਕੋਈ, ਤਿਸਤੇ ਮੁਕਤ ਪਰਮਗਤ ਹੋਈ, ਰਹਾਉ ਦਨ ਮੈਂ ਰਹਿਣ ਰਹਿਣ ਮੈਂ ਦਿਨਿਆਰ, ਉਸ ਸੀਤ ਬਹਿਦ ਸੋਈ, ਤਾਂ ਕਿ ਗਤਮਤ ਵਰ ਨਾ ਜਾਣੇ, ਗੁਰਬਨ ਸਮਝ ਨਾ ਹੋਈ, ਪੁਰਖ ਮੈਂ ਨਾਰ ਨਾਰ ਮੈਂ ਪੁਰਖਾ, ਬੂਝੋ ਬ੍ਰਹਮ ਗਿਆਨੀ, ਧੁਨ ਮੈਂ ਧਿਆਨ ਧਿਆਨ ਮੈਂ ਜਾਣਿਆ, ਗੁਰਮੁਖ ਕਥ ਕਹਾਣੀ, ਮਨ ਮੈਂ ਜੋਤ ਜੋਤ ਮੈਂ ਮਣੀਆਂ, ਪੰਚ ਮਿਲੇ ਗੁਰ ਪਾਈ, ਨਾਨਕ ਤਨ ਕੇ ਨਾਨਕ ਤਨ ਕੇ

ਗੁਰਬਾਣੀ ਤਾਂ ਤੀਰਥ ਵਰਤ ਤਬ ਸਾਰੇ ਮਨ ਮਿਲਿਆ ਹਨ ਸਤਾਰੇ ਜਾਂ ਆਪ ਦੰਗਿਆ ਪੋ ਭਾਗਾ ਗੁਰਚਾਨੀ ਸੇਵਕ ਲਾਗਾ ਪਰ ਸਤਿਗੁਰ ਪਰਮ

ਦੇਆ ਦੁਸਤ ਜਲੇ ਦੁਖਲ ਆਗੇ ਗਰਮਤ ਨਹੀਂ ਦੀਨੀ ਦਰਮਤ ਪਦ ਕੋਈ ਗਰਮਤ ਭਗਤ ਪਾਵੇ ਜਨ ਕੋਈ ਜੋਗੀ ਜਗਤ ਸਹਿਜ ਕਰ ਵਾਸੇ ਇੱਕ ਦ੍ਰਿਸ਼ਟੀ ਕੋ ਕਰ ਦੇਖਿਆ ਭੀਖਿਆ ਭਾਏ ਸਭ ਤ੍ਰਿਪਤਾ ਸੇ ਰਹਾ ਪੰਚ ਬੈਲ ਗੱਡੀਆਂ ਦੇ ਧਾਰੀ ਰਾਮ ਕਲਾ ਨਿਵੇ ਪਥ ਸਾਰੀ ਧਰ ਟੂਟੀ ਗਾਡੋ ਸਿਰ ਪਾਰ ਲਕਰੀ ਬਿਖਰ ਬਿਖਰ ਜਰੀ ਮੰਝ ਪਾਰੀ ਮੰਝ ਪਾਰ।

ਕਰੋਧ ਗੁਰ ਸ਼ਬਦੀ ਰੂਟਾ ਮਨ ਮੈਂ ਮੁੰਦਰਾ ਹਰ ਗੁਣ ਸ਼ਰਨਾ ਨਾਨਕ ਰਾਮ ਭਗਤ ਜਨ ਸਰਨਾ ਇਕੰਕਾਰ ਸਤਿਗੁਰੂ ਪ੍ਰਸਾਦ ਅੰਕਣੀ ਮਹਲਾ ਤੀਜਾ ਕਹਿ ਪੈਦਾਈ ਸਤਜੁਗ ਸੱਚ ਕਹੇ ਸਭ ਕੋਈ ਕਰ ਕਰ ਭਗਤ ਗੁਰਮੁਖ ਹੋਈ ਸਤਜੁਗ ਧਰਮ ਪੈ ਹੈ ਚਾਰ ਗੁਰਮੁਖ ਬੂਝੈ ਕੋ ਵਿਚਾਰ।

ਹਦਾਰਾ ਪੂਰਨ ਹੋਏ ਮੇਰੇ ਸੁਖਦਾਈ ਉਨਕਾਈ ਬਾਤਾਂ ਤਤ ਸਰ ਪਰਮ ਪਦ ਪਾਇਆ ਛੋੜਨ ਕਾ ਤੂੰ ਜਾਤਾ ਵਰਨ ਨ ਸਕੂ ਜੈਸਾ ਤੂੰ ਹੈ ਸੱਚੇ ਲਖ ਪਾਰਾ ਅਤੁਲ ਥਾ ਅਡੋਲ ਸੁਆਮੀ ਨਾਨਕ ਸੁ ਹਮਾਰਾ।

ਤੋਂ ਚਲਤ ਪਿਆ ਰਹੁ ਅਗਲੀ ਕਿਸੋ ਖਬਰ ਨਾ ਪਾਈ ਰੋਮ ਰੋਮਨ ਹਾਰ ਪਿਉ ਊਠ ਸੁਦਾਈ ਭਰਮ ਮੋਹ ਕੇ ਬਾਂਦੇ ਬੰਦ ਸੁਪਨ ਪਿਆ ਬਖਲਾਏ ਅੰਧ ਇਹ ਤੋ ਚਾਨਰ ਚਾ ਕਰਤਾਰ ਆਵਤ ਜਾਵਤ ਹਕਮ ਪਾ

ਬੱਡੇ ਪਾਤਸ਼ਾਹ ਸਿੰਘ ਪਾਇਓ ਬਿਨ ਗਲ ਪੂਰੇ ਨਾਹੀ ਉਦਾਰ, ਬਾਬਾ ਆਖੇ ਇਹੋ ਵਿਚਾਰ, ਰਾਮ ਰਾਗ ਰਾਮ ਕਲੀ ਮਹਿਲਾ ਪੰਜਵਾਂ, ਘਰ ਦੂਜਾ ਇਕੰਕਾਰ ਸੁਖਦਰ ਪ੍ਰਸਾਦ, ਚਾਂਡ ਚਾਰ ਪੁਕਾਰੇ ਨਾ ਤੂੰ ਮਾਨੇ, ਖੜ ਪੀ ਇੱਕ ਇੱਕਾ ਬਾਤ ਵਖਾਣੇ, ਦਸ ਅਸ਼ਟੀ ਮਲੀ ਕੋ ਕਿਹਾ ਤਾਂ ਪੀ ਜੋਗੀ ਭੇਜ ਨਾ ਲਿਆ, ਕਿੰਕਰੀ ਅਨੂਪ ਵਾਜੇ ਜੋਗਿਆ ਮਤਵਾਰੋ ਰੇ ਰਹਾਉ, ਪ੍ਰਥਮੇ ਵਸਿਆ ਸਤ ਕਾ ਖੇੜਾ, ਤ੍ਰੈਤੀਏ ਮੈਂ ਕਿਛ ਪਿਆ ਦੂਸੇੜਾ, ਦੁਤੀਆ ਅਰਧ ਅਰਧ ਸਮਾਇਆ, ਏਕ ਰਿਹਾ ਤਾਂ ਦੇਖ ਦਕਾਇਆ, ਏਕੇ ਸੂਤ ਪਰੋਏ ਮਣੀਏ, ਗਾਠੀ ਪਿੰਨ ਪਿੰਨ ਪਿੰਨ ਪਿੰਨ ਪਿੰਨ ਤਣੀਏ, ਫਿਰਤੀ ਮਾਲਾ ਗੋਬਿਦ ਪਾਏ, ਖਿੰਚਿਆ ਸੂਤ ਨ ਆਏ ਆਈ ਥਾਏ, ਚੌਮੈ ਇੱਕ ਮੱਟ ਹੈ ਕੀਆ ਤਾਂ ਬਿਖੜੇ ਥਾਨ ਨੇਕ ਖੜਕੀਆ, ਖੋਜਦ ਖੋਜ ਦੁਆਰੇ ਆਇਆ ਤਾਂ ਨਾਨਕ ਜੋਗੀ ਮਹਿਲ ਕਰ ਪਾਇਆ, ਇਉਂ ਕਿੰਕਰੀ ਅਨੂਪ ਵਾ

तू सगला पाण ਬੇਅੰਤ ਮੈਂ ਮਾਤਾ ਕੀ ਕੇਤਕ ਬਰਨ ਬਲ ਬਲ ਜਾਈਏ ਤਾਂ ਕੇ ਚਰਨ ਤਿੰਨ ਹੀ ਕਿਆ ਜਪ ਤਪ ਧਿਆਨ ਅਨੇਕ ਪ੍ਰਕਾਰ ਕੀਆ ਤਿੰਨ ਦਾਨ ਭਗਤ ਸੋਈ ਕਲ ਮੈਂ ਪਰਵਾਨ ਜਾ ਕੋ ਠਾਕਰ ਦੀਆ ਮਾਨ ਸਾ ਸੰਗ ਮਿਲ ਭਈ ਪ੍ਰਗਾਸ ਸੇ ਸੁਖ ਆਸਨ ਵਾਸ ਪੂਰੇ ਸਤਿਗੁਰ ਦੀਆ ਵਿਸਾਸ ਨਾਨਕ ਹੋਏ ਦਾਸਨ ਦਾਸ ਰਾਮ ਕਲੀ ਮਹੱਲਾ ਪੰਜਵਾਂ ਦੋਸ਼ ਨਤੀਜੇ ਕਾਹੂ ਲੋਗ ਜੋ ਕਮਾ ਮਨ ਸੋਈ ਭੋਗ ਆਪਣ ਕਰਮ ਤੇ ਬੰਧ ਰਾਮਨ ਜਾਵਨ ਮਾਇਆ ਤੰਦ ਐਸੀ ਜਾਨੀ ਸੰਤ ਜਨੀ ਪ੍ਰਗਾਸ ਪਿਆ ਪੂਰੇ ਗੁਰਬਚਨੀ ਰਹਾਉ ਧਨ ਧਨ ਕਾ ਕਲਤ ਮਿਥਿਆ ਵਿਸਤਾਰ ਹੈ ਵਰ ਗੈਵਰ ਚਾਨਣ ਹਾਰ ਰਾਜ ਰੰਗ ਰੂਪ ਸਭ ਕੂਰ ਨਾ ਬਿਨਾ ਹੋਏ ਜਾਸੀ ਤੂਰ ਪਰਮ ਭੂਲੇ ਬਾਧੰਕਾਰੀ ਸੰਗ ਨਾਈ ਰੇ ਸਗਲ ਪਸਾਰੀ ਸੋਗ ਹਰਖ ਮੈਂ ਦੇ ਬਰਤਾਨੀ ਸਾਕਤੇ ਵੀ ਕਰਤ ਬਿਹਾਨੀ ਹਰ ਕਾ ਨਾਮ ਅਰਤ ਕਲਮਾਏ ਨਿਧਾਨ ਇਹ ਨਿਧਾਨ ਸਾਧੂ ਪਾਵੇ ਪਾਏ ਨਾਨੇ ਗੁਰ ਗੋਬਿੰਦ ਜਿਸੁ ਤੁਠਾ ਕਟ ਕਰ ਮੈਂ ਤਨੀ ਦੀਠਾ ਰਾਮ ਕਲੀ ਮਹੱਲਾ ਪੰਜਵਾਂ ਪੰਚ ਸਭ ਤੈ ਪੂਰਨ ਨਾਂਦ ਅਨਹੰਦ ਬਾਜੇ ਚਰਜ ਸਮਾਦ ਕੇਲ ਕਰੇ ਸੰਤ ਹਰ ਲੋਗ ਪਾਰ ਬ੍ਰਹਮ ਪੂਰਨ ਨਰ ਜੋਗ ਸੁਖ ਸਹਿਜ ਆਨੰਦ ਭਵਨ ਸਾ ਸੰਗ ਬੈਸ ਬੈਸ ਗੁਣ ਗਾਵੇ ਤਾ ਰੋਗ ਸੋਗ ਨਹੀਂ ਪੁਨਰ ਜੋਗ ਸੁਖ ਸਹਿਜ ਆਨੰਦ ਭਵਨ ਸਾ ਸੰਗ ਬੈਸ ਗੁਣ ਗਾਵੇ ਤਾ ਰੋਗ ਸੋਗ ਨਹੀਂ ਜਨਮ ਮਰਨ ਰਹਾਉ ਊਹਾ ਸਿਮਰ ਕੇਵ ਨਾਮ ਬਿਰਲੇ ਪਾਵੋ ਬਿਸਰਾਮ ਭੋਜਨ ਪਾਓ ਕੀਰਤਨ ਆਧਾਰ ਨਿਤਿਰ ਆਸਨ ਬੇਸੁਮਾਰ ਡਿੱਗ ਨ ਡੋਲੇ ਕਤੋਂ ਧਾਵੇ ਗੁਰ ਪ੍ਰਸਾਦ ਕੋਏ ਮੈਂ ਪਾਵੇ

ਹਰਸਵਾਦ ਕਹਿ ਨ ਜਾਈ ਨਾਨਕ ਬਿਸਮਾਦ ਰਾਮ ਕਲੀ ਮਹੱਲਾ ਪੰਜਵਾਂ ਏਕਤ ਸੰਗ ਪਾਰ ਬ੍ਰਹਮ ਚਿਤ ਆਇਆ ਸੰਗਤ ਕਰਤ ਸੰਤੋਖ ਮਨ ਆਇਆ ਪਾਇਆ ਸੰਤ ਚਰਨ ਮਾਥਾ ਮੇਰੋ ਬਹੁਤ ਅਨਕ ਪਾਰ ਸੰਤ ਅਡਲੋਤ ਹੇ ਮਨ ਸੰਤਨ ਕੇ ਬਲਹਾਰੀ ਜਾ ਕੀ ਓਟ ਗਈ ਸੁਖ ਪਾਇਆ ਰਾਖੇ ਕਿਰਪਾ ਧਾਰੀ ਰਹਾਉ ਸੰਤ ਚਰਨ ਧੋਏ ਤੁਰ ਪੀਣਾ ਸੰਤ ਦਰਸ਼ ਵੇਖ ਵੇਖ ਜੀਣਾ ਸੰਤ ਕੀ ਮੇਰੇ ਜਨਮ ਅਸ ਆਸ ਸੰਤ ਹਮਾਰੀ ਨਿਰਮਲ ਰਾਸ ਸੰਤ ਹਮਾਰਾ ਰਾਖਿਆ ਕਰਦਾ ਸੰਤ ਪ੍ਰਸਾਦ ਮੋਹ ਕਬੂ ਨਾ ਕਰਦਾ ਸੰਤ ਸੰਗ ਦਿਆ ਕਿਰਪਾਲ ਸੰਤ ਸਾਈ ਪਏ ਦਿਆਲ ਸੁਰਤ ਮਤ

ਜਾਕੇ ਨਾਮ ਦੇ ਬਸੇ ਮਨ ਮਾਹੀ ਦੀਨ ਦਿਆਲ ਗੋਪਾਲ ਗੋਵਿੰਦ ਗੁਰਮੁਖ ਜਪੀਏ ਉਤਰੇ ਚੰਦ ਨਾਨਕ ਕੋ ਗੁਰਦੀਆ ਨਾਮ ਸੰਤਨ ਕੀ ਟਹਿਲ ਸੰਤ ਕਾ ਨਾਮ ਰਾਮ ਕਲੀ ਮਹੱਲਾ ਪੰਜਵਾਂ

ਜਨਮ ਕਾ ਸੋਇਆ ਜਾਗ ਹਰ ਹਰ ਜਾਪ ਜਪਲਾ ਗੁਰ ਕਿਰਪਾ ਤੇ ਹਰ ਦੇਵ ਸੇ ਕੋਜਲ ਪਾਰ ਪਰਲਾ ਰਾਉ ਨਾਮ ਨਿਦਾਨ ਤੇ ਆਏ ਮਟਲ ਤਾਂ ਛੂਟੇ ਮਾਇਆ ਕੇ ਪਟਲ ਗੁਰ ਕਾ ਸ਼ਬਦ ਅੰਮ੍ਰਿਤ ਰਸ ਪੀਓ ਤਾਂ ਤੇ ਤੇਰਾ ਹੋਏ ਨਿਰਮਲ ਜੀਓ ਸੋਧਤ ਸੋਧ ਸੋਧ ਵਿਚਾਰਾ ਬਿਨ ਹਰ ਭਗਤ ਨਹੀਂ ਛੁਟਕਾਰਾ ਸੁਹਾਰ ਸੁਹਰ ਨਾਵੇ ਜਾਏ ਨਕਾਏ ਦਇਆ ਧਾਰੀ ਸੁਹਰ ਭਜਨ ਸਾਧਗੇ ਸੰਗ ਮਨ ਤਾਰਾ ਪੇ ਹਰ ਕੇ ਰੰਗ ਛੋੜ ਸਿਆਨ ਬਹੁ ਚਿਤਰਾਈ ਮਨ ਮਨ ਬੈਨ ਹਰ ਨਾਵੇ ਜਾਏ ਨਕਾਈ ਦਇਆ ਧਾਰੀ ਗੋਬਿੰਦ ਗਸਾਈ ਹਰ ਹਰ ਨਾਮਕ ਨਾਨਕ ਟੇਕ ਟਕਾਈ ਰਾਮ ਕਲੀ ਮਹਿਲਾ ਪੰਜਵਾਂ ਸੰਤ ਕੈ ਸੰਗ ਰਾਮ ਰੰਗ ਖੇਲ ਅੱਗੇ ਜਮਸੋ ਹੋਏ ਨ ਮੇਲ ਆਬੰਦ ਕਾ ਭਇਆ ਬਿਨਾਸ ਦੁਰਮਤ ਹੋਈ ਸਗਲੀ ਨਾਸ ਰਾਮ ਨਾਮ ਗੁਣ ਗਾਏ ਪੰਡਿਤ ਕਰਮ ਕਾਂਡ ਹੰਕਾਰ ਨ ਕਾਜੇ ਕੁਸਰ ਸੇਤਰੀ ਹਰ ਕਾ ਜਾਏ ਪੰਡਿਤ ਰਹਾਉ ਹਰ ਕਾ ਜਸ ਨਦਲੀਆ ਲਾਭ ਪੂਰਨ ਭਏ ਮਨੋਰਥ ਸਾਧ ਦੁਖ ਨਾਠਾ ਸੋ ਕਰਮ ਮੈਂ ਪਾਇਆ ਸੰਤ ਪ੍ਰਸਾਦ ਕਮਲ ਬਿਕਸਾਇਆ ਨਾਮ ਰਤਨ ਜਿਨ ਪਾਇਆ ਦਾਨ ਤਿਜਨ ਹੋਏ ਸਲਿਨ ਦਾਨ ਸੰਤੋਖ ਆਇਆ ਮਨ ਪੂਰਾ ਪਾਏ ਫਿਰ ਫਿਰ ਮਾਗਣ ਕਾਹੇ ਜਾਏ ਹਰ ਕੀ ਕਥਾ ਸੰਤ ਭਗਤ ਜਿਵਾਂ ਭਗਤ ਪਾਈ ਗਤ ਮਤ ਸੋ ਪਰਵਾਨ ਜਿਸਰੀ ਦੇਵ ਸਾਈ ਨਾਨਕ ਤੇ ਜਨ ਉਤਮ ਪਾਈ ਰਾਮ ਕਲੀ ਮਹੱਲਾ ਪੰਜਵਾਂ ਤਾਂ ਗੋ ਕਰ ਪਕਰੀ ਨਾ ਆਏ ਹਾਥ ਪ੍ਰੀਤ ਕਰੀ ਚਾਲੀ ਨਾਹੀ ਸਾਥ ਕੌਣ

ਕੋਟ ਪ੍ਰਗਾਸ ਨਾ ਦਿਸੇ ਅੰਧੇਰਾ ਪਸ਼ੂ ਪ੍ਰੀਤ ਕਾ ਸੰਗ ਰਾਚੇ ਰਚੇ ਏ ਜਿਸ ਨਾਹੀਂ ਬਜਾਵੇ ਸੋ ਕਤ ਬਿਦ ਸੂਜੇ ਬੂਜੇ ਜਾਨਣ ਹਾਰ ਰਿਹਾ ਪ੍ਰਭ ਜਾਨਣ ਹਾਰ ਰਿਹਾ ਪ੍ਰਭ ਜਾਨ ਓਤ ਪੋਤ ਭਗਤਨ ਸਿੰਘਾਨ ਵਿਕਸ ਵਿਕਸ ਆਪਣਾ ਪ੍ਰਗਾਵੇ ਨਾਨਕ ਤਿਸ ਜਮ ਨੇੜ ਨਾਵੇ ਰਾਮ ਕਲੀ ਮਹੱਲਾ ਪੰਜਵਾਂ ਤੀਨੋ ਨਾਮ ਲਿਖਿਓ ਪਵਿੱਤ ਹਰਨ ਰਸ ਨਰਾਸ ਇਹੀ ਵਿਤ ਕਾਂਟੀ ਬੰਧ ਸੇਵਾ ਲਾਏ ਹਰ ਹਰ ਭਗਤ ਰਾਮ ਗਣ ਗਾਏ ਬਾਜੇ ਆਨੰਦ ਬਾਜਾ ਰਸ ਕਰਸ ਗੁਣ ਗਾਵੇ ਹਰ ਦਿਨ ਆਪਣੇ ਗੁਰਦੇਵ ਨਵਾਜਿਆ ਰਹਾਉ ਆਏ ਬਣਿਓ।

ਨਾ ਕਿਸ ਸੇਵਾ ਨਾ ਕਿਸ ਕਾਲ ਕਰ ਕਿਰਪਾ ਪ੍ਰਭ ਨੀ ਦਇਆ ਬੂਟ ਦੁੱਖ ਮੈਂ ਕੱਢ ਲਿਆ ਸੁਣ ਸੁਣ ਉਪਜੋ ਮਨ ਮੈਂ ਚਾਹੋ ਅੱਠ ਪੈਰ ਹਰ ਕੇ ਗੁਣ ਗਾਉ ਗਾਵਤ ਗਾਵਤ ਪਰਮ ਗਤ ਪਾਈ ਗੁਰ ਪ੍ਰਸਾ ਨਾਨਕ ਲਿਵਲਾਈ ਰਾਮ ਕਲੀ ਮਹਲਾ ਪੰਜਵਾਂ ਕੌਡੀ ਬਦਲੇ ਤਿਆਗੇ ਰਤਨ ਛੋੜ ਜਾਏ ਤਾਂ ਕਾ ਜਤਨ ਸੋ ਜਾ ਸੰਜੇ ਸੋ ਸੰਜੇ ਕੁਛ ਹੋਸ਼ੀ ਬਾਤ ਮਾਇਆ ਮੋਇਆ ਟੇਡ ਏਨੋ ਜਾਤ ਅਭਾਗੇ ਤੈ ਲਾਜ ਨਲਾਈ ਨਾਈ ਸੁਖ ਸਾਗਰ ਪੂਰਨ ਪਰਮੇਸ਼ਰ ਹਨ ਹਰ ਨਾ ਚੇਤੋ ਮਨ ਮਾਈ ਰਾਉ ਅੰਮ੍ਰਿਤ ਕੌਰਾ ਦਿਖਿਆ ਮੀਠੀ ਸਾਧ ਕੀ ਬਦ ਨੈਨੋ ਡੀਠੀ ਕੂਟ ਕਪਟ ਹੰਕਾਰ ਰਿਜਾਨਾ ਨਾਮ ਸੁਨ ਜਨ ਵਿਸ਼ੂ ਵਿਸ਼ੋ ਦਸਾਨਾ ਮਾਇਆ ਕਾਨ ਸਦ ਹੈ ਚੂਰੇ ਮਨ ਮੁਖ ਕਬੂ ਨਾ ਉਸਤ ਕਰੇ ਨਰਪੋ ਨਿਰੰਕਾਰ ਦਾਤਾਰ ਤਿਸੋ ਪ੍ਰੀਤਨ ਕਰੇ ਗਵਾਰ ਸਭ ਸਾਹਸ ਸਚ ਸਾ ਦੇ ਮੋਹਤਾਜ ਪੂਰਾ ਪਾਤਸ਼ਾਹ ਮੋਹ ਮਗਨ ਲਵਟ ਭਰਮ ਗਰੇ ਗਿਰੇ ਨਾਨਕ ਤਰੀਏ ਤੇਰੀ ਮਿਹਰ ਰਾਮ ਕਲੀ ਮਹੱਲਾ ਪੰਜਵਾਂ ਰਹਿਣ ਦਿਨ ਜਪਿਓ ਹਰ ਨਾਉ ਅੱਗੇ ਦਰਗਾ ਪਾਉ ਥਾਉ ਸਦਾ ਆਨੰਦ ਨਾ ਹੋਵੀ ਸੋਗ ਕਬੂ ਨ ਵਿਆਪੇ ਹੋਮੇ ਰੋਗ ਖੋਜੋ ਸੰਤੋ ਹਰ ਬਿਰਮ ਗਿਆਨੀ ਬਿਸਨ ਬਸ ਭੈ ਬਿਸਮਾਦਾ ਪਰਮ ਗਤ ਪਾਵੇ ਹਰ ਸਿਮਰ ਪ੍ਰਾਣੀ ਰਾਹੁ ਗਨ ਮੈਂ ਨਾ ਦੇਖ

ਦਿੱਤਾ ਮੇਰੇ ਰਾਮ ਕੋ ਭੰਡਾਰ ਸਾਥ ਖਰਚ ਕਿਛੂ ਟੋਟ ਨਾ ਵੇ ਅੰਤ ਨ ਹਰ ਨਹੀਂ ਹਰ ਪਾਰ ਰਹੋ ਕੀਰਤਨ ਨਿਰਮੁਲ ਹੀਰਾ ਆਨੰਦ ਗੁਣੀ ਗੀਰਾ ਆਨੰਦ ਬਾਣੀ ਪੂੰਜੀ ਆਨੰਦ ਬਾਣੀ ਪੂੰਜੀ ਸੰਤਨ ਹੱਥ ਰਾਖੀ ਪੂੰਜੀ ਸਨ ਸਮਾਧ ਗੁਫਾ ਤੈ ਆਸਨ ਕੇਵਲ ਬ੍ਰਹਮ ਪੂਰਨ ਤੈ ਵਾਸਨ ਭਗ ਸੰਗ ਪ੍ਰਭ ਗੁਪਤ ਕਰਤ ਤਾਂ ਹਰਖਨ ਸੋਗਨ ਜਨਮ ਨਮਰਤ ਕਰ ਕਿਰਪਾ ਜਿਸ ਆਪ ਦਿਵਾਇਆ ਸਾ ਸੰਗ ਤਿਨ ਹਰ ਤਨ ਪਾਇਆ ਦਿਆਲ ਪੁਰਖ ਨਾਨਕ ਅਰਦਾਸ ਹਰ ਮੇਰੀ ਵਰਤਨ ਹਰ ਮੇਰੀ ਰਾਸ ਰਾਮ ਕਲੀ ਮਹਿਲਾ ਪੰਜਵਾਂ ਮੈਂ ਮਨ ਜਾਣੇ ਵੇਦ ਬ੍ਰਹਮੇ ਨਹੀਂ ਜਾਣੇ ਭੇਦ ਅਵਤਾਰ ਨ ਜਾਣੇ ਅੰਤ ਪਰਮੇਸ਼ਰ ਪਰ ਬ੍ਰਹਮ ਬੇਅੰਤ।

ਰਾਮ ਕਲੀ ਮਹਿਲਾ ਪੰਜਵਾਂ ਤੁਸ਼ੂ ਕਾਜ ਨਕੀ ਹੋਏ ਜਾਨ ਸਤ ਮਤ ਨਾਹੀ ਕਿਛੁ ਗਿਆਨ ਜਾ ਬਤਾਵ ਸੀਲ ਨਹੀ ਧਰਮ ਕਿਛੁ ਨ ਜਾਣੋ ਕੈਸਾ ਕਰਮ ਠਾਕਰ ਪ੍ਰੀਤਮ ਪ੍ਰਭ ਮੇਰੇ ਤੁਝ ਬਿਨ ਦੂਜਾ ਅਵਨ ਕੋਈ ਭੁਲਾ ਜੁਕੇ ਪ੍ਰਭ ਤੇਰੇ ਰਹਾਉ ਰੈਦ ਨ ਬੋਧ ਨ

ਜਨਾ ਵੇ ਤੈਨ ਤੂੰ ਜਾਤਾ ਜੋ ਪਾਏ ਜੋ ਪਾਇਓ ਤਿਸ ਤੇਰੀ ਆਸ ਸਗਲ ਦਾਰਾ ਦੇ ਗੁਣਤ ਪ੍ਰਗੁਣਤਾਸ ਨਾਨਕ ਦਾ ਤੇਰੇ ਕਰਵਾਨ ਬੇਅੰਤ ਸਹਿ ਮੇਰਾ ਮਿਹਰਵਾਨ ਰਾਮ ਕਲੀ ਮਹੱਲਾ ਪੰਜਵਾਂ ਰੱਖਣ ਹਰ ਦਿਆਲ ਕੋਟ ਪਵ ਖੰਡੇ ਨਿਮਿਖ ਖਿਆਲ ਸਗਲ ਰਾਧੇ ਜੰਤ ਜੰਤ ਮਿਲੀਏ ਪ੍ਰਭ ਮਿਲ ਮੰਤ ਜੀਨ ਜੀਹਨ ਕਿਉਂ ਰਾਤਾ ਮੇਰਾ ਪ੍ਰਭ ਪੂਰਨ ਪਰਮੇਸ਼ਰ ਸਵਾਮੀ ਘਟ ਕਰ ਰਾਤਾ ਮੇਰਾ ਪ੍ਰਭ ਮੇਰਾ ਪ੍ਰਭ ਰਹਾਉ ਤਾਂ ਕਿ ਗਹੀ ਮਨ ਊਟ ਬੰਧਨ ਤੇ ਹੋਈ ਛੂਟ ਹਿਰਦੇ ਜਪ ਪਰਮਾਨੰਦ ਮਨ ਮਾਹੇ ਭਏ ਆਨੰਦ ਤਾਰਨ ਤਰਨ ਹਰ ਸ਼ਰਨ ਜੀਵਨ ਰੂਪ ਹਰ ਚਰਨ ਸੰਤਨ ਕੀ ਪ੍ਰਾਣ ਆਧਾਰ ਉੱਚੇ ਤੇ ਉੱਚਾ ਪਾਰ ਸਮਾਤ ਸਾਰ ਜਿਤ ਹਰ ਸਿਮਰ ਸਮਰੀ ਜੇ ਕਰ ਕਿਰਪਾ ਜਿਸ ਆਪੇ ਦੀਜੇ ਸੁਖ ਸਹਿਜ ਆਨੰਦ ਹਰ ਨਾਉ ਨਾਨਕ ਜਪਿਆ ਹਗ ਹਾਂ ਜਪਿਆ ਗੁਰ ਮਿਲ ਨਾਉ ਰਾਮ ਕਲੀ ਮਹੱਲਾ ਪੰਜਵਾਂ ਸਗਲ ਸਿਆਨ ਵਿਛਾੜ ਕਰ ਸੇਵਾ ਸੇਵਕ ਸਾਜ ਆਪਣਾ ਸਗਲਾ ਮਿਟਾਏ ਮਨ ਕਿੰਦੇ ਸੇ ਫਲ ਪਾਏ ਹੋ ਹੋ ਸਿਉ ਸਾਵਧਾਨ ਆਪਣੇ ਗੁਰ ਸਿਉ ਆਸਾ ਮਨਸਾ ਪੂਰਨ ਹੋਵੇ।

ਕਰਮ ਪ੍ਰਾਪਤ ਹੋਏ ਰਾਮ ਕਲੀ ਮਹਿਲਾ ਪੰਜਵਾਂ ਦਲਾਬ ਦੇ ਸਵਾਰ ਜਾਏ ਤਾਂ ਦਰਗਾਹ ਹਸਤ ਪਸ ਤਦ ਹੋਏ ਵਡਿਆਈ ਤਾਂ ਕਿ ਤਾਂ ਅੰਤ ਕੀ ਬੇਲਾ ਨੇ ਛਡਾਈ ਰਾਮ ਕੇ ਗੁਣ ਗਾਓ ਹਸਤ ਪਸ ਹੋਏ ਦੇਰੇ ਦੋਵੇ ਸਹੇਲੇ ਚਾਰਜ ਪੁਰਖ ਤਿਹਾਓ ਰਹਾਓ ਉਠ ਤੇ ਬੈਠ ਹਰ ਜਾਪ ਬਿਨਤੇ ਸਗਲੇ ਸੰਤਾਪ ਬੈਰੀ ਸਭ ਹੋਵੇ ਮੀਤ ਨਿਰਮਲ ਤੇਰਾ ਹੋਵੇ ਚੀਤ ਸਭ ਤੇ ਉਤਮ ਇਹ ਕਰਮ ਸਭ ਧਰਮ ਸ੍ਰਿਸ਼ਟ ਧਰਮ ਹਰ ਸਿਵਨ ਤੇਰਾ ਹੋਏ ਉਦਾਰ ਜਨਮ ਜਨਮ ਕਾ ਉਤਰੇ ਪਾਰ ਪੂਰਨ ਤੇਰੀ ਹੋਵੇ ਆਸ ਜਮਕੀ ਕਟੀਏ ਤੇਰੀ ਫਾਸ ਗੁਰ ਕਾ ਉਪਦੇਸ਼ ਸੁਣੀਜੇ ਨਾਨਕ ਸੁਖ ਸਹਿਜ ਸੁਣੀਜੇ ਰਾਮ ਕਲੀ ਮਹੱਲਾ ਪੰਜਵਾਂ ਜਿਸਕੀ ਤਿਸਕੀ ਕਰਮਾਨ ਜਿਸਕੀ ਤਸਕੀ ਕਰਮਾਨ ਆਪਾਂ ਲਾਹੇ ਗੁਮਾਨ ਜਿਸਕਾ ਤੂੰ ਤਿਸਕਾ ਸਭ ਹੋਏ ਤਿਸੇ ਅਰਾਧ ਸਦਾ ਸੁਖ ਹੋਏ ਕਾਹੇ ਪਰ

ਪਰਾ ਪੂਰਬਲਾ ਕਰਮ ਬਣਿਆਇਆ, ਹਰ ਕੇ ਗੁਣ ਤਰਸਨਾ ਗਾਇਆ, ਹਰ ਕੇ ਸੰਤ ਸਵਾ ਪਰਵਾਨ, ਸੰਤ ਜਨਾ ਮਸਤਕ ਨਿਸ਼ਾਨ, ਦਾਸ ਕੀ ਦੇਣ ਪਾਏ ਜੇ ਕੋਏ, ਨਾਨਕ ਦਾ ਨਾਨਕ ਸਿੱਖ ਕੀ ਪਰਮੰਗਤ ਹੋਏ, ਰਾਮ ਕਲੀ ਮਹੱਲਾ ਪੰਜਵਾਂ, ਦਰਸ਼ਨ ਤੋਂ ਜਾਈਏ ਕੁਰਬਾਨ, ਚਰਨ ਕਮਲ ਹਿਰਦੇ ਧਰ ਧਿਆਨ, ਧੂਰ ਸੰਤਨ ਕੀ ਮਸਤਕ ਲਾਏ, ਜਨਮ ਜਨਮ ਕੀ ਦੁਰਮਤ ਮਲ ਜਾਏ, ਜਿਸ ਕੇ

ਬਰਬਤਨੀ ਸੰਸਰ ਸੁਖ ਦੁਖ ਕਦੇ ਨਾ ਬਾਪੇ ਤਿਰਸਨਾ ਭੂਖ ਮਨ ਸੰਤੋਖ ਸ਼ਬਦ ਗੁਰ ਰਾਜੇ ਜਪ ਗੋਵਿੰਦ ਪੜਦੇ ਸਭ ਕਾਜੇ ਪਰ ਪਰਮੇਸ਼ਰ ਗੁਰ ਗੋਵਿੰਦ ਗੁਰਦਾਤਾ ਦਿਆਲ ਬਖਸ਼ਿੰਦ ਗੁਰ ਚਾਨੀ ਜਾ ਕਾ ਮਨ ਲਾਗਾ ਨਾਨਕ ਦਾਸੀ ਪੂਰਨ ਭਾਗਾ ਰਾਮ ਕਲੀ ਮਹੱਲਾ ਪੰਜਵਾਂ ਇਸ ਪ੍ਰਵਾਸੇ ਵਿਚਰੇ ਪਵਨ ਮੂੜ ਮੁਗਧ ਤੇਰਾ ਸੰਗੀ ਕਵਨ ਰਾਮ ਸੰਗੀ ਤਿਸ ਗਤ ਨਹੀਂ ਜਾਣੇ ਪੰਚ ਬਟਵਾਰੇ ਸੇ ਮੀਤ ਕਰਮਾਨੇ ਸੋ ਕਰ ਸੇ ਜਿਤ ਉਦਰੇ ਮੀਤ ਗੁਣ ਗੋਬਿੰਦ ਰਵੀ ਹੈ ਦੈ ਰਾਤੀ ਸਾ ਸੰਕਰ ਮਨ ਕੀ ਪ੍ਰੀਤ ਰਹਾਉ ਜਨ ਬਿਖਾਨ ਬਿਹਾਨ ਹੰਕਾਰ ਅਰਵਾਦ ਤਰਫ ਨਾਵੇ ਬਿਖਿਆ ਸਾਧ ਪਰਮਤ ਪਰਮਤ ਮਹਾਂ ਦੁਖ ਪਾਇਆ ਤਰੀ ਨਾ ਜਾਏ ਦੁਸਰ ਮਾਇਆ ਕਾਮਨਾ

ਨਾਨਕ ਪ੍ਰਭੇ ਰਾਮ ਕਲੀ ਮਹੱਲਾ ਪੰਜਵਾਂ ਏਡੋ ਕੋਈ ਸੁਖ ਪਾਇਆ ਨਹੀਂ ਤੀਰਤ ਧਰਮ ਰਾਇਆ ਹਰ ਦਰਗਾਹ ਸੁਬੰਤ ਭੂਣ ਗਰਬ ਨਾਹੀ ਬਸੰਤ ਜਾਂਤੀ ਸੰਤ।

ਸੰਤਨ ਸੰਯੋਗ ਸੁਭਾਗਾ ਸੰਤਨ ਕੀ ਧੂੜ ਲਾਗੀ ਮੇਰੇ ਮਾਥੇ ਕਿਲਬਕ ਦੁੱਖ ਸਗਲ ਇਸ ਮੇਰੇ ਲਾਥੇ ਸਾਧ ਕੀ ਸੱਚ ਟਹਿਲ ਕਮਾਨੀ ਤਬ ਹੋਏ ਮਨ ਸੁਧ ਪ੍ਰਾਣੀ ਜਨਕਾ ਸਭ ਦਰਸ ਦੀਠਾ ਨਾ ਪ੍ਰਭ ਕਾ ਘੜ ਘੜ ਬੂਠਾ ਮਟਾਣੇ ਸਭ ਕਲ ਕਲੇਸ਼ ਜਿਸਤੇ ਉਪਜੇ ਤਿਸਮ ਹੈ ਪਰਵੇਸ਼ ਪ੍ਰਗਟੇ ਨੂਪ ਗੋਬਿੰਦ ਪਰ ਪੂਰੇ ਨਾਨਕ ਬਖਸ਼ਿੰਦ ਰਾਮ ਕਲੀ ਮਹੱਲਾ ਪੰਜਵਾਂ ਗਊ ਕੋ ਚਾਰੇ ਸਰਦੂਲ ਕੌਡੀ ਕਾ ਲੱਖ ਹੂਆ ਮੂਲ ਬੱਕਰੀ ਕੋ ਹਸਤੀ ਪ੍ਰਤਪਾਲੇ ਆਪਣਾ ਪਰਮ ਨਦਰ ਨਿਹਾਲੇ ਕਿਰਪਾ ਨਿਧਾਨ ਪ੍ਰੀਤ ਮੇਰੇ ਪ੍ਰਭ ਮੇਰੇ ਬਰਨ ਸੰਕ ਬਹੁ ਗੁਣ ਤੇਰੇ ਰਹਾਉ ਦੀਸਤ ਮਾਸ ਨ ਖਾਏ ਬਲਾਈ ਮਹਾਂ ਕਸਾਵ ਛੁਰੀ ਸੱਟ ਪਾਈ ਕਰਨਨ ਹਾਰ ਪ੍ਰੋਹਿਦੇ ਹਿਰਦੇ ਬੂਠਾ ਫਾਂਸੀ ਮਛਲੂਈ ਕਾ ਜਾਲਾ ਟੂਟਾ ਸੁੱਕੇ ਕਾਸ਼ਟ ਹਰੇ ਚਲੂਲ ਉੱਚੇ ਥਲ ਫੁੱਲੇ ਕਮਲਨ ਰੂਪ ਅਗਨ ਵਾਰੀ ਸਤਿਗੁਰ ਦੇਵ ਸੇਵਕ ਆਪਣੀ ਲਾਇਓ ਸੇਵ ਅਕਿਰਤ ਘਣਾ ਕਾ ਕਰੇ ਉਧਾਰ ਪਰ ਮੇਰਾ ਹੈ ਸਦਯਾਰ ਸੰਤ ਜਨ

ਸਿਰ ਦਾਸ ਆਪਣਾ ਸਦਾ ਸਦਾ ਸਾਚਾ ਬਖਸ਼ਿੰਦ ਰਹਾਉ ਦਾਜ ਗਏ ਤਰਨ ਪਾਪ ਸਮੀਰ ਜਪ ਤਿਮ ਨਾਮ ਪੂਜੇ ਪਰ ਪੈਰ ਆਨੰਦ ਰੂਪ ਪ੍ਰਗਟਿਓ ਸਰਥਾਨ ਪ੍ਰੇਮ ਭਗਤ ਜੋਰੀ ਸੁਖਮਾਨ ਸਾਗਰ ਤਰਿਓ ਬਸਰ ਖੋਜ ਖੇਦ ਨ ਪਾਇਓ ਨਾ ਖੂਨ ਅਰੋਜ ਸਿੰਘ ਸਮਾਇਓ ਘਟ ਕੇ ਮਾਹੇ ਕਰਨੇ ਹਾਰ ਕੂ ਪਿਛੂ ਚਰਜ ਨਾ ਹੈ ਜੋ ਛੂਟੋ ਤੋਂ ਜਾਏ ਪਿਆਲ ਜੋ ਘਟ ਕਾਢਿਓ ਤੋਂ ਨਦਰ ਨਿਹਾਲ ਪਾਪ ਪੁੰਨ ਹਵਰੇ ਵਸ ਨਾਹੀ ਰਸਕ ਰਸਕ ਨਾਨਿੰਗਣ ਗਾਹੀ ਰਾਮ ਕਲੀ ਮਹੱਲਾ ਪੰਜਵਾਂ ਨਾਦਾ ਨਾਦਨ ਤੇਰਾ ਨਾ ਮਨ ਤੋਹੇ ਮਾਇਆ ਮੋਏ ਵਿਆਪਿਆਸ ਤੋਏ ਕਦਮ ਕਰੇ ਗਾਡ ਜੋ ਛੇਲ ਚੰਤ ਜਾਲ ਕਾਲ ਚੱਕਰ ਤੇਲ ਹਰ ਚਰਨ ਕਮਲ ਸਿਰਨਾਏ ਹਰ ਹਰ ਚਰਨ ਕਮਲ ਸਿਰਨਾਏ ਮਣਾ ਰਾਮ ਨਾਮ ਜਪ

ਸਰਵਾਲ ਹਸਤ ਕਮਲ ਲੜਲੀ ਨੂੰ ਲਾਏ ਨਾਨਕ ਸਾਚੇ ਸਤ ਸਮਾਏ ਰਾਮ ਕਲੀ ਮਹੱਲਾ ਪੰਜਵਾਂ ਰਾਜਾ ਰਾਮ ਕੀ ਸਰਨਾਏ ਨਿਰਭਉ ਪਏ ਗੋਵਿੰਦ ਗੁਣ ਗਾਵਤ ਸਾਧ ਸੰਗ ਦੁਖ ਜਾਏ।

ਸਾਜੋ ਭਵਜਲ ਤਰੇ ਅੰਮ੍ਰਿਤ ਪੀਓ ਸਾਧ ਪਿਆਰੇ ਮਖੂਜਲ ਸਾਚੇ ਦਰਬਾਰੇ ਅੰਤ ਕਰੋ ਤੈ ਸਭ ਲਿਬਕਾਰ ਨਾਨਕ ਹਰ ਜਗ ਉਤਰੇ ਪਾਰ ਰਾਮ ਕਲੀ।